ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸੰ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨ ਪਵਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨ ਇੰਦਰ ਇੰਦਰਾਸਣ ਬੈਠੇ, ਦੇਵਤੇ ਆਂਦਰ ਨਾਲੇ। ਗਾਵਣ ਤੁਧਨ ਔਸਧ ਸਮਾਧੀ ਅੰਦਰ, ਗਾਵਣ ਤੁਧਨ ਸਾਧ ਵਿਚਾਰੇ। ਗਾਵਣ ਤੁਧਨ ਜਤੀ ਸਤੀ ਸੰਤੋਖੀ, ਗਾਵਣ ਤੁਧਨ ਵੀਰ ਕਰਾਰੇ। ਗਾਵਣ ਤੁਧਨ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨ ਮੋਹਣੀ ਆਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਧਨੋ ਰਤਨ ਪਾਏ ਤੇਰੇ, ਅੜਸੜ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰੂ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਚਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖ ਹੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਰਾਉ ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਲਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵੈਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉਂ, ਆਖਣ ਔਖਾ ਸਾਚਾ ਨਾਉਂ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬੋ ਸਾਚਾ ਨਾਏ। ਰਾਉ ਸਾਚੇ ਨਾਮ ਕੀ ਤਲਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕਾ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋਹੋਆ ਨਾ ਕੋਏ। ਜੀਵੜ ਆਪ ਤੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ। ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਉ। ਹਰ ਜਨ ਕੇਵਡ ਪਾਗ ਵਡੇਰੇ, ਜਿਨ ਹਰ ਹਰ ਸ਼ਰਦਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ।
ਜਿਨ ਹਰਿ ਹਰਿ ਹਰਿ ਦਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤ ਬਹਿ ਉਦਮ ਜਾ ਆਹਰ ਹਰ ਜੀਉ ਪਰਿਆ। ਸੈਲ ਪਥਰ ਮੈਂ ਜਨ ਤੋ ਪਾਏ ਤਾਂ ਕਾ ਰਿਜ ਕਾ ਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜ ਕਸਮਾਹੀ ਠਾਕੁਰ ਕਾਹੀ ਮਨ ਪਉ ਕਰਿਆ। ਉਡੇ ਉਡਿਆ ਵੈਸੈ ਕੁਸਾ ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਦਾਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ। ਸਭ ਧਿਆਵਹੇ ਸਭ ਧਿਆਵਹੇ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤ ਹੋ ਜੀ ਸਭ ਦੁੱਖ ਵਿਸਾਰਣਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਵਰਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਾਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ ਹਾਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣ ਹੋਈ। ਆਸਾ ਮਹੱਲਾ ਚੌਥਾ ਤੂੰ ਕਰਦਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ।

ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਬ ਰੜੈ ਪਹੀਲੇ ਨਿਵਾਸਾ। ਪਾਣੀ ਪਾਵਗਤ ਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤੈ ਡੁੱਬਿਆਲੇ,

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਾਸਤਵ ਤਜੀ ਨਹਿ ਜਾਈ, ਨਿਤ ਨਿਤ ਰਾਖੋ ਰਤਾਰੋ। ਤਮ ਸੰਸਾਰ ਚਰਨ ਲਗਤ ਰਹੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਹਰਿਕ੍ਰਿਸ਼ਨ ਦਿਹਾਈ ਹੈ ਜੇ ਸਾਨੂੰ।

ਸਾਰੇ ਸਾਰੇ

ਪਹਿਲਾਂ ਦੇਣ ਦਾ ਸਮਾਂ ਸਿੱਧਾ ਸੀਗਾ।

ਸ੍ਰੀ ਅਕਾਲ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੋਰਠ ਕੀ ਵਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣਦਨ ਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ,

ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨਹੀਂ ਫੁੱਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ

अमृत एको शब्द है, नानक गुरमुख पाया पौड़ी। सो हर पुर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾਰਾ ਗੋੜੀ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਹੈ ਸਦਾ ਸੁਖ ਹੋਏ ਰਾਓ। ਨਿਤ ਨਿਤ ਜੀਅੜੇ ਸੰਭਾਲੀਆ ਨੰਦ, ਦੇਖੇਗਾ ਦੇਵਨ ਹਾਰ, ਤੇਰਾ ਦਾਨ ਕਿੰਤ ਨਾ ਪਵੇ, ਕਿਸ ਦਾ ਧੀ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹ ਸਜਣਾ ਸਿਸੜੀਆਂ, ਯਹੋਵੇ ਸਾਹਿਬ ਸੁਮੇਲ। ਘਰ ਘਰ ਇਹੋ ਪਹੁੰਚਾ, ਸਦੇ ਨਿਤ ਪਵਾਨੋ, ਸਦਨ ਹਾਰਾ ਸਿਮਰੀਐ, ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨ ਏਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸਵੇ ਜਸਿਆਂ ਕੜੀਆਂ ਪਹਿਰਾਂ, ਥਿਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁਤਨ ਏਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੂ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਤੇਰੀ ਰਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਵੈਨੋ, ਸਹਿਸ ਤਵ ਗੰਧਿਵ ਜਲ ਤਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਜਨੋ ਮੋਹਿ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ, ਜਾ ਤੇਰਾ ਨਾਏ ਵਾਸਾ। ਰਾਹ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਦੇਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁਨ ਵਡਾਹੀ, ਕਰ ਡੰਡਾਓ ਤੁਨ ਵਡਾਹੀ ਰਹਾਓ। ਸਾਖਤ ਹਰ ਸਾਧ ਨ ਜਾਣਿਆ, ਤਨ ਅੰਤਰ ਹਉ ਮੈਂ ਕੰਡਾਹੇ, ਜਿਉ ਜਿਉ ਚਲਹਿ ਜੁਬੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੀ, ਦੁਖ ਜਨਮ ਮਰਨ ਪਵ ਖੰਡਾਹੇ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੇ ਬੇਲਾ, ਸੀਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਆਉਦ ਘਟੈ ਦਿਨ ਸਰਹਿ ਨਾਰੇ, ਮਨ ਗੁਰਮਿਲ ਕਾਲ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ, ਕਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪਿਆਵੈ ਇਹ ਰਾਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੁਈ ਬਿਹਾਜੋ, ਹਰ ਗੁਰ ਤੇ ਮਨੈ ਵਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਅੰਤਰਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਤੂਰੇ। ਅੰਤਰਜਾਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
3: Satnam Shri Vaheguru Ji, Shlok Maya Dole Bahuvidhi Man Lakto Teh Sang. Hey Nirankar Parmeshwar Aap Ji Di Jehdi Maya Bahut Rang Kai Roop Dhar Ke Dol Rahi Hai Aur Eh Jehda Man Hai ਇਸ ਮਾਇਆ ਦੇ ਨਾਲ ਲੰਪਟ ਹੋ ਰਿਹਾ, ਇਹਦੀ ਲਪੇਟ 'ਚ ਆਇਆ ਹੋਇਆ, ਇਹਦੇ ਜਾਲ 'ਚ ਫਸਿਆ ਹੋਇਆ। ਮਾਇਆ ਜਿਹੜੀ ਹੈ ਬਹੁਤ ਕਰਕੇ ਬਹੁਤ ਤਰੀਕਿਆਂ ਨੇ ਡੋਲਾ ਦੂਏ ਹੱਥਾਂ 'ਚ ਡਲਾਉਣੇ ਵਾਲੀ ਹੈ। ਲੇਕਿਨ ਜਿਹੜਾ ਮਨ ਆ ਇਸ ਮਾਇਆ ਦੇ ਨਾਲ ਲੰਪਟ ਹੋ ਰਿਹਾ, ਜਦੋਂ ਇਹ ਡੋਲਦੀ ਹੈ ਤਾਂ ਮਾਇਆ ਦਾ ਫਿਰ ਜਿਹੜਾ ਪਿਆਰ ਆ ਉਹ ਵੀ ਮਨ ਨੂੰ ਵੀ ਡਲਾਏਗਾ ਜੀ। ਗੁਰੂ ਮਹਾਰਾਜ ਨਿਰੰਕਾਰ ਸਥਿਰ ਆ, ਉਹਨਾਂ ਦਾ ਧਿਆਨ ਕਰਨ ਮਨ ਸਥਿਰ ਹੋਏਗਾ। ਮਾਗਨ ਤੇ ਜੇ ਤੁਮ ਰੱਖੋ ਸੋ ਨਾਨਕ ਨਾਮ ਹੈ ਰੰਗ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਆ ਜਿਹਨਾਂ ਨੂੰ ਤੁਸੀਂ ਇਹ ਮਾਇਆ ਜਿਹੜੀ ਹੈ ਇਹਦੇ ਮੰਗਣ ਵੱਲੋਂ ਰੱਖ ਲੈਂਦੇ ਹੋ। ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਆ ਨਾਮ ਦੇ ਰੰਗ ਵਿੱਚ ਪ੍ਰੇਮ ਕਰਦੇ ਆ, ਉਹਨਾਂ ਨੂੰ ਨਾਮ ਦਾ ਰੰਗ ਚੜ੍ਹਦਾ ਹੈ। ਔੜੀ ਮੰਮਾ ਮਾਗਨ ਹਾਰ ਇਹਨਾ ਦੇਨ ਹਾਰ ਦੇ ਰਹੇ ਉਸ ਜਾਨਾ। ਮੰਮੇ ਅਕਸਰ ਦੁਆਰਾ ਕਿਰਪਾ ਕਰਦੇ ਹੋ ਕਿ ਮੰਗਣ ਵਾਲਾ ਜਿਹੜਾ ਜੀਵ ਹੈ ਇਹਨਾ ਮੈਨੂੰ ਅਗਿਆਨੀ ਹੋ ਰਿਹਾ, ਕਿਉਂਕਿ ਜਿਹੜਾ ਦਾਤਾਂ ਦੇਣ ਵਾਲਾ ਪਰਮੇਸ਼ੁਰ ਆ ਉਹਦਾ ਬੜਾ ਸੁਜਾਨਾ ਮੈਨੂੰ ਸੁਜਾਨ ਆ। ਉਹ ਬਿਨਾਂ ਹੀ ਮੰਗਿਆ ਸਭ ਨੂੰ ਉਹਨਾਂ ਦੇ ਕਰਮ ਅਨੁਸਾਰ ਦਾਤਾਂ ਦੇ ਰਿਹਾ ਹੈ। ਜੋ ਦਿਨੋਂ ਸੋ ਇੱਕ ਹੈ ਵਾਰ, ਮਨ ਮੂਰਖ ਕਹਿ ਕਰੇ ਪੁਕਾਰ। ਉਸ ਨਿਰੰਕਾਰ ਨੇ ਜੋ ਕਿਸੇ ਨੂੰ ਦੇਣਾ ਇੱਕ ਵਾਰੀ ਦੇ ਦਿੰਦਾ ਹੈ, ਮੱਥੇ ਦੇ ਜਿਹੜੇ ਦੇਖ ਲਿਖ ਦਿੱਤੇ ਆ ਉਹਦੇ ਮੁਤਾਬਕ। ਕਹਿੰਦੇ ਹੇ ਮੂਰਖਾ, ਤੂੰ ਕਾਹਦੇ ਵਾਸਤੇ ਪੁਕਾਰਾਂ ਕਰਦਾ? ਮਨ ਮੂਰਖ ਤੂੰ ਕਾਹਦੇ ਲਈ ਪੁਕਾਰਾਂ ਫਰਿਆਦਾਂ ਕਰਦਾ? ਉਸ ਨੇ ਜੋ ਤੇਰੀ ਕਰਾਰ ਵਜਿਆ ਉਹ ਬਿਨਾਂ ਹੀ ਮੰਗਿਆਂ ਤੈਨੂੰ ਮਿਲੇ ਜਾਣੀਆਂ ਦੇ ਦੇਣੀਆਂ ਦਾਤ। ਜੋ ਮਗ ਹੈ ਤੋ ਮਗ ਹੈ ਬੀਆ, ਜਾ ਕੇ ਕੁਸਲ ਨਾ ਕਾਹੂ ਥੀਆ। ਇਹ ਜਿਹੜਾ ਜੀਵ ਆ ਜਦੋਂ ਮੰਗਦਾ ਬੀਆ ਦਵੈਸ਼ ਹੀ ਮੰਗਦਾ, ਅਥਵਾ BA ਪਾਸ ਹੋਣਾ ਮੰਗਦਾ, ਮੈਂ BA ਪਾਸ ਹੋ ਜਾ, ਹੁਣ ਇਹਨੇ ਪਾਸ ਕਰ ਲਾ, ਹੁਣ PhD ਕਰ ਲਾ, ਆਹ ਕਰ ਲਾ, ਗਾਂ ਤੇ ਗਾਂ ਭਟਕਣਾ ਇੱਦਾਂ ਹੀ ਵਧੀ ਜਾਂਦੀ ਹੈ। ਇਹ ਜੀਵ ਜਿਹੜਾ ਜਦੋਂ ਇਹ ਜੀਵ ਮੰਗਦਾ ਨਾਮ ਤੋਂ ਬਿਨਾਂ BA ਮੈਂ ਹੋਰ ਬਹੁਤ ਕੁਝ ਮੰਗੀ ਜਾਂਦਾ, ਨਾਮ ਨਹੀਂ ਮੰਗਦਾ। ਜਿਸ ਵਾਸਤੇ ਹਾਂਜੀ ਜਿੰਨੇ ਵੀ ਵਿਅਕਤੀ ਹੈ ਇਹਨਾਂ ਨੂੰ ਕਿਸੇ ਨੂੰ ਵੀ ਕੁਛ ਲਵੇ ਨੇ ਸੁੱਖ ਦੀ ਪ੍ਰਾਪਤੀ ਕਿਆ ਨਹੀਂ ਹੁੰਦੀ, ਇਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਹਾਂਜੀ ਜਾਂ ਤਾਂ ਕੁਸਲਣ ਕਾਹੂ ਕੀ ਆ, ਜਾਂ ਤਾਂ ਹਾਂਜੀ ਜਿਸ ਕਰਕੇ ਕੁਛ ਲਵੇ ਨੇ ਨਾ ਕਾਹੂ ਕੀ ਆ, ਕਾਹੂ ਮੈਂ ਕਿਸੇ ਨੂੰ ਵੀ ਕੁਸ਼ਲਤਾ ਖੁਸ਼ੀ ਜਿਹੜੀ ਪ੍ਰਾਪਤ ਨਹੀਂ ਹੁੰਦੀ। ਮਾਗਨ ਮਾਗਤ ਇੱਕ ਹੈ ਮਾਗ, ਨਾਨਕ ਜਾ ਕੇ ਪੜ੍ਹੈ ਪ੍ਰਾਪਤ। ਕਹਿੰਦੇ ਆ ਗੁਰੂ ਪਿਆਰਿਆ, ਪਹਿਲੀ ਗੱਲ ਤਾਂ ਤੂੰ ਮੰਗੇ ਇਹਨਾਂ ਨੂੰ, ਜੇ ਤੈਨੂੰ ਮੰਗਣ ਦਾ ਇਹ ਭੁੱਸ ਪੈ ਗਿਆ ਆ ਤਾਂ ਫਿਰ ਤੂੰ ਪਰਮਾਤਮਾ ਪਾਸੋਂ ਪਰਮਾਤਮਾ ਨੂੰ ਮੰਗ। ਜੇ ਕੋਈ ਮੰਗ ਮੰਗਣੀ ਆ, ਕੋਈ ਇੱਛਾ ਹੈਗੀ ਹੈ ਤਾਂ ਗੁਰੂ ਪਾਸੋਂ ਦਾਤਾਂ ਮੰਗਣਾ ਦਾ ਪਾਤਸ਼ਾਹ ਕਹਿੰਦੇ ਜਿਹਦੇ ਕਰਕੇ ਤੂੰ ਹਾਂਜੀ ਪਰਾਗ ਮੈਨੇ ਪ੍ਰਯਾਗਰਾਜ ਜਿਹੜਾ ਤੀਰਥ ਆ ਉਹਤੋਂ ਵੀ ਪਰੇ ਹਾਂਜੀ ਹੋ ਜਾਏਗਾ, ਭਾਵ ਕਿ ਤੀਰਥਾਂ ਨੂੰ ਪਵਿੱਤਰ ਕਰਨ ਵਾਲਾ ਹੋ ਜਾਏਗਾ। ਜਿੰਨੇ ਵੀ ਤੀਰਥ ਆ ਉਹ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਚਰਨਾਂ ਨਾਲ ਪ੍ਰਤਾਪ ਨੇ ਬਣੇ ਆ, ਜਿੱਥੇ ਬੰਦਗੀ ਕੀਤੀ ਉੱਥੇ ਤੀਰਥ ਬਣੇ ਆ। ਇਹ ਸੰਸਾਰ ਤੋਂ ਪਰਾਗ ਮੈਨੇ ਪਾਰ ਹੋ ਜਾਣਾ। ਪਰਾਗਮਨ ਜਿਹੜੀ ਪਰਮ ਗਤੀ ਹੈ, ਕਲਿਆਣ ਹੈ, ਉਹਨੂੰ ਤੂੰ ਪ੍ਰਾਪਤ ਹੋ ਜਾਵੇਗਾ। ਚਲੋ ਮਤਪੁਰੀ ਪ੍ਰਧਾਨ ਤੇ ਗੁਰਪੂਰੇ ਮਨ ਮੰਤਰ, ਜਿਹਨਾਂ ਨੇ ਪੂਰੇ ਸਤਿਗੁਰਾਂ ਦਾ ਮੰਤਰ ਮਨ ਦੇ ਵਿੱਚ ਧਾਰ ਲਿਆ, ਉਹ ਪੂਰੀ ਸ੍ਰੇਸ਼ਟ ਮਤ ਵਾਲੇ ਸਾਰਿਆਂ ਦੇ ਪ੍ਰਧਾਨ ਮੁਖੀ ਹੈ। ਉਹ ਸਾਰਿਆਂ ਦੇ ਵਿੱਚੋਂ ਪ੍ਰਧਾਨ ਬਣ ਜਾਂਦੇ ਆ, ਮੁਖੀ ਬਣ ਜਾਂਦੇ, ਸ਼੍ਰੋਮਣੀ ਬਣ ਜਾਂਦੇ ਆ। ਇੱਕ ਤਾਂ ਪ੍ਰਧਾਨਗੀ ਹੁੰਦੀ ਨਾ, ਵੋਟਾਂ ਜਿੱਧਰ ਭੋਗ ਜਾਣ ਜ਼ਿਆਦਾ ਪੱਖ ਹੋ ਜਾਏ ਉਹ ਬਣਦਾ, ਪਰ ਇਹ ਪ੍ਰਧਾਨਗੀ ਇਹੋ ਜਿਹੀ ਨਹੀਂ ਕਿ ਕਦੀ ਬਣਾ ਲਿਆ ਅਤੇ ਕਦੀ ਲਾ ਲਿਆ। ਇਹ ਗੁਰੂ ਦੀ ਕਿਰਪਾ ਨਾਲ ਆਤਮਾ ਗਿਆਨ ਕਰਕੇ ਪ੍ਰਧਾਨ ਸ਼੍ਰੋਮਣੀ ਬਣ ਜਾਂਦੇ, ਮੁਖੀ ਬਣ ਜਾਂਦੇ। ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ, ਉੱਥੇ ਜਿਹੜਾ ਪ੍ਰਧਾਨ ਉਹੀ ਬਣਦਾ ਜਿਹਦੇ ਅੰਦਰ ਦਾਸਾ ਭਾਵ ਨਿਮਰਤਾ ਗਰੀਬੀ ਹਲੀਮੀ ਹੈ। ਜਿਹ ਜਾਣਿਓ ਪ੍ਰਭ ਆਪਣਾ, ਪਾਤਸ਼ਾਹ ਕਹਿੰਦੇ ਜਿਹਨਾਂ ਨੇ ਆਪਣੇ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਨੂੰ ਜਾਣ ਲਿਆ, ਉਹ ਫਿਰ ਭਗਵੰਤ ਭਗਵਾਨ ਦਾ ਸਰੂਪ ਹੋ ਗਿਆ, ਅਥਵਾ ਭਗਵੰਤ ਉਹਨਾਂ ਨੇ ਭਾਗਾਂ ਵਾਲੇ ਬਣ ਗਏ ਹਨ। ਪੌੜੀ ਮੰਮਾ ਜਾਹੂ ਮਰਮ ਪਛਾਣਾ ਭੇਡ ਤੇ ਸਾਧ ਸੰਗਤੀਆਂ ਨਾਲ ਮੰਮੇ ਅਕਲ ਦੁਆਰਾ ਕਿਰਪਾ ਕਰਦੇ ਆ, ਜਿਹਨਾਂ ਨੇ ਪਰਮਾਤਮਾ ਦੇ ਮਰਮ ਭੇਦ ਨੂੰ ਪਛਾਣ ਲਿਆ ਅਤੇ ਸਾਧ ਸੰਗਤ ਨਾਲ ਮਿਲਾਪ ਕਰਕੇ ਉਹਨਾਂ ਦਾ ਜਿਹੜਾ ਮਨ ਸੀ ਪਤੀਆਨਾ ਮੈਨੇ ਭਰੋਸੇ ਵਾਲਾ ਬਣ ਗਿਆ, ਪਤੀਜ ਗਿਆ। ਦੁੱਖ ਸੁੱਖ ਆ ਕੇ ਸਮਤ ਵਿਚਾਰਾ ਨਾ ਨਰ ਸੁਰਗ ਰਹਿਤਾ ਉਤਾਰਾ, ਉਹਨਾਂ ਗੁਰੂ ਪਿਆਰਿਆਂ ਨੇ ਫਿਰ ਦੁੱਖ ਸੁੱਖ ਜਿਹੜਾ ਹੈ ਅਤੇ ਇਹਦੇ ਵਿੱਚ ਸਮਤ ਵਿਚਾਰਾ ਸਮ ਦ੍ਰਿਸ਼ਟੀ ਵਾਲੀ ਜਿਹੜੀ ਵਿਚਾਰ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਅਤੇ ਦੁੱਖ ਅਤੇ ਸੁੱਖ ਜਿਹੜਾ ਉਹਦੇ ਹੁਕਮ 'ਚ ਹੀ ਹੈ ਸਾਰਾ, ਉਹਨੂੰ ਦੁੱਖ ਸੁੱਖ ਨਹੀਂ ਕੋਈ ਜਿਹਾ ਵਿਚਾਰ ਦੇ। ਅਤੇ ਫਿਰ ਇਸ ਵਾਸਤੇ ਉਹ ਨਰ ਸੁਰਗ ਉਤਾਰਾ ਮੈਨੇ ਉਤਰਨੇ ਤੋਂ ਰਹਿਤ ਹੋ ਜਾਂਦੇ ਆ, ਇਹ ਜੰਮਣ ਮਨ ਦਾ ਚੱਕਰ ਹੀ ਮੁੱਕ ਜਾਂਦਾ ਹੈ। ਤਾਹੂ ਸੰਗ ਤਾਹੂ ਨਰਲੇਪਾ ਪੂਰਨ ਘਟਗੜ ਪੁਰਖ ਵਿਖੇਖਾ, ਉਹ ਫਿਰ ਗੁਰੂ ਪਿਆਰੇ ਜਿਹੜੇ ਤਨ ਕਰਕੇ ਅਤੇ ਉਹ ਮਿਸਰੀ ਕਰਕੇ ਤਾਂ ਮਾਇਆ ਦੇ ਪਿੱਛੇ ਰਹਿੰਦੇ ਆ, ਪਰ ਮਨ ਕਰਕੇ ਇਸ ਮਾਇਆ ਤੋਂ ਨਿਰਲੇਪ ਅਸੰਗ ਰਹਿੰਦੇ ਆ। ਉਹਨਾਂ ਗੁਰੂ ਪਿਆਰਿਆਂ ਨੇ ਵਿਸ਼ੇਸ਼ ਕਰਕੇ ਜਿਹੜਾ ਪੂਰਨ ਪੁਰਖ ਪਾਉਣੇ ਨਿਰੰਕਾਰ ਪਰਮੇਸ਼ਰ, ਉਹਨਾਂ ਨੂੰ ਘਟਾਂ ਘਟਾਂ ਸਾਰਿਆਂ ਹਿਰਦਿਆਂ ਵਿੱਚ ਪੂਰਨ ਜਾਣੇ, ਤਾਹੂ ਨਿਰਲੇਪ ਇਸ ਮਾਇਆ ਤੋਂ ਨਿਰਲੇਪ ਹੋ ਕੇ ਘਟਾਂ ਘਟਾਂ ਹਿਰਦਿਆਂ ਹਿਰਦਿਆਂ ਵਿੱਚ ਪੂਰਨ ਪੁਰਖ ਪਾਉਣੇ ਨਿਰੰਕਾਰ ਪਰਮੇਸ਼ਰ, ਵਿਸ਼ੇਸ਼ ਕਰਕੇ ਤਾਹੂ ਸੰਗ ਉਹਨੂੰ ਆਪਣੇ ਨਾਲ ਨਿਸ਼ਚੇ ਕੀਤਾ, ਯਕੀਨ ਕੀਤਾ ਵੀ ਉਹ ਤਾਂ ਪਰਮਾਤਮਾ ਨਾਲ ਹੀ ਰਹਿੰਦਾ, ਦੂਰ ਜਾਂਦਾ ਹੀ ਨਹੀਂ। ਉਹ ਰਸ ਮੈਂ ਵਾਹੂ ਸੁੱਖ ਪਾਇਆ, ਨਾਨਕ ਲਿਪਤ ਨਹੀਂ ਤੇ ਮਾਇਆ। ਕਹਿੰਦੇ ਉਹ ਗੁਰਮੁਖ ਪਿਆਰਿਆਂ ਆਤਮਾ ਦੇ ਰਸ ਵਿੱਚ ਜਿਹੜਾ ਆਨੰਦ ਆ, ਉਹਨਾਂ ਗੁਰਮੁਖਾਂ ਨੂੰ ਉਹਦੇ 'ਚ ਸੁੱਖ ਪਾਇਆ। ਹਜ਼ੂਰ ਪਾਤਸ਼ਾਹ ਮਿਹਰ ਕਰਦੇ ਆ, ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਹਾਂਜੀ ਮਾਇਆ ਕੁਝ ਨਹੀਂ ਕਰਦੀ, ਉਹ ਮਾਇਆ ਵਿੱਚ ਵੀ ਲਪਾਏ ਮਨ ਨਹੀਂ ਹੁੰਦੇ, ਮਾਇਆ ਅਤੇ ਚਿੱਕੜ 'ਚ ਲਿਬੜਦੇ ਨਹੀਂ, ਇਸ ਵਾਸਤੇ ਨਿਰਲੇਪ ਰਹਿੰਦੇ ਆ। ਚਲੋ ਯਾਰ ਮੀਤ ਤੁਹਾਨੂੰ ਸਾਜਣ ਦਿਨ ਹਰ ਛੁੱਟਣ ਨਾ ਆਏ, ਅਤੇ ਮੁਸਲਮਾਨ ਜਿਹੜੇ ਉਹ ਯਾਰ ਕਹਿੰਦੇ ਆ, ਆਪਣੀ ਬੋਲੀ ਮਿੱਤਰ ਕਹਿੰਦੇ, ਸਿਆਣੇ ਜਿਹੜੇ ਆ ਸੱਜਣ ਸੱਜਣ ਕਹਿੰਦੇ। ਕਹਿੰਦੇ ਇਹ ਸੁਣ ਲਓ ਗੁਰੂ ਪਿਆਰਿਓ, ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਵੀ ਛੁਟਕਾਰਾ ਨਹੀਂ ਹੋਣਾ। ਇਹ ਮਿੱਤਰੋ, ਇਹ ਸੱਜਣੋ, ਅਸਲੀ ਯਾਰ ਕੌਣ ਆ? ਉਹ ਨਿਰੰਕਾਰ ਆ, ਉਹਦੇ ਸਿਮਰਨ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ। ਇਸ ਵਾਸਤੇ ਗੁਰਮੁਖੋ ਸੁਣ, ਯਾਰ ਮੈਨੇ ਇਸ ਲੋਕ ਦਾ, ਮੀਤ ਮੈਨੇ ਪਰਲੋਕ ਦਾ, ਸੱਜਣ ਮੈਨੇ ਅੰਤ ਸਮੇਂ ਕੌਣ ਆ? ਉਹ ਸਹਾਇਤਾ ਕਰਨ ਵਾਲਾ, ਉਹ ਕੌਣ ਆ? ਨਿਰੰਕਾਰ ਪਰਮੇਸ਼ਰ ਆ, ਉਹਦੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਹੁੰਦਾ ਹੈ। ਨਾਨਕ ਦੇ ਬੰਧਨ ਕੱਟੇ ਗੁਰ ਕੀ ਚਰਨੀ ਪਾਹੇ, ਹਜ਼ੂਰ ਕਹਿੰਦੇ ਉਹਨਾਂ ਦੇ ਬੰਧਨ ਕੱਟੇ ਜਾਂਦੇ ਆ ਜਿਹੜੇ ਹਮੇ ਛੱਡ ਕੇ ਸਤਿਗੁਰਾਂ ਦੇ ਚਰਨੀ ਦਾਸ ਬਣ ਕੇ ਝੁੱਕ ਜਾਂਦੇ ਹਨ। ਪਵੜੀ ਜਈਆ ਯਤਨ ਕਰਤ ਬਹੁ ਵਿਧੀਆ, ਏਕ ਨਾਮ ਦਿਨ ਕਹਿ ਲਓ ਸਿਧੀਆ, ਜਈ ਅੱਖਰ ਦੁਆਰਾ ਕਿਰਪਾ ਕਰਦੇ ਆ। ਇਹ ਗੁਰੂ ਪਿਆਰਿਓ, ਭਾਵੇਂ ਕਿੰਨੇ ਪ੍ਰਕਾਰ ਦੇ ਜੀਵ ਯਤਨ ਕਰਦੇ ਆ, ਪਰ ਇਹ ਗੱਲ ਹਾਂਜੀ ਦੱਸ ਦਿੰਦੇ ਹਾਂ, ਇੱਕ ਨਾਮ ਤੋਂ ਬਿਨਾਂ ਤੂੰ ਸਿੱਧੀ ਜਿਹੜੀ ਆ ਆਤਮਾ ਸਿੱਧੀ ਉਹ ਕਿੱਥੋਂ ਪ੍ਰਾਪਤ ਕਰੇਂ? ਇਹ ਕਾਰਜ ਦੀ ਸਿੱਧੀ ਕਿਵੇਂ ਕਰ ਲਵੇਂਗਾ? ਨਹੀਂ ਹੋਏਗੀ। ਹਾਂਜੀ ਉਹ ਸਿੱਧੀ ਤਾਂ ਗੁਰੂ ਦੀ ਕਿਰਪਾ ਨਾਲ ਨਾਮ ਦੀ ਕਮਾਈ ਕਰਨੇ ਨਾਲ ਹੋਣੀ ਹੈ। ਯਾਹੂ ਯਤਨ ਕਰ ਹੁਤ ਛਟਾਰਾ, ਵਾਹੂ ਯਤਨ ਸਾਧ ਸੰਗਾਰਾ, ਯਾਹੂ ਮੈਨੂੰ ਜਿਹੜੇ ਯਤਨ ਕਰਕੇ ਤੇਰਾ ਛੁਟਕਾਰਾ ਹੋਣਾ, ਵਾਹੂ ਉਹ ਯਤਨ ਕਿੱਥੋਂ ਹੋਣਾ? ਜਤਨ ਦਾ ਢੰਗ ਢੰਗ ਤੋਂ ਮੇਰੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਚੋਂ ਪ੍ਰਾਪਤ ਹੁੰਦਾ ਹੈ। ਜਾ ਉਬਰਨ ਘਰ ਹੈ ਸਭ ਕੋ ਵਾਹੇ ਜਪੇ ਬਿਨ ਉਬਰਨਾ ਹੋ, ਕਹਿੰਦੇ ਜਿਵੇਂ ਕੋਈ ਐਵੇਂ ਕਿਵੇਂ ਕੋਈ ਉਧਰਨਾ ਹੈ ਸਾਰੇ ਕੋਈ ਧਾਰਦੇ, ਪਰ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਤਰਨਾ ਨਹੀਂ ਹੁੰਦਾ। ਉਹਦੇ ਨਾਮ ਬਿਨਾਂ ਤਰਨਾ ਕਿਵੇਂ ਹੋਏਗਾ, ਕਦੇ ਨਹੀਂ ਹੋ ਸਕਦਾ। ਇਸ ਵਾਸਤੇ ਜਿਵੇਂ ਕੋਈ ਹੁਣ ਹੱਥ ਕਰਦਾ ਹਿਲਾਏ ਨਾ ਅਤੇ ਗੱਲਾਂ ਬਾਤਾਂ ਨਾਲ ਸਵਰਗ ਕਿਵੇਂ ਚੱਲ ਜੂਗਾ। ਜਬ ਤੱਕ ਪਾਤਕ ਜਿੰਨੇ ਸਾਧਨ ਕੀਤੇ ਬਿਨਾਂ ਸੰਸਾਰ ਤੋਂ ਨਹੀਂ ਤਰ ਸਕਦਾ। ਇਸ ਵਾਸਤੇ ਜਾ ਮੈਨੇ ਇਹ ਜਿਹੜਾ ਸੰਸਾਰ ਆ ਇਹਤੋਂ ਤਰਨ ਦੀ ਇੱਛਾ ਤਾਂ ਸਾਰੇ ਕੋਈ ਧਾਰਦੇ ਆ, ਪਰ ਇਕੱਲੀ ਇੱਛਾ ਧਾਰਨੇ ਨਾਲ ਗੱਲ ਨਹੀਂ ਬਣਨੀ ਜਿੰਨਾ ਚਿਰ ਕਮਾਈ ਨਹੀਂ ਕਰਦੇ। ਪਰ ਉਸ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਸੰਸਾਰ ਤੋਂ ਤਰਨਾ ਨਹੀਂ ਹੁੰਦਾ, ਉਭਰਨਾ ਨਹੀਂ ਹੁੰਦਾ, ਬਚਣਾ ਨਹੀਂ ਹੁੰਦਾ। ਅਤੇ ਇਸ ਵਾਸਤੇ ਆਧਾਰ ਤਾਂ ਨਾਮ ਜਪਣਾ ਹੀ ਹੋਣਾ ਹੈ। ਜਾ ਹੋ ਤਰਨ ਤਰਨ ਸਮਰਾਥਾ, ਰਾਖ ਲਿਓ ਨਿਰਗੁਣ ਨਰਨਾਥਾ, ਇਹ ਸਮਰੱਥ ਨਿਰੰਕਾਰ ਪਰਮੇਸ਼ਰ ਜਾਹੂ। ਇਹ ਸੰਸਾਰ ਸਾਗਰ ਤੋਂ ਤਾਰਨੇ ਨੂੰ ਆਪ ਦਾ ਜਿਹੜਾ ਨਾਮ ਹੈ ਉਹ ਤਰਨ ਜਹਾਜ਼ ਦੀ ਨੇ ਅਤੇ ਨਰਾਂ ਦੇ ਨਾਥ ਸਵਾਮੀ ਮਾਲਕ ਨਿਰੰਕਾਰ ਪਰਮੇਸ਼ਰ, ਅਸੀਂ ਨਿਰਗੁਣ ਗੁਣਾਂ ਤੋਂ ਹੀਣੇ ਹਾਂ, ਸਾਨੂੰ ਜੀਵਾਂ ਨੂੰ ਕਿਰਪਾ ਕਰਕੇ ਰੱਖ ਲਓ, ਸਾਡੇ ਔਗੁਣਾਂ ਦੇਖੋ, ਬਖਸ਼ਿਸ਼ ਕਰ ਦਿਓ। ਮਨ ਵਚ ਕ੍ਰਮ ਜੇ ਆਪ ਜਨਾਈ, ਨਾਨਕ ਤੇ ਮਤ ਪ੍ਰਗਟੀ ਆਈ। ਮਨ ਵਚ ਮੈਨੇ ਬਚਨ, ਕ੍ਰਮ ਮੈਨੇ ਸਰੀਰ ਕਰਕੇ, ਮਨ ਬਣੀ ਸਰੀਰ ਕਰਕੇ, ਜਿਹਦੇ ਦੇ ਕਿਰਪਾ ਕਰਕੇ ਆਪ ਜੀ ਨੇ ਆਪਣੀ ਭਗਤੀ ਦੇ ਦਿੱਤੀ ਹੈ। ਬ੍ਰਹਮ ਵਿੱਦਿਆ ਵਾਲੀ ਗੱਲ ਜਿਹੜੀ ਸਮਝਾ ਦਿੱਤੀ, ਜਣਾ ਦਿੱਤੀ ਹੈ ਸੱਚੇ ਪਾਤਸ਼ਾਹ, ਕਹਿੰਦੇ ਉਹਨਾਂ ਦੀ ਫਿਰ ਜਿਹੜੀ ਸ੍ਰੇਸ਼ਟ ਬੁੱਧੀ ਆ ਉਹ ਪ੍ਰਗਟ ਹੋ ਜਾਂਦੀ ਹੈ, ਕਿਉਂਕਿ ਸ੍ਰੇਸ਼ਟ ਬੁੱਧੀ ਜਿਹੜੀ ਹੈ ਉਹਦੇ ਦੁਆਰਾ ਸੋਝੀ ਆਉਂਦੀ ਹੈ। ਲੋਕ ਰੋਸ਼ਨ ਕਾਹੂ ਸੰਕਰ ਹੋ ਆਪਣਾ ਆਪ ਵਿਚਾਰ, ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਆਪਣਾ ਆਤਮਾ ਸਰੂਪ ਵਿਚਾਰੋ, ਕਿਸੇ ਨਾਲ ਰੋਸ ਗੁੱਸਾ ਨਾ ਕਰੋ, ਕੋਈ ਨਮਾਨਾ ਜਾਗ ਰਹੋ, ਨਾਨਕ ਨਗਰੀ ਪਾਰ। ਪਾਤਸ਼ਾਹ ਕਹਿੰਦੇ ਸੰਸਾਰ 'ਤੇ ਨਮਾਣੇ ਹੋ ਕੇ ਰਹੋ, ਅਦਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਫਿਰ ਉਹਦੀ ਨਗਰੀ, ਨਿਰੰਕਾਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਤੈਨੂੰ ਉਹ ਆਪ ਸੰਸਾਰ ਸਾਗਰ ਤੋਂ ਪਾਰ ਲੰਘਾ ਲਵੇਗਾ, ਉਹਦੀ ਨਜ਼ਰ ਨਾਲ ਪਾਰ ਉਤਾਰਾ ਮਿਲਦਾ ਪੌੜੀ। ਰਾਰਾ ਰੇਨ ਹੋ ਸਭ ਜਾ ਕੀ, ਤਾਜਾ ਮਨ ਛੁੱਟਿਆ ਤੇਰੀ ਬਾਕੀ, ਰਾਰੇ ਅੱਖਰਗਾਰ ਕਿਰਪਾ ਕਰਦੇ ਆ ਅਤੇ ਜਿੰਨੇ ਵੀ ਜੀਵ ਜੰਤੂ ਆ ਜਾ ਕੀ ਉਸ ਪਰਮਾਤਮਾ ਦੀ ਨਿਰੰਕਾਰ ਦੀ ਚਰਨ ਧੂੜ ਹੁੰਦੇ ਆ। ਸੁਮੀ ਕਹਿੰਦੇ ਆਪਣਾ ਅਭਿਮਾਨ ਜਿਹੜਾ ਹੰਕਾਰ ਆ ਉਹ ਤਿਆਗ ਦੇ, ਹੈਂ ਉਹਦੇ ਚਰਨਾਂ ਦੀ ਧੂੜੀ ਬਣ ਜਾ, ਅਤੇ ਤੇਰੀ ਜਿਹੜੀ ਕਰਮਾਂ ਦੀ ਬਾਕੀ ਹੈ ਨਾ ਉਹਤੋਂ ਤੇਰਾ ਛੁਟਕਾਰਾ ਹੋ ਜਾਏਗਾ। ਇਹ ਸਭ ਜਾਂ ਸਾਰੀਆਂ ਜਿੰਨੀਆਂ ਵੀ ਜਗ੍ਹਾ ਹੈ ਉਹ ਜਗ੍ਹਾ ਦੀ ਚਰਨ ਧੂੜ ਬਣ ਜਾ ਔਰ ਅਹੰਕਾਰ ਨੂੰ ਤਿਆਗ ਦੇ, ਫਿਰ ਤੇਰੀ ਕਰਮਾਂ ਦੀ ਬਾਕੀ ਜਿਹੜੀ ਹੈ ਬਕਾਇਆ ਰਹਿੰਦਾ ਉਹ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਰਣ ਦਰ ਗਿਆ ਤੋਸੀ ਜਿਹਾ ਭਾਈ, ਜੋ ਗੁਰਮੁਖ ਰਾਮ ਨਾਮ ਲਿਵਲਾਈ। ਕਹਿੰਦੇ ਹੇ ਗੁਰਮੁਖ ਪਿਆਰਿਆ, ਜੇ ਤੂੰ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਲਿਵਲਾ ਲਏਗਾ, ਤੇਰੇ ਜਿਹੜੇ ਕਾਮ ਕ੍ਰੋਧ ਹੰਕਾਰ ਆਦਿਕ ਆ ਇਹਨਾਂ ਨਾਲ ਰਣ ਤੈਨੂੰ ਯੁੱਧ ਕਰਨਾ ਪਏਗਾ। ਯੁੱਧ ਵਿੱਚ ਜਦੋਂ ਜਿੱਤ ਪ੍ਰਾਪਤ ਕਰੇਗਾ ਅਤੇ ਅੰਤਸ਼ਕਰਨ ਰੂਪੀ ਜਗ੍ਹਾ ਦੇ ਅੰਦਰ, ਕਹਿੰਦੇ ਫਿਰ ਸੀਜ ਹੈ ਤੇਰੀ ਕਲਿਆਣ ਹੋ ਜਾਏਗੀ। ਇਸ ਵਾਸਤੇ ਗੁਰੂ ਪਿਆਰਿਆ ਰਾਣ ਗਹਿਦਾਰ ਯੁੱਧ ਯੁੱਧ ਭੂਮੀ ਜਿਹੜੀ ਉਹਦੇ ਅੰਦਰ ਤੂੰ ਸੀਜ ਹੈ, ਸੀਜਿਆ ਮੈਨੇ ਫਿਰ ਬਾਜੀ ਜਿੱਤ ਜਾਏਗਾ। ਰਹਿ ਜਾਹੇ ਵਕਾਰਾ, ਗੁਰਪੁਰਿਆ ਕਹਿ ਸਭ ਦਾ ਅਪਾਰਾ। ਅਪਾਰਾ ਦਾ ਮਤਲਬ ਜਿਹੜਾ ਬੇਅੰਤ ਨਿਰੰਕਾਰ ਪਰਮੇਸ਼ਰ ਉਹਦੀ ਪ੍ਰਾਪਤੀ ਵਾਲੇ ਕੌਣ, ਪੂਰੇ ਸਤਿਗੁਰਾਂ ਦੇ ਸ਼ਬਦ। ਸ਼ਬਦ ਕੀ ਹੈ? ਉਹਨਾਂ ਦੇ ਉਪਦੇਸ਼ ਵਿੱਚ ਰਹਿੰਦਿਆਂ ਰਹਿੰਦਿਆਂ ਫਿਰ ਇਹ ਜਿਹੜੇ ਵਿਕਾਰ ਆ ਇਹ ਮੂਲ ਮੁੰਡੇ ਰਹਿ ਜਾਂਦੇ ਆ, ਕਿਉਂਕਿ ਜਦੋਂ ਗੁਰੂ ਦੀ ਵਿਚਾਰ ਮਨ 'ਚ ਵੱਸ ਗਈ ਮਾੜੇ ਵਿਚਾਰ ਫਿਰ ਖਤਮ ਹੋਣੇ ਸ਼ੁਰੂ ਹੋ ਜਾਂਦੇ, ਉਹਦੇ ਲਈ ਅਭਿਆਸ ਕਰਨਾ ਪੈਂਦਾ। ਪੂਰੇ ਸਤਿਗੁਰਾਂ ਜਿਹੜਾ ਸ਼ਬਦ ਆ ਉਹ ਅਪਾਰ ਨਿਰੰਕਾਰ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਜੀ। ਉਹਦੀ ਰਹਿਣੀ ਵਿੱਚ ਰਹਿਣ ਕਰਕੇ ਰਹਿ ਜਾਏ ਵਿਕਾਰਾਂ, ਇਹਦੇ ਵਿੱਚ ਵਿਕਾਰੇ ਰਹਿ ਜਾਂਦੇ। ਜੇ ਕਹਿੰਦੇ ਤੂੰ ਐਸੀ ਰਹਿਣੀ ਜਿਹੜੀ ਹੈ ਉਹਨੂੰ ਧਾਰਨ ਕਰ ਲਏਗਾ ਰਹਿ ਜਾਵੇ, ਭਾਵ ਨਾ ਧਾਰੇ ਅਤੇ ਵਿਕਾਰ ਹੀ ਦੇ ਅੰਦਰ ਹਾਂਜੀ ਖੜ੍ਹੇ ਰਹਿੰਦੇ ਆ। ਜੇ ਸਿਮਰਨ ਹੀ ਕਰੇਗਾ ਵਿਕਾਰ ਹੀ ਦੇ ਅੰਦਰ ਹੀ ਰਹਿੰਦੇ ਆ, ਉਹ ਨਿਕਲਦੇ ਨਹੀਂ। ਫਿਰ ਕਈ ਵਾਰੀ ਜਿਵੇਂ ਘਾਹ 'ਚ ਸੱਪ ਲੁਕਿਆ ਹੁੰਦਾ ਇਸ ਤਰ੍ਹਾਂ ਥੋੜ੍ਹੇ ਦਿਨ ਅਭਿਆਸ ਕਰੋ ਐਂ ਹੁੰਦਾ ਵੀ ਮੈਂ ਮਨ ਜਿੱਤ ਲਿਆ, ਪਰ ਉਹ ਕੜੱਪੇ ਸੱਪਾਂ ਮੰਗ ਕੇ ਡੰਗ ਮਾਰਦੇ ਆ, ਜਿਨ੍ਹਾਂ ਦਾ ਭਰੋਸਾ ਨਹੀਂ ਕਰਨਾ ਚਾਹੀਦਾ। ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰੂ ਕਿੰਨੀ ਦਾਤੇ। ਹਜ਼ੂਰ ਕਹਿੰਦੇ ਜਿਹੜੇ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਆ, ਉਹ ਗੁਰਮੁਖ ਪਿਆਰੇ ਨਾਮ ਰਸ ਵਿੱਚ ਮਾਤੇ ਮਸਤ ਹੋਏ ਹੋਏ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਜਿਹੜੀ ਪਵਿੱਤਰ ਦਾਤ ਆ, ਹਾਂਜੀ, ਅਤੇ ਜਿਹੜੇ ਨਿਰੰਕਾਰ ਦਾ ਸਰੂਪ ਸਤਿਗੁਰੂ ਆ ਉਹਨਾਂ ਨੇ ਦੇਣਾ ਕੀਤੀ ਹੈ, ਕਿਉਂਕਿ ਦਾਤ ਗੁਰੂ ਤੋਂ ਮਿਲਣੀ ਹੈ, ਗੁਰੂ ਬਿਨਾਂ ਤਾਂ ਗੱਲ ਬਣਨੀ ਨਹੀਂ। ਸਲੋਕ ਲਾਲ ਝੂਠ ਤੋਂ ਕਿਹਾ ਵਿਆਹ ਵਿਆਹ ਦੇ ਹੀ ਮੈਂ ਵਾਸ, ਲਾਲਚ ਆ ਝੂਠ ਆ ਇਹ ਵਿਜੇ ਵਿਕਾਰ ਹੈ, ਵਿਆਹ ਦੀ ਇਹਨੇ ਦੁੱਖ ਵਿਆਹਦੀਆਂ ਵਿਆਹਦੀਆਂ ਪਾਦੀਆਂ, ਇਹ ਝੂਠੇ ਪਦਾਰਥਾਂ ਦੇ ਲਾਲਚਾਂ 'ਚ ਫਸਿਆ। ਹਾਂਜੀ, ਅਤੇ ਮੈਨੇ ਫਿਰ ਉਹ ਜਿਹੜੇ ਵਿਆਹ ਉਹ ਰੋਗ ਰੂਪ ਕੀ ਹੈ, ਇਹ ਜਿਹੜੇ ਵਿਸ਼ੇ ਵਿਕਾਰ ਆ ਇਹ ਸਾਰੇ ਇਸ ਦੇਹ ਦੇ ਵਿੱਚ ਵਸ ਰਹੇ ਨੇ। ਅਤੇ ਜਦੋਂ ਫਿਰ ਜਿਹੜਾ ਵਿਸ਼ਾ ਮਿਲਦਾ ਹੈ ਉੱਧਰ ਉਹ ਜਾਗ ਪੈਂਦੇ ਨੇ। ਹਰ ਹਰ ਅੰਮ੍ਰਿਤ ਗੁਰੂ ਪੀਆ ਨਾਨਕ ਸੂਹਨ ਨਿਵਾਸ, ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਨੇ ਹਰੀਹਰ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਪੀ ਲਿਆ ਉਹਨਾਂ ਦਾ ਫਿਰ ਸੁੱਖਾਂ 'ਚ ਨਿਵਾਸ ਹੋ ਜਾਂਦਾ। ਪੌੜੀ ਲੱਲਾ ਲਾਵਾ ਔਖਤ ਜਾਹੂ ਰੂਪ ਦਲ ਸਿਰਮਿਤ ਹੈ ਖਨਾਹੂ, ਲਖੇ ਲੱਲੇ ਅੱਖਰ ਦੁਆਰਾ ਕਿਰਪਾ ਕਰਦੇ ਆ ਜਿਹਨਾਂ ਨੂੰ ਸਤਿਗੁਰੂ ਰੂਪੀ ਵੈਦ ਇਹ ਜਿਹੜੀ ਨਾਮ ਰੂਪੀ ਦਵਾਈ ਆ ਔਸ਼ਧੀ ਮੈਨੇ ਦਵਾਈ ਇਹ ਲਗਾਉਂਦੇ ਆ, ਉਸ ਪੁਰ ਦੇ ਜਿਹੜੇ ਦੁੱਖ ਵੀ ਆ ਦਰਦ ਪੀੜਾ ਆ ਉਹ ਕਿਸੇ ਨੇ ਚ ਮਿਟ ਜਾਂਦੇ, ਰੋਗ ਵੀ ਬੁੱਝੇ ਦਾਰੂ ਵੀ ਬੁੱਝੇ। ਫੇਰੇ ਗੱਲ ਹੈ ਨਾ, ਜਿਵੇਂ ਜਾਲੀ ਨੂੰ ਉਸ ਵੈਦ ਸੀ ਕਿਸੇ ਦੇ ਹੱਥ 'ਤੇ ਕੋਈ ਫੋੜਾ ਸੀ, ਉਹ ਬੜੇ ਲਾਉਂਦੇ ਰਹੇ ਦਵਾਈਆਂ ਰਾਮੇ ਨਾਲ, ਫਿਰ ਉਹਦੇ ਕੋਲ ਗਏ ਉਹਨੇ ਦੇਖਿਆ ਵੀ ਇਹਦੀ ਜੜ ਜਿਹੜੀ ਹੈ ਉਹ ਤਾਂ ਡੌਲੇ ਦੇ ਕੋਲ ਹੈ ਮੂਹਰੇ ਕੋਲ ਹੈ, ਉਹਨੂੰ ਉੱਥੇ ਕੱਟ ਲਾ ਕੇ ਦਵਾਈ ਲਾਈ ਅਤੇ ਆਰਾਮ ਲੱਗ ਗਿਆ। ਕਹਿੰਦੇ ਜੀ ਇਹ ਕੀ ਗੱਲ, ਉਹ ਕਹਿੰਦੇ ਭਾਈ ਤੁਸੀਂ ਉੱਥੇ ਲਾਉਂਦੇ ਸੀ ਜਿਹੜੀ ਜੜ ਨਹੀਂ ਖੜੀ, ਦਵਾਈ ਜੜ ਸੀ, ਹੁਣ ਬੂਟੇ ਦੀਆਂ ਜੜ੍ਹਾਂ ਹੀ ਸੇਕ ਹੋ ਕੇ ਦਵਾਈ ਉੱਤੇ ਛਿੜਕੀ ਜਾਓ ਅਤੇ ਕਿਵੇਂ ਖਤਮ ਹੋਏਗੀ, ਜੇ ਸੇਕ ਜੜ੍ਹ 'ਚੋਂ ਮਰੇਗੀ ਤਾਂ ਉੱਤੋਂ ਬੂਟਾ ਤੰਦਰੁਸਤ ਹੋ ਜਾਏ, ਉੱਠ ਜੜ੍ਹ ਫੜ ਲਈ। ਇਸ ਤਰ੍ਹਾਂ ਗੁਰੂ ਜਿਹੜਾ ਉਹ ਸਮਝਦਾ ਅਤੇ ਜਿਹੜੀ ਹੋਮਾ ਆ ਜਦ ਤੱਕ ਉਹ ਨਹੀਂ ਖਤਮ ਹੁੰਦੀ ਦੂਜੀਆਂ ਬਿਮਾਰੀਆਂ ਖਤਮ ਹੋਣੀਆਂ ਨੇ, ਅਤੇ ਹੋਮੇ ਨੂੰ ਖਤਮ ਕਰਦੇ। ਪੌੜੀ ਲੱਲਾ ਲਾਵਾ ਔਖਤ ਜਾਹੂ ਦੁੱਖ ਦਰਦ ਤੇਰੇ ਮਿੱਠਾ ਖਨਾਹੂ, ਨਾਮ ਔਖਤ ਜਿਹੇ ਹਿਰਦੈ ਹਤਾਵੈ ਤਾਹੇ ਰੋਗ ਸੁਪਨੇ ਨਹੀਂ ਆਵੇ। ਇਹ ਨਾਮ ਰੂਪੀ ਔਖੀ ਜਿਹੜੀ ਦਵਾਈ ਹੈ ਜਿਹਦੇ ਮਨ ਵਿੱਚ ਹਤਾਵੇ ਪਿਆਰੀ ਚੰਗੀ ਲੱਗਣ ਲੱਗ ਜਾਏ, ਹਾਂਜੀ, ਨਾਮ ਰੂਪੀ ਜਿਹੜੀ ਔਸ਼ਧੀ ਦਵਾਈ ਹੈ ਜਿਹਦੇ ਮਨ ਵਿੱਚ, ਹਾਂਜੀ, ਕਿਤ ਕਰਕੇ ਆਉਂਦੀ ਹੈ, ਹਾਂਜੀ, ਇਹਦੇ ਨਾਲ ਪਿਆਰ ਪੈ ਜਾਂਦਾ ਨਾਮ ਰੂਪੀ ਔਸ਼ਧੀ ਨਾਲ, ਉਹਦੇ ਨੇੜੇ ਫਿਰ ਕਹਿੰਦੇ ਸੁਪਨੇ 'ਚ ਵੀ ਕਿਸ ਕਦਾ 'ਚ ਕਿਸੇ ਪ੍ਰਕਾਰ, ਹਾਂਜੀ, ਕਤਈ ਕੋਈ ਰੋਗ ਆਉਂਦਾ ਹੀ ਨਹੀਂ, ਰੋਗ ਸੁਪਨੇ 'ਚ ਵੀ ਆ ਕੇ ਪੈਦਾ ਨਹੀਂ ਹੁੰਦਾ। ਹਰ ਔਖਤ ਸਭ ਘੱਟ ਹੈ ਭਾਈ ਗੁਰ ਪੂਰੇ ਦਿਨ ਦੇ ਦਿਨ ਮਨਾਈ। ਕਹਿੰਦੇ ਇਹ ਗੁਰੂ ਪਿਆਰਿਓ ਇਹ ਜਿਹੜੀ ਨਾਮ ਰੂਪੀ ਔਸ਼ਧੀ ਹੈ ਇਹ ਸਾਰਿਆਂ ਦੇ ਹਿਰਦੇ ਵਿੱਚ ਹੈਗੀ, ਪਰ ਪੂਰੇ ਸਤਿਗੁਰਾਂ ਤੋਂ ਬਿਨਾਂ ਉਹਦੇ ਪਾਉਣ ਦੀ ਯੋਗਤੀ ਜਿਹੜੀ ਹੈ ਉਹ ਕਿਸੇ ਨੇ ਅੱਜ ਤੱਕ ਬਣਾਈ ਨਹੀਂ, ਵਿਧੀ ਨਹੀਂ ਬਣਾਈ, ਉਹ ਯੋਗਤੀ ਗੁਰੂ ਤੋਂ ਮਿਲਣੀ। ਗੁਰਪੂਰਾ ਸੰਜਮ ਕਰਦੀ ਆ ਨਾਨਕ ਤੌਸਰ ਦੂਸਰਾ ਕੀ ਹੈ, ਸਤਿਗੁਰ ਸੱਚੇ ਪਾਤਸ਼ਾਹ ਦੇ ਜਿਸ ਵੇਲੇ ਪੂਰੇ ਸਤਿਗੁਰਾਂ ਨੇ ਇਹ ਜਿਹੜੀ ਇੰਦਰੀਆਂ ਹੈ ਇਹਨਾਂ ਨੂੰ ਵਿਕਾਰਾਂ ਵੱਲੋਂ ਦਮਨ ਕਰਤਾ, ਰੋਕ ਦਿੱਤਾ, ਦਬਾ ਦਿੱਤਾ ਅਤੇ ਸੰਜਮ ਪਤ ਕਰਨਾ ਦੱਸਤਾ ਕਿ ਇਸ ਤਰ੍ਹਾਂ ਤੂੰ ਔਗਣਾਂ ਤੋਂ ਬਚੇਗਾ। ਫਿਰ ਕਹਿੰਦੇ ਜਿਹੜਾ ਪਥ ਨਾ ਦਵਾਈ ਖਾਂਦਾ ਉਹਨੂੰ ਕਦੇ ਸਿੱਖੇ ਸੁਰਕਾ ਦਾ ਦੁੱਖ ਕੀਆ ਨਹੀਂ ਹੁੰਦਾ ਹੈ। ਸਲੋਕ ਬਾਸ ਦੇ ਸਰਵੱਤਰ ਮੈਂ ਹੁਣ ਪਥੂ ਸਾਏ ਅੰਤਰ ਬਾਹਰ ਸਾਂਘਾ ਨਾਨਕ ਆਏ ਦੁਰਾਏ। ਪਾਤਸ਼ਾਹ ਕਹਿੰਦੇ ਵਾਸਦੇਵ ਜਿਹੜਾ ਨਿਰੰਕਾਰ ਪਰਮੇਸ਼ੁਰ ਸਾਰਿਆਂ 'ਚ ਪਰਿਪੂਰਨ ਆ, ਕਿਸੇ ਜਗ੍ਹਾ 'ਚ ਵੀ ਊਣ ਮੈਂ ਨਹੀਂ ਊਣਾ ਨਹੀਂ ਕਿ ਉੱਥੇ ਘਾਟਿਆ ਅਤੇ ਉੱਥੇ ਵਾਧਿਆ, ਖਾਤੂ ਉਠਾਏ ਕਿਸੇ ਜਗ੍ਹਾ 'ਚ ਸਾਰਿਆਂ 'ਚ ਇੱਕ ਰਸ ਆ, ਅੰਦਰ ਅਤੇ ਬਾਹਰ ਸਾਰਿਆਂ ਦੇ ਹਮੇਸ਼ਾ ਨਾਲ ਹੀ ਰਹਿੰਦਾ, ਅੰਗ ਸੰਗ ਰਹਿੰਦਾ। ਹਜ਼ੂਰ ਕਹਿੰਦੇ ਉਹਦੇ ਪਾਸੋਂ ਕਿਸੇ ਨੇ ਕੀ ਛੁਪਾ ਕਰਨਾ ਕਿ ਕਿਹੜੀ ਗੱਲ ਦਾ ਲੁਕਾਓ ਕਰੇਗਾ, ਉਹ ਤਾਂ ਅੰਦਰ ਜਾਮੀ ਹੈ, ਉੱਥੋਂ ਕੋਈ ਗੱਲ ਲੁਕਦੀ ਨਹੀਂ, ਕੋਈ ਛੁਪਦੀ ਨਹੀਂ। ਪੌੜੀ ਬਾਬਾ ਵੈਰ ਨਾ ਕਰੀਏ ਕਾਹੂ ਘੱਟ ਘੱਟ ਅੰਤਰ ਬ੍ਰਹਮ ਸਮਾਓ, ਬਾਬੇ ਅੱਖਰ ਦੁਆਰਾ ਕਥਨ ਕਰਦੇ ਤੁਸੀਂ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਕਿਉਂਕਿ ਸਾਰਿਆਂ ਘਟਾਂ ਘਟਾਂ ਹਿਰਦਿਆਂ ਹਿਰਦਿਆਂ 'ਚ ਬ੍ਰਹਮ ਜਿਹੜਾ ਨਿਰੰਕਾਰ ਪਰਮੇਸ਼ੁਰ ਸਮਾ ਰਿਹਾ ਹੈ। ਵਾਸਦੇਵ ਜਲ ਤਲ ਮਹਿ ਰਵਿਆ ਗੁਰਪ੍ਰਸਾਦ ਦਿਰ ਲੈ ਹੀ ਗਵਿਆ, ਵਾਸਦੇਵ ਜਿਹੜਾ ਨਿਰੰਕਾਰ ਪਰਮੇਸ਼ੁਰ ਜਲਾਂ ਥਲਾਂ ਸਾਰੇ ਰਵਿਆ ਪਰਿਪੂਰਨ ਹੋ ਰਿਹਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਕਿਸੇ ਵਿਰਲੇ ਨੇ ਉਹਨੂੰ ਗਵਿਆ ਮੈਨੇ ਗਾਇਆ, ਗਵਿਆ ਮੈਨੇ ਜਾਣਿਆ ਉਸਨੂੰ, ਕਿਸੇ ਵਿਰਲੇ ਨੇ ਉਹਦੀ ਤਰਫ਼ ਗਵਿਆ ਮੈਨੇ ਗਵਨ ਕੀਤਾ ਚੱਲਣਾ ਕੀਤਾ ਵੈਰ ਵਿਰੋਧ ਮਿਟੇ ਕਿਸ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ ਕੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਦੇ ਮਨਾਂ ਚੋਂ ਜਿਹੜਾ ਅਨਾਦੀ ਕਾਲ ਦਾ ਬੜੇ ਪੁਰਾਣੇ ਸਮੇਂ ਦਾ ਵੈਰ ਅਤੇ ਉੱਤੇ ਪਿਆ ਹੋਇਆ ਵਿਰੋਧ ਆ ਇਹ ਸਾਰਾ ਮਿਟ ਜਾਂਦਾ ਕਿਉਂਕਿ ਜਿਹੜੇ ਗੁਰਮੁਖ ਸਤਿਗੁਰਾਂ ਦੁਆਰਾ ਪਰਮਾਤਮਾ ਦੇ ਕੀਰਤਨ ਹਰੀ ਜਸ ਨੂੰ ਨਾਮ ਨੂੰ ਸੁਣਦੇ ਆ ਵਰਨ ਚਿਹਨ ਸਗਲ ਹੈ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸੱਜੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਕਥਨ ਕਰਦੇ ਆ ਉਹ ਗੁਰਮੁਖ ਪਿਆਰੇ ਵਰਨ ਆ ਚਿਹਨ ਆ ਜਾਤੀ ਆ ਰੰਗ ਆ ਤੇ ਇਹ ਸਾਰੇ ਚਿੰਨ੍ਹਾਂ ਤੋਂ ਰਹਿਤ ਹੋ ਜਾਂਦੇ ਮੁਕਤ ਹੋ ਜਾਂਦੇ ਹਨ ਚਲੋ ਬਹੁਤ ਕਰਤ ਬਿਹਾਨੀਆਂ ਸਾਕਤ ਮੁਕਤ ਅਜਾਨ ਜਿਹੜੇ ਮੂਰਖ ਅਣਜਾਣ ਲੋਕ ਹੈ ਉਹ ਸਾਕਤ ਲੋਕ ਹੈ ਉਹਨਾਂ ਦੀ ਉਮਰ ਮੈਂ ਹਾਂ ਹਾਂ ਕਰਦੇ ਹਾਂ ਹੰਕਾਰ ਕਰਦੇ ਹਾਂ ਬਿਆਨੀਆਂ ਮੈਨੂੰ ਬਤੀਤ ਹੋ ਜਾਂਦੀ ਅੜ ਅੜ ਕਮੋਏ ਜੋ ਤ੍ਰੇਖਾਵੰਤ ਨਾਨਕ ਕਿਰਤ ਕਮਾਨ ਸੱਚੇ ਪਾਤਸ਼ਾਹ ਜੋ ਜਿਹੜੇ ਸਾਕਤ ਮਨਮੁਖ ਲੋਕ ਆ ਆਪਣੇ ਪੂਰਵਲੇ ਕਰਮਾਂ ਦੇ ਕਮਾਏ ਮੁਤਾਬਕ ਉਦੋਂ ਵੀ ਪੁੱਠੇ ਕੰਮ ਕਰਦੇ ਰਹੇ ਹੁਣ ਵੀ ਉਹੀ ਕੁਛ ਕਰਦੇ ਆ ਇਸੇ ਤਰ੍ਹਾਂ ਅੜਅੜਕ ਅੜਕ ਮੈਨੇ ਤੜਫ ਤੜਫ ਕੇ ਹੱਡੀਆਂ ਖੋਰੇ ਮਾਰ ਮਾਰ ਕੇ ਮਰ ਜਾਂਦੇ ਆ ਹਾਂਜੀ ਜਿਸ ਪ੍ਰਕਾਰ ਕਹਿੰਦੇ ਜੰਗਲ ਦੇ ਵਿੱਚ ਬਾਨਵੇਂ ਨੇ ਜੰਗਲ ਦੇ ਵਿੱਚ ਸਿਰਖਾਵੰਦ ਪਿਆਸ ਕਰਕੇ ਆਇਆ ਜਿਹੜਾ ਪੁਰਸ਼ ਹੈ ਨਾ ਪਾਣੀ ਮਿਲਦਾ ਨਹੀਂ ਰਾਹ ਨਹੀਂ ਮਿਲਦਾ ਉਹ ਜਿਹੜਾ ਪੈ ਗਿਆ ਤੜਫ ਤੜਫ ਕੇ ਮਰ ਜਾਂਦਾ ਇਸ ਤਰ੍ਹਾਂ ਉਹਨਾਂ ਮਨਮੁਖਾਂ ਦੀ ਹਾਲਤ ਹੈ ਪੌੜੀ ਅੜਾੜਾ ਅੜਾੜ ਮਿਟੈ ਸੰਗ ਸਾਧੂ ਕਰਮ ਧਰਮ ਤਤਨਾਮ ਅਰਧੂ ਡਾਢੇ ਅੱਖਰ ਦੁਆਰਾ ਕਿਰਪਾ ਕਰਦੇ ਆ ਸਾਧੂ ਮਹਾਤਮਾ ਜੀ ਨੇ ਸੰਗਤ ਕਰਕੇ ਜਿਹੜਾ ਜੰਮਣ ਬੰਦਾ ਅੜਾੜ ਮੈਨੇ ਝਗੜਾ ਇਹ ਮਿਟ ਜਾਂਦਾ ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਸਾਰੇ ਕਰਮਾਂ ਧਰਮਾਂ ਦਾ ਤੱਥ ਸਿਧਾਂਤ ਪਾਉਣਿਆ ਨਿਰੰਕਾਰ ਪਰਮੇਸ਼ਰ ਉਹਦਾ ਨਾਮ ਅਰਾਧੀ ਦਾ ਹੈ ਰੂੜੋ ਜੇ ਵਸੇ ਉਰਦ ਮਾਹੀ ਉਹ ਕੀ ਅੜਾੜ ਮਿਟ ਬਿਨ ਸਾਹੀ ਰੂੜੋ ਮੈਨੇ ਜਿਹੜਾ ਸੁੰਦਰ ਸੂਖ ਨਿਰੰਕਾਰ ਪਰਮੇਸ਼ਰ ਆ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਹੈ ਉਸ ਦੀ ਫਿਰ ਕਹਿੰਦੇ ਬਿਨ ਸਾਹੀ ਇਹ ਬਿਨ ਸੁਣੇ ਵਾਲੀ ਅੜਾੜ ਜਿਹੜਾ ਝਗੜਤਾਈ ਹੈ ਇਹ ਝਗੜਾ ਵਾਲੀ ਵਿਅਕਤੀ ਆ ਉਹ ਵੀ ਖਤਮ ਹੋ ਜਾਂਦੀ ਮਿਟ ਜਾਂਦੀ ਹੈ ਉਹਦੀ ਝਗੜਦਾ ਹੀ ਮਿਟ ਜਾਂਦੀ ਹੈ ਔਰ ਸ਼ਾਹੀ ਫਿਰ ਉਹ ਕਲੰਕ ਤੋਂ ਰਹਿਤ ਹੋ ਜਾਂਦਾ ਬਿਨ ਹੈ ਬਿਨ ਸ਼ਾਹੀ ਬਿਨ ਸ਼ਾਹੀ ਦੇ ਦੁਆਰ ਕਰਾਂਗੇ ਸ਼ਾਹੀ ਮੈਨੇ ਕਾਲਕ ਕਲੰਕ ਬਿਨਾਂ ਕਲੰਕ ਤੋਂ ਬਿਨਾਂ ਹੋ ਜਾਂਦਾ ਜੀਵ ਦੀ ਜਿਹੜੀ ਸ਼ਾਹੀ ਕੀ ਹੈ ਅਲ ਪੱਗ ਪੁਣ ਅਵਿਦਿਆ ਆ ਉਸ ਤੋਂ ਰਹਿਤ ਹੋ ਜਾਂਦਾ ਬਿਨ ਸ਼ਾਹੀ ਠੀਕ ਹੈ ਉਹਦੀ ਅੜਾੜ ਜਿਹੜਾ ਮਨ ਦੇ ਅੰਦਰ ਦਿਨ ਰਾਤ ਲੜਾਈ ਝਗੜਾ ਹੋ ਰਿਹਾ ਉਹ ਸਾਰਾ ਮਿਟ ਜਾਂਦਾ ਅੜਾੜ ਕਰਤ ਸਾਗਤ ਗਾ ਵਾਰਾ ਜਿਹੇ ਹੀ ਹੈ ਅਹ ਬੁੱਧ ਵਿਕਾਰਾ ਜਿਹੜੇ ਸਾਗਤ ਮੂਰਖ ਲੋਕ ਆ ਉਹ ਅੜਾੜ ਹੈ ਉਹ ਝਗੜਦਾ ਹੀ ਕਰਦੇ ਐਵੇਂ ਬਿਨੇ ਮਤਲਬ ਤੇ ਵਾਦ ਵਾਦ ਕਰੀ ਜਾਂਦੇ ਝਗੜੇ ਕਰੀ ਆਇਓ ਨਹੀਂ ਐਵੋ ਹਰ ਵੇਲੇ ਇਹਨਾਂ ਗੱਲਾਂ 'ਚ ਪੈ ਰਹਿੰਦੇ ਕੋਈ ਡਰਦਾ ਨਹੀਂ ਕੋਈ ਭਗਤੀ ਨਹੀਂ ਕੋਈ ਵਿਚਾਰ ਨਹੀਂ ਕੋਈ ਗਿਆਨ ਧਿਆਨ ਨਹੀਂ ਬਸ ਇਹ ਝਗੜਿਆਂ ਰਗੜਾਂ ਹੀ ਪੈ ਰਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਵਿਕਾਰਾਂ ਦੀ ਉਤਪਾਤੀ ਕਰਨ ਵਾਲੀ ਜਿਹੜੀ ਸੰਗਤਾਂ ਵਾਲੀ ਬੁੱਧੀ ਹੈ ਇਹੀ ਹੈ ਅਹੰਬੁੱਧ ਵਿਕਾਰਾਂ ਜਿਨ੍ਹਾਂ ਦੇ ਬੁੱਧੀ ਜਿਹੜੀ ਸੰਗਤਾ ਪੈਦਾ ਕਰਨ ਵਾਲੀ ਹੈ ਉਹ ਸਾਕਤ ਹਰ ਵੇਲੇ ਝਗੜੇ ਹੀ ਕਰਦੇ ਰਹਿੰਦੇ ਆ ਉਹ ਦੇਖਦੇ ਰਹਿੰਦੇ ਕੋਈ ਨਾ ਕੋਈ ਮੱਲੋ ਮਲੀ ਗੱਲ ਪੈਣਗੇ ਆ ਕੇ ਅੜਾੜਾ ਗੁਰਮੁਖ ਅੜਾੜ ਮਟਾਈ ਨਿਮਖ ਮਾਹੀ ਨਾਨਕ ਸਮਝਿਆ ਡਾੜੇ ਅੱਖਰ ਦੁਆਰਾ ਪਾਤਸ਼ਾਹ ਕਿਰਪਾ ਕਰਦੇ ਉਹਨਾਂ ਗੁਰਮੁਖਾਂ ਨੇ ਗੁਰਮੁਖਾਂ ਨੇ ਅੜਾੜ ਝਗੜਤਾਈ ਜਿਹੜੀ ਹੈ ਇਹ ਦੂਰ ਕਰਤੀ ਮਟਾਤੀ ਹੈ ਸਤਿਗੁਰੂ ਸੱਜੇ ਪਾਤਸ਼ਾਹ ਕਿਰਪਾ ਕਰਦੇ ਆ ਜਿਹੜੇ ਗੁਰਮੁਖ ਆ ਉਹਨਾਂ ਨੂੰ ਇੱਕ ਨਿਮਖ ਤੱਤ ਸਰੂਪ ਆਤਮਾ ਦੀ ਸਮਝ ਆ ਜਾਂਦੀ ਹੈ ਸਰੋਕ ਅਤੇ ਜਿਹੜੇ ਮੂਰਖ ਲੋਕ ਪਾਣੀ ਰਿੜਕੀ ਜਾਂਦੇ ਉੱਥੋਂ ਲੱਜਣਾ ਨਹੀਂ ਆਉਣਾ ਤਾਂ ਕੁਛ ਹੈ ਨਹੀਂ ਸਲੋਕ ਸਾਧੂ ਕੀ ਮਨ ਓਟ ਗਾ ਉਕਤ ਸਿਆਣਪ ਤਿਆਗ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਇਹ ਮਨਾ ਹੁਣ ਸੰਤਾਂ ਮਹਾਂਪੁਰਖਾਂ ਦੀ ਓਟ ਗ੍ਰਹਿਣ ਕਰ ਲੈ ਉਕਤ ਮੈਨੇ ਜਿਹੜੀ ਪਾਣੀ ਦੀ ਚਤਰਾਈ ਹੈ ਬੋਲਣ ਚੱਲਣ ਔਰ ਬੁੱਧੀ ਦੀ ਸਿਆਣਪ ਇਹ ਵੀ ਤਿਆਗ ਦੇ ਉੱਥੇ ਜਾ ਕੇ ਜਦੋਂ ਆਪ ਸਿਆਣਾ ਬਣੇਗਾ ਫਿਰ ਨਹੀਂ ਸਾਧੂਆਂ ਤੋਂ ਕੁਝ ਵੀ ਲੱਜਣਾ ਉੱਥੇ ਤਾਂ ਫਿਰ ਆਪਣੀ ਮੱਤ ਤਿਆਗ ਕੇ ਉਹਨਾਂ ਦੀ ਮੱਤ ਗੁਰਮੁਖਾਂ ਦੀ ਗ੍ਰਹਿਣ ਕਰਨੀ ਪੈਣੀ ਹੈ ਗੁਰ ਦੀ ਕਿਹਾ ਜੇ ਮਨ ਵਸੈ ਨਾਨਕ ਮਰਸਤ ਭਾਗ ਸੱਜੇ ਪਾਤਸ਼ਾਹ ਕਹਿੰਦੇ ਮਨ ਵਿੱਚ ਉਹਨਾਂ ਦੇ ਮਨ 'ਚ ਸਤਿਗੁਰਾਂ ਦੀ ਸਿੱਖਿਆ ਵਸਦੀ ਹੈ ਜਿਨ੍ਹਾਂ ਦੇ ਸ੍ਰੇਸ਼ਠ ਭਾਗ ਆ ਪੌੜੀ ਸਸਾ ਸਰਨ ਪਰੇ ਅਬਹਾਰੇ ਸਾਸਤਰ ਸਿਮਰਤ ਬੀਰ ਪੂਕਾਰੇ ਸਸੀ ਅਖਰ ਦੁਆਰਾ ਕਿਰਪਾ ਕਹਿੰਦੇ ਹੁਣ ਤਾਂ ਆਰੰਭ ਕੇ ਅਸੀਂ ਪਰਮਾਤਮਾ ਦੀ ਸ਼ਰਨ 'ਚ ਪੈ ਗਏ ਹਾਂ ਹੈਂ ਜਿਸ ਨਿਰੰਕਾਰ ਦੇ ਜਸ ਨੂੰ 6 ਸ਼ਾਸਤਰ 27 ਸਿਮਰਤੀਆਂ 4 ਵੇਦ ਪੁਕਾਰ ਪੁਕਾਰ ਕੇ ਕਹਿੰਦੇ ਆ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਉਹਨਾਂ ਨੇ ਆਪਣੇ ਸੋਧਿਆ ਮਨ ਨੂੰ, ਸੋਧਿਆ ਬਾਣੀ ਕਰਕੇ, ਸੋਧਿਆ ਵਿਚਾਰਿਆ ਤਨ ਕਰਕੇ, ਵੇਦਾਂ ਨੂੰ ਸੋਧਿਆ ਵਿਚਾਰਿਆ, ਸ਼ਾਸਤਰਾਂ ਨੂੰ ਸੋਧਿਆ ਵਿਚਾਰਿਆ, ਪ੍ਰਾਣਾਂ ਨੂੰ ਸੋਧਿਆ ਵਿਚਾਰਿਆ, ਸਿਮਰਤੀਆਂ ਨੂੰ ਵਿਚਾਰਿਆ। ਸਾਰੇ ਇੱਕੋ ਹੀ ਗੱਲ ਕਹਿ ਰਹੇ ਆ ਕਿ ਪਰਮਾਤਮਾ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਜਿਹਨਾਂ ਸੰਤਾਂ ਮੂਰਖ ਪੁਰਖਾਂ ਨੇ ਉਹਦੀ ਸੋਧ ਨੂੰ ਸੋਧਿਆ, ਉਹਨਾਂ ਗੁਰਮੁਖਾਂ ਦੁਆਰਾ ਅਸਨ ਹੈ ਵੀ ਸੋਧ ਕੇ ਵਿਚਾਰ ਕੇ ਪਰਮਾਤਮਾ ਦੀ ਇਹ ਜਿਹੜੀ ਗੱਲ ਹੈ ਭਜਨ ਬਾਣੀ ਵਾਲੀ ਗ੍ਰਹਿਣ ਕਰ ਲਈ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਜੋ ਮਰਜ਼ੀ ਕਰ ਲਓ, ਸਾਧ ਸਾ ਸੰਭੂਲਣ ਹਾਰੇ ਤੁਮ ਸਮਰਾਟਾ ਗੰਤ ਵਪਾਰੇ, ਇਹ ਗਰੀਬ ਨੂੰ ਅੱਜ ਤਾਂ ਸਵਾਸ ਸਵਾਸ ਭੁੱਲਣ ਵਾਲੇ ਹਾਂ, ਜੀਵ ਹਾਂ, ਆਪ ਸਮਰੱਥ ਸਰਬ ਸ਼ਕਤੀਮਾਨ ਆ, ਹਾਂਜੀ ਅਣਗਿਣਤ ਅਗੰਤ ਮੈਂ ਅਗਿਣਤ, ਹਾਂਜੀ ਮਹਿਮਾ ਅਤੇ ਅਪਾਰ ਬੇਅੰਤ ਗੁਣਾਂ ਵਾਲੇ ਹੋ। ਸਰਨ ਭਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਆ ਦਿਆਲੂ ਨਿਰੰਕਾਰ ਪਰਮੇਸ਼ਰ ਤੁਹਾਡੀ ਸ਼ਰਨ ਪੈ, ਸਾਡੀ ਲਾਜ ਰੱਖ ਲਓ, ਇੱਜ਼ਤ ਰੱਖ ਲਓ। ਹਾਂਜੀ ਅਸੀਂ ਆਪ ਜੀ ਦੇ ਗੋਪਾਲਾ ਅਤੇ ਗੋਪਾਲ ਪਰਮੇਸ਼ਰ ਬਾਲ ਛੋਟੇ ਬੱਚੇ ਹਾਂ, ਮੱਤ ਤੋਂ ਹੀ ਹੁੰਦੇ ਹਾਂ। ਚਲੋ ਕੁਦੀ ਮਿੱਟੀ ਤਾਂ ਸੁੱਖ ਪਾਏ ਮੰਤਨ ਪਾਏ ਅਰੋਗ, ਜਦੋਂ ਕੁਦੀ ਮੈਨੇ ਹੰਕਾਰ ਵਿਰਤੀ ਹੰਗਤਾ ਜਿਹੜੀ ਸੀ ਕਿ ਮਿਟ ਗਈ, ਸਾਰੀਆਂ ਇੱਛਾਵਾਂ ਖਤਮ ਹੋ ਗਈਆਂ, ਫਿਰ ਉਸ ਵੇਲੇ ਕਹਿੰਦੇ ਸੁੱਖ ਪ੍ਰਾਪਤ ਹੋ ਗਿਆ, ਫਿਰ ਮਨ ਤਨ ਦੋਨੋਂ ਅਰੋਗ ਰੋਗਾਂ ਤੋਂ ਰਹਿਤ ਹੋ ਗਿਆ, ਬਿਮਾਰੀਆਂ ਖਤਮ ਹੋ ਗਈਆਂ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ, ਜੋ ਸੱਚੇ ਪਾਤਸ਼ਾਹ ਕਹਿੰਦੇ ਆ ਸਾਰਿਆਂ ਦੀ ਉਸਤਤ ਕਰਨ ਦੇ ਜੋ ਕੌਣ ਆ ਨਿਰੰਕਾਰ ਪਰਮੇਸ਼ਰ ਆ, ਉਹ ਦ੍ਰਿਸ਼ਟੀ ਨਿਗਾਹ 'ਚ ਆ ਗਿਆ, ਉਹਨੂੰ ਅੱਖਾਂ ਨਾਲ ਦੇਖ ਲਿਆ। ਪੌੜੀ ਕੱਖਾ ਕਰਾ ਸਰਾਹੋ ਤਾਹੂ, ਜੋ ਕਹਿਣ ਮੈਂ ਉਹਨੇ ਸੁਭਰ ਪ੍ਰਾਹੂ, ਕੱਖੇ ਕਰਵਾ ਕਿਰਪਾ ਕਰਦੇ ਆ। ਕਹਿੰਦੇ ਉਸ ਨਿਰੰਕਾਰ ਪਰਮੇਸ਼ਰ ਚੰਗੀ ਤਰ੍ਹਾਂ ਸੁਲਾਉਣਾ ਕਰੋ, ਐਵੇਂ ਦਿਖਾਵਾ ਨਾ ਕਰੋ, ਸਰਪੰਚ ਨਾ ਕਰੋ, ਸੱਚੇ ਇਰਾਦੇ ਨਾਲ ਉਹਦੀ ਉਸਤਤ ਕਰੋ। ਹਾਂਜੀ ਉਹਦਾ ਜਿਹੜਾ ਸਲਾਉਣਾ ਉਹਦੀ ਜਿਹੜੀ ਉਸਤਤ ਕਰਨੀ, ਖਰਾ ਚੰਗਾ ਬਹੁਤ ਚੰਗੀ ਹੈ। ਹੁਣ ਜਿਹੜਾ ਨਿਰੰਕਾਰ ਪਰਮੇਸ਼ਰ ਦੇ ਖਿਣ ਵਿੱਚ ਹੀ ਪੂਣੇ ਸੱਖਣਿਆਂ ਨੂੰ ਸੁਭਰ ਮਨ ਲਵਾ ਲਵ ਨੱਕੋ ਨੱਕ ਭਰ ਦਿੰਦਾ, ਉਹ ਖਰਾ ਨਮਨਾ ਹੁਤ ਪੁਰਾਨੀ ਅੰਦਨ ਜਾਪੈ ਪ੍ਰਭ ਨਿਰਵਾਨੀ। ਜਦੋਂ ਕਹਿੰਦੇ ਜੀਵ ਜਿਹੜਾ ਆ ਝੂਠਾ ਜਿਹੜਾ ਮਾਣ ਧਾਰੀ ਫਿਰਦਾ, ਪੰਡ ਚੁੱਕੀ ਫਿਰਦਾ ਨਾ, ਕਿ ਮਾਣ ਛੱਡ ਕੇ ਜਦੋਂ ਨਿਰਮਾਣ ਹੋ ਗਿਆ, ਨਮਾਣਾ ਨਤਾਣਾ ਬਣ ਗਿਆ, ਕਿ ਦਿਨ ਰਾਤ ਨਿਰਵਾਨੀ ਨਿਰਬੰਧ ਜਿਹੜਾ ਬੰਧਨਾ ਤੋਂ ਰਹਿਤ ਪਰਮਾਤਮਾ ਉਹਨੂੰ ਜਪਦਾ, ਉਹਦੇ ਨਾਮ ਨੂੰ ਜਪਦਾ, ਭਾਵੇਂ ਖਸਮਤਾ ਪੁਆ ਸੁੱਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ। ਹਜ਼ੂਰ ਕਹਿੰਦੇ ਜੇ ਉਸ ਪਰਮੇਸ਼ਰ ਨੂੰ ਨਿਰਮਾਣ ਰਹਿਣ ਵਾਲਾ ਪੁਰਸ਼ ਭਾ ਜਾਏ, ਮਨਜ਼ੂਰ ਹੋ ਜਾਏ, ਤਾਂ ਫਿਰ ਕਹਿੰਦੇ ਜਿਹੜਾ ਮਾਲਕ ਹੈ ਉਹਨੂੰ ਅਨੇਕ ਪ੍ਰਕਾਰ ਦੇ ਸੁੱਖ ਦਿੰਦਾ। ਉਹ ਪਾਰ ਬ੍ਰਹਮ ਪਰਮੇਸ਼ਰ ਨਿਰੰਕਾਰ ਐਸਾ ਅਗਣਤ ਆ, ਗਿਣਤੀਆਂ ਤੋਂ ਰਹਿਤ ਅਣਗਿਣਤ ਆ। ਹੈਂ ਔਰ ਕਹਿੰਦੇ ਬਖਸ਼ਿੰਦ ਆ, ਬਖਸ਼ਣ ਵਾਲਾ ਆ, ਨਾਮ ਜਪਣ ਵਾਲਿਆਂ ਨਾਲ ਫਿਰ ਹਿਸਾਬ ਕਿਤਾਬ ਨਹੀਂ ਉਹ ਅਗੰਤ ਅਗਿਣ ਦਾ, ਇਹ ਨਹੀਂ ਲੇਖਿਆਂ ਲੁਖਿਆਂ 'ਚ ਪਾਉਂਦਾ। ਅਸੰਖ ਅਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਾਹਿਬ ਸਦਾ ਦਇਆਰਾ। ਅਸੰਖ ਅਤੇ ਬੇਅੰਤ ਅਗਿਣਤ ਜਿਹੜੇ ਖਤਾ ਨਾਮ ਹੁੰਦਾ ਗੁਨਾਹ ਦਾ, ਇੱਕ ਖਿਨ ਵਿੱਚ ਬਖਸ਼ ਦੇਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਾਹਿਬ ਸਦਾ ਦਿਆਲੂ ਹੈ। ਲਕਸ਼ਮਣ ਜੀ ਕਹਿਣ ਲੱਗੇ ਮਹਾਰਾਜ ਰਾਮ ਚੰਦਰ ਜੀ, ਮਹਾਰਾਜ ਤੁਹਾਡੇ ਕੋਲ ਬੜੇ ਬੜੇ ਪਾਪੀ ਆਉਂਦੇ ਆ, ਉਹ ਆ ਕੇ ਕਹਿੰਦੇ ਬਖਸ਼ ਦਿਓ, ਤੁਸੀਂ ਉਸੇ ਵੇਲੇ ਨਮਰ ਹੋ ਜਾਂਦੇ ਆ, ਬਖਸ਼ ਦਿੰਦੇ ਆ। ਕਹਿੰਦੇ ਮੇਰਾ ਸੁਭਾਅ ਇਹ ਹੈ, ਇਹ ਆ ਕੇ ਚਰਨਾਂ 'ਚ ਪਾਪੀ ਮੰਨਦਾ ਅਤੇ ਮੈਂ ਬਖਸ਼ ਦਿੰਦਾ। ਪਰ ਸ਼ਰਤ ਇਹ ਆ, ਲੋਕ ਪਾਪੀ ਮੰਨਦੇ ਨਹੀਂ, ਗਲਤ ਕੰਮ ਕਰਕੇ ਵੀ ਕਹਿੰਦੇ ਅਸੀਂ ਬਹੁਤ ਚੰਗੇ ਹਾਂ। ਚਲੋ ਸਤਿ ਕਹੋ ਸੁਣ ਮਨ ਮੇਰੇ ਸਰਨ ਪ੍ਰਭ ਹਰ ਰਾਏ। ਮਨ ਨੂੰ ਸੰਬੋਧਨ ਕਹਿਣਗੇ ਇਹ ਪਿਆਰਿਆ ਮਨਾ, ਅਸੀਂ ਤੈਨੂੰ ਸੱਚੀ ਗੱਲ ਕਹਿੰਦੇ ਹਾਂ, ਤੂੰ ਸੁਣ ਲੈ, ਪਰਮਾਤਮਾ ਰਾਜੇ ਦੀ ਸ਼ਰਨ ਵਿੱਚ ਪੈ ਜਾ। ਜਿਹੜਾ ਸ਼ਰਨ 'ਚ ਪੈ ਜਾਂਦਾ ਰਾਜਾ ਜਿਵੇਂ ਗਨਾਹ ਬਖਸ਼ ਦਿੰਦਾ, ਅਤੇ ਮਾਲਕ ਦੀ ਸ਼ਰਨ ਪਈਏ ਉਹ ਵੀ ਕਿਰਪਾ ਕਰ ਦਿੰਦਾ। ਭੁਗਤ ਸਿਆਣਪ ਸਗਲ ਤਿਆਗ, ਨਾਨਕ ਲੈ ਸਮਾਏ। ਭੁਗਤ ਮੈਂ ਜਿਹੜੀ ਬਾਣੀ ਦੀ ਚਿਤਾਈ ਹੈ ਰਸਨਾ ਦੀ, ਔਰ ਬੁੱਧੀ ਦੀ ਸਿਆਣਪ ਸਾਰੀ ਇਹਨੂੰ ਛੱਡ ਦੇ, ਸੰਕਟ ਛੱਡ ਦੇ ਆਪਣੇ। ਫਿਰ ਕਹਿੰਦੇ ਨਿਰੰਕਾਰ ਤੈਨੂੰ ਆਪਣੇ ਨਾਲ ਸਮਾਏ, ਮੈਨੇ ਮਿਲ ਲਏਗਾ ਆਪਣੇ ਨਾਲ ਭੇਦ ਕਰ ਲਏਗਾ। ਪੌੜੀ ਸਸਾ ਸਿਆਣ ਵਿਛਾੜੇ ਹਨ, ਹਿਕਮਤ ਹੁਕਮ ਨਾ ਪ੍ਰਭ ਪਤੀ ਹਨ, ਸਸੀ ਅਗਰੋਂ ਕਿਰਪਾ ਕਰਦੇ ਆ ਕਿ ਆਨਾ ਮੈਨੇ ਹੀ ਅਗਿਆਤ ਜੀਵ, ਤੂੰ ਆਪਣੀ ਜਿਹੜੀ ਸਿਆਣਪ ਆ ਨਾ ਇਹਨੂੰ ਛੱਡ ਦੇ। ਹਿਕਮਤਾਂ ਨਾਲ ਹਾਂਜੀ ਹੁਕਮ ਨਾਲ ਪਰਮਾਤਮਾ ਨੂੰ ਕਿਸੇ ਨੇ ਪਤੀ ਆਨਾ ਮੈਨੇ ਅੱਜ ਤੱਕ ਕੁਛ ਨਹੀਂ ਕੀਤਾ, ਪਰੇਸ਼ਾਨ ਨਹੀਂ ਕੀਤਾ। ਫਿਰ ਕਿਸੇ ਦਾ ਕਹਿੰਦੇ ਪਰਮਾਤਮਾ 'ਤੇ ਭਰੋਸਾ ਹੀ ਨਹੀਂ ਹੁੰਦਾ, ਜਿਹੜੇ ਆਪਣੇ ਬੁੱਧੀ ਦੀਆਂ ਚਿਤਰਾਈਆਂ 'ਚ ਫਸੇ ਆ, ਪਹਿਲੀ ਗੱਲ ਤਾਂ ਉਹਨੂੰ ਪਰਮਾਤਮਾ 'ਤੇ ਯਕੀਨ ਨਹੀਂ ਆਉਂਦਾ, ਉਹ ਬਚਨ ਕੋ ਉਹਦੇ ਭਰੋਸਾ ਨਹੀਂ ਕਰਦੇ, ਉਹ ਆਪਣੀ ਅਕਲ ਨੂੰ ਉਮੇ ਨੂੰ ਪੱਠੇ ਕਰਦੇ, ਆਪਣੇ ਆਪ ਨੂੰ ਬਹੁਤ ਸਿਆਣਾ ਮੰਨਦੇ ਆ। ਸਹਿਸ ਪਾਤ ਕਰੇ ਚਿਤਰਾਈ ਸੰਗ ਤੁਹਾਰਾ ਇੱਕ ਨਾ ਜਾਈ, ਪਾਤਸ਼ਾਹਾਂ ਨੇ ਜਿਹੜੀਆਂ ਤੂੰ ਸਹਿਸ ਮੈਨੇ ਹਜ਼ਾਰਾਂ ਤਰ੍ਹਾਂ ਦੀਆਂ ਚਿਤਰਾਈਆਂ ਕਰ ਰਹੇ ਹਾਂ, ਸਿਆਣਪਾਂ ਕਰ ਰਹੇ ਹਾਂ, ਅੰਤ ਅਖੀਰ ਵੇਲੇ ਉਹਨਾਂ 'ਚੋਂ ਕੋਈ ਸਿਆਣਪ ਤੇਰੇ ਨਾਲ ਇੱਕ ਵੀ ਨਹੀਂ ਜਾਏਗੀ। ਹਾਂਜੀ, ਹੁਣ ਪਲਾਤੂ ਸਗਾ ਤੂੰ ਆਪਣੇ ਵਰਗੇ ਪਲਾਤੂ ਬਣਾ ਲਿਆ ਮਸਾਲੇ, ਜੇਲੇ ਜਮਰਾਜ ਦੂਤ ਆਏ ਤੇ ਪਤਾ ਨਾ ਲੱਗੇ ਕਿ ਪਲਾਤੂ ਕਿਹੜਾ। ਕਰਮ ਕਹਿੰਦੇ ਮਾਰ ਉੱਥੇ ਦਾ ਪਲਾਤੂ ਬਹੁਤ ਆ, ਕਹਿੰਦੇ ਉੱਥੇ ਜਾ ਕੇ ਚੁੱਕ ਲੈਵੇ ਆ, ਬਹੁਤ ਸੁੰਦਰ ਸ਼ਕਲ ਬਣਾਈ ਹੈ, ਇਹਦੇ ਵਿੱਚ ਥੋੜ੍ਹਾ ਜਿਹਾ ਨੁਕਸ ਆ ਨੱਕ ਵਿੱਚ, ਜੇਲੇ ਕਹਿੰਦਾ ਆਪੇ ਅਸਲੀ ਜਾਗ ਪਊ, ਕਿਉਂਕਿ ਬੰਦਾ ਨੱਕ 'ਤੇ ਮੱਖੀ ਨਹੀਂ ਬਹਿਣ ਦਿੰਦਾ, ਅਤੇ ਮੇਰੇ ਨਾਲ ਸਿਆਣਾ ਕੌਣ ਹੈ। ਜੇਲੇ ਉਹਨੇ ਇਹ ਗੱਲ ਕਹੀ, ਕਹਿੰਦੇ ਐਵੇਂ ਨਿੰਦਿਆ ਕਰੀ ਜਾਂਦੇ ਹਾਂ, ਦੱਸੋ ਕਿੱਥੇ ਨੁਕਸ ਆ। ਕਹਿੰਦੇ ਆ ਜਾ, ਤੈਨੂੰ ਤਾਂ ਲਾਈ ਦੇ ਫਿਰਦੇ, ਉਹ ਬਹੁਤੀਆਂ ਸਿਆਣਪਾਂ ਕਰਦਾ ਸੀ, ਸਿਆਣਪਾਂ ਫਿਰ ਚੱਲੀਆਂ ਨਹੀਂ ਧਰਮ ਰਾਜਾ ਦੂਤਾਂ ਅੱਗੇ, ਇੱਥੇ ਤਾਂ ਸਿਆਣਪਾਂ ਚਲਾਉਂਦਾ ਉੱਥੇ ਨਹੀਂ ਚੱਲਦੀਆਂ, ਅਤੇ ਉਹਨਾਂ 'ਚੋਂ ਇੱਕ ਵੀ ਤੇਰੇ ਨਾਲ ਚਿਤਰਾਈ ਨਹੀਂ ਜਾਏਗੀ। ਸੋ ਸੋ ਜਪ ਦਿਨ ਰਾਤੀ ਰੇ ਜੀ ਚੱਲਿਆ ਤੁਹਾਰਾ ਸਾਥੀ, ਮਨ ਕਰਕੇ ਸੋ ਮੈਨੇ ਉਸ ਨਿਰੰਕਾਰ ਨੂੰ, ਅਤੇ ਤਨ ਕਰਕੇ ਸੋ ਮੈਨੇ ਉਸ ਪਰਮੇਸ਼ਰ ਨੂੰ ਦਿਨ ਰਾਤ ਜਪਣਾ ਕਰ। ਸੋ ਮੈਨੇ ਉਹ ਸੋਭ ਨਹੀਂ ਕਿਹਾ, ਸੋ ਮੈਨੇ ਉਹ ਜਿਹੜਾ ਨਿਰੰਕਾਰ ਹੈ ਉਹਨੂੰ ਦਿਨ ਰਾਤ ਜਪਣਾ ਕਰੋ, ਸੋ ਉਸ ਨਿਰੰਕਾਰ ਨੂੰ ਦਿਨ ਵੀ ਜਪਣਾ ਕਰੋ, ਸੋ ਉਸ ਪਰਮਾਤਮਾ ਨੂੰ ਰਾਤ ਨੂੰ ਵੀ ਜਪਣਾ ਕਰੋ ਇਹ ਜੀਵੋ, ਕਿਉਂਕਿ ਇਹੀ ਨਾਮ ਜਿਹੜਾ ਆ ਸਾਥੀ ਮੈਨੇ ਸੰਗੀ ਹੋ ਕੇ ਤੁਹਾਡੇ ਨਾਲ ਦਰਗਾਹ ਨੂੰ ਜਾਵੇਗਾ। ਸਾਧ ਸੇਵਾ ਲਾਵੇ ਜਿਹੇ ਆਪੇ, ਨਾਨਕ ਤਾਂ ਕੋ ਦੂਹ ਨਾ ਵਿਆਪੇ। ਹਜ਼ੂਰ ਕਹਿੰਦੇ ਆ ਨਿਰੰਕਾਰ ਜੀ ਨੂੰ ਸੰਤਾਂ ਦੀ ਸੇਵਾ ਚਲਾਉਂਦਾ ਉਹੀ ਲੱਗਦਾ ਹੈ, ਅਤੇ ਜਿਹੜਾ ਸੇਵਾ ਚਲਾ ਗਿਆ ਉਹਨੂੰ ਤਾਂ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਵਿਆਪਦਾ। ਚਲੋ ਹਰ ਹਰ ਮੁਕਤੇ ਬੋਲਣਾ, ਮਨ ਬੂਠਾ ਸੁੱਖ ਹੋਏ। ਕਹਿੰਦੇ ਮੁਖਾਰਵਿੰਦ ਨਾਲ ਜਿਹੜਾ ਪਰਮਾਤਮਾ ਦੇ ਹਰੀ ਹਰ ਪਰਮੇਸ਼ਰ ਨਾਮ ਨੂੰ ਬੋਲਣਾ ਕਰੋ, ਮਨ ਕੀ ਨਾਮ ਨੂੰ ਵਿਸਾ ਲਓ, ਹੈਂ ਫਿਰ ਅਜੇ ਨੂੰ ਵਿਸਾ ਲਓਗੇ ਅਤੇ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਨਾਨਕ ਸਾਹਿਬ ਮੈਂ ਰੱਬ ਰਹਿਆ ਤਨ ਤਨੰਤਰ ਸੋਏ, ਪਾਤਸ਼ਾਹਾਂ ਦੇ ਸਾਰਿਆਂ ਵਿੱਚ ਉਹ ਪਰਮਾਤਮਾ ਰੱਬ ਰਿਹਾ ਵਿਆਪਕ ਹੋ ਰਿਹਾ, ਥਨ ਅਤੇ ਥਨੰਤਰੀਆਂ ਵਿੱਚ ਵੀ ਉਹ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਹੀ ਹੈ। ਪੌੜੀ ਤੇਰਾ ਘੱਟ ਵੱਟ ਸਗਲ ਕਹਿ ਪੂਰਾ ਹੈ ਭਗਵਾਨ, ਸਾਰਿਆਂ ਘਟਾਂ ਘਟਾਂ ਹਿਰਦਿਆਂ ਵਿੱਚ ਉਹਨੂੰ ਹੇਰੋ ਮੈਨੂੰ ਦੇਖੋ, ਉਹ ਭਗਵਾਨ ਪਰਮੇਸ਼ਰ ਸਾਰਿਆਂ 'ਚ ਪਰਿਪੂਰਨ ਹੋ ਰਿਹਾ ਹੈ। ਉਹ ਬਤਾਏ ਸਾਧੂ ਸੇਵ ਦੁੱਖ ਭੰਜਨ ਗੁਰ ਗਿਆਨ, ਉਹ ਪਿੱਛੇ ਵੀ ਹੋ ਬਤਾਏ ਹੁੰਦੇ ਆਏ, ਹੁਣ ਵੀ ਸਦਾ ਹੀ ਹੈ, ਅੱਗੇ ਨੂੰ ਵੀ ਸਦਾ ਹਰ ਸਮੇਂ ਹੋਣਗੇ। ਹਾਂਜੀ, ਉਸ ਦੁੱਖ ਭੰਜਨ ਜਿਹੜਾ ਦੁੱਖਾਂ ਦਾ ਨਾਸ ਕਰਨ ਵਾਲਾ ਪਰਮੇਸ਼ਰ ਆ, ਉਹਦਾ ਗਿਆਨ ਸਤਿਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ। ਹੋ ਛੁਟਕਾਏ ਹੋਏ ਆਨੰਦ ਤੇ ਹੋ ਨਾ ਹੀ ਚਾਹੇ ਆਪ, ਪਾਤਸ਼ਾਹ ਕਹਿੰਦੇ ਜਿਹਦੀ ਹੰਗਤਾ ਛੁੱਟ ਜਾਏ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿੱਥੇ ਹੰਗਤਾ ਹੰਕਾਰ ਵਿਰਤੀ ਨਹੀਂ ਉੱਥੇ ਪਰਮਾਤਮਾ ਆਪ ਆ ਕੇ ਸਾਕਸ਼ਾਤ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਅੰਤਰ ਜਾਂਦੀ ਹੈ ਜਿੱਥੇ ਹੋਮੇ ਆ ਉੱਥੇ ਨਹੀਂ ਆਉਂਦਾ ਉਹ। ਅਤੇ ਜਿੱਥੇ ਗਰੀਬੀ ਨਿਮਰਤਾ ਆ ਗਈ ਉੱਥੇ ਤਾਂ ਲਾਲੂ ਵਰਗਿਆਂ ਕੋਲ ਆਪੇ ਜਾ ਕੇ ਬਹਿ ਜਾਂਦਾ। ਅਤੇ ਦੂਖ ਜਨਮੇ ਮਰਨ ਸੰਤ ਸੰਗ ਪ੍ਰਤਾਪ, ਸੰਤਾਂ ਦੀ ਸੰਗਤ ਦਾ ਪ੍ਰਤਾਪ ਕਰਕੇ ਇਹਦੇ ਜੰਮਣ ਮਰਨ ਦੇ ਦੁੱਖ ਆ ਇਹ ਅਤੇ ਮੈਨੇ ਨਾਸ਼ ਹੋ ਜਾਂਦੇ, ਨਸ਼ਟ ਹੋ ਜਾਂਦੇ ਹਨ। ਖੇਤਕਾਰ ਨਾਮ ਦ੍ਰਿੜ ਹੈ ਦਇਆਲਾ, ਸੰਤ ਹੈ ਸੰਗੋਤ ਕਿਰਪਾਲਾ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਖੇਤ, ਖੇਤ ਨਾਮ ਹੈ ਪ੍ਰੇਮ ਦਾ, ਪ੍ਰੇਮ ਕਰਕੇ ਜਿਹੜਾ ਦਿਆਲੂ ਦਇਆ ਕਰਨ ਵਾਲਾ ਪਰਮੇਸ਼ਰ ਆ ਉਹਦੇ ਨਾਮ ਨੂੰ ਦ੍ਰਿੜ ਕਰੋ, ਹੈਂ ਫਿਰ ਉਹ ਪਰਮਾਤਮਾ ਤੁਹਾਡੇ 'ਤੇ ਕਿਰਪਾਲੂ ਹੁੰਦਾ ਹੈ ਹੋ ਜਾਏਗਾ। ਪੂਰਾ ਕਛੂ ਨਾ ਕਿਨੂੰ ਕੀ ਆ, ਨਾਨਕ ਸਭ ਕੁਛ ਪ੍ਰਭ ਤੇ ਹੋਊਗਾ। ਕਹਿੰਦੇ ਨਿਰੰਕਾਰ ਤੋਂ ਪੂਰੇ ਆਤਵਾ, ਉਹਦੀ ਸ਼ਕਤੀ ਤੋਂ ਬਾਅਦ ਕਿਸੇ ਨੇ ਅੱਜ ਤੱਕ ਕੁਝ ਕੀਤਾ? ਕੁਝ ਵੀ ਨਹੀਂ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਛ ਪਰਮਾਤਮਾ ਦੀ ਸੱਤਾ ਨਾਲ ਹੀ ਹੋ ਰਿਹਾ ਆ। ਹੁਣ ਸੂਰਜ ਨੂੰ ਕੌਣ ਚੜ੍ਹਾਉਂਦਾ, ਚੰਦਰਮਾ ਆ, ਤਾਰੇ ਆ, ਹਵਾ ਆ, ਅੱਗ ਪਾਣੀ ਹੈ, ਆ ਜਿੰਨਾ ਕੁਛ ਬਣਿਆ ਬਣਾਇਆ ਦੇਸ ਦਾਨ ਦੇਸ ਦਾ ਸਭ ਉਹਦੀ ਆਪਣੀ ਹੀ ਲੀਲਾ ਆ। ਲੋਕ ਲੇਖ ਹੈ ਤਾਂ ਕਹਿਣ ਛੁੱਟੀ ਹੈ, ਕਿਨ ਕਿਨ ਭੁੱਲਣ ਹਾਰ, ਉਹਦੇ ਅੱਗੇ ਬੇਨਤੀ ਕਰੋ ਕਿ ਜੇ ਪਾਪਾਂ ਪੁੰਨਾਂ ਕਰਮਾਂ ਦੇ ਹਿਸਾਬ ਕਰਨ ਲੱਗ ਪੈਣ ਇਹ ਤਾਂ ਆਪਣਾ ਛੁਟਕਾਰਾ ਹੋਣਾ ਹੀ। ਇਸ ਵਾਸਤੇ ਪਾਤਸ਼ਾਹ ਹੀ ਤਾਂ ਕਹਿਣ ਕਹਿਣ ਥੋੜ੍ਹੇ ਥੋੜ੍ਹੇ ਸਮੇਂ ਸਵਾਸ ਸਵਾਸ ਪਲ ਪਲ ਵਿੱਚ ਭੁੱਲਣ ਵਾਲੇ ਹੈ। ਤੁਸੀਂ ਕਿਰਪਾ ਕਰਕੇ ਆਪੇ ਬਖਸ਼ ਦਿਓ, ਹੋਰ ਕੋਈ ਵੀ ਤਰੀਕਾ ਨਹੀਂ। ਉਹ ਦੋ ਸਾਧੂ ਹੁੰਦੇ ਸੀ, ਤਪੱਸਿਆ ਕਰਦੇ ਸੀ ਅਤੇ ਨਾਰਦਾ ਇਹ ਕਹਿਣ ਲੱਗਾ, ਇੱਕ ਮੰਗਦਾ ਸੀ ਫਜਲ, ਇੱਕ ਮੰਗਦਾ ਸੀ ਅਦਲ। ਉਹ ਹੁਣ ਜਿਸ ਵੇਲੇ ਹੋਇਆ ਪਰਮਾਤਮਾ ਪ੍ਰਗਟ ਹੋਇਆ, ਹਾਂਜੀ, ਇੱਕ ਤਾਂ ਫਜਲ ਮੰਗਦਾ ਸੀ ਮਿਹਰ ਕਰੋ, ਰਹਿਮਤ ਕਰੋ, ਹਾਂਜੀ, ਇੱਕ ਅਦਲ ਕਹਿੰਦਾ ਮੇਰੇ ਨਾਲ ਇਨਸਾਫ ਕਰੋ ਕਿ ਮੈਨੂੰ ਇੰਨਾ ਚਿਰ ਹੋ ਗਿਆ ਬੰਦਗੀ ਕਰਦੇ ਹਾਂ, ਹੈਂ, ਅਤੇ ਤੂੰ ਮੈਨੂੰ ਮਿਲਦਾ ਹੀ ਨਹੀਂ, ਮੇਰੇ 'ਤੇ ਬਖਸ਼ਿਸ਼ ਨਹੀਂ ਕਰਦਾ, ਮੇਰਾ ਨਿਆਂ ਕਰੋ, ਇਨਸਾਫ ਕਰੋ। ਭਗਵਾਨ ਕਹਿਣ ਲੱਗੇ, ਅੱਛਾ ਫਿਰ ਜੇ ਇਹ ਚਾਹੁੰਦਾ ਜਿਹੜੀ ਸੇਲਾ 'ਤੇ ਬਹਿ ਕੇ ਤੂੰ ਭਜਨ ਕਰਦਾ ਨਾ, ਇਹਦੇ ਉੱਤੇ ਬੈਠਾ ਰਹਿੰਦਾ ਅਤੇ ਹੁਣ ਸੇਲਾ ਚੋ ਕੇ ਉਹਨੇ ਸਾਲ ਸਿਰ 'ਤੇ ਖੜਾ ਹੋ ਜਾ, ਇਨਸਾਫ ਤਾਂ ਫਿਰ ਇਹ ਹੋਏਗਾ ਨਾ, ਤੂੰ ਸੇਲਾ 'ਤੇ ਬਹਿੰਦਾ ਸੀ। ਅਤੇ ਦੂਜਾ ਜਿਹੜਾ ਸੀ ਹੈਂ ਉਹ ਭਜਨ ਮੰਗਦਾ ਸੀ, ਹਾਂਜੀ, ਉਹ ਫਿਰ ਪਰਮਾਤਮਾ ਤੋਂ ਰਹਿਮਤ ਮੰਗਦਾ ਸੀ, ਹਾਂਜੀ, ਅਤੇ ਮੇਰੇ 'ਤੇ ਕਿਰਪਾ ਕਰੋ, ਮੈਂ ਤਾਂ ਅਨਪਗ ਜੀਵ ਹਾਂ, ਕਦੇ ਮੇਰਾ ਛੁਟਕਾਰਾ ਹੋ ਨਹੀਂ ਸਕਦਾ। ਉਹ ਵਿਚਾਰਾ ਆ ਜਿਹੜੀ ਸੀ, ਹੈਂਜੀ, ਉਹ ਜਿਹਦੇ ਕਿ ਭਜਲ ਕਰੋ, ਮੇਰੇ 'ਤੇ ਤਰਸ ਕਰੋ, ਰਹਿਮਤ ਕਰੋ, ਦਇਆ ਕਰੋ, ਕਿਰਪਾ ਕਰੋ, ਹੈਂ, ਮਹਾਰਾਜ ਖੁਸ਼ ਹੋ ਗਿਆ, ਹੈਂ, ਉਹਨੂੰ ਉਸ ਵੇਲੇ ਮੁਕਤ ਕਰਤਾ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੇ ਲੇਖਿਆਂ ਨਾਲ ਗੱਲ ਕਰੋਗੇ ਛੁਟਕਾਰਾ ਨਹੀਂ, ਉਹ ਕੀ ਪਤਾ ਪਿਛਲੇ ਕਿਹੜੇ ਕਿਹੜੇ ਜਨਮ ਕਿਹੜੇ ਕਿਹੜੇ ਪਾਪ ਕਰਦਾ ਆਇਆ, ਅਤੇ ਜੇ ਪਿਛਲੀ ਬਹੀ ਕੱਢ ਲਈ ਇਹ ਕਿੱਥੇ ਛੁਟਕਾਰਾ ਹੋਣਾ, ਅਤੇ ਜੇ ਇਸ ਜਨਮ 'ਚੋਂ ਮਾੜਾ ਮੋਟਾ ਚੰਗਾ ਕੀਤਾ ਹੀ ਆ, ਪਿਛਲੇ ਜਨਮਾਂ ਦੇ ਵੀ ਬਹੀ ਖਾਤੇ ਹੈਗੇ ਨਾ, ਅਤੇ ਲਾਰੇ ਕੱਢ ਲੈਂਦੇ ਨਾ ਸਾਹਿਬ ਕਿਤਾਬ ਅਗਲਾ ਪਿਛਲਾ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਫਿਰ ਤਾਂ ਵੀ ਬੇਨਤੀ ਇਵੇਂ ਕਰੇ, ਇਹ ਬਖਸ਼ਣ ਵਾਲਿਆ ਕਿਰਪਾ ਕਰਕੇ ਤੂੰ ਸਾਨੂੰ ਬਖਸ਼ ਲੈ, ਸੰਸਾਰ ਸਾਗਰ ਤੋਂ ਪਾਰ ਉਤਾਰਾ ਦੇ ਦੇ, ਸਾਨੂੰ ਮੁਕਤ ਕਰ ਦੇਣਾ। ਪੌੜੀ ਗੁਣ ਹਰਾਮੀ ਗੁਣ ਹੈ ਗਰ ਦੇ ਦਾਨ ਅਰਥ ਮਤ। ਇਹ ਦੇਖੋ ਨੀਚ ਕਿੱਡਾ ਆਇਆ, ਕਹਿੰਦਾ ਰੱਬ ਹੈ ਨਹੀਂ, ਐਡਾ ਕਿਰਤ ਕਣ ਅਤੇ ਕੌਣ ਤੈਨੂੰ ਜਨਮ ਦਿੱਤਾ, ਹੈ, ਉਹੀ ਖਾਣ ਪੀਣ ਤੈਨੂੰ ਹੁਣ ਦੇ ਰਿਹਾ, ਉਹਦਾ ਲੂਣ ਖਾ ਕੇ ਜਿਹੜਾ ਜੀਵ ਹਰਾਮੀ ਹੋ ਰਿਹਾ, ਲੂਣ ਹਰਾਮੀ ਬਣਿਆ, ਉਹਦਾ ਖਾਂਦਾ, ਉਹਦਾ ਪੀਂਦਾ, ਉਹਦਾ ਪਹਿਨਦਾ, ਫਿਰ ਨਿੰਦਿਆ ਕਰੀ ਜਾਂਦਾ। ਫਿਰ ਕਹਿੰਦੇ ਗੁਣਾਕਾਰ, ਇਹਦਾ ਉਗਣਾ ਦਾ ਘਰ ਆ। ਫਿਰ ਅਲਪਮਤੀ ਦੀ ਬੁੱਧੀ ਬੜੀ ਤੁੱਛ ਆ, ਹੌਲੀ ਬੁੱਧ ਵਾਲਾ, ਹੋਸ਼ੀ ਬੁੱਧ ਵਾਲਾ ਜੀਵ ਹੈ, ਬੇਗਾਨਾ, ਹੈਂ, ਇਹ ਦਵੈਤ ਦੀਆਂ ਗੱਲਾਂ ਗਾਉਣ ਕਰਨ ਕਰਕੇ ਬੇਗਾਨਾ, ਮੈਨੇ ਬੇਗਿਆ ਅਤੇ ਇਹਨੂੰ ਸੋਝੀ ਹੈ ਨਹੀਂ, ਬੇਗਾਨਾ, ਦੂਜਿਆਂ ਦੇ ਬਸ ਪੈਣ ਵਾਲਾ ਜਮਾਂ ਦਾ ਬਣ ਰਿਹਾ ਹੈ, ਜਮਦੂਤਾਂ ਦਾ, ਰੱਬ ਦਾ ਨਹੀਂ ਬਣਦਾ, ਜਿਹਦਾ ਰੱਬ ਦਾ ਬਣ ਜਾਂਦਾ, ਹੈਂ, ਇਹ ਤਾਂ ਬੇਗਾਨਾ ਨਹੀਂ ਸੀ, ਹੁਣ ਉਹਦਾ ਨਾਮ ਬਣਨ ਕਰਕੇ ਬੇਗਾਨਾ। ਅਤੇ ਕਿਉਂ, ਜਿੰਨਾ ਚਿਰ ਗੁਰੂ ਘਰ ਦਾ ਬਣੇਗਾ, ਗੁਰੂ ਘਰ ਸਾਰੀ ਤਰ੍ਹਾਂ ਸਹਾਇਤਾ ਕਰਦਾ, ਜਿਹੜੇ ਗੁਰੂ ਘਰ 'ਚ ਛੱਡ ਕੇ ਦੌੜ ਜਾਂਦਾ, ਉਹ ਕਹਿੰਦੇ ਫਿਰ ਚੰਗਾ ਮੌਜ ਲੁੱਟ ਗਈ, ਉਹਨਾਂ ਵਾੜਾ ਹੋਣਾ ਤੇ ਹੋ ਜਾ, ਜਿਹੜੀ ਹੁਣ ਮਾਲਕ ਦੇ ਕਿਲੇ 'ਤੇ ਗਊ ਵੱਜੀ ਹੈ, ਉਹਦਾ ਤਾਂ ਫਿਕਰ ਹੈ ਨਾ, ਜਿਹੜੀ ਫਿਰ ਵਾੜਾ ਹੋ ਜਾਂਦੀ ਹੈ, ਫਿਰ ਡੰਡੇ ਵੀ ਪੈਂਦੇ। ਅਤੇ ਇਸ ਤਰ੍ਹਾਂ ਜਿਹੜਾ ਗੁਰੂ ਦਾ ਬਣਦਾ, ਅਤੇ ਗੁਰੂ ਵੀ ਉਹਦੀ ਸਹਾਇਤਾ ਕਰਦਾ, ਭਾਈ ਕਟਾਰੂ ਦੇ ਵੱਟੇ ਪੂਰੇ ਕੀਤੇ ਆ, ਭਾਈ ਸਰਲੋਕੇ ਦੀ ਤਲਵਾਰ ਕਟਾਰ ਜਿਹੜੀ ਕਾਟ ਦੀ ਸੀ, ਉਹ ਫਲਾਦੀ ਦਿਖਾ ਦਿੱਤੀ, ਦੀਦੀ ਚੰਦ ਨੂੰ ਬਲਦੀ ਭੱਠੀ 'ਚੋਂ ਰੱਖ ਲਿਆ, ਮਰਦਾਨੇ ਨੂੰ ਕੌਡੇ ਦੇ ਕਢਾਏ ਤੋਂ ਵਿਚਾਰਿਆ, ਬਣਿਓ ਸੀ ਨਾ, ਜੇ ਬਣ ਗਿਆ ਤਾਂ ਉਹ ਵੀ ਬਣ ਜਾਂਦਾ, ਉਹ ਵੀ ਰੱਖਿਆ ਕਰਦਾ। ਇਸ ਵਾਸਤੇ ਇਹ ਜਮਾਂ ਦਾ ਬਣ ਰਿਹਾ, ਜੀਓ ਪਿੰਡ ਜਿਨ ਸੁੱਖ ਦੀਏ ਤਾਹਿਨ ਜਾਨ ਤੱਤ। ਜਿਸ ਪਰਮਾਤਮਾ ਨੇ ਜੀਵ ਨੂੰ ਪਿੰਡ ਸਰੀਰ ਦਿੱਤਾ, ਸਾਰੇ ਸੁੱਖ ਆਰਾਮ ਦਿੱਤੇ ਆ, ਕਹਿੰਦੇ ਤਿਸ ਤੱਤ, ਕਹਿੰਦੇ ਜਿਹੜਾ ਸਿਧਾਂਤ ਰੂਪੀ ਨਿਰੰਕਾਰ ਪਰਮੇਸ਼ਰ ਹੈ, ਉਹਨੂੰ ਇਹ ਜੀਵ ਜਾਣਦਾ ਹੀ ਨਹੀਂ, ਹੈਂ, ਬਿਮਾਰੀਆਂ ਵੀ ਉਹਨੇ ਬਣਾਈਆਂ, ਸੁੱਖ ਵੀ ਉਹਦੇ ਹੀ ਹੈ, ਹੈਂ। ਅਤੇ ਫਿਰ ਇਹ ਹੁੰਦਾ ਕਿ ਮੈਨੂੰ ਇਸ ਸਾਟੇ ਨਾ ਠੀਕ ਹੈ, ਉਸ ਨਾ ਠੀਕ ਨਹੀਂ, ਹੈਂ, ਅਤੇ ਜੇ ਉਹ 'ਤੇ ਯਕੀਨ ਕਰ ਲੈਂਗਾ, ਉਹ ਸਾਟੇ 'ਚ ਵੀ ਬਰਕਤ ਉਹਦੀ ਪਾਈ ਹੈ, ਇਹਦੇ 'ਚ ਵੀ ਇਹਦੀ ਪਾਈ ਹੈ, ਹੈਂ, ਇਹਦਾ ਮਨ ਦੀ ਕਮਜ਼ੋਰੀ ਹੁੰਦੀ ਹੈ, ਇਸ ਕਰਕੇ ਜੇ ਉਹਦੇ 'ਤੇ ਭਰੋਸਾ ਕਰ ਲਈਏ ਤਾਂ ਸਾਰਾ ਕੁਝ ਹੀ ਕਰੀ ਜਾਂਦਾ। ਇਹ ਮਨ ਦੀ ਛੋਟੀ ਸੋਚ ਹੁੰਦੀ ਹੈ ਜਿਹਦੇ ਕਰਕੇ ਮਨ ਭਟਕਦਾ, ਲਾਹਾ ਮਾਇਆ ਕਾਰਨ ਦਹਿਦੇ ਟੂਟਣ ਜਾਏ, ਕਹਿੰਦੇ ਮਾਇਆ ਦੇ, ਹਾਂਜੀ, ਲਾਹੇ ਵਾਸਤੇ, ਲਾਭ ਵਾਸਤੇ ਇਹ ਦਸਾਂ ਦੇਸਾਂ 'ਚ ਜਾਂਦਾ, ਇੱਥੋਂ ਚਲੋ ਬਈ ਫਰਾਂਸ ਚੱਲ ਚਲੀਏ, ਇਟਲੀ ਚੱਲ ਚਲੀਏ, ਆਸਟ੍ਰੇਲੀਆ ਚੱਲ ਚਲੀਏ, ਜਰਮਨ ਚਲੀਏ, ਅਤੇ ਉੱਥੇ ਵੀ ਨਹੀਂ, ਚਲੋ ਇੰਗਲੈਂਡ 'ਚ ਠੀਕ ਠਾਕ ਹੈ, ਅਤੇ ਇੰਗਲੈਂਡ ਵੱਲ ਨੂੰ ਆ ਗਿਆ, ਉੱਥੇ ਨਾ ਪੈਰ ਲੱਗੇ, ਚਲੋ ਹੁਣ ਕਨੇਡਾ ਵੱਲ ਚਲੀਏ, ਹੈਂ, ਕਨੇਡਾ ਵੀ ਉਹ ਡਰ ਖੜਕਾ ਗਈ ਹੈ, ਚਲੋ ਹੁਣ ਅਮਰੀਕਾ, ਅਮਰੀਕਾ ਅਲਾਸਕਾ ਗਾਂ ਤਾਂ ਫਿਰ ਮੁੰਦਰੇ ਮੁੰਦਰਿਆ ਜਾਂ ਇੱਧਰ ਆਸਟ੍ਰੇਲੀਆ ਜਿਹੜਾ ਨਿਊਜ਼ੀਲੈਂਡ ਨਿਊਜ਼ੀਲੈਂਡ 'ਤੇ ਅੱਗੇ ਵੀ ਦੁਨੀਆ ਮੁੱਕ ਜਾਂਦੀ ਹੈ ਫਿਰ ਸਮੁੰਦਰੀ ਆ ਅਤੇ ਮਾਰੋ ਚਾਲਾਂ ਖਾਓ ਗੋਤੇ ਵਿੱਚ ਇਸ ਤਰ੍ਹਾਂ ਮਨ ਭਟਕ ਜਾਂਦਾ ਟਕਾ ਨਹੀਂ ਆਉਂਦਾ ਮਨ ਦੇ ਝੂਠੇ ਲਾਲਚਾਂ 'ਚ ਫਸਿਆ ਅਤੇ ਮਿਲਣਾ ਉਹੀ ਆ ਕਿ ਢਿੱਡ ਦੀ ਜਿਹੜੀ ਪਟਾਰੀ ਆ ਉਹ ਚੁਣੀ ਰੋਟੀਆਂ ਪੈਣੀ ਜਿੱਥੇ ਮਰਜ਼ੀ ਰੋਲ ਆ ਉਹਨੇ ਪੈਣਾ ਸਾਨੂੰ ਵੀ ਜ਼ਿਆਦਾ ਉਨੀ ਮਿਲਣੀ ਪਹਿਨਣ ਨੂੰ ਵੀ ਉਹੀ ਆ ਪਰ ਮਨ ਦੀ ਭਟਕਣਾ ਜਿਹੜੀ ਹੈ ਉਹ ਇਹਨੂੰ ਟਿਕਣ ਨਹੀਂ ਦਿੰਦੀ ਦਿਨ ਰਾਤ ਭਟਕਾਈ ਫਿਰਦੀ ਹੈ ਦੇਵਨ ਹਾਰ ਦਾ ਤਾਰ ਭਰਮ ਨਿਮਖ ਨ ਮਨ ਵਸਾਏ ਇਹ ਦਸਾਂ ਦੇਸਾਂ ਹੀ ਢੁੰਡਣ ਜਾਂਦਾ ਇੱਕ ਹੁੰਦਾ ਵੀ ਉਹ ਗਵਰਨਰ ਬੜੀ ਮਾਇਆ ਜੋੜੀ ਫਿਰ ਜਹਾਜ਼ 'ਤੇ ਟੱਬਰ ਲੱਗ ਕੇ ਚੱਲ ਪਿਆ ਇੱਧਰ ਹਿਮਾਚਲ ਵੱਲ ਪੁੱਛ ਕੇ ਜਦੋਂ ਖਰੀਦਾਂਗੇ ਅਤੇ ਮੌਜਾ ਲਵਾਂਗੇ ਉਹ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਸਾਰਾ ਕੁਝ ਰੁੱਕ ਗਿਆ ਕੱਟੀ ਕੀਤੀ ਹੋਣੀ ਇਸ ਵਾਸਤੇ ਦਸਾਂ ਦੇਸਾਂ ਢੂੰਡਣ ਜਾਂਦਾ ਵੀ ਉੱਥੇ ਸੁੱਖ ਮਿਲਿਆ ਇੱਥੇ ਮਿਲੇਗਾ ਮਰਜ਼ੀ ਚੱਲ ਜਾ ਕਰਮ ਨਾਲ ਹੀ ਜਾਣਾ ਦੇਵਨ ਹਾਰ ਦਾ ਤਾਰ ਤੁਹਾਨੂੰ ਉਤਾਰੇ ਉਹ ਜਿਹੜਾ ਦੇਣ ਵਾਲਾ ਦਾਤਾ ਪਰਮੇਸ਼ਰ ਆ ਉਹਨੂੰ ਇੱਕ ਨਿਮਕ ਥੋੜ੍ਹਾ ਮਾਤਰ ਵੀ ਮਨ 'ਚ ਨਹੀਂ ਵਸਾਉਂਦਾ ਉਹ ਤਾਂ ਚੇਤੇ ਆਉਂਦਾ ਨਹੀਂ ਦਿਨ ਰਾਤ ਮਾਇਆ ਹੀ ਮਾਇਆ ਗਾਈ ਜਾਂਦਾ ਲਾਲਚਾਂ ਦੇ ਵਿੱਚ ਲੱਗਿਆ ਹੋਇਆ ਹੈ ਕਈ ਵਾਰੀ ਦੇਖੀ ਦਾ ਧਾਰਮਿਕ ਬੰਦਿਆਂ ਦਾ ਹੀ ਉਹ ਜਾਈਏ ਉਹ ਪਦਾਰਥਾਂ ਦੀਆਂ ਗੱਲਾਂ ਕਰੀ ਜਾਂਦੇ ਆ ਉੱਥੇ ਸਾਨੂੰ ਇਸ ਤਰ੍ਹਾਂ ਮਿਲਿਆ ਸੀ ਰੁੱਖਾ ਸੀ ਮਿੱਠਾ ਸੀ ਅਤੇ ਬਾਬਾ ਫਰੀਦ ਕਹਿੰਦੇ ਫਰੀਦਾ ਰੁਚੀ ਮਿਲਦੀ ਖਾਏ ਕੇ ਠੰਡਾ ਪਾਣੀ ਪੀਓ ਦੇਸ ਫਰਾਈ ਚੋਕੜੀ ਨਾਂਤਰ ਸਾਈਂ ਜੀਓ ਅਤੇ ਮਾਨ ਉਹ ਜਿਹੜਾ ਉੱਥੇ ਵੀ ਨਹੀਂ ਜਾਂਦਾ ਉਹ ਕੁੰਭ ਦੇ ਮੇਲੇ ਦੇ ਗਏ ਉੱਥੇ ਉਹ ਇਕੱਠੇ ਹੋਏ ਕੱਠੇ ਕਹਿੰਦਾ ਰਵੀ ਅੱਜ ਪੇਖਿਆ ਨੂੰ ਗਏ ਕਿ ਕਰੇਲੇ ਭੁੱਜਦੇ ਸੀ ਅਤੇ ਸਮੈਲ ਆਉਂਦੀ ਸੀ ਮੈਂ ਬੜਾ ਲੱਜਿਆ ਕਰੇਲਿਆਂ ਵਾਲਾ ਘਰ ਵਿੱਚ ਉਹ ਦੂਏ ਕਹਿਣ ਲੱਜਦੇ ਅਸੀਂ ਵੀ ਰਹੇ ਮੈਂ ਕਿਹਾ ਤੂੰ ਕੁੰਭ ਦੇ ਮੇਲੇ 'ਤੇ ਆਏ ਤਾਂ ਕਰੇਲੇ ਲੈਜਾਣਾ ਹੈ ਕਰੇਲੇ ਤਾਂ ਉੱਥੇ ਬਥੇਰੇ ਮਿਲ ਜਾਣੇ ਜੀ ਧਾਰਮਿਕ ਬਾਣਾ ਵੀ ਪਾ ਲਿਆ ਅਤੇ ਮਨ ਹਾਲੇ ਸਾਧੂ ਨੇ ਸਵਾਦਾਂ ਜੇ ਘੁੰਮਦੇ ਫਿਰਦੇ ਆ ਇਸ ਵਾਸਤੇ ਜਾਓ ਗੱਲ ਤਾਂ ਹੁੰਦੀ ਹੈ ਸਾਧੂ ਸਾਨੂੰ ਕੋਈ ਭਜਨ ਬਾਣੀ ਨਾਮ ਬਾਣੀ ਸਿਮਰ ਦੀ ਗੱਲ ਕਰਨੀ ਬਸ ਖਾਣ ਪੀਣ ਦੀਆਂ ਗੱਲਾਂ ਜਾਂ ਉੱਥੇ ਗਏ ਤੂੰ ਨੇ ਸੇਵਾ ਬੜੀ ਕੀਤੀ ਉੱਥੇ ਗਏ ਤੂੰ ਨੇ ਸੇਵਾ ਨਹੀਂ ਕੀਤੀ ਇੱਥੇ ਕੇ ਖੜੇ ਆ ਕੋਈ ਨਾਮ ਦੀ ਗੱਲ ਨਹੀਂ ਜਿਹਦੇ ਕੋਲ ਗਏ ਉਹਦੀ ਗੱਲ ਕੋਈ ਨਹੀਂ ਉਹਦੀ ਸਿਮਰ ਨਹੀਂ ਉੱਥੇ ਆ ਕੇ ਮਹਾਰਾਜ ਨੇ ਪੌਤਲ ਕੀ ਕੀਤੇ ਅਤੇ ਜਿਨ੍ਹਾਂ ਦੇ ਤੀਰਥਾਂ 'ਤੇ ਯਾਤਰਾ ਨੂੰ ਗਏ ਹਾਂ ਅਤੇ ਉਹਨਾਂ ਨੂੰ 8-8 ਮਹੀਨੇ ਘੇਰੇ ਪੈਂਦੇ ਰਹੇ ਅਤੇ ਇਸ ਤਰ੍ਹਾਂ ਉਹਨਾਂ ਦੇ ਪਿਤਾ ਪੁੱਤਰ ਮਾਤਾ ਸ਼ਹੀਦ ਹੋਏ ਸਿੰਘ ਕਿਵੇਂ ਸ਼ਹੀਦ ਹੋਏ ਹੈਂ ਮੁੱਠ ਮੁਠਾਨ ਨਹੀਂ ਸੀ ਮਿਲਦਾ ਕਿੰਨੀ ਬੁਰੀ ਹਾਲਤ ਹੁਣ ਚਮਕੌਰ ਘੇਰਾ ਪਿਆ ਰਿਹਾ ਉੱਥੇ ਦੱਸੋ ਖਾਣ ਪੀਣ ਦਾ ਕੀ ਸੀ ਅਤੇ ਅਸੀਂ ਅੱਜ ਦੇਖ ਲਓ ਤੀਰਥਾਂ 'ਤੇ ਜਾਂਦੇ ਹਾਂ ਆਹੇ ਭਾਲਦੇ ਹਾਂ ਸਾਨੂੰ ਉੱਥੇ ਖਾਣ ਨੂੰ ਨਹੀਂ ਚੰਗਾ ਮਿਲਿਆ ਉਹ ਨਹੀਂ ਮਿਲਿਆ ਇੱਥੇ ਵੀ ਖੜੇ ਹਾਂ ਕੋਈ ਨਾਮ ਦੀ ਦਸਮ ਪਾਤਸ਼ਾਹ ਦੀ ਕਥਾ ਨਹੀਂ ਕੋਈ ਸਿਮਰਨ ਦੀ ਕਥਾ ਕੋਈ ਨਹੀਂ ਨਾਮ ਦੀ ਕਥਾ ਨਹੀਂ ਕਿੱਥੇ ਫਸੇ ਪਏ ਲਾਲਚ ਝੂਠ ਵਕਾਰ ਮੋਹ ਇਹ ਸੰਪ ਹੈ ਮਨ ਮਾਹੇ ਝੂਠੇ ਪਦਾਰਥਾਂ ਦਾ ਜਿਹੜਾ ਲਾਲਚ ਹੈ ਬੇਹੇ ਵਕਾਰ ਆ ਇਹ ਜਿਹੜਾ ਮੋਹ ਇਹ ਜਿੰਨੀਆਂ ਵੀ ਚੀਜ਼ਾਂ ਇਹ ਅਸੂਰੀ ਸੰਪਦਾ ਆ ਦੈਂਤ ਵਿਅਕਤੀ ਦੀਆਂ ਗੱਲਾਂ ਮਨ ਦੇ ਵਿੱਚ ਇਹਨਾਂ ਔਗਣਾਂ ਨੂੰ ਇਕੱਠੇ ਕਰੀ ਜਾਂਦਾ ਦਿਨ ਰਾਤ ਪਾਪਾਂ ਨੂੰ ਇਕੱਠੇ ਕਰੀ ਜਾਂਦਾ ਹਾਂਜੀ ਅਤੇ ਇਹ ਨਹੀਂ ਬੇਨਤੀ ਕਰਦਾ ਕਾਗਦ ਲੇਖਾ ਜੋ ਕਰੋ ਕਹਾਂ ਪੁਜਾਵੋ ਨਾਥ ਔਗਣ ਮੇਰੇ ਬਖਸ਼ੀਏ ਮਾਥੇ ਕਰੀਏ ਹਾਥ ਕਿ ਮਹਾਰਾਜ ਜੇ ਕਾਗਜ਼ਾਂ ਦਾ ਲੇਖਾ ਕਰੋਗੇ ਤੁਹਾਡੇ ਨਾਲ ਅਸੀਂ ਕਿਵੇਂ ਪੁੱਜਾਂਗੇ ਸਾਡੇ ਔਗਣ ਬਖਸ਼ ਦਿਓ ਸਾਡੇ ਮੱਥੇ 'ਤੇ ਆਪਣਾ ਮਿਹਰ ਦਾ ਹੱਥ ਰੱਖ ਦਿਓ ਲਾਂਪਟ ਚੋਰ ਨਿੰਦਕ ਮਾਂ ਤੈਨੂੰ ਹੁਣ ਸੰਗ ਵਿਹਾਏ ਜੜੇ ਵਿਅਕਤੀ ਕਿਉਂਕਿ ਪਾਰੇ ਪਰਾਏ ਸਰੀਰਾਂ ਦੇ ਲੰਪਟ ਆ ਬੀਫੇ ਵਿਕਾਰਾਂ ਵਿੱਚ ਫਸੇ ਆ ਅਥਵਾ ਦੂਜੀਆਂ ਚੀਜ਼ਾਂ ਚਲਾਉਂਦੇ ਚੋਰ ਆ ਔਰ ਬਹੁਤ ਵੱਡੇ ਗੁਰੂ ਦੇ ਨਿੰਦਕ ਆ ਹਾਂਜੀ ਉਹਨਾਂ ਦੇ ਨਾਲ ਇਹਦੀ ਉਮਰ ਵਿਹਾਏ ਮੈਨੂੰ ਬੀਤ ਰਹੀ ਹੈ ਉਹਨਾਂ 'ਚ ਜਾ ਕੇ ਬਹਿੰਦਾ ਦੁਸ਼ਟ ਲੋਕਾਂ ਦੀ ਚੌਂਕੜੀ 'ਚ ਮੈਂ ਸਤਸੰਗੀਆਂ 'ਚ ਬਹਿਣਾ ਪਸੰਦ ਨਹੀਂ ਕਰਦਾ ਤੁਦ ਭਾਵੇ ਤਾਂ ਬਖਸ਼ ਲੈ ਹੀ ਕੋਟੇ ਸੰਗ ਖਰੇ ਕਿ ਸੱਚੇ ਪਾਤਸ਼ਾਹ ਜੇ ਤੁਹਾਨੂੰ ਭਾ ਜਾਏ ਤਾਂ ਖੋਟਿਆਂ ਨੂੰ ਖਰਿਆਂ ਦਾ ਸੰਗ ਦੇ ਕੇ ਤੁਸੀਂ ਬਖਸ਼ ਲੈਂਦੇ ਹੋ ਨਾਨਕ ਭਾਵੇ ਪਾਰਵਮ ਪਾਹਨ ਨੀਰ ਕਰੇ ਸਤਿਗੁਰ ਸੱਚੇ ਪਾਤਸ਼ਾਹ ਜੇ ਤੁਹਾਨੂੰ ਭਾ ਜਾਏ ਮਨਜ਼ੂਰ ਹੋ ਜਾਏ ਪਰ ਤੱਕ ਜਿਹੜੇ ਪਾਹਨ ਪੱਥਰ ਆ ਉਹ ਵੀ ਪਾਣੀ 'ਚ ਤਰ ਜਾਂਦੇ ਆ ਆਖਿਆ ਪੱਥਰਾਂ ਮੂੰਹ ਜਿਹੜੇ ਕਠੋਰ ਹਿਰਦਿਆਂ ਵਾਲੇ ਪੁਰਸ਼ ਆ ਉਹ ਵੀ ਨਿਰੰਕਾਰ ਨੂੰ ਭਾ ਜਾਣ ਤੇ ਸੰਸਾਰ ਰੂਪੀ ਜਿਹੜਾ ਸਮੁੰਦਰ ਆ ਇਹ ਪਦਾਰਥਾਂ ਰੂਪੀ ਜਲ ਨਾ ਭਰਿਆ ਆ ਕੀ ਤੋਂ ਤਰ ਜਾਂਦੇ ਹੁਣ ਮਹਾਰਾਜ ਰਾਮ ਚੰਦਰ ਜੀ ਨੇ ਹਾਂਜੀ ਉਹ ਪੁਲ ਬੰਨਣਾ ਸੀ ਜੋ ਪੱਥਰ ਡੁੱਬੀ ਜਾਣ ਕਹਿੰਦੇ ਪੱਥਰ ਡੁੱਬ ਰਹੇ ਆ ਕਹਿੰਦੇ ਨਾਲ ਨੀਲੋਂ ਲਿਆਓ ਉਹਨੂੰ ਗੁਰੂ ਦਾ ਸ਼ਰਾਪ ਸੀ ਕਿ ਤੁਹਾਡੇ ਪੱਥਰ ਵੀ ਨਹੀਂ ਡੁੱਬਣਗੇ ਉਹ ਟੁੱਟੀ ਗਏ ਕੋਈ ਪੱਥਰ ਐਂ ਨੂੰ ਨਿਕਲ ਜਾ ਕੋਈ ਐਂ ਨੂੰ ਇੱਕ ਤਾਂ ਫਿਰ ਆ ਇੱਕ ਤਾਂ ਮਾਲ ਇਸੇ ਛੱਡੀ ਗਏ ਉਹ ਜੁੜਦੇ ਗਏ ਕਹਿੰਦੇ ਫਿਰ ਸਾਗਰ ਭਰ ਤਰਵਰ ਤਰੇ ਜਿਉਂ ਤਰਵਰ ਕੇ ਪਾਸ ਕਹਿੰਦੇ ਸਮੁੰਦਰ 'ਤੇ ਉਹ ਪੱਥਰ ਐਂ ਉਤਰ ਗਿਆ ਜਿਵੇਂ ਦਰਖਤ ਦਾ ਪੱਤਾ ਉਤਰਦਾ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਸਲੋਕ ਖਾਦ ਵੀਰ ਖੇਲਦਾਸ ਭਰਮੇ ਜਨਮਾਂ ਅਨੇਕ ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ ਅਨੇਕਾਂ ਜਨਮਾਂ 'ਚ ਇਹ ਜੀਵ ਨੇ ਭਰਮ ਨਾ ਕੀਤਾ ਕਦੀ ਕਿਸੇ ਜਨਮ ਜੂ ਨਹੀਂ ਕਦੀ ਕਿਸੇ ਜੂ ਨਹੀਂ ਹੁਣ ਵਾਲ ਤਲ ਚਲ ਜਾਓ ਉਹ ਲੈ ਲਓ ਪੱਥਰ ਹੀ ਆ ਪਹਾੜੀਆਂ ਪਾਣੀ ਦੀ ਸਰਦੀਆਂ ਚੱਲਦੀਆਂ ਪਰ ਤੱਕ ਅੰਗਰੇਜ਼ਾਂ ਨੇ ਤੋਪਾਂ ਲਾ ਲਾ ਵੀ ਡੁੱਬਿਆ ਡੁੱਬੇ ਨਹੀਂ ਇਹ ਨਿਰੰਕਾਰ ਦੀ ਲੀਲਾ ਕੋਈ ਆਪਣੀ ਹੈ ਭਵ ਜਲ ਤੇ ਕੱਢੋ ਪ੍ਰਭੂ ਨਾਨਕ ਤੇਰੀ ਤੇ ਇਹ ਨਿਰੰਕਾਰ ਪਰਮੇਸ਼ੁਰ ਨੂੰ ਸੰਸਾਰ ਸਮੁੰਦਰ ਤੋਂ ਸਾਨੂੰ ਕੱਢ ਲਓ ਡੁੱਬਦੇ ਜਾ ਰਹੇ ਮਰਦੇ ਜਾ ਰਹੇ ਪਾਤਸ਼ਾਹ ਕਹਿੰਦੇ ਆ ਅਸੀਂ ਤਾਂ ਹੁਣ ਤੇਰਾ ਟੇਕ ਭਰੋਸਾ ਧਾਰਨ ਕਰ ਲਿਆ ਤੁਸੀਂ ਕਿਰਪਾ ਕਰੋ ਪੌੜੀ ਕਿਲਦ ਕਿਲਤ ਆਇਓ ਅਨਕ ਜੂਨ ਦੁੱਖ ਪਾਏ ਇਹ ਜਿਹੜਾ ਜੀਵ ਹੈ ਅਨੇਕਾਂ ਜੂਨਾਂ ਦੇ ਵਿੱਚ ਬੜ ਬੜੇ ਦੁੱਖ ਪਾ ਕੇ ਬਹੁਤ ਜਨਮਾਂ ਵਿੱਚ ਕਈ ਤਰ੍ਹਾਂ ਦੀਆਂ ਖੇਲਾਂ ਖੇਲਦਾ ਆਇਆ ਘੁੰਮਦਾ ਘੁੰਮਾਉਂਦਾ ਆਇਆ ਭਟਕਦਾ ਭਟਕਦਾ ਆਇਆ ਹੁਣ ਕਹਿੰਦੇ ਆ ਕੇ ਮਨੁੱਖ ਜਨਮ ਮਿਲਿਆ ਮਨੁੱਖ ਜਨਮ 'ਚ ਆਇਆ ਇਹ ਪਰ ਫਿਰ ਵੀ ਐਸਾ ਭੈੜਾ ਆ ਖੇਤ ਮਿਟਿਆ ਸਾਧੂ ਮਿਲ ਸਾਧ ਸਤਿਗੁਰ ਬਿੰਦ ਪਰ ਇੱਧਰ ਤੁਰਦਾ ਨਹੀਂ ਪਰ ਜਿਹੜਾ ਸੱਚੇ ਇਰਾਦੇ ਨਾਲ ਤੁਰ ਪੈਂਦਾ ਮਹਾਰਾਜ ਕਹਿੰਦੇ ਫਿਰ ਸਾਧੂ ਮਿਲ ਸੰਤਾਂ ਦੇ ਸੰਗ 'ਚ ਮਿਲਣ ਕਰਕੇ ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਦੇ ਹਿਰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਸਮਾ ਗਾਇਆ ਬਚਨ ਮੰਨ ਲਿਆ ਉਹਨਾਂ ਦਾ ਖੇਲ ਉਹਨਾਂ

ਹੋ ਜਾਂਦੀ ਹੈ ਅਤੇ ਉਹਨਾਂ ਨੂੰ ਫਿਰ ਕਹਿੰਦੇ ਸੁੱਖ ਅਤੇ ਆਨੰਦ ਦੇ ਵਿੱਚ ਵਿਸ਼ਰਾਮ ਇਸ ਤੋਂ ਹੋ ਜਾਂਦੇ ਟਿਕ ਜਾਂਦੇ ਆ ਅਤੇ ਕੋਈ ਕਿਸੇ ਪ੍ਰਕਾਰ ਦਾ ਕਲੇਸ਼ ਹੁੰਦਾ ਹੀ ਨਹੀਂ ਆਪਣੇ ਆਨੰਦ ਵਿੱਚ ਹੀ ਰਹਿੰਦੇ ਆ। ਖੇਪਨ ਵਾਹੀ ਬਹੁਤ ਲਾਭ ਕਰ ਰਿਹਾ ਹੈ ਪਤਵੰਤ ਜਿਸ ਸਮੇਂ ਕਹਿੰਦੇ ਉਹ ਜਗਿਆਸੂ ਨੇ ਜਪ ਤਪ ਰੂਪੀ ਜਿਹੜੀ ਖੇਤ ਪੂੰਜੀ ਸੀ ਹੈਂ ਮਿਹਨਤ ਕੀਤੀ ਸੀ ਨਿਰੰਕਾਰ ਨੇ ਓੜਖ ਪੂਰੀ ਨਿਭਾ ਦਿੱਤੀ ਅਤੇ ਬਹੁਤ ਲਾਭ ਹੋ ਗਏ। ਧੰਨ ਸੱਚੇ ਪਾਤਸ਼ਾਹ ਕਹਿੰਦੇ ਅਤੇ ਅਸੀਂ ਫਿਰ ਇਹ ਜਿਹੜੀ 52 ਅੱਖਰੀ ਰੂਪੀ ਖੇਪ ਸੀਗੀ ਨਾ ਇਹ ਲੱਦੀ ਸੀ ਧੰਨ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕਰਕੇ ਓੜਖ ਨਿਭਾ ਦਿੱਤੀ ਹੈ ਭਾਵ ਇਹ ਬਾਣੀ ਪੂਰੀ ਕਰ ਦਿੱਤੀ ਹੈ ਉਹਦੀ ਕਿਰਪਾ ਨੇ ਆਰੰਭ ਕੀਤੀ ਸੀ ਇਹਦੇ ਵਿੱਚੋਂ ਬਹੁਤ ਲਾਭ ਹੋਇਆ ਜਿਸ ਸਮੇਂ ਸਰੂਪ ਰੂਪੀ ਘਰ ਦੇ ਵਿੱਚ ਕਹਿੰਦੇ ਆ ਗਏ ਹੈਂ ਫਿਰ ਅਸੀਂ ਮਾਲਕ ਵਾਲੇ ਬਣ ਗਏ ਇੱਜ਼ਤ ਵਾਲੇ ਹੋ ਗਏ ਹਾਂਜੀ ਇੱਜ਼ਤ ਵਾਲੇ ਬਣ ਗਏ ਅਤੇ ਇੱਜ਼ਤ ਵਾਲਾ ਜਿਹੜਾ ਸਰੂਪ ਰੂਪੀ ਘਰ ਸੀ ਉਹਦੇ ਵਿੱਚ ਕਹਿੰਦੇ ਅਸੀਂ ਆ ਗਏ ਹਾਂ ਖਰਾ ਦਿਲਾਸਾ ਗੁਰਦੀਆ ਆਏ ਮਿਲੇ ਭਗਵੰਤ ਸਤਿਗੁਰ ਸੱਚੇ ਪਾਤਸ਼ਾਹ ਨੇ ਜਗਿਆਸੂ ਨੂੰ ਖਰਾ ਉਹਨਾਂ ਨੇ ਬਹੁਤ ਚੰਗਾ ਦਿਲਾਸਾ ਧੀਰੇ ਦਿੱਤੀ ਹੈ ਕਿਉਂਕਿ ਫਿਰ ਭਗਵਾਨ ਆਪ ਆ ਕੇ ਮਿਲਦਾ ਹੈ ਇਹ ਯਕੀਨ ਹੋ ਗਿਆ ਨਿਸ਼ਚਾ ਹੋ ਗਿਆ ਆਪਨ ਕੀਆ ਕਰਹਿ ਆਪ ਆਗੈ ਪਛੈ ਆਪ ਪਿੱਛੇ ਵੀ ਹੇ ਪਰਮੇਸ਼ੁਰ ਤੁਸੀਂ ਸਾਰਾ ਕੁਝ ਆਪੇ ਕੀਤਾ ਹੁਣ ਵੀ ਆਪੇ ਕਰ ਰਹੇ ਹਾਂ ਅੱਗੇ ਵੀ ਜੋ ਕੁਛ ਕਰੋਗੇ ਆਪ ਜੀ ਨੇ ਕਰਨਾ ਹੈ ਨਾਨਕ ਸੋਚ ਰਾਹੀ ਹੈ ਜੇ ਘੱਟ ਘੱਟ ਰਹੇ ਆ ਵੀ ਆਪ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਹਿੰਦੇ ਉਸ ਨਿਰੰਕਾਰ ਦੀ ਸਲੋਤਾ ਉਸਤ ਕਰੋ ਜਿਹੜਾ ਸਾਰਿਆਂ ਘਟਾਂ ਘਟਾਂ ਹਿਰਦਿਆਂ ਹਿਰਦਿਆਂ 'ਚ ਵਿਆਪ ਰਿਹਾ ਪੂਰਨ ਹੋ ਰਿਹਾ ਹੈ ਚਲੋ ਆਏ ਪ੍ਰਭ ਸਰਨਾਗਤੀ ਕਿਰਪਾ ਨੇ ਦਿਆਲ ਆਪ ਕਿਰਪਾ ਦੀ ਨਿਧੀ ਖਜ਼ਾਨਾ ਰੂਪਿਆ ਹੇ ਦਿਆਲੂ ਕਿਰਪਾਲੂ ਪਰਮਾਤਮਾ ਅਸੀਂ ਤੁਹਾਡੀ ਸ਼ਰਨ ਆ ਕੇ ਪ੍ਰਾਪਤ ਹੋ ਰਹੇ ਹਾਂ ਇੱਕ ਅਖਰ ਹਨ ਮਨ ਵਖਤ ਨਾਨਕ ਹੋ ਨਿਹਾਲ ਕਹਿੰਦੇ ਉਹਨਾਂ ਦੇ ਮਨ ਵਿੱਚ ਇੱਕ ਪਰਮਾਤਮਾ ਦਾ ਨਾਮ ਰੂਪੀ ਅੱਖਰ ਜਿਹੜਾ ਖਿਰਨੇ ਤੋਂ ਰਹਿਤ ਉਹ ਵੱਸ ਗਿਆ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਜਿਹਨਾਂ ਦੇ ਮਨ 'ਚ ਪਰਮਾਤਮਾ ਦਾ ਨਾਮ ਵੱਸ ਗਿਆ ਉਹ ਤਾਂ ਨਿਹਾਲ ਉਹ ਤਾਂ ਨਿਹਾਲ ਹੋ ਜਾਂਦੇ ਆ। ਪਾਤਸ਼ਾਹ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਹ 52 ਅੱਖਰਾਂ ਦਾ ਜਿਹੜਾ ਸਿਧਾਂਤ ਸੀ ਇਹ 52 ਅੱਖਰਾਂ ਵਿੱਚ ਇੱਕ ਅੱਖਰ ਦੇ ਸਿਧਾਂਤ ਦੁਆਰਾ ਹਾਂਜੀ ਹਾਂਜੀ ਇੱਕ ਅੱਖਰ ਦੇ ਸਿਧਾਂਤ ਦੁਆਰਾ ਵੀ ਜੇ ਪਰਮਾਤਮਾ ਦਾ ਨਾਮ ਮਨ 'ਚ ਵੱਸ ਗਿਆ ਨਾ ਤੋ ਨਿਹਾਲ ਹੋ ਜਾਂਦਾ। ਪੌੜੀ ਅੱਖਰ ਮੈਂ ਤੇਰੇ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਪਰਮਾਤਮਾ ਨੇ ਕਿੰਨੇ ਭਵਨ ਜਿਹੜੇ ਮਾਤ ਲੋਕ ਪਤਾਲ ਸਵਰਗ ਆ ਉਹ ਸਾਰੇ ਅੱਖਰਾਂ 'ਚ ਹੀ ਆ। ਅੱਖਰ ਪੁਰਨਾ ਹੀ ਕੀਤਾ ਬਚਨ ਬੋਲਿਆ ਅਤੇ ਦੁਨੀਆ ਰਾਜ ਦਿੱਤੀ ਵੇਦਾਂ ਦਾ ਵਿਚਾਰ ਕਰਨਾ ਵੀ ਅੱਖਰਾਂ 'ਚ ਹੀ ਆ ਅੱਖਰ ਕਰ ਕਰ ਵੇਦ ਵਿਚਾਰੇ ਵੇਦ ਅੱਖਰਾਂ 'ਚ ਲਿਖੇ ਆ ਗੁਰੂ ਗ੍ਰੰਥ ਸਾਹਿਬ ਬਾਣੀ ਅੱਖਰਾਂ 'ਚ ਆ ਹੈਨੀ ਇਸ ਕਰਕੇ ਇਹਨਾਂ ਅੱਖਰਾਂ ਦੁਆਰਾ ਵਿਚਾਰ ਹੁੰਦਾ। ਅੱਖਰ ਸ਼ਾਸਤਰ ਸਿਮਰ ਪੁਰਾਣਾ ਅੱਖਰ ਨਾਦ ਕਥਨ ਬਖਿਆਨਾ ਜਿਹੜੇ ਸ਼ਾਸਤਰ ਆ ਸਿਮਰਤੀਆਂ ਪੁਰਾਣ ਸਾਰੇ ਅੱਖਰਾਂ 'ਚ ਹੀ ਆ। ਨਾਦ ਜਿਹੜਾ ਬਾਜਿਆਂ ਦਾ ਵਜਾਉਣਾ ਆ ਬਖਿਆਨਾ ਹੈਂ ਜਿਹੜਾ ਪ੍ਰਸੰਗਾਂ ਦਾ ਕਥਨ ਕਰਨਾ ਇਹ ਵੀ ਸਾਰਾ ਅੱਖਰਾਂ 'ਚ ਹੀ ਆ। ਅੱਖਰ ਮੁਗਤ ਯੁਗਤ ਪੈ ਭਰਮ ਅੱਖਰ ਕਰਮ ਕਿਰਤ ਤੋਈ ਧਰਮ ਮੁਗਤੀ ਆ ਯੁਗਤੀ ਆ ਪੈ ਆ ਭਰਮ ਇਹ ਸਾਰਾ ਕੁਝ ਅੱਖਰਾਂ 'ਚ ਹੀ ਆ। ਕਰਮਾਂ ਦਾ ਕਿਰਤ ਮੈਨੇ ਜਿਹੜਾ ਕਰਨਾ ਹਾਂਜੀ ਸੋਚ ਜਿਹੜੀ ਪਵਿੱਤਰਤਾ ਆ ਇਹ ਸਾਰੀਆਂ ਗੱਲਾਂ ਸਾਰੇ ਧਰਮ ਸਾਰਾ ਕੁਛ ਅੱਖਰਾਂ 'ਚ ਹੀ ਆ। ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਜਿੰਨਾ ਕੁ ਦ੍ਰਿਸ਼ਟੀਮਾਨ ਪ੍ਰਪੰਚ ਸੰਸਾਰ ਆ ਨਜ਼ਰ ਆ ਰਿਹਾ ਇਹ ਸਾਰਾ ਅੱਖਰਾਂ 'ਚ ਹੀ ਆ। ਲੈਣ ਦੇਣ ਸਾਰਾ ਇਹਨਾਂ ਨੇ ਚੱਲਣ ਦਿਆ ਬੋਲਣਾ ਬੁਲਾਉਣਾ ਇਹਨਾਂ ਨੇ ਹੋ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਆ ਕਿ ਉਹ ਜਿਹੜਾ ਨਿਰੰਕਾਰ ਪਰਮੇਸ਼ਰ ਆ ਉਹ ਅੱਖਰਾਂ ਤੋਂ ਅਸੰਗ ਆ ਨਿਰਲੇਪ ਹੈ। ਇਹ ਜਿੰਨਾ ਕੁ ਵੀ ਦ੍ਰਿਸ਼ਟੀਮਾਨ ਦਿਸਣ ਵਾਲਾ ਪ੍ਰਪੰਚ ਸੰਸਾਰ ਆ ਇਹ ਸਾਰਾ ਕਰਮਾਂ ਰੂਪੀ ਅੱਖਰਾਂ 'ਚ ਆ। ਸਾਰਿਆਂ ਦੇ ਮੱਥੇ 'ਤੇ ਕੋਈ ਨਾ ਕੋਈ ਕਰਮ ਲਿਖਿਆ ਉਹ ਜਿਹੜਾ ਪਰਮ ਪਰਮੇਸ਼ਰ ਨਿਰੰਕਾਰ ਆ ਕਰਮਾਂ ਰੂਪੀ ਅੱਖਰਾਂ ਤੋਂ ਨਿਰਲੇਪ ਅਸੰਗ ਆ। ਬਾਕੀ ਸਾਰਿਆਂ ਦੇ ਮੱਥਾਂ ਦੇ ਪਾਪਾਂ ਮੁਨਾਂ ਦੇ ਲਿਖਿਆ ਉਹ ਰਹਿਤ ਆ। ਜਿੰਨਾ ਕੁ ਦ੍ਰਿਸ਼ਟਮਾਨ ਪ੍ਰਪੰਚ ਹੈ ਸਾਰਾ ਆਖਰ ਅਖਰ ਰੂਪ ਆ ਪਰਮਾਤਮਾ ਵਿੱਚ ਕਲਪਤ ਆ। ਕਿਉਂਕਿ ਪਰਮੇਸ਼ਰ ਨੇ ਤਿੰਨੇ ਜਿਹੜੇ ਭਵਨ ਧਾਰੇ ਆ ਉਹ ਅਖਰ ਰੂਪੀ ਪਰਮਾਤਮਾ ਵਿੱਚ ਕਲਪਤ ਆ। ਵੇਦਾਂ ਦਾ ਵਿਚਾਰ ਕਰਨਾ ਅਖਰ ਨਾਸ ਤੋਂ ਰਹਿਤ ਆ ਕਰਨੇ ਤੋਂ ਰਹਿਤ ਆ ਕਿਉਂਕਿ ਪਰਮਾਤਮਾ ਦੀ ਸਾਰੀਆਂ ਗੱਲਾਂ ਕਲਪਤ ਆ। ਸ਼ਾਸਤਰ ਆ ਸਿਮਰਤੀਆਂ ਪੁਰਾਣ ਆ ਅਖਰ ਰੂਪੀ ਜਿਹੜਾ ਪਰਮਾਤਮਾ ਵਿੱਚ ਕਲਪਤ ਆ। ਨਾਦ ਬਾਜੀਆਂ ਦਾ ਵਜਾਉਣਾ ਪ੍ਰਸੰਗਾਂ ਦਾ ਕਥਨ ਕਰਨਾ

0: ਅੱਖਰ ਰੂਪੀ ਜਿਹੜਾ ਪਰਮਾਤਮਾ ਨਿਰੰਕਾਰ ਵਿੱਚ ਕਲਪਦੇ ਮੁਕਤੀ ਦੀ ਯੁਗਤੀ ਹੈ ਪੈ ਆ ਪਰਮ ਇਹ ਵੀ ਜਿਹੜਾ ਅਕਸ਼ਰ ਰੂਪੀ ਪਰਮਾਤਮਾ ਉਹਦੇ ਵਿੱਚ ਕਲਪਦੇ ਕਰਮਾਂ ਦਾ ਕਰਨਾ ਸੁੱਚ ਪਵਿੱਤਰਤਾ ਰੱਖਣੀ ਕਰਮਾਂ ਨੂੰ ਧਾਰਨਾ ਇਹ ਵੀ ਅਕਸ਼ਰ ਰੂਪੀ ਪਰਮਾਤਮਾ ਕਲਪਦਾ ਜਿੰਨਾ ਦ੍ਰਿਸ਼ਟਮਾਨ ਸੰਸਾਰ ਨਜ਼ਰ ਆ ਰਿਹਾ ਉਹ ਅਕਸ਼ਰ ਰੂਪੀ ਪਰਮਾਤਮਾ ਹੀ ਕਲਪਤ ਹੈ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਆ ਜਿਹੜਾ ਨਿਰੰਕਾਰ ਪਰਮੇਸ਼ਰ ਆ ਉਹ ਨਿਰਲੇਪ ਪਾਵੇਂ ਨੇ ਨਿਰਲੇਪ ਆ ਉਹਦੇ 'ਤੇ ਕੋਈ ਲੇਪ ਛੇਪ ਨਹੀਂ ਚਲੋ ਹੁਣ ਆਖਰੀ ਬੇਨਤੀਆਂ ਕਰ ਰਹੇ ਆ ਹੱਥ ਕਲਮ ਅਗਮ ਮਸਤਕ ਲੇ ਕਾਵਤੀ ਕਹਿੰਦੇ ਹੈ ਅਗਮ ਮਨ ਦੀ ਗਮਤਾ ਤੋਂ ਪਰੇ ਮਨ ਬੁੱਧੀ ਉਹ ਪਰਮਾਤਮਾ ਨਿਰੰਕਾਰ ਪਰਮੇਸ਼ਰ ਅਗਮ ਰੂਪ ਆ ਤੇਰੇ ਹੱਥ ਵਿੱਚ ਭਾਵ ਕੀ ਹੈ ਤੇਰੇ ਹੁਕਮ ਰੂਪੀ ਜਿਹੜੀ ਕਲਮ ਆ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖਦੀ ਤੁਰੀ ਆਉਂਦੀ ਲਿਖਾਵਤੀ ਲੇਖ ਲਿਖਦੀ ਆਉਂਦੀ ਔਰ ਜਿਹੜਾ ਉਸ ਸੰਗ ਨੂੰ ਪ੍ਰਭਾਵਤੀ ਇਹ ਅਨੂਪ ਹੁਕਮਾਂ ਤੋਂ ਰਹਿ ਸੁੰਦਰ ਰੂਪੀ ਪਰਮੇਸ਼ਰ ਨਿਰੰਕਾਰ ਤੂੰ ਸਾਰਿਆਂ ਦੇ ਨਾਲ ਉਰਜ ਮੈਨੂੰ ਮਿਲ ਰਿਹਾ ਹਾਂ ਉਰਜ ਰਹੋ ਸਭ ਸੰਗ ਸਾਰਿਆਂ ਨਾਲ ਮਿਲ ਗਿਲ ਰਿਹਾ ਹਾਂ ਇਹ ਤੋਂ ਭਿੰਨ ਤਾਂ ਕੋਈ ਹੈ ਨਹੀਂ ਤੇਰੀ ਆਤਮਾ ਸੱਤਾ ਨਾਲ ਹੀ ਸਾਰਾ ਕੁਛ ਹੋ ਰਿਹਾ ਉਸ ਤੱਕ ਕਹਿਣ ਨਾ ਜਾਏ ਮੁੱਖੋਂ ਤੁਹਾਰੀ ਆ ਇਹ ਗਰੀਬ ਨਿਵਾਜ ਇਸ ਮੂੰਹ ਤੋਂ ਆਪ ਦੀ ਜਿਹੜੀ ਔਸਤ ਆ ਉਹ ਕਹੀ ਨਹੀਂ ਜਾਂਦੀ ਕੌਣ ਕਹਿ ਸਕਦਾ ਤੇਰੀ ਔਸਤ ਕਿੰਨੀ ਆ ਮੋਹੀ ਦੇਖ ਦਰਸ਼ ਨਾਨਕ ਬਲਿਹਾਰੀ ਆ ਇਹ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਦੇਖ ਕੇ ਮੇਰੀ ਜਿਹੜੀ ਬੁੱਧੀ ਆ ਨਾ ਉਹ ਬੇਮੋਹਤ ਹੋ ਗਈ ਹੈ ਤੁਹਾਡਾ ਦਰਸ਼ਨ ਐਸਾ ਮਨ ਮੋਇਆ ਗਿਆ ਆਪ ਜੀ ਦੇ ਉੱਤੋਂ ਮੇਰੀ ਬੁੱਧ ਜਿਹੜੀ ਬਲਿਹਾਰ ਨੇ ਕੁਰਬਾਨ ਜਾਂਦੀ ਹੈ ਵਾਰ ਵਾਰ ਬਲਿਹਾਰ ਜਾਂਦੇ ਹਨ ਪੌੜੀ ਇਹ ਅਚੋਤੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ ਇਹ ਅਚੋਤ ਮੈਨੇ ਅਗਿੜ ਸਾਰਿਆਂ ਦੇ ਪਰਾਰੂਪ ਬ੍ਰਹਮ ਵਿਆਪਕ ਸਰੂਪੀ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਅਵਿਨਾਸ਼ੀ ਨਾਸ ਤੋਂ ਰਹਿਤ ਅਗਨਾਸ ਪਾਪਾਂ ਦੇ ਨਾਸ ਕਰਨ ਵਾਲੇ ਹੇ ਪਰਮੇਸ਼ਰ ਅਕਾਲ ਪੁਰਖ ਹੇ ਪੂਰਨ ਹੇ ਸਰਮ ਦੁੱਖ ਭੰਜਨ ਗੁਣਤਾਸ ਇਹ ਪਰਿਪੂਰਨ ਤੁਸੀਂ ਸਾਰੇ ਪਰਿਪੂਰਨ ਨੇ ਸਾਰਿਆਂ ਦਾ ਰੂਪ ਹੈ ਦੁੱਖਾਂ ਦੇ ਭੰਜਨ ਨਾਸ ਕਰਨਾ ਸਾਰੇ ਗੁਣਾਂ ਦਾ ਤਾਸ ਖਜ਼ਾਨਾ ਅਤੇ ਸਮੁੰਦਰ ਰੂਪ ਹੈ ਇਹ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਸ ਇਹ ਸਾਰਿਆਂ ਦੇ ਸੰਗੀ ਹੋ ਕੇ ਵਰਤਣ ਵਾਲੇ ਨਿਰੰਕਾਰ ਆਕਾਰ ਤੋਂ ਰਹਿ ਇਹ ਨਿਰਗੁਣ ਤਿੰਨਾਂ ਗੁਣਾਂ ਤੋਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿ ਸਾਰਿਆਂ ਦਾ ਟੇਕ ਆਕਰ ਵੀ ਪਰਮੇਸ਼ਰ ਆਪ ਹੀ ਹੈ ਹੇ ਗੋਬਿੰਦ ਹੇ ਗੁਣਦਾਨ ਜਾ ਕੇ ਸਦਾ ਵਿਵੇਕ ਹੇ ਗੋਬਿੰਦ ਕਿੱਦਾਂ ਕਰਕੇ ਜਾਣਨੇ ਯੋਗ ਹੈ ਗੁਣਾਂ ਦੇ ਨਿਧਾਨ ਖਜ਼ਾਨੇ ਰੂਪਿਆਂ ਅਕਾਲ ਪੁਰਖ ਪਰਮੇਸ਼ਰ ਜਿਸ ਹਾਂਜੀ ਆਪ ਨੂੰ ਸਦਾ ਹੀ ਵਿਵੇਕ ਗਿਆਨ ਹੈ ਬੰਦਿਆਂ ਦਾ ਗਿਆਨ ਮੰਦਮ ਪੈ ਜਾਂਦਾ ਨਾ ਰੋਟੀ ਨਾ ਖਾਣ ਨੂੰ ਮਿਲੇ ਬੁੱਧੀ ਦਾ ਗਿਆਨ ਉਦੋਂ ਡਾਵਾਂਡੋਲ ਹੋ ਜਾਂਦਾ ਭੰਬਰੇ ਜਾਣ ਲੱਗ ਪੈਂਦੇ ਸਭ ਤੋਂ ਭੁੱਲ ਜਾਂਦਾ ਭੁੱਖੇ ਨੂੰ ਭੁੱਲ ਜਾਂਦਾ ਨਾ ਡੈਰੀ ਖੜਾ ਹੋਵੇ ਫਿਰ ਵੀ ਭੁੱਲ ਜਾਂਦਾ ਪਰ ਉਹਦਾ ਜਿਹੜਾ ਵਿਵੇਕ ਹੈ ਉਹ ਤੱਤੀ ਤਵੀ 'ਤੇ ਬਹਿ ਕੇ ਵੀ ਉਹ ਹੀ ਹੈ ਉਹਦੇ ਸਿੱਖਾਂ ਦਾ ਬੰਦ ਬੰਦ ਘਟਾ ਕੇ ਖੋਪਰੀ ਲਾ ਕੇ ਵੀ ਗਿਆਨ ਟੁੱਟਾ ਨਹੀਂ ਨਾ ਅਸਲੀ ਗਿਆਨ ਸੀ ਆਤਮਾ ਗਿਆਨੀ ਸੀ ਬ੍ਰਹਮ ਗਿਆਨੀ ਸੀ ਇਹ ਅਪਰੰਪਰ ਹਰ ਹਰੇ ਹੈ ਕੀ ਹੋ ਬਨਹਾਰ ਇਹ ਅਪਰੰਪਰ ਆਪ ਸੰਸਾਰ ਤੋਂ ਪਰਾਰੂਪ ਆ ਸਾਰਿਆਂ ਦੇ ਹਰੇ ਕਰਨ ਵਾਲੇ ਆ ਸਭ ਨੂੰ ਹਰੇ ਭਰੇ ਪ੍ਰਫੁੱਲ ਕਰਨ ਵਾਲੇ ਨਿਰੰਕਾਰ ਪਰਮੇਸ਼ਰ ਆਪ ਹੀ ਹੈ ਕਿ ਜਿਹੜੇ ਤੂੰ ਸਤਾ ਖਿਜਲਨ ਉਹ ਸਰੀਰ ਰੂਪੀ ਫੁੱਲ ਉਦੋਂ ਹੀ ਕੰਬਲਾ ਜਾਂਦੇ ਆ ਹੈ ਹੈ ਹੁਣ ਵੀ ਹੈ ਧੀ ਪਿੱਛੇ ਵੀ ਸੀ ਹੋਵਨਹਾਰ ਅੱਗੇ ਨੂੰ ਵੀ ਹੋਵੋਗੇ ਹੈ ਪੀ ਹੋਵਨਹਾਰ ਹੁਣ ਵੀ ਹੈ ਪਿੱਛੇ ਵੀ ਅੱਗੇ ਨੂੰ ਵੀ ਹੋਣ ਵਾਲੇ ਹੀ ਹੈ ਇਹ ਸਮਝੋ ਪਾਤਸ਼ਾਹ ਜੀ ਦਾ ਸੱਚ ਹੈ ਵੀ ਸੱਚ ਨਾਨਕ ਸੀ ਵੀ ਸੱਚ ਉਹ ਹੀ ਟਰਾਂਸਲੇਟ ਆ ਇਹ ਸੰਤ ਹੈ ਕਿ ਸਦਾ ਸੰਗ ਨਿਧਾਰਾਂ ਆਧਾਰ ਨਿਧਾਰਾਂ ਆਧਾਰ ਇਹ ਸੰਤ ਹੈ ਕਿ ਸਦਾ ਇਹ ਸੰਤਾਂ ਦੇ ਸਦਾ ਅੰਗ ਸੰਗ ਰਹਿਣ ਵਾਲੇ ਪਰਮੇਸ਼ਰ ਨਿਰੰਕਾਰ ਨਿਧਾਰਾਂ ਆਧਾਰ ਨਿਧਾਰਾਂ ਮੈਨੇ ਜਿਨ੍ਹਾਂ ਦੀ ਘਿਰ ਕੋਈ ਨਹੀਂ ਨਿਆਸਰਿਆਂ ਦੇ ਤੁਸੀਂ ਆਸਰਾ ਰੂਪ ਹੈ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਉਹਨੂੰ ਤੁਸੀਂ ਆਸਰਾ ਨੇ ਭਾਈ ਨੰਦ ਲਾਲ ਔਰੰਗਜ਼ੇਬ ਨੇ ਆਇਤ ਅਧਾਰਤ ਪੁੱਛਿਆ 1800 ਵਿਦਵਾਨ ਸੀ ਕਿਸੇ ਨੇ ਉਹਨਾਂ ਦੱਸਿਆ ਨੰਦ ਲਾਲ ਜੀ ਨੇ ਆਸ ਕਰਤਾ ਕਹਿੰਦੇ ਹਾਲੇ ਕਿ ਹਿੰਦੂ ਮੁਸਲਮਾਨ ਨਹੀਂ ਬਣਾਇਆ ਅਤੇ ਬਹਾਦਰ ਸ਼ਾਹਾਂ ਜੀ ਦਾ ਦੋਸਤਾਨਾ ਸੀ ਅਤੇ ਉਹ ਫਿਰ ਬਹਾਦਰ ਸ਼ਾਹ ਕਹਿੰਦਾ ਵੀ ਹੁਣ ਤਾਂ ਔਖਾ ਹੀ ਆ ਪਿਤਾ ਮੇਰੇ ਦਾ ਸੁਭਾਅ ਇਹੋ ਜਿਹਾ ਕਹਿੰਦਾ ਹੁਣ ਕਿਵੇਂ ਕਹਿੰਦੇ ਤੈਨੂੰ ਬਚਾ ਸਕਦਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਬਚਾ ਸਕਦਾ ਮੈਂ ਤੇਰੀ ਮਦਦ ਕਰ ਸਕਦਾ ਉੱਥੇ ਪਹੁੰਚਾਉਣ ਦੀ। ਉੱਥੇ ਪਹੁੰਚਾਤਾ, ਉੱਥੇ ਹਲਵਾਈ ਦੁਕਾਨ 'ਤੇ ਭੁੱਖ ਲੱਗੀ, ਮਠਿਆਈ ਖਾਣ ਗਿਆ ਨੇ, ਮਹਾਰਾਜ ਆ ਗਏ ਘੋੜੇ 'ਤੇ। ਅੱਜ ਬਾਜ਼ਾਰ ਵਾਲ ਘੋੜਾ ਲਾਇਆ, ਕਹਿੰਦੇ ਮਹਾਰਾਜ ਅੱਜ ਇੱਧਰ, ਕਹਿੰਦੇ ਹਾਂ ਭਾਈ ਅੱਜ ਇੱਕ ਬੰਦੇ ਦਾ ਸ਼ਿਕਾਰ ਖੇਡਣਾ। ਉੱਥੇ ਆ ਗਏ ਮਹਾਰਾਜ, ਕਹਿੰਦੇ ਆਨੰਦ ਲਾਲ ਰੰਗਜੀਵ ਤੋਂ ਡਰਦਾ ਇੱਥੇ ਆਇਆ ਵੀ ਉਹ ਰੱਖਿਆ ਕਰਨਗੇ ਅਤੇ ਤੈਨੂੰ ਰੋਟੀ ਨਾ ਖਾਣ ਨੂੰ ਦੇਣਗੇ, ਦੁਕਾਨਾਂ 'ਤੇ ਤੁਰਿਆ ਕਰਦਾ, ਬਾਕੀ ਦੁਨੀਆ ਨਹੀਂ ਤਾਂ ਖਾ ਰਹੀ। ਇਹ ਤਾਂ ਗੁਰੂ ਅੰਤਰ ਜਾਂਦੇ ਅਤੇ ਫਿਰ ਦੇਖ ਲਓ ਐਸੇ ਸ਼ਰਧਾਵਾਨ ਹੋ ਗਏ ਕਿ ਮਹਾਰਾਜ ਦੀ ਉਸ ਵਿੱਚ ਕਿੰਨੇ ਫਾਰਸੀ ਦੇ ਗ੍ਰੰਥ ਦੇ ਗਏ, ਅੱਖ ਅੱਖ ਆ ਆਗਾ ਗੁਰੂ ਗੋਬਿੰਦ ਸਿੰਘ, ਅੱਖ ਅੱਖ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤੌਸੀਫ ਹੁਸਨ ਇੰਨੀ ਉਸ ਵਿੱਚ ਮਹਾਰਾਜ ਲਿਖੀ ਹੈ। ਸਾਰਿਆਂ ਦੇ ਆਸਰਾ ਰੂਪ ਇਹ ਠਾਕਰ ਆਉਂਦਾ ਮੈਂ ਨਿਰਗੁਣ ਗੁਣ ਨਹੀਂ ਕੋਏ, ਇਹ ਠਾਕਰ ਮਾਲਕ ਅਸੀਂ ਆਪ ਜੀ ਦੇ ਦਾਸਾਂ ਦੇ ਦਾਸ, ਅਸੀਂ ਗੁਣਾਂ ਤੋਂ ਹੀ ਨਹੀਂ, ਸਾਡੇ 'ਚ ਕੋਈ ਗੁਣ ਨਹੀਂ, ਸਾਡੀ ਲਾਜ ਰੱਖ ਲੈਣਾ ਕਰੋ, ਸਾਡੇ 'ਤੇ ਕਿਰਪਾ ਕਰੋ, ਨਾਨਕ ਦੀਜਿਆ ਨਾਮਦਾਨ ਰੱਖੋ ਰੀਏ ਪਰੋ, ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਨਾਮ ਦਾ ਦਾਨ ਦਿਓ, ਹੈਂ ਜਿਹੜਾ ਮੈਂ ਆਪਣੇ ਹਿਰਦੇ 'ਚ ਪਰੋ ਕੇ ਗ੍ਰਹਿਣ ਕਰਕੇ ਤੇਰੇ ਨਾਮ ਨੂੰ ਰੱਖ ਲਵਾਂ, ਕਦੀ ਵੀ ਸੁਰਤੀ ਵਿਰਤੀ ਟੁੱਟੇ ਨਾ ਨਾਮ। ਹੁਣ ਇਹ ਸਲੋਕ ਆਦਿ ਵਿੱਚ ਵੀ ਆਇਆ ਸੀ ਅਤੇ ਭੋਗ ਵੇਲੇ ਵੀ ਇਸ ਬਾਣੀ ਦੇ ਹਾਂਜੀ ਸੰਪੂਰਨਤਾ 'ਤੇ ਵੀ ਉਚਾਰਨ ਕਰਦੇ ਆ। ਇਸ ਵਾਸਤੇ ਜਿਵੇਂ ਕੇਸਾਂ ਪੱਟ ਵਿੱਚ ਗਹਿਣਾ ਰੱਖਿਆ ਜਾਂਦਾ ਸਲੋਕ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਸਤਿਗੁਰ ਸੱਚੇ ਪਾਤਸ਼ਾਹ ਮਾਤਾ, ਮਾਮੂ ਰੱਖਿਆ ਕਰਨ ਵਾਲੇ, ਪੇਮੂ ਕੀਮਤੀ ਚੀਜ਼ਾਂ ਲਿਆ ਕੇ ਦੇਣ ਵਾਲੇ, ਪਾਲਣਾ ਕਰਨ ਵਾਲੇ, ਜਿਵੇਂ ਪਿਤਾ ਚੰਗੀਆਂ ਚੰਗੀਆਂ ਚੀਜ਼ਾਂ ਬੱਚੇ ਨੂੰ ਖਾਣ ਪੀਣ ਨੂੰ ਲਿਆ ਕੇ ਦਿੰਦਾ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਵੇਦਾਂ ਸ਼ਾਸਤਰਾਂ ਨੂੰ ਵਿਚਾਰ ਕੇ ਅਤੇ ਗੁਰਬਾਣੀ ਰੂਪੀ ਜਿਹੜਾ ਅੰਬੋਲਕ ਪਵਿੱਤਰ ਵਸਤੂ ਲਿਆ ਕੇ ਗੁਰਸਿੱਖਾਂ ਨੂੰ ਦਿੱਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਮਾਲਕ ਹੈ, ਕੈਸੇ ਸਵਾਮੀ ਮਾਲਕ ਹੈ, ਪਰਮਾਤਮਾ ਦਾ ਰੂਪ ਹੈ। ਸਤਿਗੁਰ ਸੱਚੇ ਪਾਤਸ਼ਾਹ ਸਵਾਮੀ ਮਾਲਕ ਪਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਲੇ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਦ ਸਹੋਦਰਾ, ਸਤਿਗੁਰੂ ਦੇਵ ਜੋ ਪ੍ਰਕਾਸ਼ ਰੂਪ ਹੈ, ਅਗਿਆਨ ਰੂਪੀ ਜਿਹੜੇ ਸ਼ਤਰੂ ਆ ਉਹਨਾਂ ਦੇ ਭੰਜਨ ਮੈਂ ਨੇ ਨਾਸ ਕਰਨ ਵਾਸਤੇ, ਸਖਾ ਮਿੱਤਰਾਂ ਨੂੰ ਸਹਾਇਤਾ ਕਰਨ ਵਾਲੇ, ਜਿਵੇਂ ਕ੍ਰਿਸ਼ਨ ਮਹਾਰਾਜ ਹਾਂਜੀ ਸਖਾ ਰੂਪ ਹੋ ਕੇ ਅਰਜਨ ਦੀ ਮਹਾਂਭਾਰਤ ਦੇ ਵੀ ਉਹ ਸਹਾਇਤਾ ਕੀਤੀ, ਆਪ ਉਹਦਾ ਰਾਸ ਹਾਂਜੀ ਥੱਕਦੇ ਰਹੇ ਆ ਗਾਡੀਵਾਨ ਬਣ ਕੇ। ਇਸ ਵਾਰ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਦੇ ਬੰਧੂ ਸੰਬੰਧੀ ਹੈ, ਸੰਬੰਧੀ ਵੀ ਕੈਸੇ ਆ ਸਹੋਦਰਾ, ਸਕੇ ਭਰਾਵਾਂ ਦੀ ਨਿਆਈ, ਸਾਥ ਨਿਭਾਉਣ ਵਾਲੇ ਆ, ਧੋਖਾ ਕਰਨ ਵਾਲੇ ਨੇ, ਗੁਰਦੇਵ ਦਾ ਧਾਰ ਨਾਮ ਉਪਦੇਸ਼ ਹੈ, ਗੁਰਦੇਵ ਮੰਤ ਨਰੋਧਰਾ, ਸਤਿਗੁਰਦੇਵ ਜਿਹੜੇ ਪ੍ਰਕਾਸ਼ ਰੂਪ ਆ ਪਰਮੇਸ਼ਰ ਦੇ ਨਾਮ ਉਪਦੇਸ਼ ਦੇ ਦਾਤੇ ਆ, ਨਾਮ ਦਾ ਦਾਨ ਦੇਣ ਵਾਲੇ ਆ। ਸਤਿਗੁਰ ਸੱਚੇ ਪਾਤਸ਼ਾਹ ਆ ਜਿਹੜਾ ਸਤਨਾਮ ਰੂਪੀ ਮੰਤਰ ਆ ਨਰੋਧਰਾ ਨਿਰੋਧਰਾ, ਇਹ ਵਿਸ਼ੇਸ਼ ਕਰਕੇ ਕਲਯੁਗ ਜੀਵਾਂ ਦੀ ਤਿੰਨਾਂ ਕਾਲਾਂ ਸਾਰੇ ਯੁਗਾਂ ਨੂੰ ਉਧਾਰ ਕਰਨ ਵਾਲਾ, ਨਿਰਾ ਆਪ ਹੀ ਉਧਾਰਨ ਵਾਲਾ, ਹੈਂ ਉਧਾਰਨ ਵਾਸਤੇ ਕਲਿਆਣ ਕਰਨ ਵਿੱਚ ਕਿਸੇ ਦੀ ਮਦਦ ਨਹੀਂ ਲੈਂਦਾ, ਆਪ ਹੀ ਸਮਰੱਥ ਹੈ। ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਮੰਤਰ ਨਰੋਧਰਾ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਵਾਲਾ, ਦਮਨ ਕਰਨ ਵਾਲਾ, ਸੰਸਾਰ ਸਾਗਰ ਤੋਂ ਧਾਰਨ ਵਾਲਾ, ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰ, ਸਤਿਗੁਰ ਸੱਚੇ ਪਾਤਸ਼ਾਹ ਸ਼ਾਂਤੀ ਦੇ ਸਰੂਪ, ਸੱਤ ਤਿੰਨਾਂ ਕਾਲਾਂ 'ਚ ਨਾਸ ਨਹੀਂ ਹੁੰਦੇ, ਹਾਂਜੀ ਬੁੱਧ ਮੂਰਤ ਹੈ, ਬੋਧ ਗਿਆਨ ਗਿਆਨ ਸਰੂਪ ਹੈ, ਸਤਿਗੁਰਾਂ ਦਾ ਜਿਹੜਾ ਪਰਸਣਾ ਛੂਹਣਾ ਆ ਇਹ ਪਾਰਸ ਤੋਂ ਵੀ ਪਰੇ ਦੀ ਸ਼ਕਤੀ ਰੱਖਦਾ, ਪਾਰਸ ਨਾਲ ਚੋਗੇ ਲੋਹਾ ਸੋਨਾ ਹੁੰਦਾ ਪਰ ਅੱਗੇ ਲੋਹੇ ਨੂੰ ਸੋਨਾ ਨਹੀਂ ਕਰ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹਨੂੰ ਸਪਰਸ਼ ਮਿਲ ਗਿਆ ਚਰਨਾਂ ਦਾ, ਆਪ ਵੀ ਤਰ ਜਾਂਦਾ, ਹੋਰਨਾ ਗੁਰਮੁਖਾਂ ਵੀ ਉਹ ਧਾਰ ਲੈਂਦੇ ਹੈ। ਇਸ ਕਰਕੇ ਸਤਿਗੁਰਾਂ ਦਾ ਜਿਹੜਾ ਪਾਰਸ ਪਰਸਣਾ ਆ ਛੂਹਣਾ ਆ ਚਰਨਾਂ ਦਾ ਸਪਰਸ਼ ਹੈ, ਉਹ ਪਾਰਸ ਤੋਂ ਵੀ ਪਰੇ ਹੈ, ਪਾਰਸ ਪਾਰਸ ਪਰਸ ਪਰਾ ਪਾਰਸ ਤੋਂ ਪਰੇ ਹੈ, ਉਹਦੇ ਪਰਸਨ ਤੋਂ ਵੀ ਪਰੇ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰੂ ਗਿਆਨ ਭਜਨ ਪਰੰਪਰਾ, ਸਤਿਗੁਰਾਂ ਦਾ ਰਚਿਆ ਜਿਹੜਾ ਇਹ ਤੀਰਥ ਅੰਮ੍ਰਿਤ ਦਾ ਸਰੋਵਰ ਤੀਰਥ, ਇਹਦੇ ਜਿਹੜਾ ਨਿਸ਼ਕਾਮਤਾ ਧਾਰ ਕੇ ਸ਼ਰਧਾ ਭਗਤੀ ਨੇ ਇਸ਼ਨਾਨ ਕਰਦਾ, ਹਾਂਜੀ ਪਹਿਲਾਂ ਬਾਹਰ ਇਸ਼ਨਾਨ ਕਰਨਾ ਦੂਜੇ ਕਰਨਾ, ਹੁਣ ਉਹ ਪਰੰਪਰਾ ਪਰਮਾਤਮਾ ਦਾ ਨਿਰੰਕਾਰ ਦਾ ਸਤਿਗੁਰਾਂ ਦਾ ਗਿਆਨ ਪ੍ਰਤੱਖ ਗਿਆਨ ਹੋ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਤੀਰਥ ਵਾਂਗ ਪਵਿੱਤਰ ਕਰਨ ਵਾਲੇ, ਪਵਿੱਤਰਤਾ ਦਾ ਰੂਪ ਆ ਇਹ ਨਾਮ ਅੰਮ੍ਰਿਤ ਦੇ ਸਰੋਵਰ ਆ। ਸਤਿਗੁਰਾਂ ਦੁਆਰੇ ਜਿਹੜਾ ਪਰੰਪਰਾ ਪਰਮੇਸ਼ਰ ਦਾ ਗਿਆਨ ਹੋਣਾ, ਇਹੀ ਉਹਦੇ ਵਿੱਚ ਮੱਜਣ ਮੈਨੇ ਇਸ਼ਨਾਨ ਕਰਨਾ ਹੈ। ਗੁਰਦੇਵ ਕਰਤਾ ਸਭ ਪਾਪ ਵਰਤਾ, ਗੁਰਦੇਵ ਪਤਿਤ ਪਵਿੱਤ ਕਰਾਂ। ਨਿਰੰਕਾਰ ਦਾ ਰੂਪ ਹੋਣ ਕਰਕੇ ਸਤਿਗੁਰ ਦੇਵ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੇ ਹਰਤੇ ਕਰਤੇ ਆ, ਔਰ ਸਾਰਿਆਂ ਦੇ ਅੰਦਰ ਸ਼ੁਭ ਗੁਣਾਂ ਨੂੰ ਪੈਦਾ ਕਰਨ ਵਾਲੇ ਆ। ਹਾਂਜੀ, ਸਤਿਗੁਰ ਸੱਚੇ ਪਾਤਸ਼ਾਹ ਕਰਤਾ ਪੁਰਖ ਦਾ ਸਰੂਪ ਹੈ, ਸਾਰੇ ਪਾਪਾਂ ਨੂੰ ਹਰ ਕੰਨ ਨੇ ਨਾਸ਼ ਕਰਨ ਵਾਲੇ ਆ। ਸਤਿਗੁਰ ਸੱਚੇ ਪਾਤਸ਼ਾਹ ਪਾਤਕ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲੇ ਹਨ। ਗੁਰਦੇਵ ਆਦਿ ਜੁਗਾਦ ਜੋ ਜੋ ਗੁਰਦੇਵ ਮੰਤ ਹਰ ਜਾ ਕੁਦਰਾਂ, ਕਹਿੰਦੇ ਨਿਰੰਕਾਰ ਦਾ ਰੂਪ ਹੋਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਆਦਿ ਜੁਗਾਦ ਸਦਾ ਸਦਾ ਪਿੱਛੇ ਵੀ ਸੀ, ਹੁਣ ਵੀ ਹੈ, ਹਾਂਜੀ, ਇਸੇ ਯੁਗਾਂ ਵਿੱਚ ਯੁਗ ਮੈਨੇ ਜੁੜੇ ਆ, ਅੱਗੇ ਵੀ ਹੋਣਗੇ, ਭਾਵ ਤਿੰਨਾਂ ਕਾਲਾਂ ਵਿੱਚ ਸੱਤ ਸਰੂਪ ਆ। ਸਤਿਗੁਰ ਸੱਚੇ ਪਾਤਸ਼ਾਹ ਦੇ ਮੰਤਰ ਦੁਆਰਾ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਪਦਾ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ। ਐਸੇ ਸਤਿਗੁਰਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਹਾਂਜੀ, ਉਹਦੇ ਅੱਗੇ ਕਹਿੰਦੇ ਪਰਮਾਤਮਾ ਅੱਗੇ ਬੇਨਤੀ ਕਰੇ ਕਿ ਸਾਨੂੰ ਪੂਰੇ ਗੁਰੂ ਦੀ ਸੰਗਤ ਬਖਸ਼ੋ। ਗੁਰਦੇਵ ਸੰਗਤ ਪ੍ਰੰਦੇਲ ਕਰ ਕਿਰਪਾ, ਮੂਰਖ ਪਾਪੀ ਜਿਸ ਲੱਗ ਤਰ੍ਹਾਂ, ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਪੂਰੇ ਗੁਰਾਂ ਦੀ ਸੰਗਤ ਨਾਲ ਮਿਲਾ ਦਿਓ। ਉਹਨਾਂ ਦੇ ਚਰਨਾਂ ਨਾਲ ਲੱਗ ਕੇ ਅਰਦਾਸ ਸੁਣ ਕੇ ਅਸੀਂ ਜਿਹੜੇ ਮੂਰਖ ਪਾਪੀ ਹਾਂ ਇਹ ਵੀ ਸੰਸਾਰ ਸਾਗਰ ਤੋਂ ਤਰ ਜਾਈਏ। ਗੁਰਦੇਵ ਸਤਿਗੁਰ ਪਾਰਮ ਪਰਮੇਸ਼ਵਰ ਗੁਰਦੇਵ ਨਾਨਕ ਨਮਸਕਾਰਾਂ। ਗੁਰੂ ਜੋ ਦੇਵ ਪ੍ਰਕਾਸ਼ ਰੂਪ ਹੈ, ਉਹ ਨਿਰੰਕਾਰ ਦਾ ਸਰੂਪ ਹੈ, ਹਾਂਜੀ, ਪਰਮਾਤਮਾ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਪਰਮਾਤਮਾ ਦੇ ਸਰੂਪ ਸਤਿਗੁਰੂ ਸਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੂੰ ਅਸੀਂ ਵਾਰੰਵਾਰ ਸਨ ਗੁਰੂ ਅਮਰਦਾਸ ਸਾਹਿਬ, ਸਨ ਗੁਰੂ ਅੰਗਦ ਸਾਹਿਬ, ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੂੰ ਵਾਰ ਵਾਰ ਨਮਸਕਾਰ ਕਰਦੇ ਹਾਂ। ਇਹੋ ਸਲੋਕ ਆਦੰਦਪਣ ਸਤਿਗੁਰ ਸੱਚੇ ਪਾਤਸ਼ਾਹ ਹੁਕਮ ਹੈ। ਇਹ ਜਿਹੜਾ ਗੁਰਦੇਵ ਮਾਤਾ ਗੁਰਦੇਵ ਪਿਤਾ ਵਾਲਾ ਸਲੋਕ ਹੈ, ਇਹ ਬਾਵਨ ਅੱਖਰੀ ਦੇ ਆਦਿ ਵੀ ਪੜ੍ਹਨਾ, ਇਹ ਬਾਵਨ ਅੱਖਰੀ ਦੇ ਸੰਪੂਰਨਤਾ ਵੇਲੇ ਵੀ ਪੜ੍ਹਨਾ, ਕਿਉਂਕਿ ਬਾਵਨ ਅੱਖਰੀ ਦੇ ਆਦਿ ਵਾਲਾ ਜਿਹੜਾ ਸਲੋਕ ਹੈ ਉਹ ਇਵੇਂ ਜਿਵੇਂ ਇੱਕ ਡੱਬਾ ਹੁੰਦਾ, ਇਹ ਵਿੱਚ ਜਿਹੜੀ ਬਾਣੀ ਹੈ ਹੀਰੇ ਮੋਤੀ ਜਵਾਹਰ ਆਦਿ ਸਮਾਨਕ ਰੂਪ ਹੈ। ਜਿਹੜਾ ਅਖੀਰਲਾ ਸਲੋਕ ਹੈ ਉਹ ਡੱਬੇ ਦਾ ਢੱਕਣ ਹੈ। ਜੇ ਡੱਬਾ ਲੱਕੜੀ ਦਾ ਹੋਵੇ ਤਾਂ ਢੱਕਣ ਵੀ ਲੱਕੜੀ ਦਾ ਹੀ ਹੁੰਦਾ ਆ। ਇਸ ਤਰ੍ਹਾਂ ਬਾਣੀ ਦੇ ਆਰੰਭ ਅਤੇ ਅੰਤ ਵਿੱਚ, ਹਾਂਜੀ, ਉਹੀ ਸ਼ਬਦ ਪਹਿਲੇ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਕਥਨ ਕੀਤਾ ਹੈ। ਕਈ ਸ਼ੰਕਾ ਵਾਲੇ ਕਰਦੇ ਆ ਕਿ ਇਹ ਸ਼ਬਦ ਵੀ ਵਾਧੂ ਲਿਖੇ ਆਇਆ ਸ਼ਬਦ, ਉਹਨਾਂ ਨੂੰ ਭੁਲੇਖਾ ਆਇਆ ਜੀ, ਉਹਨਾਂ ਦੀਆਂ ਇਹ ਗੱਲਾਂ ਵਿਚਾਰਾਂ ਜਿਹੜੀਆਂ ਗਲਤ ਆ, ਠੀਕ ਨਹੀਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਅਤੇ ਸਮਰੱਥ ਹੈ, ਹਾਂਜੀ, ਉਹਨਾਂ ਨੇ ਨਾਲੇ ਫਿਰ ਇਹ ਸਲੂਕ ਦੇ ਦਿੱਤੀ ਹੈ। ਇਹੋ ਸਲੋਕ ਆਨੰਦ ਪੜ੍ਹਨ, ਹਾਂਜੀ, ਮਹਾਰਾਜ ਹੁਕਮ ਆਪੇ ਕਰ ਗਏ। ਇਹ ਜਿਹੜੀ ਬਾਵਨ ਅੱਖਰੀ ਨਾਮ ਦੀ ਬਾਣੀ ਇੱਕ ਮਾਲਾ ਰੂਪ ਹੈ, ਜਿਸ ਤਰ੍ਹਾਂ ਮਾਲਾ ਦੇ 108 ਮਣਕੇ ਹੁੰਦੇ ਆ, ਇਸ ਤਰ੍ਹਾਂ ਜਿਹੜੀ ਬਾਵਨ ਅੱਖਰੀ ਹੈ ਇਹਦੇ ਵੀ 108, ਜਿੰਨੇ ਵੀ ਸਲੋਕ 108 ਗਿਣਤੀ ਹੈ। ਅਖੀਰਲੇ ਸਲੋਕ ਦੇ ਅੰਤ ਦੇ ਉੱਤੇ 55 ਅੰਕ ਪਾਇਆ ਨਜ਼ਰ ਆ ਰਿਹਾ। ਫਿਰ ਹੁਣ ਪ੍ਰਸ਼ਨ ਹੈ ਵੀ 108 ਸਲੋਕ ਕਿਵੇਂ ਹੋਏ? ਹੈਂ, ਉਹਦਾ ਹੱਲ ਇਵੇਂ ਹੈ, ਕੁਝ ਉਗਤੀ ਇਸ ਤਰ੍ਹਾਂ ਕਿ ਇਹ ਜਿਹੜੀ ਬਾਣੀ ਇਹਦੇ 'ਚ ਓਮ ਸਾਧ ਸਤਿਗੁਰ ਨਮਸਕਾਰ, ਇਹ ਜਿਹੜਾ ਸਲੋਕ ਹੈ ਇਹ ਮੰਗਲ ਰੂਪ, ਇਹਨੂੰ ਮੇਰੂ ਜਿਵੇਂ ਮਣਕਾ ਹੁੰਦਾ ਮਾਲਾ ਦੇ ਉੱਤੇ, ਹੈਂਜੀ, ਐਸਾ ਸਮਝਣਾ ਕਰੀਏ। ਇਹ ਸਲੋਕ ਨੂੰ ਜੇ 55 ਸਲੋਕਾਂ ਵਿੱਚੋਂ ਘਟਾ ਦਈਏ ਤਾਂ ਬਾਕੀ ਰਹਿ ਗਏ 54, 54 ਪੌੜੀਆਂ ਅਤੇ 54 ਮਿਲ ਕੇ ਕਿੰਨੇ ਬਣ ਗਏ? 108, 108 ਮਣਕਿਆਂ ਦੀ ਮਾਲਾ ਬਣ ਗਈ। ਮੇਰੂ ਮਣਕਾ ਮਾਲਾ ਦੇ 108 ਮਣਕਿਆਂ ਤੋਂ ਅਲੱਗ ਹੁੰਦਾ ਹੈ, ਜੁਦਾ ਹੁੰਦਾ ਹੈ। ਉਸਨੇ ਸਾਰੀ ਮਾਲਾ ਨੂੰ ਬੰਨਿਆ ਹੁੰਦਾ, ਉਹਨੂੰ ਮੇਰੂ ਕਹਿੰਦੇ ਆ। ਜਿਵੇਂ ਸੁਮੇਰ ਪਰਬਤ ਅਚਾਲਿਆ, ਧਰੂਵ ਅਚਾਲਿਆ, ਉਹਦੇ ਦੁਆਲੇ ਸਾਰਾ ਮੰਡਲ ਘੁੰਮਦਾ, ਇਸ ਤਰ੍ਹਾਂ ਜਿਹੜੀ ਮਾਲਾ ਆ ਉਹ ਵੀ ਮੇਰੂ ਦੇ ਦੁਆਲੇ ਘੁੰਮਦੀ, ਕਿਉਂਕਿ ਆਕਾਸ਼ ਦੇ 27 ਆ, 4 ਗੁੰਡਾ 27 24 108, 108 ਪੂਰੇ ਬ੍ਰਹਿਮੰਡ ਦਾ ਬਾਅਦ ਚੁੱਕਿਆ। ਇਹ ਸੰਤਾਂ ਨੇ 108 ਲਾਉਂਦੇ ਆ, ਭਾਵੇਂ ਬ੍ਰਹਿਮੰਡ ਦੇ ਵਿੱਚ ਪੂਜਨੀਕ ਹਸਤੀ ਹੈ, ਇਹ ਸ਼ੋਰਟਕੱਟ ਬ੍ਰਹਿਮੰਡ ਦਾ ਅੱਖਰ ਆ। ਔਰ 108 ਉਪਨਿਸ਼ਦਾਂ ਆ, ਭਾਵ ਮੰਨਦੇ ਆ ਕਿ ਇਹਨਾਂ 108ਾਂ ਵਿੱਚ ਸਾਰਾ ਗਿਆਨ ਜਿਹੜਾ ਰੱਖਿਆ ਹੋਇਆ ਮਹਾਂਪੁਰਖਾਂ। ਸੋ ਇਸ ਵਾਸਤੇ ਗੁਰੂ ਸਾਹਿਬ ਦਾ ਹਰ ਗੁਰਮੁਖ ਪਿਆਰੇ ਨੂੰ ਇਹ ਹੁਕਮ ਆ, ਇਹ ਬਾਵਨ ਅੱਖਰੀ ਰੂਪੀ ਮਾਲਾ ਜਿਹੜਾ ਰੋਜ਼ਾਨਾ ਪੜ੍ਹਦਾ ਫੇਰਦਾ ਇਹਦਾ ਨਿਤਨੇਮ ਕਰਦਾ, ਉਹਦਾ ਸੰਸਾਰ ਵਿੱਚ ਆਉਣਾ ਜਾਣਾ ਖਤਮ ਹੋ ਜਾਂਦਾ। ਐਸੀ ਮਾਲਾ ਪੈਰੇ ਪੁਰਾਣੀ ਬਾਹਰ ਨੂੰ ਹੋ ਗਿਆ, ਉਹਦਾ ਆਉਣਾ ਜਾਣਾ ਨਹੀਂ ਹੁੰਦਾ। ਇਸ ਵਾਸਤੇ ਜਦੋਂ ਪੰਡਿਤ ਨੇ ਇਹ ਬਾਬ ਨਕਰੀ ਬਾਣੀ ਦੇ ਪ੍ਰਤੀ ਬੇਨਤੀ ਕੀਤੀ ਸੀ ਕਿ ਮਾਰਨ 52 ਅੱਖਰਾਂ ਦੇ ਵਿੱਚ ਸਿਧਾਂਤ ਕੀ ਆ। ਪੰਡਿਤ ਨੇ ਕਿਹਾ ਸੀ ਕਿ ਮਾਰਨ ਨੇ ਉਹਦੇ ਪੁੱਤਰ ਵਿੱਚ ਸਾਰੀ ਵਿਚਾਰ ਦਿੱਤੀ ਹੈ। ਸਾਰੀ ਜਿਹੜੀ ਬਾਣੀ ਦੇ ਅੱਖਰ 55 ਸਲੋਕ, ਉਹਨਾਂ ਵਿੱਚੋਂ 3 ਸਲੋਕ ਜਿਹੜੇ ਆ ਉਹ ਮੰਗਲ ਰੂਪ ਹੈ। ਇਸ ਵਾਸਤੇ ਓਮ ਸਾਧ ਸਤਿਗੁਰ ਨਮਸਕਾਰ, ਇਹ ਮੰਗਲ ਨਾਸਤੂ ਭ੍ਰਾਂਤੀ ਜਿੰਨੀ ਗਲਤੀ ਦੂਰ ਕਰਨ ਵਾਸਤੇ ਅਤੇ ਡੰਡੋਤ ਬੰਦ ਨਾਨਕ ਵਾਰ ਸਰਵ ਕਲਾ ਸਮਰੱਥ, ਇਹ ਮੰਗਲ ਹਾਂਜੀ ਗ੍ਰੰਥ ਦੀ ਹਾਂਜੀ ਸੰਪੂਰਨਤਾ ਅਤੇ ਕੋਈ ਵਿਘਨ ਨਾ ਪਵੇ ਨਿਰਵਿਘਨਤਾ ਵਾਸਤੇ, ਇਹ ਚੌਥੇ ਪਾਤਮਾ ਬਣਾ ਸੀ ਉਹਨਾਂ ਜਿਹੜਾ ਮੰਗਲਾ ਚਰਨਾ ਅਕਿਰਤ ਘੰਟਾ ਦਾ ਦੋਸ਼ ਨੂੰ ਦੂਰ ਕਰਨ ਵਾਸਤੇ 55 ਸਲੋਕਾਂ ਤੋਂ 3 ਸਲੋਕ ਘਟਾ ਦਈਏ ਅਤੇ ਬਾਕੀ 52 ਰਹਿ ਜਾਂਦੇ। ਜਿਹੜੇ ਇਹ 52 ਸਲੋਕ 52 ਅੱਖਰਾਂ ਇਹ ਸਾਰੇ ਸਿਧਾਂਤ ਰੂਪ ਹੈ। ਇਸ ਵਾਸਤੇ ਮਹਾਰਾਜ ਨੇ ਬਾਣੀ ਦਾ ਨਾਮ ਬਾਵਨ ਅੱਖਰੀ ਰੱਖਿਆ, ਬਾਵਨ ਨਾਮ 52 ਦਾ। ਇਸ ਵਾਸਤੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਬਾਣੀ ਦਾ ਨਾਮ ਬਾਵਨ ਅੱਖਰੀ ਹਾਂਜੀ ਰੱਖਿਆ। ਅਤੇ ਜੋ ਪੰਡਿਤ ਨੇ ਸ਼ੰਕਾ ਕੀਤੀ ਸੀ, ਮਹਾਰਾਜ ਨੇ ਸਾਰੇ ਸ਼ੰਕੇ ਉਹਦੇ ਬਾਣੀ ਦੁਆਰਾ ਦੂਰ ਕਰਤੇ। ਅਤੇ ਮਾਤਾ ਗੰਗਾ ਨੂੰ ਜਿਹੜੇ ਮਿਹਣਾ ਮਾਰਿਆ ਸੀ ਹਾਂਜੀ, ਅਤੇ ਕਰਮ ਉਹਨੇ ਆਹ ਜਿਹੜੇ ਵਾਸ ਕਰਿਆ ਗਹਿਣੇ ਇੱਕ ਦਿਨ ਸਾਡੇ ਆਉਣੇ, ਇਹਨਾਂ ਦੇ ਬੱਚਾ ਹੈ ਨਹੀਂ। ਜਦੋਂ ਸੁਣਿਆ ਤਾਂ ਮਾਤਾ ਜੀ ਨੇ ਬੇਨਤੀ ਕੀਤੀ, ਸਰੀਰ ਬੋਲੀਆਂ ਮਾਰਦੇ ਆ, ਅਤੇ ਮਹਾਰਾਜ ਨੇ ਫਿਰ ਬਾਣੀ ਸਾਰੀ, ਪਹਿਲਾਂ ਤੈਨੂੰ ਐਸੀ ਮਾਲਾ ਦਿੰਦੇ ਹਾਂ ਜਿਹੜੀ ਸਦਾ ਹੀ ਰਹੇਗੀ। ਇਸ ਵਾਸਤੇ ਫਿਰ ਮਾਤਾ ਗੰਗਾ ਜੀ ਨੂੰ ਇਹ ਸੁੱਚੇ ਹੀਰੇ ਮੋਤੀਆਂ ਪੰਨਿਆਂ ਦੀ ਮਾਲਾ ਬਣਾ ਕੇ ਸਾਧੂ ਨੂੰ ਬਖਸ਼ੀ ਕਿ ਸਾਰੇ ਸੰਸਾਰ ਦੇ ਭਲੇ ਵਾਸਤੇ, ਕਿ ਲੋਕ ਪ੍ਰਲੋਕ ਵਿੱਚ ਵੀ ਇਹ ਜੀਵ ਦਾ ਭਲਾ ਕਰਨ ਵਾਲੀ ਗੁਰਬਾਣੀ ਬਾਣੀ ਬਾਵਨ ਅੱਖਰੀ ਪੜ੍ਹੇ ਜੋ ਇੱਥੇ ਦਲਾਏ ਦੁੱਖ ਮਿਟੇ ਅਲ ਸੁੱਖ ਮਿਲੇ ਅੰਤ ਪਰਮ ਪਦ ਫਲ। ਇਸ ਵਾਸਤੇ ਜਿਹੜੀ ਬਾਵਨ ਅੱਖਰੀ ਬਾਣੀ ਜਿਹੜਾ ਹਿੱਤ ਹਾਂਜੀ ਚਿੱਤ ਵਿੱਚ ਹਿੱਤ ਪਿਆਰ ਲਾ ਕੇ ਪੜ੍ਹਦਾ ਦੁੱਖ ਮਿਟ ਜਾਂਦੇ ਆ, ਸੁੱਖ ਮਿਲਦੇ ਆ, ਅੰਤ ਨੂੰ ਪਰਮ ਗਤੀ ਕਲਿਆਣ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਐਸੀ ਪਵਿੱਤਰ ਬਾਣੀ ਹੈ, ਇੱਕ ਅੱਖਰੀ ਇੱਕ ਇੱਕ ਅੱਖਰ ਦੇ ਉੱਤੇ ਕਿੰਨੀ ਸੁੰਦਰ ਮਹਾਰਾਜ ਨੇ ਵਿਆਖਿਆ ਕੀਤੀ। 35 ਅੱਖਰੀ ਹੈ, 12 ਮਾਂ ਹੈ, 7 12 'ਤੇ ਹੈ, ਅਤੇ ਇਸ ਤਰ੍ਹਾਂ 52 ਅੱਖਰੀ ਹੈ, 33 ਹਰਫੀ ਹੈ, ਜਨਮ ਸਾਖੀ ਗੁਰੂ ਨਾਨਕ ਸਾਹਿਬ ਅਚਾਰੀ ਪੱਟੀ ਲਿਖੀ ਹੈ, ਉੱਤੇ ਵੀ ਮਹਾਰਾਜ ਨੇ ਕਿਰਪਾ ਕੀਤੀ। ਇਹ 52 ਅੱਖਰਾਂ ਦੇ ਉੱਤੇ ਮਹਾਰਾਜ ਨੇ ਇਹ ਵਿਆਖਿਆ ਕਰਕੇ ਪੰਡਾ ਦਾ ਵੀ ਸ਼ੰਕਾ ਦੂਰ ਕੀਤਾ, ਅਤੇ ਮਾਤਾ ਜੀ ਦੇ ਨਿਮਿਤ ਸਾਨੂੰ ਸਾਰਿਆਂ ਨੂੰ ਇਹ ਬੜੀ ਸੁੰਦਰ ਸ਼ੁਭ ਗੁਣਾਂ ਰੂਪੀ ਹੀਰਿਆਂ ਦੀ ਮਾਲਾ ਬਖਸ਼ੀ। ਇਹਦੇ ਪੜ੍ਹਨ ਤੋਂ ਨਾਲ ਦੁੱਖ ਵੀ ਮਿਟਦੇ, ਸੁੱਖ ਮਿਲਦੇ ਆ, ਪਰਮ ਗਤੀ ਮਿਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾ ਦਿੱਤੀ ਜੀ ਰੋਮ ਰੋਮੇ ਰੋਮੇ ਉਸ ਤੋਂ ਬਾਰ ਦਿੱਤਾ ਪਤਵਾ ਰੋੜਿਆ ਸੀ

ਗੁਰੂ ਖਾਲਸਾ ਜੀ ਸਤਿਗੁਰੂ ਦੇ ਬਖਸ਼ੀ ਹੋਏ ਫਤਿਹ ਬੁਲਾ ਸਭ ਸੰਗਤਾਂ ਸਭ ਆਏ ਪਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲ ਹੀਰਾ ਆਪਾਂ ਰਾਗੀ ਸਿੰਘਾਂ ਪਾਸੋਂ ਸੁਣਿਆ ਤੇ ਗੁਰੂ ਦੇ ਕਥਾ ਜਿਹੜੇ ਉਹ ਆਪਾਂ ਸੁਣੀ ਹੈ, ਕਥਾ ਨਾਲ ਜੁੜੇ ਸੀ। ਹੁਣ ਆਪਾਂ ਢਾਡੀ ਰਾਗ ਦੇ ਰਾਹੀਂ ਆਪਣਾ ਇਤਿਹਾਸ ਆ ਜਿਹੜਾ ਉਹ ਸੁਣਨ ਲੱਗੇ ਹਾਂ। ਹੁਣੇ ਹੁਣੇ ਵੀਰ ਜੀ ਕਹਿ ਰਹੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਉਸ ਪੰਡਿਤ ਨੂੰ ਉਪਦੇਸ਼ ਕੀਤਾ, ਭਾਈ ਆ ਜਿਹੜਾ ਤੂੰ ਚੌਂਕਾ ਬਣਾ ਕੇ ਗੋਹਾ ਫੇਰ ਕੇ ਇਸ ਨੂੰ ਲਕੀਰ ਕੱਢ ਕੇ ਕੀਲ ਕੇ ਇਸ ਨੂੰ ਇਹ ਥਾਂ ਜਿਹੜਾ ਤੂੰ ਕਹਿੰਦਾ ਪਵਿੱਤਰ ਹੋ ਗਿਆ, ਇਸ ਤਰ੍ਹਾਂ ਪਵਿੱਤਰ ਹੈ ਜਿਹੜੇ ਇਹ ਥਾਂ ਤਾਂ ਨਹੀਂ ਹੁੰਦੇ, ਕਰਮ ਕਾਂਡ ਹੈ ਜਿਹੜੇ। ਸਤਿਗੁਰੂ ਨੇ ਉਸ ਨੂੰ ਸਮਝਾਇਆ ਪਰ ਜਿਹੜੇ ਕਰਮ ਕਾਂਡ ਅੱਜ ਸਿੱਖੀ ਵਿੱਚ ਵੜ ਗਏ ਹੈ ਤੇ ਅਸੀਂ ਵੀ ਉਹ ਕਰਮ ਕਾਂਡ ਹੈ ਜਿਹੜੇ ਬ੍ਰਾਹਮਣਾਂ ਨਾਲ ਵੀ ਮੈਂ ਤਾਂ ਕਹਿੰਦਾ ਜ਼ਿਆਦਾ ਹੁਣ ਹੋਏ ਵੇ ਹੈ, ਇਹਨਾਂ ਨੂੰ ਅਸੀਂ ਕਦਰ ਨਹੀਂ ਸਕਣਾ ਗਾ ਕਿਉਂਕਿ ਸਾਡੇ ਲੀਡਰ ਹਨ ਜਿਹੜੇ ਧਾਰਮਿਕ ਆਗੂ ਹੈ, ਮਹਾਂਪੁਰਖ ਹੈ, ਉਹ ਵੀ ਕਰਮ ਕਾਂਡਾਂ 'ਚ ਵੜੇ ਹੋਏ ਹਨ ਤੇ ਸੱਚ ਦੀ ਗੱਲ ਹੈ ਜਿਹੜੇ ਉਹ ਕੋਈ ਆਖ ਨਹੀਂ ਰਿਹਾ। ਜੇ ਸੱਚੀ ਗੱਲ ਆਖ ਦਈਏ ਵੀ ਇਹ ਕਰਮ ਕਾਂਡ ਹੈ, ਇਹ ਕਿਉਂ ਕਰਦੇ ਹੋ ਤੇ ਗੁੱਸੇ ਹੋ ਜਾਂਦੇ ਆ। ਫਿਰ ਸਿੱਖੀ ਦੀ ਗੱਲ ਹੈ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਤੋਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਉਸ ਨੂੰ ਪੂਰਨ ਤੌਰ ਤੇ ਸਰਸਾ ਮਾਏ ਭਾਈ ਨੂੰ ਸਮਝਾਤਾ ਉਸ ਵੇਲੇ ਜਦੋਂ ਸਤਿਗੁਰੂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇੱਕੋ ਬਾਟੇ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਵੇਸ਼ ਛਕਿਆ, ਜਿਨ੍ਹਾਂ ਨੇ ਛਕਿਆ ਅੰਮ੍ਰਿਤ, 20,000 ਨੇ ਅੰਮ੍ਰਿਤ ਛਕਿਆ, ਉਹਨਾਂ ਨੂੰ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਜਿਹੜਾ ਛਕਾਇਆ ਗਿਆ। ਕਰਮ ਕਾਂਡਾਂ ਤੋਂ ਦੂਰ ਉੱਠ ਕੇ ਸਤਿਗੁਰੂ ਨੇ ਇਹ ਸਾਨੂੰ ਉਪਦੇਸ਼ ਕੀਤਾ। ਆਪਾਂ ਢਾਡੀ ਸਿੰਘਾਂ ਪਾਸੋਂ ਦੁਪਹਿਰ ਦੇ ਦੀਵਾਨ ਵਿੱਚ ਸੁਣ ਰਹੇ ਸੀ ਉਸ ਵੀਰ ਬਹਾਦਰ ਯੋਧੇ ਦਾ ਇਤਿਹਾਸ ਜਿਹੜਾ ਵਿਸਾਖੀ ਦੇ ਨਾਲ ਸੰਬੰਧ ਰੱਖਦਾ ਸੀ। ਲੋ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ ਕਿ 13 ਅਪ੍ਰੈਲ ਦੇ ਆ ਗਈ ਵਿਸਾਖੀ।

0: 的战下咱们都一拉皮哦将那我的战下咱们都一拉皮
1: 哦将那我的战下

ਆਪਾਂ ਵਪਾਰ ਦੇ ਦੀਵਾਨ ਸੁਣ ਰਹੇ ਸੀ, ਸਰਦਾਰ ਊਧਮ ਸਿੰਘ ਜਿਸ ਦੀ ਉਮਰ ਹਾਲੇ ਨਿਆਣੀ ਸੀ, ਇਸ ਨੇ ਸਭ ਕੁਝ ਵੇਖਿਆ ਤੇ ਆ ਗਿਆ ਹਰਿਮੰਦਰ ਸਾਹਿਬ ਨਮਸਕਾਰ ਕੀਤੇ। ਬਾਬਾ ਟਲ ਜੀ ਕੋਲ ਆਇਆ ਜਿੱਥੇ ਇੱਕ ਭੈਣ ਬੜੀ ਬੜੀ ਗਮਗੀਨ ਸੀ, ਰੋ ਰਹੀ ਸੀ, ਉਦਾਸ ਸੀ। ਪੁੱਛਿਆ ਜਾ ਕੇ, ਇਸ ਭੈਣ ਨੇ ਦੱਸਿਆ, ਵੀਰ ਤੂੰ ਮੇਰਾ ਦੁੱਖ ਮਨਾ ਨਹੀਂ ਸਕਦਾ। ਸਰਦਾਰ ਊਧਮ ਸਿੰਘ ਨੇ ਕਿਹਾ, ਭੈਣ ਮੈਂ ਤੇਰਾ ਦੁੱਖ ਮਨਾਵਾਂਗਾ, ਤੂੰ ਮੈਨੂੰ ਆਪਦਾ ਦੁੱਖ ਹੈ ਜਿਹੜਾ ਉਹ ਸੁਣਾ। ਇਹ ਕਹਿਣ ਲੱਗੇ ਸਾਰੀ ਗੱਲ ਦੱਸੀ। ਆਏ ਤਾਂ ਸਭ ਪੁੱਤਰ ਦੇ ਦਾਤ ਲੈਣ ਵਾਸਤੇ, ਪਰ ਮੇਰਾ ਪਤੀ ਜਿਹੜਾ ਤੇ ਮੈਂ ਜਲਿਆਂ ਵਾਲੇ ਬਾਗ ਦੇ ਵਿੱਚ ਚਲੇ ਗਏ। ਉੱਥੇ ਐਸੀ ਗੋਲੀ ਆ ਜਿਹੜੀ ਚੱਲੀ ਤੇ ਮੇਰਾ ਪਤੀ ਉੱਥੇ ਸ਼ਹੀਦ ਹੋ ਗਿਆ। ਮੈਂ ਚਾਹੁੰਦੀ ਹਾਂ ਵੀ ਜੇ ਮੈਂ ਉਸਦਾ ਸੰਸਕਾਰ ਆਪਣੇ ਹੱਥੀਂ ਕਰ ਲਵਾਂ ਤੇ ਮੇਰੇ ਕਾਜ਼ੇ ਨੂੰ ਠੰਡ ਜਿਹੜੀ ਪੈ ਸਕਦੀ ਹੈ, ਨਹੀਂ ਤਾਂ ਰੋਦਾ ਹੋਊਗਾ। ਇਹ ਦੱਸੀ ਗੱਲ ਕਹਿਣ ਲੱਗੇ, ਭੈਣ ਆਪਾਂ ਦਿਨ ਛਿਪਣ ਦੇ ਰਾਤ ਪੈ ਲੈਂਦੇ ਮਾੜੇ ਜੀ, ਇਸ ਰਾਤ ਦਾ ਫਾਇਦਾ ਹਟਾਉਂਦੇ ਹੋਏ, ਕਿਉਂਕਿ ਮੈਨੂੰ ਇਕੱਲੇ ਨੂੰ ਪਤਾ ਨਹੀਂ ਲੱਗਣਾ ਵੀ ਤੇਰਾ ਪਤੀ ਹੈ ਜਿਹੜਾ ਉਹ ਕਿਹੜਾ ਕਿੱਥੇ ਜੇ ਪਿਆ, ਤੇ ਫਿਰ ਤੂੰ ਮੇਰੀ ਸਹਾਇਤਾ ਕਰੀ, ਮੇਰੇ ਨਾਲ ਚੱਲੀ। ਪਰ ਇੱਕ ਗੱਲ ਤੂੰ ਯਾਦ ਰੱਖੀ, ਉੱਥੇ ਜਾ ਕੇ ਉੱਚੀ ਬੋਲਣਾ ਨਹੀਂ ਗਾ ਤੇ ਕੋਈ ਰੋਣਾ ਨਹੀਂ ਗਾ, ਖਾਮੋਸ਼ ਰਹਿਣਾ। ਤੂੰ ਮੇਰੀ ਸਹਾਇਤਾ ਕਰੀ ਤੇ ਆਪਾਂ ਤੇਰੇ ਪਤੇ ਦੇ ਲਾਸ਼ ਆ ਜਿਹੜੀ ਉਹ ਚੁੱਕ ਲਿਆਵਾਂਗੇ ਤੇ ਸੰਸਕਾਰ ਕਰ ਦੇਵਾਂਗੇ। ਕਹਿੰਦੇ ਨੇ ਗਏ ਹਨ ਤੇ ਜਾ ਕੇ ਉਸ ਥਾਂ ਉੱਤੇ ਚਲੇ ਗਏ ਜਿੱਥੇ ਇਸਦਾ ਪਤੀ ਪਿਆ ਸੀਗਾ। ਇਹਨੇ ਦੱਸ ਦਿੱਤਾ ਤੇ ਨਾਲ ਉੱਚੀ ਦਿਨੇ ਉਹ ਰੋ ਪਏ, ਕਹਿੰਦੇ ਜ਼ਾਲਮਾਂ ਦੀ ਗੋਲੀ ਇੱਕ ਚੱਲੀ ਹੈ ਜਿਹੜੀ ਸਰਦਾਰ ਊਧਮ ਸਿੰਘ ਦੇ ਡੌਲੇ ਵਿੱਚ ਵੱਜੀ ਹੈ। ਇਹ ਕਹਿਣ ਲੱਗਿਆ, ਭੈਣ ਹੁਣ ਚੁੱਪ ਚਪੀਤੇ ਆਪਾਂ ਇਸ ਦੇ ਪਤੀ ਨੂੰ ਚੁੱਕ ਕੇ ਲਿਜਾਣਾ। ਭੈਣ ਨੇ ਸਹਾਇਤਾ ਕੀਤੀ, ਇਹਦਾ ਪਤੀ ਜਿਹੜਾ ਉਹ ਲਿਆਏ, ਉਹਦਾ ਹੱਸੀ ਸਤਿਕਾਰ ਕੀਤਾ ਤੇ ਨਾਲ ਇੱਕ ਗੱਲ ਆਖੀ ਭੈਣ ਨੂੰ, ਲੈ ਭੈਣ ਮੈਂ ਤੇਰੇ ਪਤੀ ਦਾ ਬਦਲਾ ਜਿਹੜਾ ਉਹ ਜਲਨ ਵੈਰ ਕੋਲੋਂ ਲਊਂਗਾ, ਮੈਂ ਸ਼ਹੀਦਾਂ ਦਾ ਬਦਲਾ ਜਿਹੜਾ ਉਹ ਇਸ ਜਲਨ ਡੈਰ ਤੋਂ ਲਵਾਂਗਾ। ਲੋ ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਲੱਗੇ ਹਾਂ, ਐਸੀ ਗੋਲੀ ਆ ਜਿਹੜੀ ਚੱਲੀ ਸਰਦਾਰ ਊਧਮ ਸਿੰਘ ਨੇ ਸ਼ਹੀਦਾਂ ਦੇ ਉਹ ਮੁੱਠ ਉੱਥੋਂ ਮਿੱਟੀ ਦੀ ਚੁੱਕੀ ਹੈ, ਮਸਤਕ ਨਾ ਲਾਏ, ਨਾਲ ਉਸਨੇ ਸਹੁੰ ਖਾਦੇ ਜਿਨ੍ਹਾਂ ਜਲਿਆਂ ਵਾਲੇ ਬਾਗ ਦਾ ਬਦਲਾ ਜਿਹੜਾ ਉਹ ਲਵਾਂਗਾ। ਸਤਿਗੁਰੂ ਤੂੰ ਮੇਰੇ ਸਿਰ ਦੇ ਉੱਤੇ ਹੱਥ ਰੱਖੇ। ਆਓ ਕਹਿੰਦੇ ਜਲਿਆਂ ਵਾਲੇ ਬਾਗ ਵਿੱਚ ਕੀਤੀ ਹੱਦ ਅਖੀਰ।

ਅੰਗਰੇਜ਼ ਕਹਿੰਦਾ ਸੀ ਇਹ 1650 ਗੋਲੀਆਂ ਜਿਹੜੀਆਂ ਪੰਜਾਬੀਆਂ ਉੱਤੇ ਚੱਲੀਆਂ, ਪੰਜਾਬ ਹੈ ਜਿਹੜੇ ਵਿੱਚ, ਇਸ ਵਿੱਚ ਹੁਣ ਖਾਮੋਸ਼ੀ ਦੀ ਲਹਿਰ ਹੈ, ਜਿਹੜੇ ਚੱਲੂਗੇ ਲੋਕ ਡਰ ਕੇ ਭੈ ਭੀਤ ਹੋਣਗੇ, ਹੁਣ ਕੋਈ ਆਜ਼ਾਦੀ ਦਾ ਨਾਂ ਨਹੀਂ ਲਊਗਾ। ਪਰ ਕਹਿੰਦੇ ਹਨ ਗੇਨ ਹੁੰਦੇ ਹੈ, ਜਿਵੇਂ ਫੁੱਟਬਾਲ ਹੁੰਦਾ ਉਸਨੂੰ ਦਬਾਈਏ ਉਹਨਾਂ ਹੀ ਉੱਚਾ ਉੱਭਰਦਾ, ਪਰ ਇਸ ਨਾਲ ਜੋਸ਼ ਦੀ ਲਹਿਰ ਹੈ ਜਿਹੜੀ ਉਹ ਇੰਡੀਆ ਦੇ ਵਿੱਚ ਪੈਦਾ ਹੋਈ। ਸਰਦਾਰ ਭਗਤ ਸਿੰਘ ਸ਼ਹੀਦ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਕੁਰਬਾਨੀ ਦਾ ਦੇਸ਼ ਹੈ ਜਿਹੜਾ ਉਸ ਵੇਲੇ ਜਾਗਦਾ। ਸਰਦਾਰ ਭਗਤ ਸਿੰਘ ਨੂੰ ਵੀ, ਸਰਦਾਰ ਊਧਮ ਸਿੰਘ ਨੂੰ ਵੀ ਪੁੱਛਿਆ ਗਿਆ ਸੀ ਵੀ ਜੇ ਤੈਨੂੰ ਛੱਡ ਦੇਈਏ ਫਿਰ ਤੁਸੀਂ ਆਰਾਮ ਨਾਲ ਘਰੇ ਬੈਠੋਗੇ। ਇਹ ਕਹਿਣ ਲੱਗੇ ਨਹੀਂ, ਫਿਰ ਜੇ ਤੁਸੀਂ ਛੱਡੋ ਸਾਨੂੰ ਛੱਡਣਾ ਨਹੀਂ, ਤੁਸੀਂ ਸਾਨੂੰ ਸ਼ਹੀਦ ਕਰੋ ਤਾਂ ਕਿ ਦੇਸ਼ ਦੇ ਨੌਜਵਾਨ ਯੋਧੇ ਆ ਜਿਹੜੇ ਉਹ ਸਾਡੇ ਸ਼ਹੀਦੀ ਤੋਂ ਸਬਕ ਸਿੱਖਣ ਅਤੇ ਦੇਸ਼ ਵਾਸਤੇ ਕੁਰਬਾਨੀ ਕਰਨ ਵਾਸਤੇ ਤਿਆਰ ਹੋ ਜਾਣ। ਲਓ ਸਰਦਾਰ ਊਧਮ ਸਿੰਘ, ਹਾਂਜੀ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ, ਇਸ ਤੋਂ ਅਗਲਾ ਅੱਗੇ ਦਾ ਇਤਿਹਾਸ ਆ ਜਿਹੜਾ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਜਿੰਨੀਆਂ ਵੀ ਸੰਗਤਾਂ ਆਈਆਂ ਹਨ ਸਭ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਖੁਸ਼ੀਆਂ ਬਖਸ਼ਣ। ਇੱਕ ਖਾਲਸਾ ਜੀ ਕੱਲ ਕੋਟੀਆਂ ਲਿਆਏ ਸੀ, ਉਹ ਥੋੜੀਆਂ ਜਿਹੀਆਂ ਛੋਟੀਆਂ ਸਨ। ਕਹਿਣ ਲੱਗੇ ਜੀ ਮੈਂ ਸਿੰਘਾਂ ਦੀ ਸੇਵਾ ਕਰਨੀ ਹੈ ਤੇ ਤੁਹਾਨੂੰ ਕੋਠੀਆਂ ਲੈ ਕੇ ਦੇਣੀ ਹੈ। ਅਸੀਂ ਆਖਿਆ ਭਾਈ ਲੈ ਦਿਓ, ਉਹ ਅਸੀਂ ਦੇ ਕੇ ਹਨ, ਬੜਾ ਧੰਨਵਾਦੀ ਹਾਂ ਸਤਿਗੁਰੂ ਖੁਸ਼ੀਆਂ ਬਖਸ਼ਣ। ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਇਆ ਅਰਦਾਸ ਹੋਈ ਹੈ, ਸਤਿਗੁਰੂ ਸੁਖ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ, ਸਾਰੀਆਂ ਸੰਗਤਾਂ ਸਮਾਈ ਭਾਈ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮੁਗਲਾਂ ਦੇ ਰਾਜ ਦੀ ਗੱਲ ਹੈ। ਜਦ ਜ਼ੁਲਮ ਹੱਥੋਂ ਵੱਧ ਗਿਆ, ਪਾਪੀ ਮੁਗਲਾਂ ਦਾ ਰਾਜ ਵਿੱਚ ਪਾਪਾਂ ਦਾ ਰਿਵਾਜ, ਇਸੇ ਕੁੱਤਾ ਤੋਂ ਲਿਆ ਨੀਤਾਂ ਬਹੁਤ ਬੇਈਮਾਨਾਂ ਦੀਆਂ ਮੂਰਤੀਆਂ, ਸਿੰਘਾਂ ਦੇ ਸਿਰਾਂ ਤੇ ਬੁੱਲ ਪੈ ਗਏ, ਸਿੰਘ ਨੂੰ ਹੋਸ਼ ਹੋ ਗਏ ਤੇ ਕਦੇ ਕਦੇ ਆ ਕੇ ਗੁਰਮਤਾ ਪ੍ਰਚਾਰ ਕਰ ਜਾਂਦੇ, ਅਮਰਿਤ ਪਾਨ ਨੂੰ ਮਿਲਵਾ ਜਾਂਦੇ। ਜਲੰਧਰ ਜ਼ਿਲ੍ਹੇ ਵਿੱਚ ਕਾਮੇ ਮੰਤਰੀ ਦਾ ਮੁੰਡਾ ਬਲਵੰਤ ਰਾਏ ਗੁਰਮਤ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲਾ ਹੋ ਗਿਆ ਤੇ ਬਲਵੰਤ ਰਾਏ ਤੋਂ ਬਲਵੰਤ ਸਿੰਘ ਬਣ ਕੇ ਜਦ ਸੰਪੂਰਨ ਪਾਣੀ ਵਿੱਚ ਘਰ ਪਰਤ ਆਏ ਤੇ ਮਾਂ ਦੁਨਿਆਵੀ ਮੁਲਕ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru.

ਸਤਿਗੁਰ ਗਿਆਨਾ ਵਾਹਿਗੁਰੂ ਸੰਨ ਭਗਵਾਨਾ ਜਮ ਹੈ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਗੁਰੂ ਗ੍ਰੰਥ ਸਾਹਿਬ।

ਦਾਤਰੀ ਚਲਾਕੀ ਜੋ ਮੋਕੋ ਸੋਪਰ ਸੋਏ ਗੁਰੂ ਗ੍ਰੰਥ ਮਹਾਰਾਜ।

ਸੇ ਅੰਤ ਸੁਆਮੀ ਤੇਰੇ ਕਵਨ ਕਵਨ ਗੁਣ ਕਹਿ ਗਾਵਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੇ ਨਿਦਾਨਾ

ਨਾਮ ਨਾਮ ਗੁਰੂ ਕਹਿ ਕੇ ਨਾਮ

ਸਾਹਿਬ ਹੁਣੇ ਨਦਾਨਾ ਤੁਮਰੀ ਮਹਿਮਾ ਪੁਰਨ ਠਾਕੋ ਠਾਕੁਰ ਪੂਜ ਭਗਵਾਨਾ ਜਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸਵਾਮੀ ਤਿਰਵੰਤ ਨਾ ਕੀ ਨਿਕਲੀ ਸਤਸੰਗ ਜੀ ਰਚਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰ ਕਹਿਣ ਤੇ ਬੋਲਣਾ ਪਏਗਾ, ਆਵਾਜ਼ ਹੋਏਗੀ। ਆਪ ਜੀ ਦੇ ਚਰਨਾਂ ਨੂੰ ਬੇਨਤੀ ਹੈ ਕਿ ਸੰਗਤ ਦਾ ਇਕੱਠ ਜ਼ਿਆਦਾ ਹੈ, ਅਜੇ ਲਗਭਗ ਇੱਕ ਘੰਟਾ ਸੰਗਤ ਨੇ ਮੱਥਾ ਟੇਕਣਾ ਹੈ। ਹਾਲ ਜਿਹੜਾ ਲਗਭਗ ਸਾਰਾ ਭਰੀ ਗਿਆ, ਜਿਹੜੇ ਆਪ ਜੀ ਬੈਠੇ ਹੋ ਉਹ ਥੋੜਾ ਥੋੜਾ ਅੱਗੇ ਨੂੰ ਹੋ ਜਾਓ ਤਾਂ ਜੋ ਸਾਰਿਆਂ ਨੂੰ ਬੈਠਣ ਨੂੰ ਜਗ੍ਹਾ ਮਿਲ ਸਕੇ। ਤੇ ਦੂਜੇ ਪਾਸੇ ਹਾਲ ਇਹ ਇੱਕ ਹੋਰ, ਜੇ ਸੰਗਤ ਬਹੁਤੀ ਵੱਧ ਜਾਏਗੀ ਤੇ ਉਹਦੇ ਵਿੱਚ ਬੈਠ ਜਾਣਗੇ। ਬੜਾ ਵੱਡਾ ਹਾਲ ਹੈ ਤੁਸੀਂ ਬਣਾਇਆ ਸੰਗਤ ਨੇ, ਮਾਰ ਦੀ ਕਿਰਪਾ ਹੈ। ਪਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਤਿਗੁਰ ਦਾ ਪਰਿਵਾਰ ਏਡਾ ਵੱਡਾ ਹੈ, ਏਡਾ ਵੱਡਾ ਹੈ ਜਾਂ ਵੱਡਾ ਹੋ ਰਿਹਾ ਹੈ। ਇਹੋ ਜੇ ਭਾਵੇਂ ਆਪਾਂ ਜਿੰਨੇ ਮਰਜ਼ੀ ਹਾਲ ਬਣਾਈ ਜਾਈਏ, ਇੱਕ ਦਿਨ ਸਾਰੀ ਕੋਟੇ ਪੈ ਜਾਣੇ। ਸਤਸੰਗ ਜੀ ਇਹ ਅਰਦਾਸ ਹਮੇਸ਼ਾ ਹੀ ਕਰਨੀ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਤੇਰਾ ਪਰਿਵਾਰ ਏਡਾ ਵੱਡਾ ਹੋ ਜਾਏ, ਅਸੀਂ ਹਾਲ ਬਣਾਉਂਦੇ ਰਹੀਏ ਤੇ ਛੋਟੇ ਪੈ ਗਿਆ ਕਰਨਾ। ਇਹ ਸਿੱਖ ਦੀ ਰੋਜ਼ ਦੀ ਅਰਦਾਸ ਚਾਹੀਦੀ ਹੈ। ਸੋ ਜਿੰਨੇ ਇਹਦੇ ਵਿੱਚ ਬੈਠ ਸਕਦੇ ਨੇ ਬੈਠ ਜਾਣ, ਬਾਕੀ ਕੁਝ ਸੰਗਤਾਂ ਦੂਜਾ ਹਾਲ ਪਰਲੇ ਪਾਸੇ ਵੀ ਉਹਦੇ ਚ ਬੈਠ ਜਾਣ ਵੀ ਉੱਥੇ ਆਵਾਜ਼ ਸੁਣਦੀ ਹੈ, ਨਹੀਂ ਤੇ ਉੱਪਰਲੇ ਪਾਸੇ ਗੈਲਰੀਆਂ ਵੀ ਬਣੀਆਂ ਨੇ ਜਿੱਥੇ ਜਿੱਥੇ ਆਪ ਜੀ ਨੂੰ ਚੰਗਾ ਲੱਗਦਾ ਬੈਠਣ ਨੂੰ ਜਗ੍ਹਾ ਮਿਲਦੀ ਹੈ। ਪਿਆਰ ਵਿੱਚ ਬੈਠੀਏ ਤਾਂ ਜੋ ਸਮੇਂ ਔਰ ਸਮਰੱਥਾ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਗੁਰਮੁਖੋ ਜਿਹੜੇ ਸਾਡੇ ਸਵਾਸ ਨੇ ਨਾ, ਇਹ ਇੱਦਾਂ ਜਾ ਰਹੇ ਨੇ ਜਿਵੇਂ ਫੁੱਟੜੇ ਘੜੇ ਦਾ ਪਾਣੀ ਹੋਵੇ। ਚੇਤਨਾ ਹੈ ਸੋ ਚੇਤਨਾ ਨਿਤ ਦਿਨ ਦਾ ਪ੍ਰਾਣੀ ਛਿਨ ਛਿਨ ਆਉਤ ਬਿਹਾਰ ਹੈ, ਫੂਟੇ ਘੱਟ ਦਿਓ ਪਾਣੀ। ਘੜੇ ਨੂੰ ਤ੍ਰੇੜ ਆਈ ਹੋਵੇ, ਇੱਕ ਇੱਕ ਬੂੰਦ ਕਰਕੇ ਸਾਰਾ ਪਾਣੀ ਸਿਮ ਜਾਏਗਾ, ਖਾਲੀ ਹੋ ਜਾਏਗਾ ਘੜਾ। ਇਹ ਅਸੀਂ ਤ੍ਰੇੜ ਆਈਏ ਬਸ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਨਿਕਲ ਰਹੇ ਨੇ। ਪਰ ਗੁਰਮੁਖੋ ਦੁਨੀਆਂ ਵਿੱਚ ਸਭ ਤੋਂ ਮਹਿੰਗਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ, ਜਿਹਦੀ ਕੋਈ ਕੀਮਤ ਨਹੀਂ। ਤੇ ਇਹ ਸਵਾਸ ਜਿਹੜੇ ਨੇ ਕੀਮਤ ਗੁਰਮੁਖੋ, ਇਹਨਾਂ ਦੀ ਵੀ ਕੋਈ ਨੀ ਆ। ਤੇ ਉਹਦੀ ਦਾਤ ਹੈ ਨਾ, ਨਾ ਉਸ ਦਾਤੇ ਦੀ ਕੀਮਤ ਹੈ ਤੇ ਨਾ ਉਹਦੀ ਦਾਤ ਦੀ ਕੀਮਤ ਹੈ, ਕੋਈ ਕੀਮਤ ਨਹੀਂ ਹੈ। ਉਹਦੀਆਂ ਜਿਹੜੀਆਂ ਦਾਤਾਂ ਨੇ ਮੀਂਹ ਦੀ ਕੀ ਕੀਮਤ ਪਾ ਦਿਓ, ਹਵਾ ਦੀ ਕੀ ਕੀਮਤ ਪਾ ਦਿਓ, ਧਰਤੀ ਦੀ ਕੀ ਕੀਮਤ। ਬੜੀਆਂ ਦਾਤਾਂ ਨੇ ਕੁਦਰਤੀ, ਵੇਖੋ ਕਬਜੇ ਕਰ ਲੈ ਕੇ ਜਗ੍ਹਾ ਤੇ, ਪਰ ਦਾਤ ਦੇ ਸੱਚੇ ਪਾਤਸ਼ਾਹ ਸਭ ਤੋਂ ਕੀਮਤੀ ਆ ਜਿਹੜੇ ਸਾਡੇ ਸਵਾਸ ਨੇ ਇਹ ਲੰਘ ਰਹੇ। ਹੁਣ ਇੱਥੇ ਵੀ ਆ ਗਏ ਆ ਭਾਵੇਂ ਬਾਹਰਲਿਆਂ ਦੇਸ਼ਾਂ ਚ ਵੀ, ਹਿਸਾਬ ਕਿਤਾਬ ਤੇ ਇੱਥੇ ਵੀ ਕਰਦੇ ਹੋ ਗਏ, ਕਦੇ ਵਾਧਾ ਘਾਟਾ ਨਫ਼ਾ ਨੁਕਸਾਨ ਹਰ ਕੋਈ ਵਿਚਾਰਦਾ। ਜੇ ਕੋਈ ਸ਼ੌਪ ਹੈ ਜਿਹਦੀ ਆਪਣੀ ਜਾਂ ਆਪਣਾ ਬਿਜ਼ਨਸ ਹੈ, ਜਾਂ ਕਿਸੇ ਨੌਕਰੀ ਕਰਦਾ ਹੈ, ਕਿਸੇ ਫੈਕਟਰੀ 'ਚ ਕੰਮ ਕਰਦਾ ਹੈ, ਹਿਸਾਬ ਕਿਤਾਬ ਤੇ ਕਰਦੇ ਹੀ ਹੋ ਵੀ ਇਸ ਵੀਕ ਵਿੱਚ ਕੀ ਕਮਾਇਆ ਤੇ ਕੀ ਗਿਆ,
ਸੱਚਿਆ ਕੀ ਹਰ ਬੰਦਾ ਹਿਸਾਬ ਕਿਤਾਬ ਕਰਦਾ ਘੰਟਿਆਂ ਦਾ ਵੀ ਹਿਸਾਬ ਕਿਤਾਬ ਕਰਦੇ ਹੋ ਦਿਨਾਂ ਦਾ ਵੀ ਹਿਸਾਬ ਕਿਤਾਬ ਕਰਦੇ ਹੋ ਹਫ਼ਤਿਆਂ ਦਾ ਵੀ ਕਰਦੇ ਹੋ ਮਹੀਨਿਆਂ ਦਾ ਵੀ ਕਰਦੇ ਹੋ ਸਾਲਾਂ ਦਾ ਵੀ ਕਰਦੇ ਹੋ ਇੱਥੇ ਤੇ ਲੋਕ ਮਿੰਟਾਂ ਸਕਿੰਟਾਂ ਦਾ ਵੀ ਕਰਦੇ ਨੇ ਕਿ ਇੰਨੇ ਮਿੰਟ ਲੱਗੇ ਨੇ ਤੇ ਇੰਨੇ ਪੈਸੇ ਬਣਦੇ ਨੇ ਮਿੰਟਾਂ ਸਕਿੰਟਾਂ ਦਾ ਹਿਸਾਬ ਹੋ ਰਿਹਾ ਪਰ ਜਿਹੜੇ ਸਾਡੇ ਸਵਾਸ ਨੇ ਕਦੇ ਇਹਨਾਂ ਦਾ ਵੀ ਹਿਸਾਬ ਕਿਤਾਬ ਕੀਤਾ ਵੀ ਇਹਨਾਂ ਦਾ ਕੀ ਹੈ ਇਹਨਾਂ ਵਿੱਚੋਂ ਕਿੰਨੇ ਲਿਖਿਤ ਪੈ ਰਹੇ ਨੇ ਜਾਂ ਕਿੰਨੇ ਐਵੇਂ ਚਲੇ ਗਏ ਕਿਹਦੀ ਕਦੇ ਸੋਚਿਆ ਆਉਂਦੇ ਨੇ 24,000 ਸਵਾਸ ਮਨੁੱਖ ਨੂੰ ਆਉਂਦਾ ਰੋਜ਼ ਇਹਦੀ ਗਿਣਤੀ ਥੋੜੀ ਬਹੁਤ ਵੱਧ ਘੱਟ ਵੀ ਜਾਂਦੀ ਹੈ 100-150-200 ਘੱਟ ਜਾਂਦੀ ਕਈ ਵਾਰੀ ਵੱਧ ਜਾਂਦੀ ਪਰ 24,000 ਦੇ ਲਗਭਗ ਰੋਜ਼ ਸਵਾਸ ਆਉਂਦਾ ਕਿੰਨੀ ਵੱਡੀ ਉਹਦੀ ਦਾਤ ਰੋਜ਼ ਮਿਲਦੀ 24,000 ਸਵਾਸ ਤੇ ਜਿਹੜੇ ਬੰਦੇ ਦੇ ਸਵਾਸ ਖਤਮ ਹੋ ਜਾਣ ਉਹਦੇ ਵਾਸਤੇ ਤੁਸੀਂ ਸਾਰੇ ਪੰਜਾਬ ਦੀ ਮਾਇਆ ਇਕੱਠੀ ਕਰਕੇ ਡਾਕਟਰ ਨੂੰ ਦੇ ਦਿਓ ਲਓ ਜੀ ਇਹਦੇ ਚ ਸਵਾਸ ਪਾ ਦਿਓ ਹਿੰਦੁਸਤਾਨ ਦੀ ਮਾਇਆ ਇਕੱਠੀ ਕਰਕੇ ਦੇ ਦਿਓ ਤੁਹਾਡੇ ਲੰਡਨ ਦੀ ਮਾਇਆ ਇਕੱਠੀ ਕਰਕੇ ਦੇ ਦਿਓ ਸਾਰੇ ਇੰਗਲੈਂਡ ਦੀ ਮਾਇਆ ਇਕੱਠੀ ਕਰਕੇ ਦੇ ਦਿਓ ਆਖੋ ਜੀ ਆਹ ਪਿਆ ਇਹਦੇ ਵਿੱਚ ਸਵਾਸ ਪਾ ਦਿਓ ਕਿਵੇਂ ਕਰਨਾ ਗੁਰਮੁਖੋ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ ਆਖੋ ਸਾਹਮਣਾ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ ਇਹ ਏਡਾ ਮਹਿੰਗਾ ਹੈ ਤੇ ਧਿਆਨ ਦੇਣਾ ਅਸੀਂ ਵੇਹਨੇ ਆ ਕਿ ਮੈਂ 10 ਸਾਲ ਕੰਮ ਕੀਤਾ ਤੇ ਮੈਂ ਇੰਨੇ ਲੱਖ ਕਮਾ ਲਿਆ ਮੈਂ 20 ਸਾਲਾਂ ਵਿੱਚ ਇੰਨੇ ਲੱਖ ਪਾਉਣ ਦਾ ਮਾਲਕ ਬਣ ਗਿਆ ਮੈਂ 25-30 ਸਾਲ ਹੋ ਗਏ ਨੇ ਮੈਂ 1,000,000 ਕਮਾ ਲਿਆ ਮੈਂ 2 ਬਿਲੀਅਨ ਕਮਾ ਲਿਆ ਮੈਂ 5 ਮਿਲੀਅਨ ਕਮਾ ਲਿਆ ਸਤਿਗੁਰਾਂ ਦੀ ਮਿਹਰ ਨਾਲ ਸਤਿਗੁਰ ਦੇ ਸਿੱਖ ਸੈਂਕੜੇ ਮਿਲੀਅਨ ਕਮਾ ਚੁੱਕੇ ਅਸੀਂ ਹਿਸਾਬ ਕਿਤਾਬ ਕਰਨੇ ਆ ਕਰਨਾ ਵੀ ਚਾਹੀਦਾ ਹੈ ਪਰ ਕਦੇ ਆਪਣੇ ਘਰ ਵਿੱਚ ਬੜੇ ਆਰਾਮ ਨਾਲ ਬਹਿ ਕੇ ਸੋਚਣਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ 1 ਮਿਲੀਅਨ ਕਮਾਇਆ ਭਾਵੇਂ ਕਿ ਇੱਥੋਂ ਤੱਕ ਸਾਰੇ ਨਹੀਂ ਪਹੁੰਚਦੇ ਸਾਰੇ ਮਿਲੀਅਨਾਂ ਤੱਕ ਨਹੀਂ ਪਹੁੰਚਦੇ ਬਹੁਤ ਥੱਲੇ ਹੀ ਰਹਿ ਜਾਂਦੇ ਨੇ 1,00,000, 2,00,000, 4,00,000 ਚਲੋ ਜੇ ਕੋਈ ਬੰਦਾ ਸੋਚੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ 15-20 ਸਾਲਾਂ ਚ 10 ਲੱਖ ਕਮਾ ਲਿਆ ਮੈਂ ਏਡਾ ਵੱਡਾ ਘਰ ਵੀ ਖਰੀਦ ਲਿਆ ਮੇਰੀਆਂ ਇੰਨੀਆਂ ਗੱਡੀਆਂ ਵੀ ਨੇ ਮੇਰਾ ਏਡਾ ਵੱਡਾ ਪਰਿਵਾਰ ਵੀ ਹੈ ਮੇਰਾ ਏਡਾ ਵੱਡਾ ਬਿਜ਼ਨਸ ਵੀ ਹੈ ਇਹਨੂੰ ਟੋਟਲ ਮਿਲਾ ਕੇ ਜੇ ਵੇਖਿਆ ਜਾਏ ਤੇ 2 ਮਿਲੀਅਨ ਬਣਦਾ 5 ਮਿਲੀਅਨ ਬਣਦਾ ਪਰ ਜੇ ਇੱਕ ਪਾਸੇ ਇਹ ਨਫ਼ਾ ਵੇਖ ਕੇ ਖੁਸ਼ ਹੁੰਦੇ ਆ ਦੂਜੇ ਪਾਸੇ ਇਹ ਵੀ ਵੇਖਣਾ ਨਾਲ ਕਿ 25-30 ਸਾਲਾਂ ਵਿੱਚ ਇੰਨਾ ਕੁਝ ਕਮਾਇਆ

ਇੱਥੇ ਕੁਝ ਵੀ ਨਹੀਂ, ਸਾਰੀ ਦੁਨੀਆਂ ਦੀ ਮਾਇਆ ਇੱਥੇ ਸਵਾਦ ਦੀ ਕੀਮਤ ਨਹੀਂ ਹੋ ਸਕਦੀ, ਇਹ ਇੱਡੇ ਮਹਿੰਗੇ ਨੇ। ਤੇ ਆਦਮੀ ਤੇ ਹੈ ਹੀ ਜੇ ਦਮ ਆਵੇ ਤਾਂ ਆਦਮੀ, ਦਮ ਆ ਰਿਹਾ ਤੇ ਆਦਮੀ, ਨਹੀਂ ਤੇ ਫਿਰ ਮਿੱਟੀ ਦੀ ਢੇਰੀ ਕੁਝ ਵੀ। ਇਸੇ ਕਰਕੇ ਮਰ ਜਾਂਦੇ ਨੇ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ, ਅਸੀਂ ਇੱਕ ਦਮ ਦੇ ਆਦਮੀ ਹਾਂ, ਦਮ ਆ ਗਿਆ ਤੇ ਆਦਮੀ, ਨਹੀਂ ਤੇ ਬਸ ਮਿੱਟੀ ਦੀ ਢੇਰੀ। ਤੇ ਸਵਾ ਕਰੋੜਾਂ ਅਰਬਾਂ ਲੰਘ ਰਹੇ ਨੇ, 24,000 ਰੋਜ਼ ਆਉਂਦਾ, ਮਹੀਨੇ ਦਾ ਕਿੰਨਾ ਆਇਆ ਜੇ 50 ਸਾਲਾਂ ਦੇ ਹਿਸਾਬ ਲਾਣਾ, ਜੇ 70 ਸਾਲਾਂ ਦੇ ਆ ਤੇ ਹਿਸਾਬ ਲਾ ਕੇ ਦੇਖਣਾ। ਇਸੇ ਕਰਕੇ ਸਤਿਗੁਰੂ ਵਾਰ ਵਾਰ ਤਾਕੀਦ ਕਰਦੇ ਨੇ, ਗੁਰਮੁਖਾ ਇਹ ਬੜੇ ਮਹਿੰਗੇ ਸਵਾਸ ਨੇ, ਇਹਨਾਂ ਨੂੰ ਐਵੇਂ ਨਾ ਗਵਾ, ਰਹਿਣ ਗਵਾਈ ਹੋਏ ਹੈ, ਦਿਲਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਟੀ ਬਦਲੇ ਜਾਏ, ਇਹ ਜਨਮ ਬੜਾ ਮਹਿੰਗਾ ਮਿਲਿਆ ਗੁਰਮੁਖੋ। ਤੇ ਇੱਥੇ ਜਿਹੜੇ ਹੁਣ ਸਵਾਸ ਸਾਡੇ ਲੰਘ ਰਹੇ ਨੇ ਨਾ, ਕਿ ਸਾਰੇ ਲੇਖ ਵਿੱਚ ਪੈ ਜਾਣੇ, ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਬਾਣੀ ਪੜ੍ਹਦੇ ਆ, ਬਾਣੀ ਸੁਣਦੇ ਆ, ਕੀਰਤਨ ਕਰਦੇ ਆ, ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਜਿਹੜੇ ਉਹਦੇ ਪਿਆਰ ਚ ਲੰਘਦੇ ਨੇ, ਇਹ ਸਾਰੀ ਲੇਖੇ ਚ ਪੈ ਰਹੇ। ਇਸੇ ਕਰਕੇ ਸਤਿਗੁਰੂ ਵਾਰ ਵਾਰ ਤਾਕੀਦ ਕਰਦੇ ਨੇ, ਵੇਖੀ ਭਾਈ ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਇਹ ਮੁੜ ਨਹੀਂ ਮਿਲਣਾ। ਜਿਉਂ ਬਨ ਫਲ ਪੱਕ ਕੇ ਭੋਏ ਗਿਰ ਹੈ ਬਹੁਤ ਨਾ ਲੱਗੇ ਡਾਰ, ਜਿਹੜਾ ਅਕਾਲੀ ਨਾਲ ਟੁੱਟ ਕੇ ਫਲ ਧਰਤੀ ਤੇ ਡਿੱਗ ਪੈਂਦਾ ਨਾ, ਸਾਰਿਆਂ ਨੇ ਹੈ ਕਰਕੇ ਚੱਲੀਏ, ਸਾਨੂੰ ਵੀ ਲੋਕ ਆਖਣ ਗੁਰਮੁਖ ਜਨਮ ਸਵਾਰ ਕਰਕੇ ਚੱਲੇ। ਅੱਜ ਸ਼ਾਂਤੀ ਬੰਦੇ ਨੇ ਨਾ ਜਿਹੜੇ 2-4 ਰੁਪਇਆ ਦੇ ਦਿਓ, 10-20 ਪੌਂਡ ਦੇ ਦਿਓ, ਇੰਨੇ ਨਾਲ ਹੀ ਆਖਣਗੇ ਸੱਚੇ ਪਾਤਸ਼ਾਹ ਗੁਰਮੁਖ ਜਨਮ ਸਵਾਰ ਕਰਕੇ ਚੱਲਿਆ, ਇਹ ਵਿਛੜ ਗਈ ਹੈ ਦੂਰ ਇਹਨੂੰ ਚਰਨਾਂ ਨਾਲ ਜੋੜੀ ਸਾਰੀ ਜ਼ਿੰਦਗੀ ਭਾਵੇਂ ਜਰਾ ਪੀਂਦਾ ਰਿਹਾ ਹੋਵੇ। ਗੁਰਮੁਖ ਦੀ ਪਦਵੀ ਤੇ ਨਹੀਂ ਬਚਦੇ ਨੇ ਨਾ, ਇਹ ਭਾਈ ਸਾਹਿਬ ਬੜੇ ਗੁਰਮੁਖ ਸਨ, ਧਿਆਨ ਦੇਣਾ ਪਿੰਡਾਂ ਦੇ ਵਿੱਚ ਆ ਪ੍ਰਵਾਹ ਦੇ, ਇਹ ਹੁਣ ਜੀ ਲੈਕਚਰ ਕਰਨਗੇ ਆਏ ਨੇ, ਬਰਕਤ ਦਾ ਭੋਗ ਤੇ 5-10 ਮਿੰਟ ਇਹਨਾਂ ਨੇ ਬੋਲਣਾ, ਤੇ ਗੁਰੂ ਸਾਹਿਬ ਦੀ ਹਜ਼ੂਰੀ ਵੀ ਖਲੋਤੇ ਆਖੀ ਜਾਣਗੇ, ਇਹ ਬੜੇ ਗੁਰਮੁਖ ਨੇ ਜੀ। ਇਹਨਾਂ ਨੂੰ ਆਖਿਆ ਵੱਡੀ ਹੈ ਹੱਥ ਦੇ ਲਾ ਦਿੱਤੇ, ਇਹੋ ਜਿਹੇ ਦਲਾਲਾਂ ਦੇ ਹੱਥ ਵੱਢੇ ਜਾਣੇ ਆ, ਝੂਠੀਆਂ ਦਲਾਲੀਆਂ ਕਰਨ ਵਾਲੇ ਨੇ। ਸਤਸੰਗ ਜੀ ਬਹੁਤੇ ਉਹ ਨੇ ਜਿਹੜੇ ਆਪਣਾ ਜਨਮ ਹਾਰ ਕੇ ਜਾਂਦੇ ਨੇ, ਜਿਹੜੇ ਆਪਣਾ ਜਨਮ ਗਵਾ ਕੇ ਜਾਂਦੇ ਨੇ, ਔਰ ਆਪਣੇ ਜੀਵਨ ਵਿੱਚ ਕੁਛ ਇੱਦਾਂ ਦਾ ਕਰੀਏ ਜਦੋਂ ਜਾਈਏ ਇਕੱਲਾ ਪਰਿਵਾਰ ਹੀ ਨਾ ਯਾਦ ਕਰੇ, ਸਾਰਾ ਸੰਸਾਰ ਯਾਦ ਕਰੇ, ਕੁਛ ਇੱਦਾਂ ਦਾ ਕਰਕੇ ਚੱਲੀਏ ਗੁਰਮੁਖੋ। ਅਰਥੀ ਜਾ ਰਹੀ ਹੋਵੇ ਪਿੱਛੇ ਪਿੱਛੇ ਕਹਿਣ ਵਾਲੇ ਹੋਣ, ਗੁਰਮੁਖ ਜਨਮ ਸਵਾਰ ਕਰਕੇ ਚੱਲਿਆ, ਗੁਰਮੁਖ ਜਨਮ

太好。ਸਾਧ ਸੰਗਤ ਜੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਜਿਹੜੇ ਨੇ ਉਹ ਆਪਣਾ ਜਨਮ ਸਵਾਰ ਕੇ ਦਰਗਾਹ ਨੂੰ ਜਾਂਦੇ ਨੇ ਤੇ ਮਨਮੁਖ ਆਪਣਾ ਸਾਰਾ ਜੀਵਨ ਬਰਬਾਦ ਕਰਕੇ ਜਾਂਦੇ ਨੇ ਤੇ ਸਾਧ ਸੰਗਤ ਜੀ ਉਹ ਧਨ ਨੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਧਨ ਦੁਨੀਆਂ ਚ ਰਹਿਣਾ ਧਨ ਦੁਨੀਆਂ ਵਿੱਚੋਂ ਜਾਣਾ ਧਨ ਜਿਨ੍ਹਾਂ ਨੇ ਆ ਕੇ ਸੰਸਾਰ ਦੇ ਭਲੇ ਦੇ ਕਾਰਜ ਕੀਤੇ ਇਹੋ ਜਿਹੀਆਂ ਬੇਅੰਤ ਸ਼ਖਸੀਅਤਾਂ ਹੋਈਆਂ ਨੇ ਸਾਡੇ ਸਿੱਖ ਧਰਮ ਵਿੱਚ ਸਾਡੇ ਸਿੱਖ ਇਤਿਹਾਸ ਵਿੱਚ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕੌਮ ਨੂੰ ਸਮਰਪਿਤ ਕਰ ਦਿੱਤਾ। ਇੱਕ ਇੱਕ ਸਵਾਲ ਉਹਨਾਂ ਦਾ ਕੌਮ ਦੇ ਲਿਖੇ ਲੱਗਿਆ। ਅਨੇਕਾਂ ਮਰ ਜੀਵੜੇ ਗੁਰਸਿੱਖ ਜਿਨ੍ਹਾਂ ਨੂੰ ਅਸੀਂ ਰੋਜ਼ ਇਤਿਹਾਸ ਵਿੱਚ ਯਾਦ ਕਰਦੇ ਹਾਂ। ਰਾਤ ਨੇ ਰਾਤ ਵੀ ਅੱਜ ਕੀਤੀ ਸੀ ਕਿ ਬੜਾ ਕੁਰਬਾਨੀਆਂ ਭਰਿਆ ਸਾਡਾ ਇਤਿਹਾਸ ਜਿੱਥੇ ਸਿੰਘਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਉੱਥੇ ਸਾਡੀਆਂ ਭੈਣਾਂ ਦੀਆਂ ਵੀ ਬੜੀਆਂ ਕੁਰਬਾਨੀਆਂ। ਅੱਜ ਸਿੱਖ ਬੀਬੀ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ। ਇੱਥੇ ਵੀ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੀਆਂ ਬੀਬੀਆਂ ਮਿਲਦੀਆਂ ਨੇ। ਕਦੇ ਕਿਸੇ ਭੈਣ ਕੋਲ ਸਿੱਖ ਬੀਬੀ ਬੈਠੀ ਪੁੱਛੇ ਬੀਬਾ ਤੁਸੀਂ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਹੋ ਫਿਰ ਮੱਕੇ ਤੇ ਜਾਂਦੇ ਹੋਵੋਗੇ, ਹੱਜ ਤੇ ਕਰਦੇ ਹੋਵੋਗੇ, ਮਸੀਤ ਤੇ ਮੱਥਾ ਟੇਕਦੇ ਹੋਵੋਗੇ ਤੇ ਕਿਵੇਂ ਕਰਨਾ ਬੀਬੀ ਨੀਵੀ ਪਾ ਕੇ ਮੁਸਲਮਾਨ ਬੀਬੀ ਆਖੇ ਕਿ ਭੈਣ ਜੀ ਸਾਨੂੰ ਮੱਕੇ ਕਿਹੜਾ ਵੜਨ ਦਿੰਦਾ, ਸਾਨੂੰ ਕਿਹੜਾ ਜਾਣ ਦਿੰਦਾ ਉੱਥੇ? ਅੱਜ ਤੱਕ ਨੀ ਬੀਬੀਆਂ ਜਾ ਸਕਦੀਆਂ, ਬੀਬੀਆਂ ਮੱਕੇ ਦਾ ਹੱਜ ਕਰ ਹੀ ਨੀ ਸਕਦੀਆਂ। ਤੇ ਹਿੰਦੂ ਭੈਣ ਕਦੇ ਮਿਲ ਪਵੇ ਪੁੱਛੋ ਭੈਣ ਜੀ ਤੁਹਾਡਾ ਜਨੇਊ ਕਿੱਥੇ ਵੇ, ਤੁਸੀਂ ਹਿੰਦੂ ਹੋ ਤੇ ਮਰਿਆਦਾ ਵੀ ਜਨੇਊ ਪਾਉਣਾ ਜੰਜੂ ਪਾਉਣਾ? ਉਹ ਆਖੇ ਕਿ ਨਹੀਂ ਭੈਣ ਜੀ ਸਾਡੇ ਜਨੇਊ ਬੀਬੀ ਨੀ ਪਾ ਸਕਦੀ, ਸਾਡੀ ਮਰਿਆਦਾ ਨਹੀਂ। ਤੇ ਸਿੱਖ ਬੀਬੀ ਉੱਥੇ ਸਿਰ ਉੱਚਾ ਕਰਕੇ ਕਹਿ ਸਕਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਸਿੰਘਾਂ ਨੂੰ ਸ੍ਰੀ ਸਾਹਿਬ ਗਾਦਰੇ ਪਵਾਏ ਆ ਤੇ ਬੀਬੀਆਂ ਨੂੰ ਵੀ ਪਵਾਏ ਆ। ਜੇ ਗੁਰਮੁਖ ਹੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਇੱਕ ਭਾਈ ਕਰ ਸਕਦਾ, ਇੱਕ ਬੀਬੀ ਵੀ ਕਰ ਸਕਦਾ। ਚੌੜ ਦੀ ਸੇਵਾ ਭਾਈ ਕਰ ਸਕਦਾ, ਇੱਕ ਬੀਬੀ ਵੀ ਕਰ ਸਕਦੀ ਆ। ਬਾਣੀ ਦੀ ਸੰਥਿਆ ਭਾਈ ਲੈ ਸਕਦਾ, ਇੱਕ ਬੀਬੀ ਵੀ ਬਾਣੀ ਦੀ ਸੰਥਿਆ ਕਰ ਸਕਦੀ ਹੈ। ਕੀਰਤਨ ਇੱਕ ਸਿੰਘ ਕਰ ਸਕਦਾ, ਇੱਕ ਬੀਬੀ ਵੀ ਕਰ ਸਕਦੀ ਹੈ। ਕਥਾ ਕੋਈ ਸਿੰਘ ਕਰ ਸਕਦਾ, ਬੀਬੀ ਵੀ ਕਰ ਸਕਦੀ ਆ। ਕਿੰਨੀ ਵੱਡੀ ਮਰਜ਼ ਬਖਸ਼ਿਸ਼ ਕੀਤੀ, ਜੇ ਅੰਮ੍ਰਿਤ ਇੱਕ ਸਿੰਘ ਚੱਕ ਸਕਦਾ ਹੈ ਤੇ ਬੀਬੀ ਵੀ ਚੱਕ ਸਕਦੀ ਆ। ਅੰਮ੍ਰਿਤ ਦੀ ਦਾਤ ਦਿੱਤੀ, ਕੋਈ ਵੀ ਕਿਸੇ ਤਰ੍ਹਾਂ ਦਾ ਫਰਕ ਨਹੀਂ ਰੱਖਿਆ। ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀਆਂ ਧੀਆਂ ਬਣਾਇਆ ਸੀ, ਆਪਣੀਆਂ ਪੁੱਤਰੀਆਂ ਬਣਾਇਆ ਸੀ, ਤੇ ਸਾਡੇ ਸਿੱਖ ਇਤਿਹਾਸ ਵਿੱਚ ਉਹ ਬੀਬੀਆਂ ਹੋਈਆਂ ਨੇ ਜਿਨ੍ਹਾਂ ਨੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਬਣ ਕੇ ਬੋਲਾ। ਬੀਬੀ ਬਸੰਤ ਲਤਾ ਦਾ ਜੀਵਨ ਕਦੇ ਆਪ ਜੀ ਨੇ ਪੜ੍ਹਿਆ ਸੁਣਿਆ ਹੋਣਾ। ਮੱਝ ਕੋਲ ਆਈ ਸੀ, ਆਖਣ ਲੱਗੀ ਮੱਝ ਮੇਰੀ ਇੱਕ ਮੰਗ ਏ। ਸੱਚੇ ਪਾਤਸ਼ਾਹ ਦੇ ਨੇ ਕੀ ਆਂਦੀਏ, ਮਹਾਰਾਜ ਮੇਰਾ ਜੀ ਕਰਦਾ ਮੈਂ ਤੁਹਾਨੂੰ ਪਿਤਾ ਜੀ ਆਖਿਆ ਕਰਾਂ, ਲੋਕ ਤੁਹਾਨੂੰ ਗੁਰੂ ਆਉਂਦੇ ਨੇ। ਸੱਚੇ ਪਾਤਸ਼ਾਹ ਦੇ ਨੇ ਮੇਰਾ ਜੀ ਕਰਦਾ ਮੈਂ ਤੁਹਾਨੂੰ ਪਿਤਾ ਜੀ ਕਹਿ ਕੇ ਆਵਾਜ਼ ਮਾਰਾਂ, ਜਿਹਨੂੰ ਮੈਂ ਪਿਤਾ ਆਖਾਂ ਉਹ ਦੁਨੀਆਂ ਚ ਰਿਹਾ ਨਹੀਂ, ਮੇਰਾ ਬਾਪੂ ਨਹੀਂ ਹੈ, ਪਿਤਾ ਨਹੀਂ ਹੈ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਧੀਏ ਪਿਤਾ ਆਵਾਰੀ ਆਖਿਆ ਕਰ, ਪਿਤਾ ਮੈਨੂੰ ਕੋਈ ਇਤਰਾਜ਼ ਨਹੀਂ, ਜੇ ਤੂੰ ਮੈਨੂੰ ਪਿਤਾ ਬਣਾਇਆ ਹੀ ਤੇ ਧੀ ਬਣ ਕੇ ਵਿਖਾਈ। ਕਹਿੰਦੀ ਜੀ ਸੱਤ ਬਚਨ। ਫਿਰ ਉਹਨੇ ਵੇਖੋ ਕਿੰਨਾ ਚਿਰ ਮਨ ਦੇ ਚਰਨਾਂ ਚ ਰਹਿ ਕੇ ਸੇਵਾ ਕੀਤੀ, ਤੇ ਜਦੋਂ ਕਿਤੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਦੋਂ ਵੀ ਨਾਲ ਨਾਲ ਰਹੀ, ਤੇ ਜਦੋਂ ਦੁਸ਼ਮਣਾਂ ਦੇ ਹੱਥ ਆ ਗਈ ਤੇ ਆਇਆ ਸਾਧ ਸੰਗਤ ਸਮੁੰਦਰਾਂ ਨੇੜੇ, ਆਖਣ ਲੱਗਾ ਮੈਂ ਤੈਨੂੰ ਆਪਣੀ ਬੇਗਮ ਬਣਾ ਲੈਣਾ। ਸਾਡ ਗੁਰੂ ਗੋਬਿੰਦ ਸਿੰਘ ਦਾ ਕਹਿਣਾ ਸਰਤਾ ਪਾਰ ਕਰਨ ਵੇਲੇ ਕਲਯੁਗ ਰਹਿਣੀ ਸੀ, ਰੁੜ ਗਈ ਸੀ, ਜਥੇ ਨਾਲ ਉਹ ਵਿਛੜ ਗਈ ਸੀ। ਉਸ ਸਮੇਂ ਆਖਣ ਲੱਗੀ ਮੈਂ ਤੇਰੇ ਹੱਥ ਨਹੀਂ ਆਉਣਾ। ਉਹ ਨੇੜੇ ਵਧਿਆ
ਤੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਆਖਣ ਲੱਗੀ ਮੈਂ ਮੁਸਲਮਾਨ ਨਹੀਂ ਬਣਨਾ, ਮੈਂ ਗੁਰੂ ਗੋਬਿੰਦ ਸਿੰਘ ਮਰ ਦੀ ਧੀਆਂ ਤੇ ਧੀ ਬਣ ਕੇ ਵਿਖਾਉਣਾ। ਵੱਡਾ ਸਾਰਾ ਖੰਜਰ ਸੀ, ਨਾਲੇ ਆਪਣੇ ਪੇਟ ਵਿੱਚ ਮਾਰਿਆ, ਨਾਲੇ ਉਹਨੂੰ ਵੀ ਪਾਰ ਬੁਲਾ ਦਿੱਤਾ। ਤੇ ਸਾਧਨ ਕਹਿੰਦੇ ਨੇ ਜਦੋਂ ਇਸ ਗੱਲ ਦਾ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੱਗਾ ਸੀ, ਮਰ ਜਾਣ ਲੱਗੇ, ਮੇਰੇ ਚਾਰ ਪੁੱਤ ਤੇ ਇੱਕ ਧੀ ਸੀ, ਜਿੱਥੇ ਚਾਰ ਪੁੱਤ ਲਿਖੇ ਲੱਗੇ ਨੇ ਉੱਥੇ ਮੇਰੀ ਧੀ ਵੀ ਦੇਖੀ ਨੇ। ਕਹਿਣ ਦਾ ਭਾਵ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤਰੀਆਂ ਬਣਾਇਆ, ਧੀਆਂ ਬਣਾਇਆ, ਤੇ ਸਿੱਖ ਇਤਿਹਾਸ ਵਿੱਚ ਉਹ ਵੀ ਬੀਬੀਆਂ ਸਨ ਜਿਨ੍ਹਾਂ ਨੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਧੀਆਂ ਬਣ ਕੇ ਵਿਖਾ। ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਵੱਡੇ ਸਾਹਿਬਜ਼ਾਦਿਆਂ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ। ਉਹਨੇ ਸਾਰੀ ਰਾਤ ਸਿੰਘਾਂ ਦੇ ਸਰੀਰ ਚੁੱਕ ਚੁੱਕ ਕੇ ਕਾਜਲੀ ਦੇ ਵਾੜੇ 'ਚ ਇਕੱਠੇ ਕਰ ਦਿੱਤੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੋਵਾਂ ਨੂੰ ਇੱਕ ਚਿਖਾ ਤੇ ਪਾ ਕੇ ਤੇ ਅੱਗ ਲਾ ਦਿੱਤੀ ਸੀ, ਅੱਗ ਨੂੰ ਭੇਟ ਕਰ ਦਿੱਤੇ ਸੀ ਸਰੀਰ। ਉਹ ਇੱਕ ਬੀਬੀ ਸੀ, ਕਿੱਡੀ ਵੱਡੀ ਉਹਦੀ ਮਹਾਨ ਸੇਵਾ ਸੀ। ਚੁੱਕ ਚੁੱਕ ਕੇ ਸਰੀਰ ਤੇ ਸਾਧ ਸੰਗਤ ਉੱਥੇ ਮੈਦਾਨ ਵਿੱਚੋਂ ਲਿਆ ਕੇ ਚਿਖਾ ਵਿੱਚ ਰੱਖਣਾ ਕੋਈ ਛੋਟੀ ਜੀ ਗੱਲ ਨਹੀਂ ਸੀ, ਬੜੀ ਵੱਡੀ ਗੱਲ। ਜੋ ਉਸ ਬੀਬੀ ਨੇ ਸੇਵਾ ਕੀਤੀ ਤੇ ਤੁਰਕਾਂ ਨੂੰ ਲੱਗਾ ਪਤਾ, ਉਹ ਆਏ ਤੇ ਬੀਬੀ ਸ਼ਰਨ ਕੌਰ ਨੂੰ ਆਖਣ ਲੱਗੇ, ਤੈਨੂੰ ਡਰ ਨਹੀਂ ਲੱਗਦਾ? ਉਹ ਆਖਣ ਲੱਗੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਸਾਡਾ ਡਰ ਹਮੇਸ਼ਾ ਵਾਸਤੇ ਲੁਕ ਦਿੱਤਾ, ਤੂੰ ਇਹ ਕਰ ਕੀ ਰਹੀ ਹੈ? ਆਖਣ ਲੱਗੀ, ਆਪਣਾ ਫਰਜ਼ ਨਿਭਾ ਰਹੀ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਲਾਲਾਂ ਦਾ ਮੈਂ ਅੰਤਿਮ ਸੰਸਕਾਰ ਕਰ ਰਹੀ ਹਾਂ। ਉਹ ਜਦੋਂ ਲੱਗੇ ਨੇੜੇ ਆਉਣ, ਆਖਣ ਲੱਗੀ, ਨੇੜੇ ਨਾ ਆਇਓ, ਮੈਂ ਤੁਹਾਡੇ ਹੱਥ ਨਹੀਂ ਆਉਣਾ। ਆਖਣ ਲੱਗੀ, ਹੱਥ ਕਿਵੇਂ ਨਹੀਂ ਆਉਣਾ? ਉਹ ਜਦੋਂ ਨੇੜੇ ਹੋਏ ਤੇ ਬੀਬੀ ਸ਼ਰਨ ਕੌਰ ਨੇ ਕਰਕੇ ਅਰਦਾਸ ਸੱਚੇ ਪਾਤਸ਼ਾਹ, ਜਿੱਥੇ ਇੰਨੇ ਸਿੰਘ ਲੇਖੇ ਲੱਗੇ ਨੇ, ਇਹਨਾਂ ਦੇ ਵਿੱਚ ਪਿਆ ਮੇਰਾ ਪਤੀ ਭਾਈ ਪ੍ਰੀਤਮ ਸਿੰਘ ਲੇਖੇ ਲੱਗ ਗਿਆ, ਸੱਚੇ ਪਾਤਸ਼ਾਹ ਮੈਨੂੰ ਵੀ ਆਪਣੇ ਲੇਖੇ ਲਾ ਲਿਓ। ਛਾਲ ਮਾਰ ਦਿੱਤੀ ਸੀ ਚਮਕੌਰ ਸਾਹਿਬ ਦੀ ਧਰਤੀ ਤੇ। ਇਹਨਾਂ ਦੀਆਂ ਅਨੇਕਾਂ ਬੀਬੀਆਂ ਦਾ ਇਤਿਹਾਸ ਸਾਡੇ ਸਾਹਮਣੇ ਹੈ। ਸੋ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਆਸਤੇ ਸਕੂਲ ਨੇ ਪਾਏ ਨੇ, ਉਹ ਕਦੇ ਭੁੱਲਣੇ ਨਹੀਂ ਚਾਹੀਦੇ। ਸਤਸੰਗ ਜੀ, ਸਿੱਖ ਇਤਿਹਾਸ ਵਿੱਚ ਬੜਾ ਸਤਿਕਾਰ ਨਾਲ ਨਾਂ ਲਿਆ ਜਾਂਦਾ ਹੈ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਦਾ। ਤੇ ਮੈਂ ਪਿੱਛੇ ਵੀ ਇੱਕ ਸਟੇਜ ਤੇ ਬਸ ਥੋੜੀ ਜਿਹੀ ਬੇਨਤੀ ਕੀਤੀ ਸੀ, ਭਾਈ ਸਾਧੂ ਸਿੰਘ ਦਾ ਨਾਂ ਉਹਦੀ ਮਾਤਾ ਨੇ ਰੱਖਿਆ ਸੀ ਤੇ ਭਾਈ ਸਾਧੂ ਸਿੰਘ ਦਾ ਪਿਤਾ ਸੀ ਭਾਈ ਜੋਧ ਸਿੰਘ। ਭਾਈ ਜੋਧ ਸਿੰਘ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ ਧਰਮ ਵਾਸਤੇ ਲੜਦਿਆਂ, ਗੁਰੂ ਗੋਬਿੰਦ ਸਿੰਘ ਮਰ ਦੇ ਚੁੱਕੇ ਨੇ। ਜਦੋਂ ਭਾਈ ਜੋਧ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਮਾਂ ਨੇ ਖੁੱਲੇ ਪਿੰਡ ਵਿੱਚ ਰਹਿ ਕੇ ਆਪਣੇ ਪੁੱਤਰ ਤਾਰੂ ਸਿੰਘ ਦੀ ਬੜੀ ਸੋਹਣੀ ਪਰਵਰਿਸ਼ ਕੀਤੀ ਸੀ, ਨਾਮ ਦੀ ਗੁਣਤੀ ਦਿੱਤੀ ਸੀ। ਉਦਾ ਮਾਤਾ ਕੀ ਆਦੀਸ ਹਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਉਹ ਭਾਗਾਂ ਵਾਲੀਆਂ ਨੇ ਮਾਵਾਂ, ਜਿਹੜੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਅਸੀਸ ਦਿੰਦੀਆਂ ਨੇ, ਪੁੱਤਰਾ ਤੈਨੂੰ ਇੱਕ ਪਲ ਵੀ ਰੱਬ ਨਾ ਵਿਸਰੇ, ਤੈਨੂੰ ਹਰ ਸਮੇਂ ਰੱਬ ਦੀ ਯਾਦ ਰਵੇ। ਦੇਖੋ ਗੁਰਮੁਖੋ, ਇੱਕ ਗੱਲ ਹਮੇਸ਼ਾ ਯਾਦ ਰੱਖੋ, ਅੱਜ ਤੁਹਾਨੂੰ ਇੱਥੇ ਆਇਆਂ ਨੂੰ ਸਭ ਤੋਂ ਵੱਡਾ ਫਿਕਰ ਇਹ ਹੋਵੇ, ਇਹ ਫਿਕਰ ਨਹੀਂ ਸਾਡਾ ਘਰ ਕਦੋਂ ਵੱਡਾ ਬਣੇਗਾ, ਇਹ ਫਿਕਰ ਨਹੀਂ ਅਸੀਂ ਕਮਾਵਾਂਗੇ ਕਦੋਂ। ਅੱਜ ਸਭ ਤੋਂ ਵੱਡਾ ਇੰਡੀਆ ਤੋਂ ਆਇਆ ਹੋਇਆ ਲੋਕਾਂ ਨੂੰ ਫਕਰ ਫਿਕਰ ਇਹ ਵੇ ਅਸੀਂ ਆਪਣੇ ਬੱਚਿਆਂ ਨੂੰ ਸਾਂਭੀਏ ਕਿਵੇਂ, ਅਸੀਂ ਆਪਣੇ ਬੱਚਿਆਂ ਨੂੰ ਕਲਯੁਗ ਤੋਂ ਬਚਾਈਏ ਕਿਵੇਂ, ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਆਪਣੇ ਨਾਲ ਜੋੜ ਕੇ ਰੱਖੀਏ, ਕਿਤੇ ਇਹ ਨਾ ਹੋਵੇ ਜਦੋਂ 18-20 ਸਾਲਾਂ ਦਾ ਹੋਵੇ ਤੇ ਪੁੱਤਰ ਮਾਂ ਨੂੰ ਛੱਡ ਕੇ ਚਲਿਆ ਜਾਏ। ਮੈਂ ਤੁਹਾਡੇ ਬੜਿਆਂ ਘਰਾਂ ਵਿੱਚ ਇੱਥੇ ਇੰਗਲੈਂਡ 'ਚ ਦੇਖਿਆ, ਮਾਵਾਂ ਰੋਂਦੀਆਂ ਲਿਆਉਂਦੀਆਂ ਨੇ, 22-22 ਸਾਲਾਂ ਦੇ ਪੁੱਤ ਪਾਲ ਕੇ ਜਵਾਨ ਕੀਤੇ, ਪੜ੍ਹਾਏ ਲਿਖਾਏ, ਤੇ ਬਾਬਾ ਜੀ ਹੁਣ ਮੇਰਾ ਹੀ ਪੁੱਤ ਘਰ ਹੀ ਨਹੀਂ ਆਉਂਦਾ, 2-2 ਸਾਲ ਹੋ ਗਏ, 3-3 ਸਾਲ ਹੋ ਗਏ ਨੇ, ਸਾਡੇ ਬੱਚੇ ਘਰ ਨਹੀਂ ਆਉਂਦੇ। ਸਾਡੀ ਮਾਤਾ ਪਿਤਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਪਰ ਗੁਰਮੁਖੋ ਜੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੁੰਦੇ ਹੋ, ਕੀ ਕਰੋਗੇ ਮਾਇਆ ਨੂੰ, ਕੀ ਕਰੋਗੇ ਪੈਸੇ ਨੂੰ, ਜੇ ਆਪਣੇ ਬੱਚੇ ਸਾਡੇ ਵੱਸ ਵਿੱਚ ਨਾ ਦੇ। ਇੰਨਾ ਕੁ ਸਾਡਾ ਧਿਆਨ ਆਉਣ ਸਾਰ ਹੋ ਜਾਂਦਾ ਵੀ ਕਿਵੇਂ ਨਾ ਕਿਵੇਂ ਕਮਾਈਏ, ਇੱਧਰੋਂ ਵੀ ਆਵੇ ਇੱਧਰੋਂ ਵੀ ਆਵੇ, ਬੱਚਿਆਂ ਦਾ ਕੀ ਧਿਆਨ ਹੀ ਨਹੀਂ ਕਰਦੇ।
ਤੇ ਜੇ ਹੁਣ ਖੁਦ ਅੰਮ੍ਰਿਤਧਾਰੀ ਹੋਵਾਂਗੇ ਬੱਚਿਆਂ ਨੂੰ ਵੀ ਚੰਗੇ ਪਾਸੇ ਧਾਰ ਲਾਵਾਂਗੇ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਭੈਣਾਂ ਨੂੰ ਵੀ ਬੇਨਤੀ ਕੀ, ਵੀਰਾਂ ਨੂੰ ਵੀ, ਕਿ ਜੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ਨਾ, ਕਿ ਸਾਡੇ ਨਾਲ ਜੁੜੇ ਰਹਿਣ, ਸਾਡਾ ਸਤਿਕਾਰ ਕਰਨ, ਸਾਡੇ ਕਲਚਰ ਨੂੰ ਨਾ ਭੁੱਲਣ, ਸਾਨੂੰ ਲਾਜ ਨਾ ਲਾਣ ਸਾਡੇ ਨਾਲ ਨੂੰ, ਤੇ ਸਭ ਤੋਂ ਜ਼ਰੂਰੀ ਹੈ ਆਪਣੇ ਨਾਲ ਜੇ ਜੋੜ ਕੇ ਰੱਖਣਾ ਚਾਹੁੰਦੇ ਹੋ ਤੇ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿਓ, ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜ ਦਿਓ। ਜਿਹੜੇ ਬੱਚੇ ਗੁਰਮਤ ਨਾਲ ਜੁੜ ਜਾਣਗੇ, ਜਿਹੜੇ ਬੱਚਿਆਂ ਨੂੰ ਆਖੋਗੇ ਜਾ ਪੁੱਤਰਾ ਗੁਰੂ ਗੋਬਿੰਦ ਸਿੰਘ ਨਾਲ ਜੁੜ, ਤੇ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਇਹ ਭਾਈ ਮਾਤਾ ਪਿਤਾ ਦਾ ਸਤਿਕਾਰ ਕਰ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰ। ਮੈਂ ਬੜਿਆ ਥਾਵਾਂ ਤੇ ਵੇਖਿਆ ਕਈ ਹੁਣ ਇੱਥੇ ਬੱਚੇ ਜਦੋਂ ਆਈ ਦਾ ਨਾ ਤੇ ਨਾਲ ਨਾਲ ਤੁਰ ਪੈਂਦੇ, ਅਸੀਂ ਵੀ ਨਾਲ ਨਾਲ ਰਹਿਣਾ। ਕਈ ਮਾਤਾ ਪਿਤਾ ਨੂੰ ਫਿਕਰ ਪੈ ਜਾਂਦਾ ਵੀ ਜਿਹੜਾ ਸਾਡੇ ਬੱਚੇ ਨੇ ਚੋਲਾ ਪਾ ਲਿਆ ਕਿਤੇ ਸਾਨੂੰ ਛੱਡੀ ਨਾ ਜਾਏ ਤੇ ਕਿਤੇ ਬਾਬਾ ਹੀ ਨਾ ਬਣ ਜਾਏ, ਧਿਆਨ ਰਹਿਣਾ। ਹੁਣ ਮੈਂ ਕਈ ਥਾਵਾਂ ਤੇ ਬੇਨਤੀ ਕੀਤੀ, ਮੈਂ ਕਿਹਾ ਗੁਰਮੁਖੋ ਬੱਚੇ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਗੇ ਨਾ, ਗੁਰਮਤ ਨਾਲ ਜੁੜਨਗੇ, ਜੇ ਬੱਚੇ ਗੁਰਮਤ ਤੇ ਧਾਰਮਿਕ ਹੋਣਗੇ ਤੇ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੋੜ ਸਕੇ। ਇਹ ਗੁਰਬਾਣੀ ਨਾਲ ਸੁਧਰਨੇ ਨੇ, ਸਾਡੇ ਸਮਝਾਉਂਦਾ ਵੀ ਸੁਧਰਨਾ। ਅਸੀਂ ਜਿੰਨਾ ਮਰਜ਼ੀ ਡੋਰ ਲਾਈ ਜਾਈਏ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜੇ ਆਪਣੇ ਬੱਚਿਆਂ ਨੂੰ ਆਪਣੇ ਵੱਸ ਵਿੱਚ ਰੱਖਣਾ ਚਾਹੁੰਦੇ ਹੋ, ਆਪਣੇ ਕਲਚਰ ਨਾਲ ਜੋੜ ਕੇ ਰੱਖਣਾ ਚਾਹੁੰਦੇ ਹੋ, ਆਪਣੇ ਆਗਿਆਕਾਰੀ ਬਣਾਉਣਾ ਚਾਹੁੰਦੇ ਹੋ, ਤੇ ਬਸ ਖੁਦ ਅੰਮ੍ਰਿਤ ਛੱਡ ਕੇ ਜੁੜ ਜਾਓ ਤੇ ਨਾਲ ਹੀ ਆਪਣੇ ਬੱਚਿਆਂ ਨੂੰ ਜੋੜ ਦਿਓ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਇਹਨਾਂ ਨੂੰ ਤੋੜ ਸਕੇ। ਮੈਂ ਵੇਖਿਆ ਪੰਜ ਪੰਜ ਸੱਤ ਸੱਤ ਸਾਲ ਦੇ ਬੱਚੇ ਜੁੜ ਗਏ ਨੇ, ਨਿੱਕੇ ਨਿੱਕੇ ਬੱਚੇ, ਦਸ ਦਸ ਸਾਲ ਦੇ ਬੱਚੇ ਅੰਮ੍ਰਿਤਧਾਰੀ ਨੇ। ਜਿਹੜੇ ਦਸ ਸਾਲ ਦਾ ਬੱਚਾ ਜਿਹੜਾ ਅੱਜ ਅੰਮ੍ਰਿਤਧਾਰੀ ਹੋ ਗਿਆ, ਦਸ ਸਾਲ ਦਾ ਬੱਚਾ ਅੱਜ ਉਹ ਸਿਰਸਾ ਪਾ ਲਈ ਕੇ ਬਾਣੀ ਪੜ੍ਹਦਾ, ਸਿਮਰਨ ਕਰਦਾ, ਉਹਨਾਂ ਦੇ ਘਰ ਦਾ ਮਾਹੌਲ ਹੀ ਹਰ ਸਮੇਂ ਏਦਾਂ ਦਾ। ਕੈਨੇਡਾ ਵਿੱਚ ਨਾ ਇੱਕ ਘਰ ਕਹਿਣ ਗਈ ਗਏ ਆਪਾਂ, ਤੇ ਮੈਨੂੰ ਆਉਂਦੇ ਨੇ ਦੋ ਮਿੰਟ ਘਰ ਚਲੋ, ਮੈਂ ਗਿਆ। ਜਦੋਂ ਉਹਨਾਂ ਦੇ ਘਰ ਜਾ ਕੇ ਬੈਠੇ ਨਾ, ਜਿੱਥੇ ਉਹਨਾਂ ਨੇ ਬਾਹਰ ਡਰਾਇੰਗ ਰੂਮ ਜਿਹੜਾ ਬਣਿਆ ਸੀ ਉਹਨਾਂ ਦਾ, ਉਹਦੇ ਵਿੱਚ ਇੱਕ ਟੇਪ ਚੱਲੇ ਜਿਹਦੇ ਵਿੱਚ ਸਿਮਰਨ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਦਾਂ ਸਿਮਰਨ ਚੱਲੇ। ਮੈਂ ਦੁਆਰ ਤੇ ਜਾਣਾ ਸੀ, ਮੈਂ ਕਿਹਾ ਜਰਾ ਕਦੀ ਬਈ ਪੱਤਰ ਬਦਲਨੇ ਨੇ, ਤੇ ਉਹ ਆਉਂਦੇ ਨੇ ਅੰਦਰ, ਇੱਥੇ ਉਹਨਾਂ ਦਾ ਬੈਡਰੂਮ ਸੀ ਜਿਹੜਾ, ਉਹਦੇ ਵਿੱਚ ਗਏ ਤੇ ਉਸੇ ਸਿਮਰਨ ਦੀ ਟੇਪ ਅੰਦਰ ਚੱਲਦੀ, ਇੱਕ ਬਕਸਾ ਉਹਨਾਂ ਨੇ ਅੰਦਰ ਵੀ ਲਾਇਆ ਹੋਇਆ। ਕਿਉਂਕਿ ਜਲ ਪਾਣੀ ਲੈਣ ਗਿਆ ਉਹ ਆ ਕੇ ਕਹਿੰਦਾ ਬਾਬਾ ਜੀ ਇਹ ਸਿਮਰਨ ਦੀ ਟੇਪ ਰਸੋਈ ਵੀ ਚੱਲਦੀ। ਮੈਨੂੰ ਭਾਈ ਸਾਹਿਬ ਆਖਣ ਲੱਗੇ ਬਾਬਾ ਜੀ ਮੈਂ ਟਰੱਕ ਚਲਾਉਣਾ, ਜਰਾ ਇਹ ਵੀ ਦੇਖ ਲਓ। ਜਦੋਂ ਮੈਂ ਟਰੱਕ ਵਿੱਚ ਵੜਿਆ ਦੋ ਕੁ ਮਿੰਟ, ਮੈਂ ਕਿਹਾ ਚਲੋ ਵੇਖੀਏ, ਉਹ ਸੱਚਮੁੱਚ ਟਰੱਕ ਵੀ ਘਰ ਵਰਗੇ ਸੀ ਵੱਡਾ ਸਾਰਾ। ਜਦੋਂ ਉਹਦੇ ਵਿੱਚ ਬੈਠੇ ਤੇ ਉਹਦੇ ਵਿੱਚ ਵੀ ਉਹੀ ਸਿਮਰਨ ਵਾਲੀ ਟੇਪ ਉਹਨੇ ਉਹਦੇ ਚ ਪਾਈ ਹੋਈ। ਮੈਂ ਤਾਂ ਪੁੱਛਿਆ ਗੁਰਮੁਖ ਨੂੰ, ਮੈਂ ਕਿਹਾ ਮੈਨੂੰ ਇਹ ਦੱਸੋ ਵੀ ਇਹ ਹਰ ਸਮੇਂ ਅੰਦਰ ਵੀ ਟੇਪ ਚੱਲਦੀ ਹੈ, ਤੁਹਾਡੇ ਬੈਡਰੂਮ ਵਿੱਚ ਵੀ ਟੇਪ ਚੱਲਦੀ ਹੈ, ਤੁਹਾਡੇ ਰਸੋਈ ਚ ਵੀ ਇਹ ਟੇਪ ਚੱਲਦੀ ਹੈ, ਗੱਡੀ ਚ ਵੀ ਇਹ ਟੇਪ ਚੱਲਦੀ ਹੈ, ਗੱਡੀ ਚਲਾਉਣਾ ਕਿ ਤੂੰ ਟੇਪ ਸੁਣਨਾ ਫਿਰੇ ਏਦਾਂ। ਉਹ ਆਖਣ ਲੱਗਾ ਬਾਬਾ ਜੀ ਬਸ ਇਹ ਹਰ ਸਮੇਂ ਸਿਮਰਨ ਦੀ ਕੈਦ ਸਾਡੇ ਘਰ ਚ ਚੱਲਦੀ ਰਹਿੰਦੀ ਆ, ਮੇਰੀ ਗੱਡੀ ਵਿੱਚ ਵੀ ਚੱਲਦੀ ਰਹਿੰਦੀ ਆ, ਮਨ ਖੋਟਾ ਬੜੇ ਪਾਸੇ ਜਾਂਦਾ। ਜਦੋਂ ਕਹਿੰਦੇ ਗੱਡੀ ਚਲਾਉਂਦੇ ਹੋਈਏ ਨਾ ਤੇ ਮਨ ਇੱਧਰ ਉੱਧਰ ਜਾਂਦਾ, ਪਰ ਦੋ ਕੁ ਮਿੰਟ ਜਾਂਦਾ ਫਿਰ ਜਦੋਂ ਚੱਲਦੀ ਹੋਵੇ ਤੇ ਨਾਲ ਫਿਰ ਚੱਲ ਪੈਂਦਾ, ਵਾਹਿਗੁਰੂ ਉਹਦੇ ਨਾਲ ਨਾਲ ਬੋਲੀ ਜਾਂਦਾ, ਫਿਰ ਮਨ ਜਾਂਦਾ। ਫਿਰ ਦੇਖੋ ਢੰਗ ਏ ਇੱਕ ਜੋੜਨ ਦਾ, ਮਾਹੌਲ ਦਾ ਅਸਰ ਮਨ ਤੇ ਜ਼ਰੂਰ ਹੁੰਦਾ। ਆਪਾਂ ਇੱਥੇ ਸਾਰੇ ਬੈਠੇ ਹਾਂ, ਇੱਥੇ ਹੁਣ ਕੋਈ ਵੀਰ ਰਾਸਾ ਦੀ ਗੱਲ ਚੱਲ ਪੈਂਦੀ, ਕੋਈ ਏਦਾਂ ਦਾ ਪ੍ਰਸੰਗ ਚੱਲ ਪੈਂਦਾ, ਬੈਠਿਆਂ ਦੇ ਖੂਨ ਵਾਲੇ ਮਾਰਨ ਲੱਗ ਪਏਗਾ। ਤੁਸੀਂ ਦੇਖੋ ਕਦੇ ਤਜਰਬਾ ਕਰਕੇ ਕਿ ਕੋਈ ਪ੍ਰਚਾਰਕ ਤੁਹਾਨੂੰ ਵੀਰ ਦਾ ਵਾਲੀ ਕੋਈ ਕਥਾ ਸੁਣਾਏਗਾ ਨਾ, ਤੇ ਬੈਠੇ ਬੈਠੇ ਹੀ ਨੀਤੀਆਂ ਲਈ ਜਾਓਗੇ ਸੰਗਤ ਵਿੱਚ ਹੀ, ਬੈਠੇ ਬੈਠੇ ਹੀ। ਏਦਾਂ ਕਈ ਏਦਾਂ ਦੇ ਪ੍ਰਚਾਰਕ ਨੇ ਜਦੋਂ ਪ੍ਰਚਾਰ ਕਰਦੇ ਨੇ ਤੇ ਸਿੰਘਾਂ ਦੇ ਦੌਲੇ ਫਰਕਣ ਲੱਗ ਪੈਂਦੇ ਨੇ। ਏਦਾਂ ਉਹਨਾਂ ਦਾ ਇੱਕਦਮ ਸਰੀਰ ਉੱਤੇ ਅਸਰ ਹੁੰਦਾ, ਮਾਹੌਲ ਚੇਂਜ ਹੋ ਜਾਂਦਾ। ਤੇ ਹੁਣ ਇੱਥੇ ਆਪਾਂ ਕਰਦੇ ਕਰਦੇ ਵੀਰ ਦਾਸ ਵਾਲੀ ਗੱਲ ਚੱਲ ਪਵੇ, ਇੱਕਦਮ ਖੂਨ ਵਾਲੇ ਮਾਰਨ ਲੱਗ ਪਏ, ਤੇ ਇੱਕਦਮ ਸਾਨੂੰ ਕੋਈ ਵੈਰਾਗ ਦੀ ਗੱਲ ਚੱਲ ਪਵੇ ਤੇ ਅੱਖਾਂ ਚ ਪਾਣੀ ਆ ਜਾਏ। ਇਹ ਮਾਹੌਲ ਹੈ, ਮਾਹੌਲ ਦਾ ਅਸਰ ਹੁੰਦਾ ਸਾਡੇ ਮਨ ਤੇ। ਕੋਈ ਵਾਜੇ ਦੀ ਟਿਊਨ ਏਦਾਂ ਦੀ ਨਿਕਲੇਗੀ ਤੇ ਬੜਾ ਆਨੰਦ ਏਦਾਂ ਝੂਮਣ ਲੱਗ ਪਾਂਗੇ, ਕੋਈ ਏਦਾਂ ਦਾ ਵੀ ਸਾਜ ਵੱਜਦਾ ਕਿ ਇੱਕਦਮ ਸਾਧਸੰਗ ਦੀ ਵੈਰਾਗ ਚੱਲ ਜਾਂਦਾ। ਇਹ ਮਾਹੌਲ ਦਾ ਅਸਰ ਹੈ। ਜੇ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਅਸੀਂ ਆਪਣੇ ਆਪ ਖੁਦ ਚੰਗੇ ਪਾਸੇ ਲੱਗਣਾ ਚਾਹੁੰਦੇ ਹਾਂ ਤੇ ਆਪਣੇ ਘਰਾਂ ਦਾ, ਆਪਣੇ ਪਰਿਵਾਰਾਂ ਦਾ ਮਾਹੌਲ ਚੇਂਜ ਕਰੀਏ।
اپنے گھر کا ماحول ہی ادا کا بنا کے رکھیے کہ من کسی پاس جائے نہ. ہر سمے بانی کا پہرا سارے گھر لگا رہے, ہر سمے سمن دیا چیپا سارے گھر چلدی رہ, ہر ویلے گرمنتر مول منتر ہر سمے سکمنی صاحب چلتا رہے تا جو من کسی پاس جائے نہ. سو بڑے نے جنہیں اتنے کرپا ہے میں ویکیا انڈیا کی آخر کے باہر کل جگ بڑا ہے جی, کل جگ کا پہرا ہے بہت کل جگ ہے, پر میں ویکیا جنہوں نے بگڑنا ہے وہ کئی اتنے بھی بڑے بگڑے پھرتے ہیں, جنہوں سے بخش ہے وہ اتنے بھی رکھے ہوئے اتنے رہتے ہوئے بھی جہاں میں ویکیا کن کن مت نیم ہے انہوں گرمکھان کا, پندرہ پندرہ سالوں کے بچے تین تین گھنٹے سویرے اٹھ کے ریاض کرتے تین تین گھنٹے سمرن کرتے ہیں. سو جی اپنے بچوں آدھے واقعی بنے رہن ساڈے نال جڑے رہن تے کوشش کرو اپنے بچوں گرمت نال جوڑ دو, گرمت کی گڑتی دے دو. جو سب تو ضروری ہے پہلا خود جڑنا پڑنا. جی ماں نے آخیا سی پترا تیرے باپو دے نقشے قدموں کے اتنے چلی, تیرے پتا نے سیدھی پراپت کی ہے, میں چیٹی چنی لے کے ساری دنیا نہ لڑتی رہی ہوں, میرے کو اوکھا ہوتا دنیا میں جیونا پتی کرتے نہ رہے, پر میں سدگر کے آسرے نام کے آسرے تمہوں دونوں بھن بھراواں پالیا, میرا نام رکھیا تارو سنگھ, تارو سنگھ تے تارو سیا, میرے پتا تیرے اتنے بڑی پاپا دیا ہنیریاں جلن گیا, پر میری کسی ظلم کے دریا میں ڈب نہ جائی, سب تیر کے لنگ جائیں تو ستنا. تیرا نام ہے تارو, تے تارو بن کے بکائی کسی ڈول نہ جائی. آخر لگا ماتا جی کدے تے رکھے نام لاج نہیں لگے, پولی بچ رہن والا بھائی تارو سنگھ بڑا نگا سوال کی ہے, بڑی سیوا کرنی آئے گیا سنگا کی سیوا, جنگل سنگھ لکتے پھرتے ہیں, پولی کا رہن والا یہ بھائی تارو سنگھ آپ نے فاقا کٹ لینا, آپ نے چھولے کھا کے بھی گزارا کرنا, پر انہوں سنگا کی جا کے مدد کرنی, کدے انہوں واسطے بستر سوا کے دینے, کدے انہوں واسطے کشہرے بنا کے لے جانے, کدے انہوں واسطے پرشادہ چکاؤنا. آپ بھوکا رہ لینا سی پر جنگل پھردا سنگا کی سیوا کرتا جی آدھے سن, وہ آتا سی اس قوم واسطے پنت پیچھے پیچھے جان تلی کے رکھی کرتے, پنت درجی نے نا جہے گرمکھ وہ ہمیشہ انہوں کا ساتھ دے جے پنت واسطے کچھ کرتے ہیں, جنہ کا پنت نال پیار ہے, جہے پنت پیچھے اپنی جان تلی کے رکھی کرتے ہیں, یہ ہر سمے انہوں کی سیوا میں تتپر رہتا سی. کئی سال لگ گئے بھائی تارو سنگھ نو سچ مچ ستگر کی وچارتارا یہ اپنائی ہوئی تھی, جتنے سکھا کا ستکار کرتا ہے امرتاری سنگھا کی سیوا کرتا ہے اتنے مسلمان بھی یہ کول آ کے لنگر چک جاتے, اتنے ہندو بھی یہ کول آ کے لنگر چک جاتے, ہر پاس یہ بہت ستکار سی, بہت پیار کرتے سن سارے, کسی دیا بہو بیٹیاں بھی عزت سے آمن دی تھی, بھائی تارو سنگھ نے سنگا نو خبر دینی کہ فلانا سنگھ آ کے فلانے نے آ گل آخی ہے وہ دھی جانم لے گئے نے, انہوں نے پھر سنگا نے جا کے دھیا نو سدا ایسا کئی طرح کے پٹی کا حاکم سی, ایک وہ لے گیا سی ایک غریب رحیم بخش ماچی کی لڑکی نو, آتا سی تیرے نال ویاہ کرونا ہے, وہ منتی نہیں سی, انہوں جیل سے بند کیا سی, وہ جڑا غریب ماچی سی رحیم بخش وہ جگری کے دربار میں گیا, آخر لگا جی واڑی کھیت نو کھان لگ پوے تو کھیت کا راکھا کون ہے, یہ تھوڑے جڑے ساڈے پٹی کے حاکم نے تسی نیوکت کیتے ہوئے نے, فوجدار نے جہے اسے ساری بہو بیٹیاں دے نال دھکے نال ویاہ کرونا چاہتے ہیں, تو تسی کرپا کرو میری دھی چڑا دیو, تے جگری نے پیروں سے رکھی سات سنگ جی وہ پگڑی ماچی کی جو بھی اس ویلے سی بگا کے ماری, آخر لگا جا چلیا جائے تو تیری لڑکی نو میں نہیں چلا سکتا, تو پھر وہ رحیم بخش ماچی اپنی دھی کو ملیا, آخر لگا دھیے تو یہ من لے فوجدار کی پٹی کا فوجدار, یہ بھی من لے یہ ویاہ کرا لے نکاح کرا لے, یہ بھی مسلمان ابھی بھی مسلمان, آخر لگی ابا سولہ سالہ سترہ سالہ کی میری عمر ہے, یہ ستھا سالہ کا ہے, میں یہ خواہش کا شکار نہیں بننا چاہتی, میری بےنتی ہے میرے بچا دے, اپنے پتا کی دنیا کر دی, وہ آخر لگا میں جگریے کو گیا وہ نہیں منتا,
ਆਖਣ ਲੱਗੀ ਜੇ ਉਹ ਨੀ ਨਾ ਮੰਨਦਾ ਦੁਨੀਆਂ ਵਿੱਚ ਜੇ ਕੋਈ ਨੀ ਤੇਰਾ ਮੰਨਦਾ ਤੇ ਬਾਪੂ ਫਿਰ ਮੇਰੀ ਬੇਨਤੀ ਆ ਗੁਰੂ ਕੇ ਸਿੱਖ ਨੇ ਉਹਨਾਂ ਕੋਲ ਜਾ ਕੇ ਫਰਿਆਦ ਕਰੀ ਜਿਹਦਾ ਕੋਈ ਨੀ ਬਣਦਾ ਉਹਦਾ ਖਾਲਸਾ ਬਣਦਾ ਆ ਕੋ ਸਤਨਾ ਜਿਹਦਾ ਕੋਈ ਨੀ ਬਣਦਾ ਉਹਦਾ ਖਾਲਸਾ ਬਣਦਾ ਪਿਤਾ ਜੀ ਜਾਓ ਤੁਸੀਂ ਸਿੰਘਾਂ ਕੋਲ ਜਾ ਕੇ ਫਰਿਆਦ ਕਰੋ ਗੁਰੂ ਘਰ ਚੋਂ ਤੇ ਹਮੇਸ਼ਾ ਇਹ ਆਵਾਜ਼ ਆਉਂਦੀ ਹੈ ਜਿਹਦਾ ਹੋਵੇ ਨਾ ਜਗਤ ਵਿੱਚ ਕੋਈ ਉਹ ਚਰਨੀ ਆਦੇ ਸਤਿਗੁਰਾਂ ਦੇ ਗੁਰੂ ਕੇ ਸਿੰਘ ਉਹ ਨੇ ਜਿਹੜੇ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਰਹੇ ਨੇ ਜਿਹੜੇ ਸਾਧ ਜੀ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਰਹੇ ਨੇ ਪਹਿਲੇ ਸਮਿਆਂ ਵਿੱਚ ਜੇ ਗੁਰੂ ਕਾ ਸਿੰਘ ਕੋਈ ਨਿਹੰਗ ਸਿੰਘ ਟ੍ਰੇਨ ਵਿੱਚ ਸਫ਼ਰ ਕਰਦਾ ਹੁੰਦਾ ਸੀ ਨਾ ਟ੍ਰੇਨ ਵਿੱਚ ਤੇ ਜਿਹੜੇ ਆਫਿਸਰ ਉਹ ਆਉਂਦੇ ਹੁੰਦੇ ਸੀ ਪਿਆਰੇ ਉਹ ਫਿਕਰ ਕਰਨ ਦੀ ਲੋੜ ਸੀ ਹੁਣ ਗੁਰੂ ਕਾ ਖਾਲਸਾ ਹੈ ਟ੍ਰੇਨ ਵਿੱਚ ਹੁਣ ਪਹਿਲੇ ਨਾਮ ਲਾਉਣ ਦੀ ਲੋੜ ਨਹੀਂ ਇਹਨਾਂ ਨੇ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਵੱਲ ਕੀ ਵੇਖਣਾ ਹੈ ਜਿੱਥੇ ਗੁਰੂ ਕਾ ਖਾਲਸਾ ਵੜ ਜਾਏ ਕਿਸੇ ਨੂੰ ਵੇਖਣ ਵੀ ਨਹੀਂ ਦਿੰਦੇ ਤੇ ਸਿੰਘਾਂ ਦੇ ਵਿੱਚ ਖਾਸੀਅਤ ਆ ਤੇ ਇੰਨਾ ਬੋਲ ਬਾਲਾ ਹੁੰਦਾ ਸੀ ਸਿੰਘਾਂ ਦਾ ਕਹਿੰਦੇ ਸੀ ਕਦੇ ਵੀ ਕਿਸੇ ਦੀ ਧੀ ਭੈਣ ਦੀ ਇੱਜ਼ਤ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਦੇ ਪਰ ਦੁੱਖ ਦੀ ਗੱਲ ਆ ਜਿਵੇਂ ਅਸੀਂ ਖਾਲਸੇ ਤੇ ਕਰਾਉਂਦੇ ਹਾਂ ਅਸੀਂ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਤੇ ਕੀ ਬਚਾਉਣੀ ਆ ਅੱਜ ਸਾਡੀਆਂ ਆਪਣੀਆਂ ਧੀਆਂ ਦੀ ਜਾਨ ਮਹਿਫੂਜ ਨਹੀਂ ਅੱਜ ਕੋਈ ਸਾਡਾ ਵੈਰੀ ਨਹੀਂ ਸਾਡੀਆਂ ਧੀਆਂ ਦਾ ਕਿਸੇ ਦੀ ਹਿੰਮਤ ਨਹੀਂ ਕੋਈ ਅੱਖ ਪੁੱਟ ਕੇ ਵੇਖ ਸਕੇ ਸਾਡੀਆਂ ਧੀਆਂ ਵੱਲ ਪਰ ਉਹਨਾਂ ਦਾ ਕੀ ਕਰੀਏ ਖਾਲਸੇ ਵੀ ਕਹਾਉਂਦੇ ਨੇ ਤੇ ਜੰਮਣ ਤੋਂ ਪਹਿਲਾਂ ਹੀ ਮਾਰੀ ਜਾਂਦੇ ਨੇ ਆਪੋ ਸਾਪਾ ਉਹਨਾਂ ਦਾ ਕੀ ਕੀਤਾ ਜਾਏ ਬੱਚੇ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖਤਮ ਕਰ ਦਿੰਦੇ ਆ ਇੱਥੋਂ ਦਾ ਪਤਾ ਨਹੀਂ ਇੰਡੀਆ ਵਿੱਚ ਤੇ ਇਹ ਇੰਨਾ ਕੁ ਰਿਵਾਜ ਚੱਲਿਆ ਸਰਕਾਰਾਂ ਮੁਹਿੰਮ ਚਲਾ ਰਹੀਆਂ ਨੇ ਜਗ੍ਹਾ ਜਗ੍ਹਾ ਤੇ ਕਿ ਬੱਚੀਆਂ ਨੂੰ ਨਾ ਮਾਰੋ ਧੀਆਂ ਮਾਰ ਮਾਰੋ ਸੁਬਾਹ ਕਿੱਥੋਂ ਲਿਆਓਗੇ ਤੇ ਵੇਖੋ ਅੱਜ ਇਹ ਆਉਂਦੇ ਨੇ ਧੀਆਂ ਮਾਰਨ ਵਾਸਤੇ ਸਰਕਾਰਾਂ ਕਹਿੰਦੀ ਆ ਧੀਆਂ ਨਾ ਮਾਰੋ ਧੀਆਂ ਨਾ ਮਾਰੋ ਸਾਨੂੰ ਗੁਰੂ ਗੋਬਿੰਦ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਪਿਤਾ ਤੇ ਮਾਂ ਨੇ ਹੋਵੇ ਵੀ ਕੀ ਆਉਣਾ ਜਿਨ੍ਹਾਂ ਨੇ ਆਉਣ ਵਾਲੀਆਂ ਭੈੜੀਆਂ ਨਾਮ ਰਾਜ ਬਿਮਾਰੀਆਂ ਤੋਂ ਪਹਿਲੇ ਸੁਚੇਤ ਕਰ ਦਿੱਤਾ ਸੀ ਕੈਂਸਰ ਹੋਏਗਾ ਸਿੱਖਾਂ ਤੰਬਾਕੂ ਦਾ ਕਰਾਈ 300 ਸਾਲ ਪਹਿਲਾਂ ਕਹਿ ਕੇ ਡਾਕਟਰ ਹੋਣਾ ਦੇ ਪਰ ਨਾਰੀ ਪਰ ਪੁਰਖ ਦਾ ਤੰਗ ਨਾ ਕਰੀ ਡਾਕਟਰ ਹੋਣਾ ਦੇ ਨੇ ਇਹਦੀ ਬਿਮਾਰੀ ਹੋ ਜਾਏਗੀ ਮਰਦ 300 ਸਾਲ ਪਹਿਲਾਂ ਹੀ ਕਹਿ ਸਕਦੀ ਮਾਂ ਕਰੀਏ ਕੀ ਆਉਣਾ ਵੇਖੋ ਗੁਰਮੁਖੋ ਅੱਜ ਸਰਕਾਰਾਂ ਆਉਂਦੀਆਂ ਨੇ ਧੀਆਂ ਮਾਰਨਾ ਪਾਪ ਹੈ ਧੀਆਂ ਨੂੰ ਨਾ ਮਾਰੋ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸਿੱਖੋ ਤੂੰ ਤੇ ਸਿੱਖਾ ਤੂੰ ਕਿਸੇ ਧੀ ਨੂੰ ਕੀ ਮਾਰਨਾ ਹੈ ਤੂੰ ਕੁੜੀ ਮਾਰਨ ਨਾਲ ਵਰਤੀ ਨੀ ਨਾ ਆਖੋ ਸਤਨਾ ਜਿਹੜਾ ਧੀ ਮਾਰਨ ਵਾਲਾ ਹੈ ਜਿਹੜਾ ਜੰਮਦੀ ਲੜਕੀ ਨੂੰ ਮਾਰਨ ਵਾਲਾ ਹੈ ਤੂੰ ਤੇ ਇਹ ਪਾਪ ਕੀ ਕਰਨਾ ਤੂੰ ਜਿਹੜਾ ਇਹ ਕਰਨ ਵਾਲਾ ਹੋਏ ਉਹਦੇ ਨਾਲ ਵਰਤੀ ਨਾ ਉਹ ਤੇਰਾ ਕੁਝ ਨੀ ਲੱਗਦਾ ਅੱਜ ਦਾ ਸਮਾਂ ਇੱਦਾਂ ਦਾ ਪਰ ਇਹ ਹਮੇਸ਼ਾ ਯਾਦ ਰੱਖੋ ਜਿਹੜਾ ਬੱਚਾ ਵੀ ਸਾਡੇ ਘਰ ਵਿੱਚ ਆਉਂਦਾ ਉਹ ਆਪਣੇ ਕਰਮ ਨਾਲ ਲੈ ਕੇ ਉਸ ਵਧਾਤੇ ਨੇ ਪਰਮੇਸ਼ਰ ਨੇ ਸਾਰਿਆਂ ਦੇ ਲੇਖ ਜਿਹੜੇ ਨੇ ਲਿਖ ਕੇ ਭੇਜੇ ਸਭ ਦੇ ਨਾਲ ਕੋਈ ਪਤਾ ਨੀ ਜਿਹੜੀ ਆਉਣ ਵਾਲੀ ਧੀ ਤੇਰੇ ਘਰ ਵਿੱਚ ਆ ਰਹੀ ਹੈ ਉਹਦੇ ਆਉਣ ਕਰਕੇ ਤੇਰੇ ਕਰਮ ਖੁੱਲਣੇ ਹੋਣ ਉਸ ਲੜਕੀ ਦੇ ਜਨਮ ਹੋਣ ਕਰਕੇ ਤੇਰਾ ਭਲਾ ਹੋਣਾ ਹੋਵੇ ਸਾਡੇ ਨਾ ਗੁਰਮੁਖੋ ਉੱਥੇ ਇੱਕ ਨਿਹੰਗ ਸਿੰਘ ਹੈ ਮਹਿਲ ਸਿੰਘ ਤੇ ਜਿੱਥੇ ਜਿੱਥੇ ਦੀਵਾਨ ਲੱਗਦੇ ਨੇ ਕਈ ਵਾਰੀ ਉਹਨਾਂ ਦਾ ਜਥਾ ਇੱਕ ਉਹਨਾਂ ਨੂੰ ਸੱਦ ਲੈਂਦੇ ਨੇ ਕਵਿਸ਼ਕਿਰ ਜਥਾ ਭੇਲੇ ਵਾਲਾ ਜਥਾ ਆਉਂਦੇ ਨੇ ਉਹਨਾਂ ਨੂੰ ਭੇਲੇ ਵਾਲਾ ਤੇ ਉਹ ਦੋ ਬੱਚੇ ਨੇ ਉਹਨਾਂ ਦੇ ਇੱਕ 12 ਸਾਲਾਂ ਦਾ ਇੱਕ 10 ਸਾਲ ਦਾ ਜਦੋਂ ਬੱਚੇ ਕਵਿਸ਼ਕਿਰੀ ਕਰਦੇ ਨੇ ਤੇ ਰੰਗ ਬੰਨ ਦਿੰਦੇ ਨੇ ਬਹੁਤ ਚੜ੍ਹਦੀ ਕਲਾ ਦਿੰਦੇ ਨੇ ਪਿਤਾ ਉਹਨਾਂ ਦਾ ਮਹਿਲ ਸਿੰਘ ਜਦੋਂ ਪ੍ਰਚਾਰ ਕਰਦਾ ਉਹ ਵੀ ਬੜਾ ਸੋਹਣਾ ਮੈਨੂੰ ਇੱਕ ਵਾਰੀ ਲੈ ਕੇ ਗਏ ਆਪਾਂ ਉਹਨਾਂ ਦੇ ਘਰ ਗਏ ਤੇ ਮੈਂ ਪੁੱਛਿਆ ਬੱਚੇ ਕਿੰਨੇ ਨੇ ਆਹ ਬਾਬਾ ਜੀ ਨਿਹੰਗ ਸਿੰਘ ਆ ਤਾਂ 2 ਪਤੰਗੀ 1 ਪਤੰਗਣ ਮੈਂ ਕਿਹਾ ਅੱਛਾ ਉਹ ਲੜਕੀ ਵੇਖੀ ਤੇ ਉਹ ਬਿਲਕੁਲ ਛੋਟੀ ਸੀ 1.5 ਸਾਲਾਂ ਦੀ ਮੁੰਡੇ ਵੱਡੇ ਆ ਉਹ ਬਹੁਤੀ ਛੋਟੀ ਸੀ ਮੈਂ ਆਖਿਆ ਬੱਚੇ ਵੱਡੇ ਨੇ ਧੀ ਬਾਤ ਬਹੁਤੀ ਛੋਟੀ ਹੈ ਆਖਣ ਲੱਗਾ ਨਹੀਂ ਬਾਬਾ ਜੀ ਜਾਹਿਰ ਕੀਤੀ ਇਹ ਲੜਕੀ ਨੇ ਜਨਮ ਨਹੀਂ ਸਾਡੇ ਘਰ ਲਿਆ ਇਹ ਅਸੀਂ ਗੋਦ ਲਈ ਤੇ ਉਹ ਨਿਹੰਗ ਸਿੰਘ ਦਾ ਕਹਿਣਾ ਸੀ ਕਦੇ ਮੇਰੇ ਤੋਂ ਪੁੱਛਣਾ ਵੇਖਣਾ ਢੇਰੇ ਦੇ ਰਹਿਣ ਵਾਲਾ ਕਵਿਸ਼ਕਿਰੀ ਜਥਾ ਬਹੁਤ ਪ੍ਰੇਮ ਹੈ
ਉਹ ਆਖਣ ਲੱਗੇ ਆ ਜਿੰਨੀਆਂ ਰੌਣਕਾਂ ਲੱਗੀਆਂ ਨੇ ਨਾ ਬਾਬਾ ਜੀ ਇਹ ਧੀ ਦੀ ਬਦੌਲ। ਮੈਂ ਕਿਹਾ ਕਿਵੇਂ? ਮੈਂ ਆਂਦੇ ਮੈਂ ਮੇਰੇ ਘਰ ਵਾਲੀ ਅਸੀਂ ਦੋਵੇਂ ਜਣੇ ਰਿਸ਼ਤੇਦਾਰੀ ਚ ਗਏ ਸਾਂ, ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਘਰ ਬੱਚਾ ਹੋਣ ਵਾਲਾ। ਉੱਥੇ ਜਦੋਂ ਅਸੀਂ ਕਹਿਣ ਲੱਗੇ ਤੇ ਮੇਰੇ ਘਰ ਵਾਲੀ ਅੰਦਰ ਸੀ ਤੇ ਅੰਦਰੋਂ ਉਹਨੂੰ ਖ਼ਬਰ ਮਿਲ ਗਈ ਵੀ ਇਹ ਲੜਕੀ ਨੂੰ ਮਾਰ ਦੇਣਗੇ। ਉਹ ਲੜਕੀ ਨੂੰ ਪਤਾ ਲੱਗ ਗਿਆ ਘਰ ਵਾਲੀ ਨੂੰ ਵੀ ਅੱਗੇ ਇਹਨਾਂ ਦੀਆਂ ਦੋ ਕੁੜੀਆਂ ਨੇ ਨਿੱਕੀ ਦੀ ਧੀ ਜੰਮ ਪਈ ਹੈ, ਇਹਨਾਂ ਨੇ ਧੀ ਨੂੰ ਮਾਰ ਦੇਣਾ। ਆਖਣ ਲੱਗਾ ਮੇਰੇ ਘਰ ਵਾਲੀ ਮੈਨੂੰ ਆ ਕੇ ਆਖਣ ਲੱਗੀ ਧੀ ਹੋ ਗਈ ਹੈ ਤੇ ਮਾਰ ਦੇਣਗੇ। ਹੁਣ ਉਦੋਂ ਵਿਚਾਰ ਚੱਲ ਰਹੀ ਹੈ ਸੱਤਾਂ ਦੀ ਮਾਰ ਦਿਓ। ਪਹਿਲੇ ਸਮਿਆਂ ਚ ਹੁੰਦਾ ਸੀ ਜਦੋਂ ਧੀ ਜੰਮਣੀ ਨਾ ਤੇ ਸੱਤ ਬੈਠੀ ਹੁੰਦੀ ਸੀ ਕੋਲ, ਜਾਂ ਹੋਰ ਬਜ਼ੁਰਗ ਬੈਠੀਆਂ ਹੁੰਦੀਆਂ ਸੀ ਨਾ ਜਿਹੜੀਆਂ, ਉਹਨਾਂ ਨੇ ਅੰਗੂਠਾ ਉਹਦੇ ਗਲ ਚ ਦੇ ਦੇਣਾ ਤੇ ਆਖਣਾ ਜਾਈ ਜਾਈ ਮੁੜ ਕੇ ਨਾ ਆਈ, ਜੇ ਆਏਗੀ ਤੇ ਬੀਜ ਨੂੰ ਲਿਆ। ਇੱਦਾਂ ਕਹਿਣਾ ਪਹਿਲੇ ਸਮਿਆਂ। ਅੱਜ ਕੱਲ੍ਹ ਦੇ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ। ਉਹ ਆਖਣ ਲੱਗਾ ਨਿਹੰਗ ਸਿੰਘ ਮਹਿਤ ਸਿੰਘ ਆਂਦਾ ਜੀ ਮੇਰੇ ਕੰਨ ਵਿੱਚ ਆ ਕੇ ਮੇਰੇ ਘਰ ਵਾਲੀ ਨੇ ਦੱਸਿਆ ਕਿ ਇਹਨਾਂ ਦੇ ਘਰ ਵਿੱਚ ਧੀ ਹੋਈ ਹੈ ਤੇ ਮਾਰਨ ਦੀਆਂ ਵਿਅੰਤਾਂ ਬਣਾ ਰਹੇ ਨੇ। ਆਂਦਾ ਮੈਂ ਪੱਲਾ ਅੱਜ ਕੇ ਜਾ ਕੇ ਨਾ ਝੋਲੀ ਅੱਜ ਕੇ ਉਹ ਬਜ਼ੁਰਗ ਸੱਸ ਦੀ ਜਿਹੜੀ ਉਹ ਬੀਬੀ ਦੀ, ਮੈਂ ਤੂੰ ਆਖਿਆ ਇਹਨੂੰ ਮਾਰੋ ਨਾ, ਮੇਰੀ ਝੋਲੀ ਪਾ ਦਿਓ, ਮੈਂ ਆਪੇ ਪਾ ਦਿਆ, ਮਾਰੋ ਨਾ। ਉਹ ਆਖਣ ਲੱਗਾ ਬਾਬਾ ਜੀ ਉਹਨਾਂ ਨੇ ਉਹ ਧੀ ਮੇਰੀ ਝੋਲੀ ਵਿੱਚ ਪਾ ਦਿੱਤੀ, ਮੈਂ ਤੇ ਮੇਰੇ ਬੱਚੇ ਗਾਉਂਦੇ ਤੇ ਪਹਿਲਾਂ ਵੀ ਤਾਂ ਸਾਨੂੰ ਕੋਈ ਨੀ ਸੀ ਪੁੱਛਦਾ। ਜਿੱਦਾਂ ਤੋਂ ਇਹ ਧੀ ਆਈ ਆ ਸੱਚੇ ਕੋਠੇ ਤੋਂ ਬਣ ਗਿਆ ਕੋਠਾ, ਆ ਜ਼ਮੀਨ ਵੀ ਆ ਗਈ, ਆ ਗੱਡੀ ਵੀ ਸਾਡੇ ਬੂਹੇ ਅੱਗੇ ਖਲੋਤੀ ਆ, ਮੈਂ ਤੇ ਆਹਨਾ ਇਹਦੇ ਕਰਮ ਨੇ ਆ ਤੂੰ ਸਤਨਾ। ਮੇਰੇ ਕਹਿਣ ਤੋਂ ਭਾਵ ਇਹ ਨੇ ਕਿ ਬਹੁਤ ਜਿਹੜੇ ਬੱਚੇ ਸਾਡੇ ਘਰਾਂ ਚ ਆ ਰਹੇ ਨੇ ਉਹ ਆਪਣੇ ਕਰਮ ਨਾਲ ਲੈ ਕੇ ਆ ਰਹੇ ਨੇ, ਕੋਈ ਪਤਾ ਨੀ ਉਹਦੇ ਕਰਕੇ ਤੇਰਾ ਭਲਾ ਹੋਣਾ, ਕੋਈ ਪਤਾ ਨੀ। ਮਹਾਂਪੁਰਸ਼ ਕਹਿੰਦੇ ਸੀ ਜੇ ਕਹਿੰਦੇ ਕਿਸੇ ਦੇ ਘਰ ਵਿੱਚ ਅਪਾਹਜ ਬੱਚਾ ਪੈਦਾ ਹੋ ਜਾਵੇ, ਅਪਾਹਜ ਬੱਚਾ ਹੱਥ ਪੈਰ ਕੰਮ ਨਾ ਕਰਦੇ ਹੋਣ, ਗਰਦਨ ਨਾ ਖਲੋਤੀ ਹੋਵੇ, ਕਿਤੇ ਦੁਖੀ ਨਾ ਹੋਇਆ ਕਰੋ ਬੱਚੇ ਤੋਂ, ਇਹ ਨਾ ਸੋਚਿਆ ਕਰੋ ਇਹਨੂੰ ਕਿਤੇ ਸਾਡਾ ਹੀ ਹੈ, ਇਹ ਨਾ ਸੋਚਿਆ ਕਰੋ ਕਿਤੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਨੇ ਸਾਨੂੰ ਘਰ ਵਿੱਚ ਸੇਵਾ ਦੇ ਦਿੱਤੀ, ਸੇਵਾ ਕਰਿਆ ਕਰੋ ਡੱਟ ਕੇ। ਉਹ ਸੇਵਾ ਉਹਦੀ ਕਰੋਗੇ ਉਹਦੀ ਸੇਵਾ ਦਾ ਫਲ ਬੜਾ ਵੱਡਾ ਹੈ। ਤੇ ਸਾਧ ਸੰਗਤ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਸੀ ਖਾਲਸਾ, ਪਰ ਅਸੀਂ ਅੱਜ ਖਾਲਸੇ ਤੇ ਜ਼ਰੂਰ ਆ, ਸਾਡੇ ਚ ਖਾਲਸੇ ਵਾਲੇ ਗੁਣ ਨਹੀਂ ਰਹੇ। ਪਹਿਲਾਂ ਪਤਾ ਕਰੋ ਜੇ ਧੀਏ ਤੇ ਖਤਮ ਕਰ ਦਿਓ, ਜੇ ਪਤਾ ਲੱਗ ਜਾਏ ਵੀ ਧੀ ਪੈਦਾ ਹੋਣੀ ਪਹਿਲਾਂ ਹੀ ਉਹਨੂੰ ਮਾਰ ਦਿਓ, ਪਹਿਲਾਂ ਹੀ ਖਤਮ ਕਰ ਦਿਓ। ਤੇ ਜਿਹੋ ਜਿਹੇ ਤਰੀਕੇ ਨਾਲ ਉਹ ਪੇਟ ਵਿਚਲੇ ਬੱਚੇ ਨੂੰ ਮਾਰਦੇ ਨੇ, ਖਿਮਾ ਕਰਨਾ ਪਿਆਰੇ ਵੀ ਉਸ ਵੇਲੇ ਨੀਚ ਮੰਨੂ ਦੇ ਉਹ ਕਹਿਰ ਤੋਂ ਅਸੀਂ ਵੀ ਉਹ ਬੱਚੇ ਨਾਲ ਘੱਟ ਨਹੀਂ ਕਰਦੇ। ਮੈਂ ਰਾਤ ਦੀ ਗੱਲ ਕੀਤੀ ਸੀ ਨਾ ਵੀ ਨਿੱਕੇ ਨਿੱਕੇ ਸਾਲ ਸਾਲ ਸਵਾ ਸਵਾ ਸਾਲ ਦੇ ਆ ਬੱਚਿਆਂ ਨੂੰ, ਅੱਠ ਦਸ ਮਹੀਨਿਆਂ ਦੇ ਬੱਚਿਆਂ ਨੂੰ ਚੱਕਰੀਏ ਦੇ ਜਿਹੜੇ ਸਾਧ ਸੰਗਤ ਉਸ ਵੇਲੇ ਜਲਾਦ ਸਨ ਨਾ, ਉਹ ਬੱਚਿਆਂ ਨੂੰ ਪੈਰਾਂ ਵਾਲੇ ਪਾਸੇ ਫੜ ਕੇ ਤੇ ਜ਼ੋਰ ਨਾਲ ਪੱਥਰ ਨਾਲ ਪਟਕਾ ਕੇ ਮਾਰਦੇ ਸਨ। ਛੇ ਛੇ ਸੱਤ ਸੱਤ ਮਹੀਨਿਆਂ ਦੀਆਂ ਬੱਚਿਆਂ ਦੀਆਂ ਖੋਪੜੀਆਂ ਭਰਦੇ ਸਨ, ਰਾਤ ਸੁਣਿਆ ਵੀ ਆਪਣੀ। ਤੇ ਇਹ ਜਿਹੜਾ ਅੱਜ ਬੱਚਿਆਂ ਨੂੰ ਜਿਹੜਾ ਜਨਮ ਲੈਣ ਤੋਂ ਪਹਿਲਾਂ ਮਾਰਿਆ ਜਾਂਦਾ ਇਹ ਵੀ ਕੁਝ ਘੱਟ ਨਹੀਂ, ਅਸੀਂ ਵੀ ਚੀਜ਼ ਮੰਨੋ ਤੋਂ ਕੋਈ ਘੱਟ ਨਹੀਂ ਗੁਰਮੁਖੋ। ਤੇ ਮੇਰੀ ਆਪ ਸਾਰਿਆਂ ਦੇ ਚਰਨਾਂ ਚ ਬੇਨਤੀ ਹੈ, ਸੰਗਤ ਵਿੱਚ ਆ ਕੇ ਰੰਗਤ ਚੜ੍ਹਦੀ ਆ, ਜੇ ਕੋਈ ਭੈਣ ਏਦਾਂ ਦੀ ਹੋਵੇ, ਜੇ ਕੋਈ ਬੀਬੀ ਏਦਾਂ ਦੀ ਬੈਠੀ ਹੋਵੇ, ਜੇ ਕੋਈ ਸੱਸ ਏਦਾਂ ਦੀ ਬੈਠੀ ਹੋਵੇ, ਜੇ ਕੋਈ ਸਹੁਰਾ ਏਦਾਂ ਦਾ ਬੈਠਾ ਹੋਵੇ, ਜੇ ਉਹ ਆਪ ਪਿਤਾ ਏਦਾਂ ਦਾ ਕੋਈ ਬੈਠਾ ਹੋਵੇ ਜਿਹਨੇ ਜਨਮ ਲੈਣ ਤੋਂ ਪਹਿਲਾਂ ਇਹ ਕਾਰਾ ਕੀਤਾ ਜਾਂ ਕਰਵਾਇਆ, ਉਹ ਜ਼ਰੂਰ ਪੰਜਾਂ ਪਿਆਰਿਆਂ ਸਾਹਮਣੇ ਆ ਕੇ ਮਾਫ਼ੀ ਮੰਗੇ ਆ ਤੂੰ ਸਤਨਾ, ਜ਼ਰੂਰ ਪੰਜਾਂ ਪਿਆਰਿਆਂ ਸਾਹਮਣੇ ਆਵੇ। ਕਿਤੇ ਯਾਦ ਰੱਖਣਾ ਹੈ ਪਾਪ ਐਡਾ ਵੱਡਾ ਅਸੀਂ ਬਖਸ਼ੇ ਨਹੀਂ ਜਾਣਗੇ, ਬਹੁਤ ਵੱਡਾ ਪਾਪ। ਬਹੁਤ ਲੋਕ ਨੇ ਜਿਹੜੇ ਸੰਗਤ ਵਿੱਚ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਨੇ, ਜਿਹੜੇ ਮੰਨਦੇ ਨੇ, ਜਿਹੜੇ ਪੰਜਾਂ ਪਿਆਰਿਆਂ ਸਾਹਮਣੇ ਆਉਂਦੇ ਨੇ, ਰੋਂਦੇ ਨੇ, ਕਹਿੰਦੇ ਨੇ ਹਾਂ ਸਾਨੂੰ ਇਹ ਗਲਤੀ ਹੋਈ, ਇਹ ਬਹੁਤ ਵੱਡਾ ਪਾਪ ਹੈ। ਤੇ ਸਾਧ ਸੰਗਤ ਰਹੀਮ ਬਖਸ਼ ਮਾਸੀ ਦੀ ਧੀ ਆਖਣ ਲੱਗੀ ਪਿਤਾ ਜੀ ਜਿਹਦਾ ਕੋਈ ਨਹੀਂ ਬਣਦਾ ਉਹਦਾ ਖਾਲਸਾ ਬਣਦਾ ਹੈ, ਜੇ ਤੁਹਾਡਾ ਕੋਈ ਨਹੀਂ, ਜੇ ਤੁਹਾਡੀ ਚਕਰੀਏ ਨੇ ਨਹੀਂ ਸੁਣੀ, ਜੇ ਤੁਹਾਡੀ ਅੱਜ ਕੋਈ ਨਹੀਂ ਸੁਣਦਾ ਤੇ ਜਾਓ ਜਿੱਥੇ ਸਿੱਖ ਹੋਣ ਗੁਰੂ ਜੀ ਉਹਨਾਂ ਕੋਲ ਜਾ ਕੇ ਫਰਿਆਦ ਕਰੋ, ਉਹ ਸਾਡੀ ਰਾਖੀ ਕਰਨਗੇ। ਸਾਡੇ ਨੇ ਰਹੀਮ ਬਖਸ਼ ਜਿਹੜਾ ਮਾਸੀ ਸੀ ਨਾ ਉਹ ਆ ਗਿਆ ਭਾਈ ਸਾਧੂ ਸਿੰਘ ਕੋਲ, ਆਖਣ ਲੱਗਾ ਭਾਈ ਸਾਹਿਬ ਜੀ ਮੇਰੇ ਤੇ ਮੇਲ ਕਰੋ, ਮੇਰੀ ਧੀ ਨੂੰ
ਕੱਟੀ ਦਾ ਫੌਜਦਾਰ ਜ਼ਬਰਦਸਤੀ ਉਠਾ ਕੇ ਲੈ ਗਿਆ। ਉਹ ਆਂਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ, ਮੇਰੀ ਧੀ ਨਹੀਂ ਮੰਨਦੀ। ਜ਼ਬਰਦਸਤੀ ਉਹਨੂੰ ਕੈਦ ਕੀਤਾ ਹੋਇਆ, ਮੇਰੇ ਤੇ ਕਿਰਪਾ ਕਰੋ, ਨਾ ਮੇਰੀ ਡਗਰੀਆ ਸੁਣਦਾ ਨਾ ਕੋਈ ਹੋਰ ਸੁਣਦਾ। ਆਖਣ ਲੱਗਾ ਭਾਈ ਕਾਲੂ ਸਿੰਘ ਦੇਵੀਪਤ ਨੂੰ ਕਿ ਬਾਬਾ ਪਰਵਾਹ ਨਾ ਕਰ, ਫਿਕਰ ਨਾ ਕਰ, ਤੇਰੀ ਧੀ ਸਭ ਕਿੱਥੇ ਪਹੁੰਚਾਣੀ ਅਸੀਂ ਉੱਥੇ ਪਹੁੰਚਾ ਦਿਆਂ। ਭਾਈ ਕਾਲੂ ਸਿੰਘ ਆਪ ਨਾਲ ਗਏ, ਜਾ ਕੇ ਸਿੰਘਾਂ ਨੂੰ ਆਖਿਆ ਏਦਾਂ ਕਰਕੇ ਜਿੱਥੇ ਸਿੰਘ ਝੁੱਲੀ ਚ ਲੁਕੇ ਸਨ, ਆਉਂਦੇ ਸਨ, ਉਹਨੂੰ ਮਿਲਦੇ ਸਨ, ਉਹਨਾਂ ਨੂੰ ਜਾ ਕੇ ਫਰਿਆਦ ਕੀਤੀ ਗੁਰੂ ਕਿਉਂ ਲਾ ਲਓ, ਪਰ ਹਿੰਦਕ ਮਾਛੀ ਦੀ ਧੀ ਬਚਾਣੀ ਹੈ ਤੇ ਕਰੋ ਕਿਰਪਾ। ਉਸੇ ਸਮੇਂ ਗੁਰੂ ਕੇ ਲਾਲ ਤੁਰ ਪਏ, ਉਹਨਾਂ ਨੇ ਆਖਿਆ ਇਹ ਦੇਖਿਆ ਮੁਸਲਮਾਨਾਂ ਦੀ ਧੀ ਹੈ, ਚਲੇ ਗਏ। ਉਹਨਾਂ ਦੇ ਸਰਦਾਰ ਸਿੰਘ ਜੀ ਪੱਟੀ ਤੋਂ ਉਹ ਫੌਜਦਾਰ ਦੇ ਚੁੰਗਲ ਵਿੱਚੋਂ ਉਹ ਗਰੀਬ ਮਾਛੀ ਦੀ ਲੜਕੀ ਨੂੰ ਛੁਡਾ ਕੇ ਲਿਆਂਦਾ। ਜਦੋਂ ਸਾਧ ਸਿੰਘ ਉਹ ਲੜਕੀ ਨੂੰ ਵਾਪਸ ਪਹੁੰਚਾਇਆ, ਉਹਦੇ ਰਿਸ਼ਤੇਦਾਰੀ ਤੇ ਛੱਡ ਕੇ ਕੋਈ ਲੜਕਾ ਲੱਭ ਕੇ ਉਹਦੇ ਨਾਲ ਉਹਦਾ ਨਿਕਾਹ ਕਰਕੇ ਉਹ ਧੀ ਦਾ ਘਰ ਵਸਾ ਕੇ ਆਏ ਗੁਰੂ ਕੇ ਨਾਲ। ਇੱਦਾਂ ਦੇ ਕੰਮ ਸਿੰਘ ਕਰਦੇ ਸਨ, ਇੱਦਾਂ ਦੇ ਕੰਮ ਕਰਦੇ ਸੀ ਸਿੰਘ। ਤੇ ਜਦੋਂ ਸਾਧ ਸਿੰਘ ਉਹ ਲੜਕੀ ਦਾ ਘਰ ਵੱਸ ਗਿਆ, ਵਾਪਸ ਆ ਗਏ, ਤੇ ਭਾਈ ਕਾਲੂ ਸਿੰਘ ਨੂੰ ਇਹੋ ਜਿਹੇ ਕੰਮ ਕਰਕੇ ਬੜੀ ਖੁਸ਼ੀ ਹੁੰਦੀ ਸਾਰੇ ਸਰਕਾਰ ਦੇ ਘਰ। ਤੇ ਉਹਨਾਂ ਦਿਨਾਂ ਦੇ ਵਿੱਚ ਜਗਰੀਏ ਨੇ ਆਖਿਆ ਸੀ ਨੇੜੇ ਨੇੜੇ ਕੋਈ ਸਿੰਘ ਨਹੀਂ ਹੋਣਾ ਚਾਹੀਦਾ, ਜਿੱਥੇ ਕਿਤੇ ਪਤਾ ਲੱਗਦਾ ਤੂੰ ਮਿਲਦੀ ਹੈ ਸਿੰਘ ਦੀ ਤੇ ਫੜ ਕੇ ਲੈ ਆਓ, ਗ੍ਰਿਫਤਾਰ ਕਰਕੇ ਲੈ ਆਓ। ਭਾਈ ਤਾਰੂ ਸਿੰਘ ਦਾ ਸੁਭਾਅ ਸੀ ਬੜਾ ਚੰਗਾ, ਭਾਈ ਤਾਰੂ ਸਿੰਘ ਬੜੇ ਚੰਗੇ ਸੁਭਾਅ ਦਾ, ਨਿੱਘੇ ਸੁਭਾਅ ਦਾ ਹੋਣ ਕਰਕੇ ਕੋਈ ਇਹ ਹਿੰਮਤ ਨਹੀਂ ਸੀ ਕਰਦਾ ਕਿ ਭਾਈ ਤਾਰੂ ਸਿੰਘ ਦੀ ਸ਼ਿਕਾਇਤ ਕੀਤੀ ਜਾਏ। ਅੱਜ ਤੱਕ ਭਾਈ ਤਾਰੂ ਸਿੰਘ ਦੀ ਚੁਗਲੀ ਨਹੀਂ ਸੀ ਕੀਤੀ ਕਿਸੇ ਨੇ। ਇੱਕ ਹਰਭਗਤਨ ਰੰਜਣੀਆਂ ਸੀ, ਉਹਨੇ ਵੇਖਿਆ ਕਿ ਇਹ ਭਾਈ ਤਾਰੂ ਸਿੰਘ ਪੂਰੇ ਪਿੰਡ ਵਿੱਚ ਰਹਿੰਦਾ ਹੈ, ਅੱਜ ਤੱਕ ਨੇੜੇ ਨੇੜੇ ਕੋਈ ਸਿੰਘ ਛੱਡਿਆ ਨਹੀਂ, ਕੋਈ ਪਰਿਵਾਰ ਛੱਡਿਆ ਨਹੀਂ, ਇਹ ਕਿਵੇਂ ਬਚਿਆ ਬੈਠਾ, ਇਹਦੀ ਅੱਜ ਤੱਕ ਕਿਉਂ ਨੀ ਕਿਸੇ ਨੇ ਚੁਗਲੀ ਕੀਤੀ। ਆਦੇ ਨੇ ਹਰਭਗਤਨ ਰੰਜਣੀਆਂ ਗਿਆ, ਜਾ ਕੇ ਜਗਰੀਏ ਦੇ ਦਰਬਾਰ ਵਿੱਚ ਉਹਨੇ ਬੜਾ ਰੌਲਾ ਪਾਇਆ। ਆਖਣ ਲੱਗਾ ਜੀ ਲਾਹੌਰ ਦੀਆਂ ਕੰਧਾਂ ਦੇ ਨਾਲ ਦਰਬਾਰ ਬੈਠਾ ਹੈ, ਤੇ ਅੱਜ ਤੱਕ ਉਹਨੂੰ ਕਿਉਂ ਨੀ ਗ੍ਰਿਫਤਾਰ ਕੀਤਾ। ਉਹ ਸਿੰਘਾਂ ਦੀ ਮਦਦ ਕਰਦਾ ਹੈ, ਉਹਨਾਂ ਨੂੰ ਜਲ ਪਾਣੀ ਛਕਾਉਂਦਾ ਹੈ, ਤੁਹਾਡੇ ਵਿਰੁੱਧ ਭੜਕਾਉਂਦਾ ਹੈ, ਗਦਾਰੀ ਕਰ ਰਿਹਾ ਹੈ। ਉਸੇ ਸਮੇਂ ਸਾਧ ਸਿੰਘ ਜੀ ਆਉਂਦੇ ਨੇ, ਜਗਰੀਆ ਖਾਨ ਨੇ 500 ਫੌਜ ਦਾ ਦਸਤਾ ਭੇਜਿਆ ਉਹਨੂੰ ਫੜਨ ਵਾਸਤੇ ਕਿ ਜਾਓ ਜਾ ਕੇ ਗ੍ਰਿਫਤਾਰ ਕਰਕੇ ਲੈ ਕੇ ਆਓ ਭਾਈ ਤਾਰੂ ਸਿੰਘ ਨੂੰ। ਜਿਹੜਾ ਫੌਜਦਾਰ ਭੇਜਿਆ ਸੀ ਉਹ ਜਦੋਂ ਚੱਲਦੇ ਚੱਲਦੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਪੂਲੇ ਨਗਰ ਵਿੱਚ ਪਹੁੰਚੇ, ਤੇ ਪਿੰਡ ਦਾ ਜਿਹੜਾ ਨੰਬਰਦਾਰ ਸੀ ਉਹਨੂੰ ਸੱਦਿਆ, ਪਿੰਡ ਦੇ ਮੋਹਤਵਾਰ ਸੱਦੇ, ਚੁਰਸਤਾ ਜਿਹੜਾ ਸੱਤ ਸੀ ਉਹਦੇ ਵਿੱਚ ਸਾਰੇ ਜਣੇ ਬਹਿ ਗਏ। ਉਸ ਸਮੇਂ ਫੌਜਦਾਰ ਆਖਣ ਲੱਗਾ ਪਿੰਡਾਂ ਨੇ ਉਹ ਤੁਹਾਡਾ ਅੱਜ ਘਰ ਘਰ ਸੁੱਟਿਆ ਜਾਣਾ। ਆਖਣ ਲੱਗੇ ਜੀ ਦੱਸੋ ਸਾਥੋਂ ਗਲਤੀ ਕੀ ਹੋਈ ਹੈ, ਇਹਦੇ ਜੇਤੂ ਵੱਡੀ ਗਲਤੀ ਕੀ ਹੋਏਗੀ, ਤੁਹਾਡੇ ਪਿੰਡ ਵਿੱਚ ਗਦਾਰ ਰਹਿੰਦਾ ਸਰਕਾਰ ਦਾ, ਤੇ ਤੁਸੀਂ ਇਹਦੀ ਤੂੰ ਕਿਉਂ ਨਾ ਦਿੱਤੀ ਸਾਨੂੰ, ਸਾਨੂੰ ਦੱਸਿਆ ਕਿਉਂ ਨਾ, ਤੁਹਾਡੇ ਪਿੰਡ ਚ ਤਾਰੂ ਸਿੰਘ ਰਹਿੰਦਾ। ਪਿੰਡਾਂ ਨੇ ਆਖਣ ਲੱਗੇ ਜੀ ਤੁਹਾਨੂੰ ਕਿਸੇ ਨੇ ਗਲਤ ਰਿਪੋਰਟ ਦੇ ਦਿੱਤੀ ਹੈ, ਭਾਈ ਤਾਰੂ ਸਿੰਘ ਨੇ ਅੱਜ ਤੱਕ ਕੋਈ ਮਾੜਾ ਕੰਮ ਨਹੀਂ ਕੀਤਾ। ਭਾਈ ਤਾਰੂ ਸਿੰਘ ਗਦਾਰੀ ਕਰ ਹੀ ਨਹੀਂ ਸਕਦਾ, ਭਾਈ ਤਾਰੂ ਸਿੰਘ ਵਰਗਾ ਨਿੱਘੇ ਸੁਭਾਅ ਦਾ ਤੇ ਬੰਦਾ ਹੀ ਕੋਈ ਨਹੀਂ। ਉਹ ਆਖਣ ਲੱਗੇ ਅਸੀਂ ਨੀ ਮੰਨਦੇ, ਅੱਜ ਛੇਤੀ ਉਹਨੂੰ ਗ੍ਰਿਫਤਾਰ ਕਰਵਾਓ। ਇੱਕ ਬੱਚਾ ਭੱਜਦਾ ਹੋਇਆ ਭਾਈ ਤਾਰੂ ਸਿੰਘ ਕੋਲ ਗਿਆ, ਹਲ ਬੰਨਦੇ ਭਾਈ ਤਾਰੂ ਸਿੰਘ ਨੂੰ ਜਾ ਕੇ ਦੱਸਿਆ, ਭਾਈ ਤਾਰੂ ਸਿੰਘ ਜੀ ਤੁਹਾਨੂੰ ਪਿੰਡ ਵਿੱਚ ਗ੍ਰਿਫਤਾਰ ਕਰਨ ਵਾਸਤੇ ਬੜੀ ਫੌਜ ਆਈ ਹੈ, ਤੁਹਾਨੂੰ ਉਹ ਗਦਾਰ ਕਹਿੰਦੇ ਨੇ, ਤੇ ਛੇਤੀ ਭੱਜ ਜਾਓ ਇੱਥੋਂ। ਭਾਈ ਤਾਰੂ ਸਿੰਘ ਆਖਣ ਲੱਗੇ ਸਾਰੇ ਪਿੰਡ ਨੂੰ ਬਿਪਤਾ ਵਿੱਚ ਪਾ ਕੇ ਭੱਜ ਜਾਣਾ ਇਹ ਸੂਰਮਿਆਂ ਦਾ ਕੰਮ ਨਹੀਂ, ਸਾਰੇ ਪਿੰਡ ਨੂੰ ਬਿਪਤਾ ਚ ਪਾ ਜਾ, ਜਿਹੜਾ ਉਹ ਪਿੰਡ ਵਾਲਿਆਂ ਦਾ ਕੀ ਕਸੂਰ ਹੈ, ਇਹ ਕੋਈ ਸਿੰਘਾਂ ਦਾ ਕਰਮ ਨਹੀਂ ਹੁੰਦਾ ਕਿ ਸਾਰਾ ਪਿੰਡ ਬਾਅਦ ਚ ਪਿੰਡ ਬੁਢਾਪਾ ਚੱਲਦਾ ਫਿਰਦਾ, ਉਹ ਅੱਗੇ ਨੀ ਮੈਂ ਰੋਟੀ ਖਾਣ ਆਇਆ ਸਾ ਕੋ ਸਕਦਾ, ਇਹ ਸਿੰਘਾਂ ਦਾ ਕੰਮ ਨਹੀਂ। ਭਾਈ ਤਾਰੂ ਸਿੰਘ ਦਾ ਜੀਵਨ ਪੜ੍ਹ ਕੇ ਵੇਖਣਾ ਪਿਆ ਜੋ ਕਰੇ, ਭਾਈ ਤਾਰੂ ਸਿੰਘ ਨੇ ਇਹ ਬਚਨ ਆਖੇ ਨੇ। ਉਹ ਆਖਣ ਲੱਗੇ ਕਿ ਮੈਂ ਸਾਰੇ ਪਿੰਡ ਨੂੰ ਬਿਪਤਾ ਵਿੱਚ ਪਾ ਕੇ, ਸਾਰੇ ਪਿੰਡ ਨੂੰ ਮੁਸੀਬਤ ਵਿੱਚ ਪਾ ਕੇ ਤੇ ਆਪ ਮੈਂ ਨਿਕਲ ਜਾਵਾਂ, ਇਹ ਕਾਹਦੀ ਸੂਰਮਤਾਈ ਹੋਈ, ਜਦੋਂ ਮੇਰੇ ਪੱਲੇ ਸਾਜੇ ਤੇ ਮੈਂ ਸਾਹਮਣੇ ਜਾ ਕੇ ਖਲੋਵਾਂਗਾ ਕਿ ਆਓ ਮੇਰੇ ਨਾਲ ਗੱਲ ਕਰੋ। ਤੇ ਭਾਈ ਸਾਹਿਬ ਤਾਰੂ ਸਿੰਘ ਜੀ ਉਸੇ ਸਮੇਂ ਵਾਪਸ ਪਿੰਡ ਨੂੰ ਤੁਰੇ ਆਉਂਦੇ ਨੇ, ਅੱਗੋਂ ਸਿਪਾਹੀ ਲੈਣ ਵਾਸਤੇ ਚਲੇ ਗਏ।
ਉਹ ਲੱਗੇ ਚੰਗੀ ਚੰਗੀ ਭਾਈ ਤਾਰੂ ਸਿੰਘ ਨੂੰ ਬੰਨਣ ਆਖਣ ਲੱਗਾ, ਭਾਈ ਤਾਰੂ ਸਿੰਘ ਉਹ ਭਾਈ ਬੰਨਦੇ ਕਾਹਦੇ ਵਾਸਤੇ ਹੋ, ਮੈਂ ਕਿਹੜਾ ਭੱਜ ਦਿੰਦਾ, ਜਿੰਨਾ ਭੱਜਣਾ ਹੀ ਹੁੰਦਾ ਤੇ ਉਹਨੂੰ ਕਦੋਂ ਦਾ ਭੱਜ ਜਾਂਦਾ, ਮੈਂ ਤੇ ਆਪ ਤੁਹਾਡਿਆਂ ਲਾ ਰਿਹਾ, ਚਲੋ ਚਲੀਏ। ਭਾਈ ਸਾਹਿਬ ਤਾਰੂ ਸਿੰਘ ਜੀ ਆਉਂਦੇ ਨੇ ਜਦੋਂ ਫੌਜਦਾਰ ਦੇ ਸਾਹਮਣੇ ਗਏ, ਸੱਤ ਦੇ ਵਿੱਚ ਪਿੰਡ ਦੇ ਬਹੁਤ ਵਾਰ ਬੰਦੇ ਸਾਰੇ ਇਕੱਠੇ ਹੋਏ ਬੈਠੇ ਸਨ। ਜਦੋਂ ਭਾਈ ਸਾਹਿਬ ਤਾਰੂ ਸਿੰਘ ਜੀ ਉਹਨਾਂ ਦੇ ਸਾਹਮਣੇ ਗਏ, ਜਾ ਕੇ ਗੱਜ ਕੇ ਫੱਦੇ ਬੁਲਾਈ, ਉਹਨੂੰ ਜਵਾਬ ਨਾ ਆਇਆ। ਫੱਦੇ ਬੁਲਾਈ ਭਾਈ ਸਾਹਿਬ ਨੇ, ਜਵਾਬ ਨਾ ਆਇਆ। ਤੇਲ ਕਸ਼ਹਿਰਾ ਸਾਦੀ ਦੀ ਜੁੱਤੀ ਕੁੜਤਾ ਪਾਇਆ ਹੋਇਆ, ਸਿੱਧਾ ਜਿਹਾ ਦਸਤਾਰਾ ਤੇ ਸਾਧ ਸੰਗ ਚੜ੍ਹਦੀ ਜਵਾਨੀ, 25-26 ਸਾਲਾਂ ਦੀ ਉਮਰ, ਲੰਬਾ ਕੱਦ, ਗੋਰਾ ਰੰਗ, ਲੰਬਾ ਦਾੜਾ ਭਾਈ ਸਾਹਿਬ ਦਾ। ਜਦੋਂ ਏਦਾਂ ਆ ਕੇ ਭਾਈ ਸਾਹਿਬ ਸਾਹਮਣੇ ਖਲੋਤੇ, ਫੌਜਦਾਰ ਨੂੰ ਏਦਾਂ ਲੱਗਦਾ ਕੋਈ ਫਰਿਸ਼ਤਾ ਆ ਗਿਆ ਹੁੰਦਾ। ਹੱਥ ਜੋੜ ਕੇ ਆਖਣ ਲੱਗੇ, ਜੀ ਆਇਆ ਨੂੰ ਤੁਸੀਂ ਸਾਡੇ ਪਿੰਡ ਚ ਪਹਿਲੀ ਵਾਰੀ ਆਏ ਹੋ, ਤੇ ਪਿੰਡ ਵਾਲਿਆਂ ਨੂੰ ਆਖਿਆ ਭਾਈ ਇਹਨਾਂ ਦੀ ਕੋਈ ਸੇਵਾ ਕੀਤੀ ਹੈ ਕਿ ਨਹੀਂ, ਇਹਨਾਂ ਨੂੰ ਜਲ ਪਾਣੀ ਪ੍ਰਸ਼ਾਦਾ ਚੁਕਾਇਆ। ਮੈਂ ਤੁਹਾਨੂੰ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜਾ ਵੀ ਪਿੰਡ ਵਿੱਚ ਕੋਈ ਆਵੇ ਉਹਦੀ ਸੇਵਾ ਕਰਿਆ ਕਰੋ। ਸੇਵਾ ਕੀਤੀ ਇਹਨਾਂ ਦੀ ਕੋਈ, ਜਲ ਪਾਣੀ ਚੁਕਾਇਆ। ਉਹ ਆਖਣ ਲੱਗੇ ਅਸੀਂ ਜਲ ਪਾਣੀ ਨਹੀਂ ਚੱਕਣਾ, ਅਸੀਂ ਤੈਨੂੰ ਗ੍ਰਿਫਤਾਰ ਕਰਨ ਆਏ ਆ। ਤੇ ਭਾਈ ਸਾਹਿਬ ਤਾਰੂ ਸਿੰਘ ਆਖਣ ਲੱਗੇ, ਮੈਨੂੰ ਗ੍ਰਿਫਤਾਰ ਕਰਕੇ ਲੈ ਜਾਓ, ਮੈਂ ਕੋਈ ਇਹਦੇ ਵਿੱਚ ਮੈਨੂੰ ਇਤਰਾਜ਼ ਨਹੀਂ, ਜਿੱਥੇ ਤੁਸੀਂ ਲੈ ਕੇ ਜਾਣਾ ਲੈ ਜਾਓ, ਪਰ ਮੇਰੀ ਬੇਨਤੀ ਹੈ ਕਿ ਜਲ ਪਾਣੀ ਛੱਕੇ ਤੋਂ ਬਿਨਾਂ ਨਹੀਂ ਜਾਣਾ, ਜਾਓ ਤੁਹਾਨੂੰ ਜਲ ਪਾਣੀ ਛਕਾਈਏ। ਜਦੋਂ ਇਹ ਨਿਮਰਤਾ ਭਾਈ ਸਾਹਿਬ ਤਾਰੂ ਸਿੰਘ ਜੀ ਨੇ ਵਿਖਾਈ, ਤੇ ਫੌਜਦਾਰ ਆਖਣ ਲੱਗਾ ਪਿੰਡ ਨੂੰ ਲੁੱਟਣਾ ਨਹੀਂ, ਸਾਰੇ ਪਿੰਡ ਨੂੰ ਲੁੱਟਣੋਂ ਬਚਾਇਆ, ਤੇ ਭਾਈ ਤਾਰੂ ਸਿੰਘ ਦੀ ਨਿਮਰਤਾ ਨੇ ਲਗਾਈ। ਭਾਈ ਸਾਹਿਬ ਵਿੱਚ ਕਿੰਨੀ ਨਿਮਰਤਾ ਸੀ, ਨਹੀਂ ਤੇ ਉਸ ਵੇਲੇ ਸਾਰੇ ਦਾ ਸਾਰਾ ਖੁੱਲਾ ਪਿੰਡ ਲੁੱਟਿਆ ਜਾਣਾ ਸੀ, ਜੇ ਭਾਈ ਤਾਰੂ ਸਿੰਘ ਨਿਮਰਤਾ ਨਾਲ ਉਹਨਾਂ ਸਾਹਮਣੇ ਪੇਸ਼ ਨਾ ਹੁੰਦੇ। ਇਸੇ ਕਰਕੇ ਗੁਰੂ ਸੱਚੇ ਪਾਤਸ਼ਾਹ ਨੇ ਵਾਰ ਵਾਰ ਇਸ ਗੱਲ ਦੀ ਤਾਕੀਦ ਕੀਤੀ ਹੈ ਕਿ ਸਿੱਖਾ ਨਿਮਰਤਾ ਵਿੱਚ ਰਹਿ, ਮਿੱਠਾ ਬੋਲਣਾ ਸਿੱਖ, ਨਿਮਰਾ ਹੋ ਕੇ ਸਨ। ਸਤਸੰਗ ਜੀ ਇਹਨਾਂ ਦੀ ਜਵਾਬ ਤੇ ਮਥਾ ਤੇ ਜਿਹੜੇ ਜੀਵ ਕਰਕੇ ਵੀ ਮਿੱਠੇ ਨੇ, ਹੌਲੀ ਹੌਲੀ ਹੌਲੀ ਹੌਲੀ ਉਹਨਾਂ ਦਾ ਮਨ ਵੀ ਮਿੱਠਾ ਹੋ ਜਾਂਦਾ, ਬਾਣੀ ਦਾ ਅਸਰ ਉਹਨਾਂ ਦੇ ਮਨ ਤੇ ਹੁੰਦਾ। ਤੇ ਜਿਹੜੇ ਲੋਕ ਜੀਵ ਕਰਕੇ ਟਿੱਕੇ ਨੇ, ਦਾਸ ਨੇ ਪਿਛਲੀਆਂ ਸਟੇਜਾਂ ਤੇ ਵੀ ਅਸੀਂ ਕੀਤੀ ਹੈ ਕਿ ਕਈ ਲੋਕ ਆਖਣਗੇ ਫਲਾਣਾ ਬੰਦਾ ਅੰਦਰੋਂ ਤੇ ਬੜਾ ਚੰਗਾ ਜੀ, ਪਰ ਜੀਵ ਤੋਂ ਹੀ ਕਈ ਵਾਰੀ ਟਿੱਕਾ ਬੋਲ ਜਾਂਦਾ, ਉੱਤੋਂ ਹੀ ਆ ਕਈ ਵਾਰੀ ਉਹਦਾ ਤੇ ਬੜਾ ਮਿੱਠਾ ਹੈ, ਉਹਦਾ ਤੇ ਬੜਾ ਚੰਗਾ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਇਆ, ਜੇ ਜੀਵ ਤੋਂ ਫਿੱਕਾ ਬੋਲੇਗਾ ਤੇ ਤੇਰਾ ਮਨ ਵੀ ਫਿੱਕਾ ਹੋ ਜਾਏਗਾ, ਉਹਦਾ ਅਸਰ ਤੇਰੇ ਮਨ ਉੱਤੇ ਵੀ ਹੋਏਗਾ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਨਿਮਰਤਾ ਦੇ ਕਰਕੇ ਅੱਜ ਸਾਰਾ ਪਿੰਡ ਲੁੱਟਣੋਂ ਬਚਾ ਲਿਆ, ਭਾਈ ਸਾਹਿਬ ਤਾਰੂ ਸਿੰਘ ਜੀ ਸਾਰਾ ਪਿੰਡ ਬਚ ਗਿਆ। ਸਤਸੰਗ ਜੀ ਹੁਣ ਭਾਈ ਤਾਰੂ ਸਿੰਘ ਲੱਗੇ ਜਾਣ, ਨਾਲ ਦੇ ਫੌਜਦਾਰ ਨੂੰ ਆਖਣ ਲੱਗੇ ਇਹਨੂੰ ਗ੍ਰਿਫਤਾਰ ਕਰਕੇ ਲੈ ਜਾਓ ਜੀ, ਇਹਦਾ ਕੋਈ ਭਰੋਸਾ ਨਹੀਂ, ਇਹਨੇ ਸਿੰਘਾਂ ਨੂੰ ਖ਼ਬਰ ਦੇਣੀ ਹੋਵੇ ਤੇ ਆ ਕੇ ਸਾਡੇ ਢਿੱਲਾ ਬੋਲਦਾ। ਫੌਜਦਾਰ ਆਖਣ ਲੱਗਾ ਨਹੀਂ, ਇਹਦੇ ਚਿਹਰੇ ਵੱਲ ਦੇਖ ਕੇ ਕਿਤੇ ਏਦਾਂ ਲੱਗਦਾ ਵੀ ਏਦਾਂ ਕਰੇਗਾ, ਇਹਦੇ ਚਿਹਰੇ ਵੱਲ ਵੇਖੋ। ਸਤਸੰਗ ਜੀ ਚਿਹਰੇ ਉੱਤੇ ਅਲਾਹੀ ਨੂਰ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਆਂਦੇ ਨੇ, ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਭ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਤੇਗ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਆਂਦੇ ਨੇ ਜਿਹੜਾ ਰੋਜ਼ ਰੋਜ਼ ਸੰਗਤ ਦੇ ਦਰਸ਼ਨ ਕਰਦਾ ਹੋਵੇ, ਧਿਆਨ ਦੇਣਾ, ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰਦਾ ਹੋਵੇ, ਜਿਹੜਾ ਰੋਜ਼ ਨਿਤਨੇਮ ਕਰਦਾ ਹੋਵੇ, ਜਿਹੜਾ ਰੋਜ਼ ਬਾਣੀ ਪੜ੍ਹਦਾ ਹੋਵੇ, ਭਾਵੇਂ ਉਹਦਾ ਰੰਗ ਕਾਲਾ ਹੀ ਹੋਵੇ, ਉਹ ਦਰਸ਼ਨ ਕਰਨ ਯੋਗ ਦਰਸ਼ਨੀ ਗੁਰਸਿੱਖ ਬਣ ਜਾਂਦਾ, ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰਦਾ। ਰੋਜ਼ ਸੰਗਤ ਦੇ ਦਰਸ਼ਨ ਕਰਨ ਵਾਲਾ ਜਿਹੜਾ, ਉਹਦੇ ਚਿਹਰੇ ਤੇ ਇੱਕ ਅਲਾਹੀ ਨੂਰ ਹੁੰਦਾ। ਦੁਨੀਆਂ ਵਿੱਚ ਵੇਖੋ ਕਈ ਲੋਕ ਇੰਨਾ ਦੇ ਨੇ ਜਿਹੜੇ ਆਉਂਦੇ ਨੇ, ਇੱਥੇ ਵੀ ਹੁਣ ਵੇਖੋ ਕਿੰਨੇ ਲੋਕ ਜਿਹੜੇ ਆ ਗੋਰੇ, ਜਿਹਨਾਂ ਨੂੰ ਤੁਸੀਂ ਆਉਂਦੇ ਹੋ, ਇਹ ਬੜੇ ਸੋਹਣੇ ਨੇ, ਅਸੀਂ ਕਿਉਂ ਨੀ ਇੰਨੇ ਸੋਹਣੇ, ਸਾਡਾ ਰੰਗ ਕਿਉਂ ਨੀ ਇੱਦਾਂ ਦਾ, ਅਸੀਂ ਇੱਦਾਂ ਦੇ ਕਿਵੇਂ ਹੋ ਸਕਦੇ ਹਾਂ, ਉਹ ਕੀ ਲਾਈਏ ਸਾਡੀ ਚਮੜੀ ਤੇ ਵੀ ਇਹ ਵੀ ਓਦਾਂ ਦੀ ਹੋ ਜਾਏ। ਕਿਉਂਕਿ ਹੋਣਗੇ ਇੱਦਾਂ ਦੇ ਜਿਹੜੇ ਆਪਣੇ ਮਨ ਵਿੱਚ ਭੁਲੇਖਾ ਪਾਈ ਬੈਠੇ ਆ ਕਿ ਸੋਹਣਾ ਕਿਵੇਂ ਬਣਿਆ ਜਾਂਦਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰਮੁਖਾ, ਜੇ ਆਪਣੇ ਆਪ ਨੂੰ ਸੋਹਣਾ ਬਣਨਾ ਚਾਹੁੰਦਾ ਨਾ, ਵੀ ਇਹ ਚਾਹੁੰਦਾ ਹੈ ਕਿ ਲੋਕਾਂ ਨੂੰ ਮੈਂ ਸੋਹਣਾ ਲੱਗਾ ਤੇ ਰੋਜ਼ ਸੰਗਤ ਦੇ ਦਰਸ਼ਨ ਕਰਿਆ। ਇਸ ਗੱਲ ਹਮੇਸ਼ਾ ਯਾਦ ਰੱਖਣੀ, ਦੁਨੀਆਂ ਵਿੱਚ ਕਦਰ ਰੰਗ ਦੀ ਨਹੀਂ ਹੁੰਦੀ, ਕਦਰ ਗੁਣਾਂ ਦੀ ਹੁੰਦੀ ਹੈ। ਲੋਕ ਕਹਿੰਦੇ ਨੇ ਤੇਰੇ ਵਿੱਚ ਗੁਣ ਕੀ ਨੇ, ਰੰਗ ਭਾਵੇਂ ਕਾਲਾ ਹੀ ਹੋਵੇ,
ਜੇ ਰੰਗ ਦੀ ਕਦਰ ਹੋਵੇ ਤੇ ਲੋਕ ਬਗਲੇ ਨੂੰ ਪਿੰਜਰੇ ਚ ਪਾ ਕੇ ਬੰਦ ਕਿਉਂ ਨੀ ਕਰਕੇ ਰੱਖ ਲੈਂਦੇ? ਅਸੀਂ ਕਦੇ ਦੇਖਿਆ ਕਿ ਬਗਲਾ ਬਗਲੇ ਨੂੰ ਚਿੱਟਾ ਕੋਈ ਨੀ ਪਰ ਬਗਲੇ ਨੂੰ ਕੋਈ ਸਾਧ ਪਿੰਜਰੇ ਚ ਬੰਦ ਕਰਕੇ ਨਹੀਂ ਰੱਖਦਾ, ਤੇ ਕੋਇਲ ਤੋਂ ਕਾਲਾ ਕੋਈ ਨੀ ਜਦੋਂ ਕੋਇਲ ਬੋਲੇ ਤੇ ਜੀ ਕਰਦਾ ਸੁਣੀ ਗਈ। ਬਸ ਹੋਵੇ ਸਾਡੇ ਤੇ ਵੀ ਕੋਇਲ ਨੂੰ ਰੱਖ ਲਈ ਆਪਣੇ ਘਰ ਚ ਵੀ ਰੋਜ਼ ਸਾਨੂੰ ਸੁਣਾਈ ਚੱਲਿਆ ਕਰ, ਤੂੰ ਗਾਈ ਚੱਲਿਆ ਕਰ, ਅਸੀਂ ਸੁਣਦੇ ਜਾਈਏ। ਕੋਇਲ ਵਰਗਾ ਕਾਲਾ ਕੋਈ ਨਹੀਂ, ਬਗਲੇ ਵਰਗਾ ਚਿੱਟਾ ਕੋਈ ਨਹੀਂ, ਪਰ ਚਿੱਟਾ ਬਗਲਾ ਵੀ ਚਿੱਟਾ ਨਹੀਂ ਲੱਗਦਾ ਕਿਉਂਕਿ ਉਹਦੇ ਵਿੱਚ ਔਗਣ ਹੈ, ਤੇ ਕਾਲੀ ਕੋਇਲ ਵੀ ਕਾਲੀ ਨਹੀਂ ਲੱਗਦੀ ਕਿਉਂਕਿ ਉਹਦੇ ਵਿੱਚ ਗੁਣ ਹੈ। ਕਰਦੇ ਨੇ ਪਰ ਬਗਲੇ ਚ ਕੀ ਗੁਣ ਹੈ? ਔਗਣ। ਬਗਲਾ ਚਿੱਟਾ ਭਾਵੇਂ ਬਹੁਤ ਹੈ, ਇੱਕ ਲੱਤ ਤੇ ਖੜਦਾ ਵੀ ਹੈ, ਇੱਕ ਲੱਤ ਤੇ ਬੜਾ ਭਗਤ ਬਣ ਜਾਂਦਾ ਤੇ ਜਦੋਂ ਮੱਛੀ ਆਏ ਤੇ ਫਿਰ ਉਹਨੇ ਉਸੇ ਸਮੇਂ ਝਪਤ ਮਾਰ ਲੈਣੀ ਸੀ। ਤੇ ਬਗਲੇ ਵਰਗਾ ਚਿੱਟਾ ਵੀ ਕੋਈ ਨੀ ਧਿਆਨ ਦੇਣਾ, ਬਗਲੇ ਵਰਗਾ ਚਿੱਟਾ ਵੀ ਕੋਈ ਨੀ ਪਰ ਉਹ ਚਿੱਟਾ ਵੀ ਚਿੱਟਾ ਨੀ ਲੱਗਦਾ ਕਿਉਂਕਿ ਡੱਡੀਆਂ ਮੱਛੀਆਂ ਖਾਂਦਾ, ਉਹਨੂੰ ਉਹਦਾ ਔਗਣ ਮਾਰ ਗਿਆ। ਕੋਇਲ ਸਾਧ ਸੰਗ ਕਾਲੀ ਵੀ ਹੈ ਪਰ ਉਹ ਸਭ ਨੂੰ ਸੋਹਣੀ ਲੱਗਦੀ ਹੈ ਕਿਉਂਕਿ ਉਹਦੀ ਬੋਲਣ ਵਿੱਚ ਬੜੀ ਮਿਠਾਸ ਹੈ। ਕੋਇਲ ਕਾਲੀ, ਕੋਇਲ ਤੂੰ ਕਿਸ ਗੁਣ ਕਾਲੀ? ਜਿਹਨੇ ਕੋਇਲ ਨੂੰ ਪੁੱਛਿਆ ਤੂੰ ਕਾਲੀ ਕਿਉਂ ਹੈ, ਉਹ ਆਖਣ ਲੱਗੀ ਆਪਣੇ ਪ੍ਰੀਤਮ ਕੇ ਨੂੰ ਬਿਰਹਿਆ ਜਾਂਦਾ, ਮੈਨੂੰ ਮੇਰੇ ਪਿਆਰੇ ਦੇ ਪਿਆਰ ਨੇ ਬਿਰਹ ਨੇ ਸਾੜ ਦਿੱਤਾ, ਇਸ ਕਰਕੇ ਮੈਂ ਕਾਲੀ ਹੋ ਗਈ। ਬਾਬਾ ਫਰੀਦ ਜੀ ਕਹਿੰਦੇ ਕੋਇਲੇ ਨੇ, ਕੋਇਲੇ ਤੂੰ ਕਾਲੀ ਕਿਉਂ ਹੋ ਗਈ ਆ? ਉਹ ਆਖਣ ਲੱਗੀ ਬਿਰਹ ਨੇ ਮੈਨੂੰ ਫੂਕ ਦਿੱਤਾ, ਮੇਰਾ ਰੰਗ ਤਾਂ ਕਾਲਾ ਹੋ ਗਿਆ। ਸੋ ਸਾਧ ਸੰਗਤ, ਰੰਗ ਜਿਹੜਾ ਉਹ ਭਾਵੇਂ ਕਾਲਾ ਹੀ ਹੋਵੇ, ਰੰਗ ਭਾਵੇਂ ਪੱਕਾ ਹੋਵੇ, ਰੰਗ ਭਾਵੇਂ ਕਣਕਮੰਨਾ ਹੋਵੇ, ਰੰਗ ਭਾਵੇਂ ਗੋਰਾ ਹੋਵੇ, ਅਸਲ ਕਦਰ ਤੇ ਗੁਣਾਂ ਦੀ ਹੁੰਦੀ। ਜਿਹਦੇ ਗੁਣ ਚੰਗੇ ਨੇ ਉਹ ਸਾਰਿਆਂ ਨੂੰ ਸੋਹਣਾ ਲੱਗਦਾ, ਭਾਵੇਂ ਉਹਦਾ ਸਾਧ ਸੰਗਤ ਸਰੀਰ ਕੁਝ ਹੀ ਭਾਵੇਂ ਹੋਵੇ, ਉਹ ਸਭ ਨੂੰ ਸੋਹਣਾ ਲੱਗਦਾ ਜਿਹਦੇ ਵਿੱਚ ਚੰਗੇ ਗੁਣ ਨੇ। ਸੋ ਕੋਸ਼ਿਸ਼ ਕਰੀਏ ਆਪਣੇ ਅੰਦਰ ਗੁਣ ਪੈਦਾ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਰੋਜ਼ ਸਾਧ ਸੰਗਤ ਕਰਨ ਵਾਲੇ ਨੇ, ਜਿਹੜੇ ਰੋਜ਼ ਸੰਗਤ ਵਿੱਚ ਆ ਕੇ ਬਹਿੰਦੇ ਨੇ, ਮੱਥਾ ਨਾ ਟੇਕੋ ਭਾਈ, ਜਿਹੜੇ ਸੰਗਤ ਵਿੱਚ ਆ ਕੇ ਰੋਜ਼ ਬਹਿੰਦੇ ਨੇ, ਜਿਹੜੇ ਰੋਜ਼ ਸੰਗਤ ਦੇ ਆ ਕੇ ਦਰਸ਼ਨ ਕਰਦੇ ਨੇ ਤੇ ਭਾਈ ਸਾਹਿਬ ਆਉਂਦੇ ਨੇ, ਉਹ ਸਭ ਨੂੰ ਸੋਹਣੇ ਲੱਗਦੇ ਨੇ ਜਿਹੜੇ ਰੋਜ਼ ਸੰਗਤ ਦੇ ਦਰਸ਼ਨ ਕਰਦੇ ਨੇ। ਸੋ ਸਾਧ ਸੰਗਤ ਧਿਆਨ ਦੇਣਾ, ਜਦੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਨਿਮਰਤਾ ਕਰਕੇ, ਉਹਨਾਂ ਦੇ ਨੀਵੇਂ ਹੋਣ ਕਰਕੇ, ਉਹਨਾਂ ਦੇ ਚਿਹਰੇ ਤੇ ਜਾਹੋ ਜਲਾਲ ਨੇ ਅੱਜ ਸਾਧ ਸੰਗਤ ਫੌਜਦਾਰ ਦਾ ਮਨ ਬਦਲਾ। ਉਹ ਆਖਣ ਲੱਗਾ ਪਿੰਡ ਨੂੰ ਨਹੀਂ ਲੁੱਟਣਾ, ਚਲੋ ਚੱਲੀਏ ਅੱਗੇ। ਭਾਈ ਸਾਹਿਬ ਤਾਰੂ ਸਿੰਘ ਨੂੰ ਆਂਦੇ ਨੇ ਗ੍ਰਿਫਤਾਰ ਕਰਕੇ ਲਿਜਾਣ ਲੱਗੇ। ਭਾਈ ਸਾਹਿਬ ਆਂਦੇ ਨੇ ਮੇਰੀ ਇੱਛਾ ਮੈਂ ਆਪਣੀ ਮਾਂ ਨੂੰ ਇੱਕ ਮਿੰਟ ਮਿਲ ਲਵਾਂ। ਜਦੋਂ ਮਾਂ ਨੂੰ ਮਿਲਣ ਲੱਗੇ ਨਾ ਬਸ ਲਾਸਟ ਵਾਰੀ ਆਖਰੀ ਵਾਰੀ, ਭੈਣ ਨੂੰ ਪਹਿਲਾਂ ਮਿਲਿਆ ਤੇ ਭੈਣ ਆਖਣ ਲੱਗੀ ਵੀਰਾ ਮੇਰੀ ਇਹ ਬੇਨਤੀ ਹੈ ਕਿ ਮੈਨੂੰ ਕੋਈ ਆ ਕੇ ਲਾਹੌਰ ਤੋਂ ਇਹ ਨਾ ਆਖੇ ਕਿ ਤੇਰਾ ਭਰਾ ਡੋਲ ਗਿਆ। ਇਹ ਤੇ ਮੈਨੂੰ ਪਤਾ ਹੀ ਆ ਵੀ ਲਾਹੌਰ ਜਿਹੜਾ ਗਿਆ ਅੱਜ ਤੱਕ ਮੁੜਿਆ ਨਹੀਂ, ਝੂਠੇ ਦਲਾਸੇ ਦੇਣ ਦਾ ਕੋਈ ਫਾਇਦਾ ਨਹੀਂ। ਮੈਨੂੰ ਪਤਾ ਹੈ ਕਿ ਮੇਰੇ ਵੀਰ ਨੇ ਅਗਲੇ ਸਾਲ ਨਹੀਂ ਹੋਣਾ, ਮੇਰੇ ਵੀਰ ਨੇ ਹੁਣ ਮੇਰੇ ਕੋਲ ਨਹੀਂ ਹੋਣਾ, ਅੱਜ ਤੈਨੂੰ ਮੈਂ ਆਖਰੀ ਵਾਰੀ ਵੇਖ ਰਹੀ ਹਾਂ, ਮੁੜ ਕੇ ਨਹੀਂ ਵੇਖਣਾ। ਮੈਨੂੰ ਪਤਾ ਝੂਠੇ ਦਲਾਸੇ ਦੇਣ ਦਾ ਕੋਈ ਫਾਇਦਾ ਨਹੀਂ, ਪਰ ਵੀਰਾ ਮੈਨੂੰ ਉਥੋਂ ਇਹ ਸੁਨੇਹਾ ਮਿਲੇ ਕਿ ਤੇਰਾ ਭਰਾ ਹੱਥ ਕੇ ਸ਼ਹੀਦੀਆਂ ਪ੍ਰਾਪਤ ਕਰ ਗਿਆ। ਕੋਈ ਮੈਨੂੰ ਇਹ ਨਾ ਕਹਿ ਦੇ ਕਿ ਤੇਰਾ ਭਰਾ ਡੋਲ ਗਿਆ, ਮੈਨੂੰ ਤੁਰੀ ਜਾਂਦੇ ਤੂੰ ਇਹ ਨਾ ਕਹੇ ਕਿ ਇਹ ਬੇਮੁੱਖ ਦੀ ਭੈਣ ਜਾ ਰਹੀ ਹੈ ਡੋਲ ਗਿਆ, ਇਹ ਨਾ ਕਹੇ ਕੋਈ। ਆਖਣ ਲੱਗਾ ਭੈਣ ਤੈਨੂੰ ਕਦੇ ਨੀਵੀਂ ਨਹੀਂ ਪਾਉਣੀ ਪਾਏਗੀ, ਤੇਰਾ ਭਰਾ ਧਰਮ ਵਾਸਤੇ ਸ਼ਹੀਦੀ ਪ੍ਰਾਪਤ ਕਰੇਗਾ। ਫਿਰ ਜਦੋਂ ਮਾਂ ਨੂੰ ਮਿਲਿਆ ਭਾਈ ਤਾਰੂ ਸਿੰਘ, ਮਾਂ ਨੂੰ ਦੇਖਿਆ ਮੱਥਾ ਸਤਿਕਾਰ ਕੀਤਾ ਤੇ ਮਾਂ ਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਰੱਖ ਕੇ ਉਦੋਂ ਆਖਿਆ ਕਿ ਪੁੱਤਰਾ ਤੇਰਾ ਨਾਂ ਤਾਰੂ ਸਿੰਘ ਹੈ ਤੇ ਮੈਨੂੰ ਤਾਰੂ ਬਣ ਕੇ ਬੇਟੀ ਕਿਤੇ ਜੁਲਮ ਦੇ ਦਰਿਆ ਵਿੱਚ ਡੁੱਬ ਨਾ ਜਾਈ, ਤੇਰੇ ਤੇ ਬਹੁਤ ਵੱਡੀਆਂ ਹੁਣ ਭੀੜਾਂ ਪੈਣੀਆਂ ਨੇ, ਬੜਾ ਦੁੱਖ ਦਾ ਸਮਾਂ ਆਉਣਾ ਹੈ। ਭਾਈ ਤਾਰੂ ਸਿੰਘ ਨੇ ਆਖਿਆ ਕਿ ਮਾਂ ਮੈਨੂੰ ਅਸੀਸ ਦੇ, ਮੇਰੀ ਸਿੱਖੀ ਕਿਸਾ ਸਵਾਸਾ ਸੰਗ ਲੈ ਜਾਵੇ। ਇੱਥੇ ਇੱਕ ਛੋਟੀ ਜਿਹੀ ਬੇਨਤੀ ਕਰਾਂ, ਭਾਈ ਸਾਹਿਬ ਤਾਰੂ ਸਿੰਘ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਭਾਈ ਸਾਹਿਬ ਮਨੀ ਸਿੰਘ ਹੋਣਾ, ਪੰਜ ਪਿਆਰਾਂ ਵਿੱਚ ਭਾਈ ਮਨੀ ਸਿੰਘ ਲੱਗੇ ਹੋਏ ਸਨ, ਭਾਈ ਤਾਰੂ ਸਿੰਘ ਨੇ ਅੰਮ੍ਰਿਤ ਕੱਢਿਆ ਤੇ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੰਦ ਕੱਢਿਆ ਗਿਆ ਸੀ, ਜਦੋਂ ਇਸ ਗੱਲ ਦਾ ਪਤਾ ਸਾਧ ਸੰਗਤ ਜੀ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਲੱਗਾ ਸੀ ਤੇ ਉਹਨਾਂ ਨੇ ਅਰਦਾਸ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ
ਮੈਂ ਭਾਈ ਬਨੀ ਸਿੰਘ ਹੋਣਾ ਤੋਂ ਅੰਮ੍ਰਿਤ ਛਕਿਆ ਸੀ। ਉਹਨਾਂ ਦਾ ਬੰਦ ਬੰਦ ਕੱਟਿਆ ਗਿਆ, ਇੱਕ ਵੱਖਰੀ ਤੇ ਅਨੋਖੀ ਜੀ ਗੱਲ ਸੀ। ਮੇਰੀ ਝੋਲੀ ਵਿੱਚ ਵੀ ਏਦਾਂ ਦਾ ਹੀ ਕੋਈ ਚਿੱਠੀ ਦਾ ਗੱਫਾ ਪਾਇਓ ਆਖੋ ਸਤਮਾ। ਮੇਰੀ ਝੋਲੀ ਵਿੱਚ ਵੀ ਏਦਾਂ ਦੀ ਚਿੱਠੀ ਪਾਇਓ। ਬੰਦ ਬੰਦ ਕੱਟਿਆ ਗਿਆ ਸੀ ਭਾਈ ਦਾ ਮਨੀ ਸਿੰਘ ਹੋਣਾ। ਆਪਾਂ ਸਾਰੇ ਜਾਣਦੇ ਹਾਂ ਸਿੰਘ ਸਾਹਿਬ ਭਾਈ ਮਨੀ ਸਿੰਘ ਤੇ ਸਾਧ ਸੰਗਤ ਭਾਈ ਤਾਰੂ ਸਿੰਘ ਜੀ ਉਸ ਵੇਲੇ ਫਿਰ ਪਿੰਡ ਦੇ ਵਿੱਚੋਂ ਤੁਰੇ। ਕੱਲੇ ਕੱਲੇ ਨੂੰ ਮਿਲ ਕੇ ਬੜੇ ਹੱਸਦੇ ਹੋਏ, ਮੋਹੇ ਮਰਨੇ ਕਾ ਚਾਓ ਹੈ ਪਰੋਂ ਤੋਂ ਹਰ ਕੇ ਦੁਆ। ਪਤਾ ਨੀ ਮੁੜ ਕੇ ਨੀ ਆਉਣਾ, ਪਰ ਜਿਹੜੇ ਉੱਤੇ ਕੋਈ ਫਰਕ ਨਹੀਂ, ਖੁਸ਼ੀ ਖੁਸ਼ੀ ਜਾ ਰਹੇ ਨੇ। ਸੱਚੇ ਪਾਤਸ਼ਾਹ ਵੀ ਆਉਂਦੇ ਨੇ, ਭਗਤ ਕਬੀਰ ਜੀ ਆਉਂਦੇ ਨੇ, ਐਸੀ ਮਰਜ਼ੀ ਮਰ ਕੇ ਮੁੜ ਮੁੜ ਕੇ ਤੂੰ ਮਰਨਾ ਨਾ ਪੈ। ਐਸੀ ਮੰਗ ਮੰਗਿਆ ਕਰੀਏ ਮੁੜ ਮੁੜ ਮੰਗਣਾ ਨਾ ਪੈ। ਜਦੋਂ ਦੁਨੀਆਂ ਵਿੱਚੋਂ ਜਾਈਏ ਏਦਾਂ ਮਰੀਏ ਵੀ ਮੁੜ ਮੁੜ ਮਰਨਾ ਨਾ ਪੈ। ਐਸੀ ਮਰਨੀ ਮਰ ਜਾ।

مرنا ہے تو مریے، پھر مڑ مڑ مرنا نہیں پڑنا۔

ਵਿੱਚੋਂ ਸਭ ਨੇ ਮਰਨਾ ਸਾਜੇ ਹੀ ਆਉਣਾ ਝੂਠ ਹੈ। ਮਰਨਾ ਇੱਕ ਦਿਨ ਹੈ, ਪਰ ਐਸੀ ਮਰਨੀ ਮਰੀਏ ਵੀ ਮੁੜ ਮੁੜ ਮਰਨਾ ਨਾ ਪਏ, ਮੁੜ ਮੁੜ ਕੇ ਆਵਾਗਮਨ ਦੇ ਚੱਕਰ ਵਿੱਚੋਂ ਨਿਕਲ ਜਾਈਏ। ਤੇ ਸਤਿਗੁਰ ਦੇ ਜਨਮੇ ਗਵਨ ਬਤਾਇਆ, ਜਦੋਂ ਗੁਰੂ ਘਰ ਵਿੱਚ ਜਨਮ ਹੋਏਗਾ ਤੇ ਆਵਾਗਮਨ ਦਾ ਚੱਕਰ ਫਿਰ ਆਪਣੇ ਆਪ ਹੀ ਮਿਲ ਜਾਣਾ। ਸੋ ਸਾਧਨ ਜੀ ਧਿਆਨ ਦੇਣਾ, ਭਾਈ ਸਾਹਿਬ ਤਾਰੂ ਸਿੰਘ ਹੱਥ ਦੇ ਹੱਥ ਦੇ ਪੂਲੇ ਪਿੰਡ ਵਿੱਚੋਂ ਚੱਲੇ, ਜਦੋਂ ਚੱਕਰੀਏ ਦੀ ਤਿਆਰੀ ਦੇ ਵਿੱਚ ਭਾਈ ਤਾਰੂ ਸਿੰਘ ਜੀਆਂ ਨੂੰ ਪੇਸ਼ ਕੀਤਾ ਗਿਆ। ਇਹਨਾਂ ਦੇ ਕਚਹਿਰੀ ਵਿੱਚ ਚਾਰ ਤਾਰ ਕੱਜ ਕੇ ਫਤਿਹ ਬੁਲਾ ਦਿੱਤੀ। ਜਦੋਂ ਕਚਹਿਰੀ ਚ ਗਏ ਤੇ ਦੋਵੇਂ ਹੱਥ ਜੋੜ ਕੇ ਆਖੇ ਤੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੁਲਾਈ ਕੱਜ ਕੇ ਫਤਿਹ। ਲਖਪਤ ਰਾਏ ਫੜਫੜ ਕੇ ਕੋਲੇ ਹੋ ਗਿਆ। ਉਸੇ ਸਮੇਂ ਆਖਣ ਲੱਗਾ, ਉਹ ਸੀਗਾ ਇਹ ਤੇਰੇ ਗੁਰੂ ਦਾ ਦਰਬਾਰ ਨਹੀਂ, ਇਹ ਖਾਨ ਬਹਾਦਰ ਜਕਰੀਆ ਖਾਨ ਦੀ ਕਚਹਿਰੀ ਹੈ, ਤੂੰ ਇੱਥੇ ਫਤਿਹ ਬੁਲਾਉਂਦਾ ਫਿਰ ਤੇਰੀ ਫਤਿਹ ਨੀ ਸੁਣੀ ਜਾਣੀ। ਉਹ ਆਖਣ ਲੱਗਾ ਕੋਈ ਜਵਾਬ ਦੇਵੇ ਨਾ ਦੇਵੇ, ਸਿੰਘ ਦਾ ਕਰਮ ਹੈ ਫਤਿਹ ਬੁਲਾਉਣੀ। ਆਖੋ ਸਤਨਾਮ, ਸਿੰਘ ਦਾ ਕਰਮ ਹੈ ਫਤਿਹ ਬੁਲਾਉਣੀ। ਸਤਿ ਸਿੰਘ ਜੀ, ਉਸੇ ਸਮੇਂ ਜਕਰੀਆ ਖਾਨ ਕਹਿਣ ਲੱਗਾ, ਭਾਈ ਹੁਣ ਤੂੰ ਮੁੱਕਰ ਨਹੀਂ ਸਕਦਾ, ਤੇ ਤੇਰੇ ਸਾਰੇ ਪਾਪਾਂ ਦੇ ਚਿੱਟੇ ਸਾਡੇ ਕੋਲ ਪਹੁੰਚ ਗਏ। ਤੂੰ ਬੜੀ ਗਦਾਰੀ ਕੀਤੀ ਸਰਕਾਰ ਦਾ, ਪੱਟੀ ਤੋਂ ਪੱਟੀ ਦੇ ਫੌਜਦਾਰ ਤੋਂ ਹਿੰਸਕ ਮਾਛੀ ਦੀ ਲੜਕੀ ਵੀ ਤੇਰੇ ਕਹਿਣ ਤੇ ਛਡਵਾਈ ਗਈ ਹੈ। ਬਾਕੀ ਇਸੇ ਤਰ੍ਹਾਂ ਹੋਰ ਵੀ ਕਈਆਂ ਸਿੰਘਾਂ ਨੂੰ ਤੂੰ ਪਨਾਹ ਦੇਣਾ, ਉਹਨਾਂ ਦੀ ਤੂੰ ਸੇਵਾ ਕਰਨਾ। ਭਾਈ ਸਾਹਿਬ ਤਾਰੂ ਸਿੰਘ ਕਹਿਣ ਲੱਗੇ, ਮੈਂ ਮੁਕਰਨਾ ਕਿਉਂ ਵੇ, ਜੋ ਤੂੰ ਕਹਿ ਰਿਹਾ ਮੈਂ ਤੈਨੂੰ ਆਪ ਸੁਣਾਉਂਦਾ ਵਾ ਕਿ ਸਿੰਘਾਂ ਦੀ ਮੈਂ ਸੇਵਾ ਕਰਨਾ, ਜਿਹੜੇ ਪੰਥ ਵਾਸਤੇ ਜਾਨ ਗਲੀ ਤੇ ਰੱਖੀ ਫਿਰਦੇ ਨੇ ਉਹਨਾਂ ਦੀ ਸੇਵਾ ਮੈਂ ਕਰਨਾ ਤੇ ਕਰਦਾ ਨਾ। ਬਾਕੀ ਰਹੀ ਗੱਲ ਰਹੀ ਬਖਸ਼ ਮਾਛੀ ਦੀ ਲੜਕੀ ਛਡਾਉਣ ਦੀ, ਤੂੰ ਮੇਰੇ ਤੇ ਇਲਜ਼ਾਮ ਕੀ ਲਾ ਰਿਹਾ, ਮੈਂ ਛਡਵਾਈ ਆ ਉਹ ਲੜਕੀ, ਮੈਂ ਛਡਵਾਈ ਆ ਤੇਰੇ ਜਿਹੜੇ ਤੂੰ ਰਾਖੇ ਰੱਖੇ ਆ ਜਨਤਾ ਦੇ, ਇਹ ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਆ, ਅਸੀਂ ਇਹਨਾਂ ਨੂੰ ਛਡਵਾ ਕੇ ਫਕਰ ਮਹਿਸੂਸ ਕਰਦੇ ਆ, ਤੂੰ ਇਹਨਾਂ ਨੂੰ ਗੁਜ਼ਾਰੀ ਦੱਸਣਾ ਹੈ, ਜਿਹੜੀ ਸਜ਼ਾ ਦੇਣੀ ਹੈ ਤੂੰ ਦੇ ਲੈ, ਮੈਂ ਆਪ ਮੰਨਣਾ। ਤੇ ਸਿੰਘਾਂ ਦੀ ਸੇਵਾ ਮੈਂ ਕਰਦਾ ਰਿਹਾ ਤੇ ਕਰਦਾ ਤੰਗ। ਅਸਲ ਵਿੱਚ ਹੋਰ ਕੋਈ ਗੱਲ ਨਹੀਂ ਸੀ, ਜਕਰੀਆ ਖਾਨ ਚਾਹੁੰਦਾ ਸੀ ਕਿ ਇਹ ਮੁਸਲਮਾਨ ਬਣ ਜਾਏ। ਉਹ ਆਖਣ ਲੱਗਾ ਸੀਗਾ, ਇੱਥੇ ਬੜੇ ਆਏ ਨੇ, ਬੜੇ ਬੜੇ ਵੱਡਿਆਂ ਦੀ ਮੈਂ ਆਕੜ ਭੰਨੀ ਆ, ਤੂੰ ਮੇਰੇ ਸਾਹਮਣੇ ਕੀ ਆ। ਉਸ ਸਮੇਂ ਆਖਣ ਲੱਗਾ, ਉਹ ਬੜੇ ਬੜੇ ਸਿੰਘ ਆਏ ਨੇ ਪਰ ਤੂੰ ਕਿਸੇ ਨੂੰ ਦੁਲਾ ਨਹੀਂ ਸਕਿਆ, ਬੜਿਆਂ ਦੇ ਇਮਤਿਹਾਨ ਹੋਏ ਨੇ, ਅੱਜ ਮੇਰਾ ਇਮਤਿਹਾਨ ਹੈ, ਤੂੰ ਜਿਹੜੀ ਵੀ ਸਜ਼ਾ ਦੇਣੀ ਤੂੰ ਸਜ਼ਾ ਦੇ ਕੇ ਦੇ। ਉਸੇ ਸਮੇਂ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਚਰਖ ਦਿੱਤੇ ਚਾੜਿਆ ਗਿਆ। ਦੇਖੋ ਜੀ ਆਨੇ ਆ, ਭਾਈ ਸਾਹਿਬ ਤਾਰੂ ਸਿੰਘ ਜੀ ਦੀ ਖੋਪੜੀ ਲਾਈ ਗਈ। ਇਹ ਗੱਲ ਠੀਕ ਹੈ, ਭਾਈ ਸਾਹਿਬ ਦੀ ਖੋਪੜੀ ਲਾਈ ਗਈ ਹੈ, ਪਰ ਇਹ ਬਾਅਦ ਦੀ ਗੱਲ ਹੈ। ਪਹਿਲਾਂ ਇੱਕ ਦਿਨ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚਾੜਿਆ ਗਿਆ ਸੀ, ਜਿਵੇਂ ਭਾਈ ਸਵੇਗ ਸਿੰਘ ਤੇ ਸਹਿਬਾਜ ਸਿੰਘ ਨੂੰ ਚਾੜਿਆ। ਜਦੋਂ ਚਰਖੜੀ ਤੇ ਭਾਈ ਸਾਹਿਬ ਤਾਰੂ ਸਿੰਘ ਹੋਣਾਂ ਨੂੰ ਚਾੜਿਆ ਨਾ ਚਰਖੜੀ ਤੇ, ਤੇ ਜਿਉਂ ਹੀ ਉਹ ਚਰਖੜੀ ਦਾ ਗੇੜਾ ਦਿੱਤਾ ਤੇ ਬੜੇ ਪਿਆਰ ਨਾਲ ਪਾਲਿਆ ਹੋਇਆ ਸਰੀਰ, ਵੱਡੇ ਵੱਡੇ ਸੂਏ ਇੱਕ ਇੱਕ ਫੁੱਟ ਦੇ ਲੱਗੇ ਹੋਏ ਭਾਈ ਤਾਰੂ ਸਿੰਘ ਦੇ ਸਰੀਰ ਦੇ ਵਿੱਚ ਧੱਸ ਗਏ, ਵੱਡੇ ਵੱਡੇ ਸੂਏ ਲੱਗੇ ਹੋਏ, ਤੇ ਭਾਈ ਸਾਹਿਬ ਤਾਰੂ ਸਿੰਘ ਦਾ ਸਾਰਾ ਸਰੀਰ ਜਿਹੜਾ ਵੀ ਚੀਕਰੇ ਚੀਕਰੇ ਹੋ ਗਿਆ। ਚਰਖੜੀ ਤੋਂ ਲਾਇਆ ਕੇ ਆਖਣ ਲੱਗੇ, ਹੁਣ ਤੇ ਖਤਮ ਹੋ ਗਿਆ ਹੋਣਾ, ਪਰ ਭਾਈ ਸਾਹਿਬ ਤਾਰੂ ਸਿੰਘ ਜੀ ਫਿਰ ਉਦੋਂ ਬਚ ਗਏ। ਜੇ ਵਿੱਚ ਬੰਦ ਕਰਦੇ ਹੋ, ਜੇ ਜਿਉਂਦਾ ਰਹਿ ਗਿਆ ਕੱਲ ਨੂੰ ਫਿਰ ਕਚਹਿਰੀ ਚ ਪੇਸ਼ ਕਰਿਓ। ਅਬਲ ਨੇ ਮਰ ਜਾਣਾ, ਸਵੇਰ ਤੱਕ ਮੁਸਲਮਾਨ ਬਣੇਗਾ, ਇਸਲਾਮ ਕਬੂਲ ਕਰ ਲਏ। ਤੇ ਜਦੋਂ ਭਾਈ ਸਾਹਿਬ ਤਾਰੂ ਸਿੰਘ ਹੋਣਾਂ ਨੂੰ ਜੇਲ੍ਹ ਚ ਬੰਦ ਕੀਤਾ, ਅਗਲੇ ਦਿਨ ਫੇਰ ਲੈ ਆਏ, ਉਹ ਫੇਰ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਆ ਗਏ ਸਾਹਮਣੇ ਖਲੋ ਗਏ ਤੇ ਆ ਕੇ ਆਖਣ ਲੱਗੇ, ਦੱਸ ਬਈ ਹੁਣ ਕੀ ਕਹਿਣਾ ਚਾਹੁੰਦਾ। ਜਕਰੀਆ ਖਾਨ ਕਹਿਣ ਲੱਗਾ, ਆਇਆ ਸਵਾਲ ਚਰਖੜੀ ਤੇ ਚੜ੍ਹਨ ਦਾ, ਤੈਨੂੰ ਤੂੰ ਬੜਾ ਖੁਸ਼ ਸੀ ਵਿਚਾਰ ਜੋ ਚਰਖੜੀ ਤੇ ਆਇਆ ਸਵਾਲ ਚਰਖੜੀ ਤੇ ਚੜ੍ਹਨ ਦਾ। ਭਾਈ ਸਾਹਿਬ ਤਾਰੂ ਸਿੰਘ ਕਹਿਣ ਲੱਗੇ, ਇਹ ਜਿਹੜਾ ਚਰਖੜੀ ਤੇ ਚੜ੍ਹਨ ਦਾ ਸਵਾਲ ਹੈ, ਇਹ ਸਿੰਘਾਂ ਨੂੰ ਪਤਾ ਕੀ ਹੁੰਦਾ। ਉਹ ਆਖਣ ਲੱਗਾ, ਸ਼ਮਾ ਉੱਤੇ ਸੜਨ ਦਾ ਆਨੰਦ, ਸ਼ਮਾ ਉੱਤੇ ਸੜਨ ਦਾ ਆਨੰਦ ਪਤੰਗੇ ਨੂੰ ਪਤਾ ਹੁੰਦਾ, ਮੱਖੀਆਂ ਨੂੰ ਨਹੀਂ। ਆ ਕੋ ਸਤਨਾ, ਤੇ ਜੇ ਇਹ ਆਨੰਦ ਦੀ ਗੱਲ ਕਰਨਾ ਹੈ ਤੇ ਕਹਿ ਕੇ ਨਹੀਂ ਸੁਣਾਇਆ ਜਾ ਸਕਦਾ, ਇਹ ਆਨੰਦ ਲੈਣਾ ਹੀ ਤੇ ਆਸ ਹੈ ਜਰਾ ਵੇਖ ਚਰਖੜੀ ਤੇ।
ਤੂੰ ਪੁੱਛਣਾ ਹੈ ਕਿ ਤੈਨੂੰ ਚਰਖੜੀ ਤੇ ਚੜ੍ਹ ਕੇ ਨੰਦ ਆਇਆ ਤੇ ਭਾਈ ਤਾਰੂ ਸਿੰਘ ਨੇ ਆਖਿਆ ਸੀ।

ਜਿਹੜੇ ਤੇਰੇ ਸਿਰ ਤੇ ਕੇਸ ਨੇ ਨਾ ਉਹਨਾਂ ਸਿੱਖੀ ਕੇਸਾਂ ਸਵਾਸਾਂ ਤੰਗ ਲਿਪ ਜਾਏਗੀ, ਤੇਰੇ ਕੇਸ ਜੁੱਤੀਆਂ ਮਾਰ ਮਾਰ ਕੇ ਲਾ ਦੇਣਾ। ਜੁੱਤਣ ਸੰਗ ਕਰੋ ਕੇਸ ਦੂਰ, ਨਾਈਆਂ ਨੂੰ ਕਹਿ ਤਾਂ ਸਿਰ ਮੁੰਨੋ, ਜ਼ਰੂਰ ਤੇਰਾ ਸਿਰ ਮੁੰਨ ਦੇਣਾ ਨਾਈਆਂ ਨੂੰ ਕਹਿ ਜਿਹੜੇ ਮੁੰਨਣ ਵਾਲੇ ਹੁੰਦੇ, ਤੇ ਕੇਸ ਕਤਲ ਕਰ ਦੇਣੇ ਨੇ ਤੇਰੇ, ਜੁੱਤੀਆਂ ਮਾਰ ਮਾਰ ਕੇ ਤੇਰੇ ਸਿਰ ਤੋਂ ਇਹ ਕੇਸ ਲਾ ਦੇਣੇ ਨੇ, ਤੂੰ ਨਾ ਮੇਰੀ ਸਿੱਖੀ। ਭਾਈ ਸਾਹਿਬ ਸਾਧੂ ਸਿੰਘ ਉਸ ਸਮੇਂ ਆਖਣ ਲੱਗੇ, ਗੱਲ ਸੁਣ, ਸਭ ਸਾਧੂ ਸਿੰਘ ਉਸ ਕਹਿਓ ਵੈ ਜੂਤ ਤੁਮਾਰੇ ਪਾਹੇ, ਜੋ ਸਿੰਘ ਪੂਰੇ ਸਤਿਗੁਰੂ ਸੋ ਸਿਰ ਕੇਸ ਨਵਾਹੇ। ਭਾਈ ਸਾਧੂ ਸਿੰਘ ਨੇ ਲਿਖ, ਭਾਈ ਰਤਨ ਸਿੰਘ ਭੰਗੂ ਲਿਖਦੇ ਆ, ਉਹ ਆਖਣ ਲੱਗੇ, ਭਾਈ ਸਾਧੂ ਸਿੰਘ ਨੇ ਜਵਾਬ ਦਿੱਤਾ, ਗੱਲ ਸੁਣ ਭਾਈ, ਤੂੰ ਆਹਨਾਂ ਜੁੱਤੀਆਂ ਮਾਰ ਮਾਰ ਕੇ ਕੇਸ ਲਾ ਦੇਣੇ ਆ, ਉਹ ਸਿੰਘ ਤੇ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਏਗਾ, ਹੋ ਸਕਦਾ ਜੁੱਤੀਆਂ ਤੇਰੇ ਪੈਣ ਤੋਂ ਸਪਨਾ ਹੋ ਸਕਦਾ ਜੁੱਤੀਆਂ ਤੇਰੇ ਪੈਣ ਤੋਂ ਸਿੰਘ ਦੇ ਸਿਰ ਚ ਜੁੱਤੀਆਂ ਮਾਰਨ ਦੀ ਗੱਲ ਕਰਨਾ, ਕੇਸ ਜੁੱਤੀਆਂ ਮਾਰ ਮਾਰ ਕੇ ਕੇਸ ਲਾਉਣ ਦੀ ਗੱਲ ਕਰਨਾ। ਜਦੋਂ ਸਾਧ ਸਿੰਘ ਏਦਾਂ ਜਵਾਬ ਸੁਣਿਆ ਤੇ ਗੁੱਸਾ ਚੜ ਗਿਆ। ਉਸ ਸਮੇਂ ਅੰਦ ਨੇ ਜਗਰੀਆ ਖਾਨ ਨੇ ਫਿਰ ਹੁਕਮ ਕੀਤਾ ਕਿ ਸਾਧੂ ਸਿੰਘ ਦੇ ਕੇਸ ਕੱਟ ਦਿੱਤੇ ਜਾਣ। ਸਦੋ ਤਿੰਨ ਚਾਰ ਜਣੇ ਕੇਸ ਕਤਲ ਕਰਨ ਵਾਲੇ ਨਾਈ ਜਿਹੜੇ ਕੇਸ ਕੱਟਦੇ ਸੀ, ਉਹਨਾਂ ਨੂੰ ਬੁਲਾਓ ਤੇ ਇਹਦੇ ਕੇਸ ਕੱਟ ਦਿਓ, ਇਹ ਬੜਾ ਸਿੱਖੀ ਨਾਲ ਪਿਆਰ ਕਰਦਾ। ਵੇਖੋ ਕੈਸੀ ਪ੍ਰੀਤ ਹੈ ਸਿੱਖ ਦੀ ਤੇ ਗੁਰੂ ਦੀ। ਗੁਰਮੁਖੋ ਪ੍ਰੀਤ ਤੇ ਅਪਰੀ ਅਰਥ ਹੈ ਉਹ ਖਿੱਚ ਜਿਹੜੀ ਸਾਨੂੰ ਸਾਡੇ ਪਿਆਰੇ ਵੱਲ ਖਿੱਚ ਕੇ ਲੈ। ਪ੍ਰੀਤ ਦੇ ਅਰਥ ਨੇ ਉਹ ਖਿੱਚ ਜਿਹੜੀ ਸਾਨੂੰ ਆਪਣੇ ਪਿਆਰੇ ਵੱਲ ਖਿੱਚ ਕੇ ਲੈ ਜਾਏ। ਪ੍ਰੀਤ ਪ੍ਰੀਤ ਪਾਉਣੀ ਬੜੀ ਸੌਖੀ ਆ ਪਰ ਨਿਭਾਉਣੀ ਬੜੀ ਔਖੀ ਆ। ਪਾ ਲੈਂਦੇ ਨੇ ਨਿਭਾਉਂਦੇ ਬੜੇ ਵਿਰਲੇ ਵਿਰਲੇ। ਹੁਣ ਆਪ ਕਰਕੇ ਕਹਿੰਦੇ ਆ ਮੇਰੀ ਗੁਰੂ ਨਾਲ ਪ੍ਰੀਤ ਦੇ, ਮੇਰੀ ਸਿੱਖੀ ਨਾਲ ਪ੍ਰੀਤ ਦੇ, ਪਰ ਖਿਮਾ ਕਰਨਾ ਪ੍ਰੀਤ ਵਾਲੇ ਤੋੜ ਨਿਭਾ ਦਿੰਦੇ ਨੇ ਸਾਡੀ ਨਿਭਦੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪ੍ਰੀਤ ਦੀ ਵਿਆਖਿਆ ਕੀਤੀ ਹੈ, ਸਿਰਫ ਮੈਂ 5 ਮਿੰਟ ਇਤਿਹਾਸ ਜੀ ਤੋਂ ਨਿਕਲ ਕੇ ਗੱਲ ਕਰਨੀ, ਜਰਾ ਧਿਆਨ ਦੇਣਾ। ਭਾਈ ਸਾਹਿਬ ਜੀ ਆਂਦੇ ਨੇ ਪ੍ਰੀਤ ਕੀ ਹੈ, ਵੇਖੋ ਸਿੱਖੋ, ਪ੍ਰੀਤ ਕਰਦੇ ਹਾਂ ਅਸੀਂ ਆਪਣੇ ਗੁਰੂ ਨਾਲ। ਪ੍ਰੀਤ ਕੀ ਹੈ ਆਂਦੇ ਨੇ, ਦੀਵੇ ਦੇ ਨਾਲ ਪਤੰਗਾ ਪ੍ਰੀਤ ਕਰਦਾ, ਕਮਲ ਫੁੱਲ ਦੇ ਨਾਲ ਭਵਰਾ ਪ੍ਰੀਤ ਕਰਦਾ, ਪਾਣੀ ਦੇ ਨਾਲ ਮੱਛੀ ਪ੍ਰੀਤ ਕਰਦੀ ਹੈ, ਤੇ ਗੁਰੂ ਦੇ ਨਾਲ ਸਿੱਖ ਪ੍ਰੀਤ ਕਰਦਾ। ਫਿਰ ਉਹ ਪ੍ਰੀਤ ਦਾ ਖੁਲਾਸਾ ਕਰਦੇ ਨੇ, ਜਰਾ ਧਿਆਨ ਦੇਣਾ। ਭਾਈ ਸਾਹਿਬ ਆਂਦੇ ਨੇ ਦੀਪ ਚੁੱਕੈ ਆਵਤ ਪਤੰਗ ਪ੍ਰੀਤ, ਰੀਤ ਲੱਗ ਦੀਪ ਕੈ ਮਹਾਂ ਪ੍ਰੀਤ ਮਿਲੈ ਜਾਰ ਹੈ। ਦੀਪਕ ਨਾਲ ਦੀਵੇ ਨਾਲ ਪ੍ਰੀਤ ਕਰਕੇ ਪ੍ਰੀਤ ਵਾਲੀ ਰੀਤ ਨੂੰ ਨਿਭਾਉਣ ਵਾਸਤੇ ਪਤੰਗਾ ਆਉਂਦਾ, ਜਦੋਂ ਦੀਵਾ ਜਗੇਗਾ ਤੇ ਪਤੰਗਾ ਉਸੇ ਸਮੇਂ ਆ ਜਾਏਗਾ। ਦੀਵੇ ਦੇ ਨਾਲ ਪਿਆਰ ਕਰਦਾ ਪਤੰਗਾ, ਜਦੋਂ ਦੀਵਾ ਜਗੇਗਾ ਉਸੇ ਸਮੇਂ ਪਤੰਗੇ ਨੇ ਦੂਰੋਂ ਆਉਣਾ ਤੇ ਆ ਕੇ ਦੀਵੇ ਦੇ ਆਲੇ ਦੁਆਲੇ ਮਤਰਾਉਣਾ ਸ਼ੁਰੂ ਕਰ ਦੇਣਾ। ਤੇ ਜਿਨ੍ਹਾਂ ਨੇ ਵੇਖਿਆ ਪਤੰਗੇ ਨੂੰ ਦੀਵੇ ਉੱਤੇ ਘੁੰਮਦਾ, ਉਹਨਾਂ ਨੂੰ ਇਹ ਵੀ ਪਤਾ ਕਿ ਪਤੰਗਾ ਜਦੋਂ ਦੀਵੇ ਦੇ ਆਲੇ ਦੁਆਲੇ ਪਰਿਕਰਮਾ ਕਰਦਾ ਤੇ ਨਾਲ ਨਾਲ ਉਹ ਕੁਛ ਬੋਲਦਾ ਨਹੀਂ, ਉਹਦੀ ਆਵਾਜ਼ ਆਉਂਦੀ। ਸਾਨੂੰ ਸਮਝ ਤੇ ਨਹੀਂ ਆਉਂਦੀ, ਪਰ ਗੁਰਮੁਖ ਵਿਦਵਾਨ ਨੇ ਜਿਹੜੇ ਆਉਂਦੇ ਨੇ, ਪਤੰਗਾ ਉਸ ਵੇਲੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਆਪਣੀ ਬੋਲੀ ਵਿੱਚ ਦੀਵੇ ਨਾਲ। ਉਹ ਦੀਵੇ ਨੂੰ ਕਹਿੰਦਾ, ਨਾਲੇ ਤੇ ਪਰਿਕਰਮਾ ਕਰਦਾ ਤੇ ਨਾਲੇ ਕਹਿੰਦਾ ਮੈਂ ਸਭ ਕੁਝ ਛੱਡ ਕੇ ਆ ਗਿਆ ਤੇਰੇ ਕੋਲ, ਸੂਰਜ ਦੀ ਰੋਸ਼ਨੀ ਵੀ ਫਿੱਕੀ ਲੱਗਦੀ ਹੈ ਮੈਨੂੰ ਤੇਰੇ ਸਾਹਮਣੇ, ਮੈਨੂੰ ਚੰਦਰਮਾ ਵੀ ਸੋਹਣਾ ਨਹੀਂ ਲੱਗਦਾ ਤੇਰੇ ਸਾਹਮਣੇ, ਮੈਂ ਤੇਰੇ ਪਿੱਛੇ ਆਇਆ। ਉਹ ਆਲੇ ਦੁਆਲੇ ਪਰਿਕਰਮਾ ਕਰਦਾ ਤੇ ਕਹਿੰਦੇ ਦੀਪ ਕਹਿ ਮਹਾਂ ਪ੍ਰੀਤ ਮਿਲੈ ਜਾਰ ਹੈ। ਉਹ ਕਹਿੰਦੇ ਬੇਕਦਰਾ ਦੀਵਾ ਉਹਦੇ ਪਿਆਰ ਦੀ ਕਦਰ ਨਹੀਂ ਕਰਦਾ, ਡਰ ਤੇ ਆਏ ਪਤੰਗੇ ਨੂੰ ਸਾੜ ਕੇ ਸਵਾਹ ਕਰ ਦਿੰਦਾ। ਇੱਕ ਹੀ ਪ੍ਰੀਤ ਹੈ, ਇੱਕ ਸਰਬੰਗੀ ਜਾਂ ਦੋ ਅੰਗੀ ਪ੍ਰੀਤ ਨਹੀਂ, ਦੋ ਪਾਤੜ ਪ੍ਰੀਤ ਨਹੀਂ, ਇਹ ਇੱਕ ਪਾਤੜ ਪ੍ਰੀਤ ਹੈ। ਪਤੰਗਾ ਤੇ ਗਿਆ ਸੀ ਪ੍ਰੀਤ ਕਰਕੇ ਤੇ ਦੀਵੇ ਨੇ ਉਹ ਪਤੰਗੇ ਨੂੰ ਸਾੜ ਕੇ ਸਵਾਹ ਕਰ ਦਿੱਤਾ, ਰਾਤ ਬਣ ਗਈ ਉਹਦੀ, ਤੇ ਇੱਕ ਅੰਗੀ ਪ੍ਰੀਤ ਹੈ। ਆਪਦੇ ਨੇ ਇਸੇ ਤਰ੍ਹਾਂ ਜਿਵੇਂ ਦੀਵਾ ਦੀਵੇ ਦੇ ਨਾਲ ਪ੍ਰੀਤ ਕਰਦਾ ਪਤੰਗਾ ਤੇ ਪਤੰਗਾ ਆਉਂਦਾ, ਇਸੇ ਤਰ੍ਹਾਂ ਕਹਿੰਦੇ ਨੇ ਜਦੋਂ

ਖਿੜਦਾ ਭਵਨਾ ਹੁੰਦਾ। ਅੱਜ ਚੱਲ ਆਵਤ ਕਮਲ ਪੈ ਸਨੇਹ ਕਰ ਕਮਲ ਸੰਪੁੱਟ ਬਾਂਧ ਪ੍ਰਾਣ ਪ੍ਰਹਾਰ ਹੈ। ਭਾਈ ਗੁਰਦਾਸ ਜੀ ਆਂਦੇ ਨੇ ਜਦੋਂ ਕਦੇ ਕਮਲ ਫੁੱਲ ਖਿੜਦਾ ਤੇ ਦੂਰੋਂ ਆਉਂਦਾ ਭਵਨਾ ਚੱਲ ਕੇ ਤੇ ਆ ਕੇ ਕਮਲ ਫੁੱਲ ਦੀਆਂ ਪਰਿਕਰਮਾ ਕਰਨੀਆਂ ਸ਼ੁਰੂ ਕਰ ਦਿੰਦਾ। ਦੋ ਜੀਵ ਨੇ ਇਹੋ ਜੇ, ਇੱਕ ਤੇ ਪਤੰਗਾ ਇੱਕ ਭਵਰਾ, ਜਿਹੜੇ ਭਵਰਾ ਫੁੱਲ ਦੀ ਪਰਿਕਰਮਾ ਕਰਦਾ ਤੇ ਪਤੰਗਾ ਦੀਵੇ ਦੀ ਪਰਿਕਰਮਾ ਕਰਦਾ। ਤੇ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਦੇ ਹਾਂ। ਇਹ ਪਰਿਕਰਮਾ ਕਰਨੀ ਕਿੱਥੋਂ ਚੱਲੀ ਹੈ? ਇਹ ਪਰਿਕਰਮਾ ਹੈ ਕਿ ਇਹ ਪਰਿਕਰਮਾ ਕਰਨ ਦਾ ਅਰਥ ਕੀ ਹੈ? ਕਿਉਂਕਿ ਅਸੀਂ ਇੱਕ ਦੂਜੇ ਦੀ ਵਿੱਚ ਤੇ ਨੀ ਗੇੜਾ ਦੇ ਦਿੰਦੇ, ਆਲੇ ਬੁਲਾਣਾ ਗੇੜਾ ਦੇ ਗਿਆ ਮੈਂ ਕਿੱਥੇ ਕਿੱਥੇ ਨਾ ਰਹਿ ਗਿਆ ਮੈਂ ਕਿੱਥੇ। ਬਹੁਤਾ ਕੰਮ ਤੇ ਅੱਜ ਨੀ ਕੀਤਾ ਹੀ ਚੱਲਦਾ, ਇਨਸਾਨ ਸਿੱਖਾਂ ਨੂੰ ਪੱਟ ਸੁੱਟਿਆ, ਫਲਾਣੇ ਨੇ ਇੰਨੇ ਲੱਖ ਖਰਚ ਦਿੱਤਿਆ, ਮੈਂ ਵੀ ਇੰਨੇ ਲੱਖ ਹੀ ਵਿਆਹ ਤੇ ਲਾਉਣਾ ਤੇ ਭਾਵੇਂ ਕਰਜਾਈ ਹੋ ਜਾਣ। ਪਿੰਡਾਂ ਵਿੱਚ ਵੇਖਿਆ, ਪਿੰਡਾਂ ਚ ਵੇਖੋ ਕਦੇ ਜਾ ਕੇ ਇੰਡੀਆ ਚ ਫਲਾਣੇ ਨੇ ਪੈਲਸ ਵਿੱਚ ਵਿਆਹ ਕੀਤਾ, ਉਹਨੇ ਉਹਦੀ ਰੀਤ ਕਰਨੀ ਆ, ਉਹਨੂੰ ਥੱਲੇ ਨੀ ਰਹਿਣਾ, ਬੱਲੇ ਬੱਲੇ ਹੋਣੀ ਚਾਹੀਦੀ, ਭਾਵੇਂ ਦਸ ਮਹੀਨੇ ਵਿੱਚ ਨਹੀਂ ਪਏ। ਬਹੁਤੇ ਨੇ ਜਿਹੜੇ ਦਿਖਾਵਿਆਂ ਨੇ ਲੋਕਾਂ ਨੂੰ ਪੱਟ ਸੁੱਟਿਆ। ਤੇ ਦੇਖੋ ਅੱਜ ਸਾਡੇ ਖਾਣ ਵਿੱਚ ਦਿਖਾਵਾ, ਸਾਡੇ ਪਹਿਨਣ ਵਿੱਚ ਦਿਖਾਵਾ, ਸਾਡੀਆਂ ਵਿਆਹਾਂ ਚ ਦਿਖਾਵਾ, ਸਾਡੇ ਕੋਲ ਕੇਵਲ ਵਿਖਾਵਾ ਹੀ ਵਿਖਾਵਾ ਰਹਿ ਗਿਆ, ਪਰ ਸਾਡੇ ਧਰਮ ਵਿੱਚ ਵੀ ਅੱਜ ਵਿਖਾਵਾ ਹੀ ਰਹਿ ਗਿਆ। ਖਾਣਾ ਹੀ ਆ। ਹੁਣ ਵੇਖੋ ਇੱਕ ਤੇ ਹੋਇਆ ਵੀ ਦੋ ਪ੍ਰਸ਼ਾਦੇ ਰੱਖੇ ਨੇ, ਨਾਲ ਮੂੰਗੀ ਦੀ ਦਾਲ ਬਣੀ ਹੈ ਤੇ ਰੋਟੀ ਖਾਣੀ, ਇਹ ਵੀ ਖਾਣਾ। ਪਰ ਇੱਕ ਇਹ ਕਹਿੰਦੇ ਨੇ ਵੀ ਵਿਖਾਵਾ ਕਰਕੇ ਖਾਣਾ ਹੈ। ਟੇਬਲ ਲੱਗਾ ਹੋਵੇ ਵਿਚਾਰੇ, ਪੰਜ ਸੱਤ ਡੂਕੇ ਰੱਖੇ ਹੋਣ, ਉਹਦੇ ਵਿੱਚ ਕਿਸੇ ਵਿੱਚ ਮੁਰਗਾ ਹੋਵੇ, ਕਿਸੇ ਦੇ ਵਿੱਚ ਬੱਕਰਾ ਹੋਵੇ, ਕਿਸੇ ਚ ਗਾਈ ਹੋਵੇ, ਕਿਸੇ ਚ ਸੂਰ ਹੋਵੇ, ਤੇ ਫਿਰ ਕਿਸੇ ਪਾਸੇ ਆਹ ਸਬਜ਼ੀ ਹੋਵੇ, ਕਿਸੇ ਪਾਸੇ ਆਹ ਹੋਵੇ ਚੌਲ ਵੀ ਹੋਣ, ਇਹ ਹੋ ਗਿਆ ਦਿਖਾਵਾ। ਤੇ ਉਹ ਵੀ ਜਿਹੜਾ ਆਉਂਦਾ ਮੂੰਗੀ ਦੀ ਰੋਟੀ ਵੀ ਹੋਈ ਢਿੱਡ ਭਰਨਾ, ਇੱਕ ਤੇ ਉਹ ਪ੍ਰਸ਼ਾਦਾ ਡਗਣਾ, ਤੇ ਇੱਕ ਹੋਵੇ ਵੀ ਦਿਖਾਵਾ ਕਰਨਾ, ਇੱਕ ਕੱਪੜਾ ਤੰਗ ਢਕਣਵਾ ਉੱਤੇ ਪਾਉਣਾ ਪਰ ਇੱਕ ਦਿਖਾਵਾ ਕਰਨਾ, ਇੱਕ ਰਹਿਣ ਵਾਸਤੇ ਮਕਾਨ ਇੱਕ ਬਹੁਤਾ ਵੱਡਾ ਦਿਖਾਵਾ ਕਰਨਾ, ਤੇ ਇੱਕ ਸਾਹ ਸਿੰਘ ਦਿਖਾਵਾ ਹੀ ਦਿਖਾਵਾ ਅੱਜ ਸਾਡੇ ਕੋਲ ਰਹਿ ਗਿਆ। ਠੀਕ ਆ ਜੇ ਸਾਨੂੰ ਦਿਖਾਵਾ ਫਿੱਟ ਮਹਿੰਗਾ ਹੈ, ਜੇ ਦਿਖਾਵਾ ਅਸੀਂ ਕਰ ਸਕਦੇ ਹਾਂ ਦੁਨੀਆ ਵਿੱਚ ਕਰਦੇ ਨੇ ਲੋਕ ਹੱਦੋਂ ਵੱਧ ਕਰਦੇ ਨੇ, ਲੋੜ ਤੋਂ ਵੱਧ ਕਰਦੇ ਨੇ, ਕਰਜਾਈ ਹੋ ਕੇ ਦਿਖਾਵਾ ਕਰਦੇ ਨੇ, ਪਰ ਜੇ ਧਰਮੀ ਬਣੇ ਹੋ ਤੇ ਧਰਮੀ ਵਿੱਚ ਧਰਮੀ ਬਣ ਕੇ ਦਿਖਾਵਾ, ਧਰਮ ਵਿੱਚ ਦਿਖਾਵਾ ਨਾ ਵੜਨ ਦਿਓ। ਹੋਰ ਅੱਜ ਸਾਡੀਆਂ ਸਾਰੀਆਂ ਚੀਜ਼ਾਂ ਵਿੱਚ ਦਿਖਾਵਾ ਹੀ ਦਿਖਾਵਾ ਰਹਿ ਗਿਆ, ਜੇ ਬਾਕੀ ਸਾਡਿਆਂ ਸਾਰਿਆਂ ਕੰਮਾਂ ਚ ਦਿਖਾਵਾ ਰਹਿ ਗਿਆ ਕਿ ਘੱਟ ਤੋਂ ਘੱਟ ਅਸੀਂ ਧਰਮ ਵਿੱਚ ਦਿਖਾਵਾ ਨਾ ਵਾੜੀਏ, ਅੱਜ ਸਾਡੇ ਖੰਡ ਪਾਠ ਵੀ ਦਿਖਾਵਾ ਰਹਿ ਗਿਆ, ਅੱਜ ਸਾਡੀਆਂ ਅਰਦਾਸਾਂ ਵੀ ਦਿਖਾਵਾ ਰਹਿ ਗਈਆਂ, ਅੱਜ ਸਾਡੇ ਲੰਗਰ ਵੀ ਦਿਖਾਵਾ ਰਹਿ ਗਏ ਨੇ, ਦਿਖਾਵਾ ਹੀ ਆ। ਅਖੰਡ ਪਾਠ ਸਾਹਿਬ ਹੋਇਆ ਜੀ, ਹੁਕਮਨਾਮਾ ਆਇਆ, ਬਾਬਾ ਜੀ ਦੱਸਿਆ ਹੁਕਮਨਾਮਾ ਆਇਆ, ਮੈਂ ਕਿਹਾ ਹੁਕਮਨਾਮਾ ਕਿੱਥੋਂ ਆਇਆ ਤੇ ਇੰਡੀਆ ਤੋਂ ਆਇਆ, ਮੈਂ ਕਿਹਾ ਅਖੰਡ ਪਾਠ ਸਾਹਿਬ ਕਿਵੇਂ ਹੋਇਆ, ਆਹਦੇ ਡਾਕਰਾਂ ਹੀ ਪੈਸੇ ਪਾ ਤੇ ਡਾਕਰਾਂ ਹੀ ਹੁਕਮਨਾਮਾ ਆ ਗਿਆ, ਕਰਾ ਤਾ ਅਖੰਡ ਪਾਠ ਸਾਹਿਬ ਇੱਦਾਂ ਦੇ ਭਾਵੇਂ ਦੱਸੋ ਇੱਕ ਕਰਾ ਦਿਆ ਕਰੋ, ਇੱਦਾਂ ਦੇ ਅਖੰਡ ਪਾਠ ਸਾਹਿਬ ਦਾ ਕੀ ਹੈ? ਤੇ ਇਹ ਦਿਖਾਵਾ ਹੀ ਕੇਵਲ ਸਾਡੇ ਕੋਲ ਰਹਿ ਗਿਆ ਗੁਰਮੁਖੋ, ਹਰ ਚੀਜ਼ ਵਿੱਚ ਸਾਡੇ ਕੋਲ ਦਿਖਾਵਾ, ਸਿੱਖੀ ਵਿੱਚ ਵੀ ਦਿਖਾਵਾ। ਤੇ ਵੇਖੋ ਪ੍ਰਕਰਮਾ ਕਰਦਾ ਦੀਵਾ, ਪਤੰਗਾ ਕਰਦਾ ਦੀਵੇ ਦੀਆਂ ਪ੍ਰਕਰਮਾ, ਭਵਰਾ ਕਰਦਾ ਕਮਲ ਫੁੱਲ ਦੀਆਂ ਪ੍ਰਕਰਮਾ, ਤੇ ਸਿੱਖ ਕਰਦਾ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾ। ਪਤੰਗਾ ਫਲਾਣੇ ਤੇ ਪ੍ਰਕਰਮਾ ਕਰਦਾ ਹੈ, ਬਾਅਦ ਵਿੱਚ ਦੀਵੇ ਉੱਤੇ ਛੱਡ ਮਾਰਦਾ, ਭਵਰਾ ਪ੍ਰਕਰਮਾ ਕਰਦਾ ਹੈ, ਤੇ ਉਹ ਜਿਹੜਾ ਸਾਧ ਸੰਗਤ ਕਮਲ ਫੁੱਲ ਕਮਲ ਸੰਪੁੱਟ ਬਾਅਦ ਪ੍ਰਾਣ ਪ੍ਰਹਾਰ ਹੈ। ਜਦੋਂ ਸੂਰਜ ਡਿੱਬਦਾ ਤੇ ਕਮਲ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ, ਜਦੋਂ ਪੰਖੜੀਆਂ ਬੰਦ ਕਰਦਾ ਤੇ ਵਿੱਚ ਬੈਠਾ ਭਵਰਾ ਵਿੱਚ ਹੀ ਘੁੱਟਿਆ ਜਾਂਦਾ। ਕਮਲ ਫੁੱਲ ਵੇਖੋ ਕਿ ਵਿੱਚ ਬਹੁਤ ਭਵਰੇ ਮਰੇ ਪਏ ਹੁੰਦੇ, ਬਹੁਤ ਭਵਰੇ ਮਰ ਜਾਂਦੇ ਨੇ ਵਿੱਚ, ਉਹ ਮਾਰ ਦਿੰਦਾ ਹੈ ਤੇ ਉਹ ਪ੍ਰਕਰਮਾ ਕਰਦਾ ਹੈ, ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਪਤੰਗਾ ਪ੍ਰਕਰਮਾ ਕਰਦਾ, ਸਿੱਖ ਵੀ ਪ੍ਰਕਰਮਾ ਕਰਦਾ ਹੈ। ਪ੍ਰਕਰਮਾ ਕਰਨ ਦਾ ਅਰਥ ਹੈ ਵਾਰਨੇ ਜਾਣਾ, ਜਿਵੇਂ ਲੋਕ 100 ਰੁਪਈਆ ਜੋੜੀ ਤੋਂ ਵਾਰਦੇ ਨੇ, 200 ਰੁਪਈਆ ਵਾਰਦੇ ਨੇ, 500 ਰੁਪਈਆ ਵਾਰਦੇ ਨੇ, ਸਿੱਖ ਗੁਰੂ ਗ੍ਰੰਥ ਸਾਹਿਬ ਮਨ ਨੂੰ ਸੱਜੇ ਹੱਥ ਰੱਖ ਕੇ ਆਪਣਾ ਸਰੀਰ ਹੀ ਇੱਦਾਂ ਵਾਰਦਾ ਤੇ ਨਾਲ ਹੀ ਮਨ ਵਿੱਚ ਕਹਿੰਦਾ ਸੱਜੇ ਪਾਤਸ਼ਾਹ ਲੋਕ ਦੇ 5-10-100 ਵਾਰਦੇ ਨੇ, ਆ ਸਰੀਰ ਮੈਂ ਤੇਰੇ ਆਲੇ ਦੁਆਲੇ ਲੈ ਕੇ ਘੁੰਮ ਗਿਆ ਤੇ ਸੱਜੇ ਪਾਤਸ਼ਾਹ ਲੋੜ ਪੈਣ ਤੇ ਇਹ ਵੀ ਵਾਰ ਦਿਆਂਗਾ। ਸਤਨਾਮ। ਪ੍ਰਕਰਮਾ ਕਰਨ ਦਾ ਅਰਥ ਹੀ ਇਹ ਵਾਰਨੇ ਜਾਣਾ, ਲੋਕ 5-10 ਵਾਰਦੇ ਨੇ, ਮੈਂ 30 ਵਾਰਾਂਗਾ ਤੇਰੇ ਤੋਂ, ਕਿਹੜਾ ਜ਼ਰੂਰ ਦੇ ਦੇਈਦਾ, ਫਿਰ ਕਹੀਦਾ ਕਿ ਨਹੀਂ ਮੈਂ ਕੋਈ ਸਤਨਾਮ ਦਿਖਾਵੇ ਵਾਂਗੂ ਫਿਰ ਤੇ ਲਈਦਾ ਆਲੇ ਦੁਆਲੇ।
پرے کرے دی پرد کرے من وچ آکھیا کہ سچے پاتشاہ شریر تیرا یہ تیرے تو وار دیا گا میں نیکے لا دیا گا وہ جی پر کرپا کرتے ہیں تو وہ وارتے بھی نے پتنگا شریر وار دینا اپنا آپ قربان کر پبرا وار دینا اپنا آپ بھائی صاحب پھر تیجا قربان دینے نے مت پچ کرم جل مین لبلی گت بچھڑ دراک نہ سکت گہنار من بچن کرما کر کے ہر طرح ہر پک تو مچھلی پانی نال پریت کرتی ہے تو مچھلی پانی نال اینی پریت کرتی ہے مچھلی نو پانی تو باہر کر دو تڑپ تڑپ کے مر جاتی بن جل پران تجے ہے مینا آتے نے مچھلی ہے ہی وہ جڑی پانی تو باہر کٹو تے پران تیار دے دے وہ ہے مچھلی مچھلی پانی بنا بچ جائے وہ مچھلی کا جہاں سکھ بانی پینا بچ جائے وہ سکھ کا جہاں سکھ بانی پینا بچ جائے سکھ کا مچھلی تڑپ لگ پے گی جی پانی تو باہر کٹو گے ایک ویکو اینی پریت کرتی ہے نا مچھلی مچھلی کھان والے جڑے لوگ نے وہ مچھلی نو پھڑتے ہیں وہ چھلتے ہیں وہ کٹتے ہیں وہ ٹکڑے ٹکڑے کر دیں پھر ان تیل پاندے نے پھر ان تڑکا لاندے نے پھر ان کھاندے نے دندا تھلے چبا کے نکی نکی کر کے پیٹ چلی جاتی ہے نا دیکھو کئی تھاوا سے انہوں کٹیا گیا دندا نال کر کے کٹ کٹ کے بریک کر کے پیٹ میں چلی گئی پر آپ نے پریت ویکو کہو جی ہے مچھلی دی جدو پیٹ میں چلی جائے تو جہے مچھلی کھان والے نے نوکر نو جا گھر والی نو آخن گے میرے سرانے پانی کا جگ رکھی ہے جو مچھلی کھدی ہے تو پیاس بہت ہی لگی دیکھو جا کے بھی پانی پانی کودی رہی تجربہ زیادہ ہونا گرمکھوں میں کئی ہوں دھیان دو مچھلی کھان والے جڑے لوگ وہ کہتے ہیں ڈھڈ وچ مچھلی چلی جائے تو تا بھی پانی پانی انہوں نے بہتا پانی وہ ٹوٹ کے رات کو پینا پہنا تو کہتے ویکو کتنی پریت کرتی ہے پانی نال پیٹ وچ چلی گئی تو تا بھی پانی پانی کودی بھائی گردار جی آدھے نے سکھا جی پریت کرنا تو مچھلی واگ مر جو مچھلی بن پانی ہے تو جیون کر بوتھ میں ہونا چتر کو کیوں کر ترکھا ہے ناد ترنت ہے بیٹے آسان کستا ہے پبل لو میں کسم بات کا مل آپ بندہ ہے کیوں ست جنا پریت ہے دیکھ درد خدا ہے اس کی پریت کر جی میں مچھلی دی پانی نال پریت ہے سات سنگت تیجا تین پرمان بھائی گردار جی نے دیتے اس تو بعد بھائی صاحب آتے نے ویکو گرمکھو پریت ایک پاسڑ ہے دکھدائی پریت ہے ایک انگی پریت ہے پتنگا پریت کرتا ہے دیوا پریت نہیں کرتا پورا پریت کرتا ہے کمل فل پریت نہیں کرتا مچھلی پریت کرتی ہے پانی پریت نہیں کرتا کدے بھی وہ جان بچاؤ واسطے آتا مچھلی تڑپتی ہے تڑپی جائے ایک انگی پریت ہے پر کمال کی گل یہ سدیا تو دیوے پتنگیاں ساڑتے رہے ہیں پر پتنگا اج بھی سڑ رہے ہیں سدیا تو کمل فل پورے کو مارتے رہے ہیں پر پورا اج بھی مر رہا ہے سدیا تو مچھلی کی سار پانی نے کدے نہیں لئی مچھلی اج بھی پانی بنا تڑپ تڑپ کے مر رہی ہے بھائی گردار جی آتے ہیں دکھدائی پریت کی پرتیت کہ مرے نہ کرے یہ دکھدائی پاسڑ پریت ہے دکھدائی پریت ہے ایک سنگی پریت ہے ایک پاسڑ پریت ہے دکھدائی پریت اتنے بھی انہوں نے کنی پرتیت ہے کنا بھروسہ ہے جی یہ اپنی پریت نہیں چڑھ دے گر سکھ دکھدائی پریت کیوں بسار جب یہ دکھدائی پریت نہیں چڑھتے تو گرو کا سکھ ستگر کی سچی سچی سکھ دین والی پریت نو کیویں چڑھ دے گا تو ستنا دیکھو یہ چنگی پریت دیوا نہیں پریت کرتا کمل نہیں پریت کرتا پانی نہیں پریت کرتا پر ستگر کی پریت ایک چنگی نہیں یہ دو کی پریت ہے دو پاسڑے کسی بھی چرن شرن گر ایک پہنا جائے چل ست گرو کوٹ پہنا اگے ہوئے لے تو کسی کمل والی گل نہیں کسی دار نہیں لین گے مار دیں گے تو ایک قدم پٹ ست گرو کروڑا قدم پٹن گے ایک بار ست گر منتر سمرن ماتر
ਸਿਮਰਨ ਤਾਂ ਹੈ ਬਾਰ ਬਾਰ ਗੁਰੂ ਹਿੱਤ ਹੈ। ਉਹ ਕਹਿੰਦੇ ਤੂੰ ਇੱਕ ਵਾਰੀ ਯਾਦ ਕਰ ਸਤਿਗੁਰੂ ਬਾਰ ਬਾਰ ਯਾਦ ਕਰ। ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਤਾਂ ਹੈ ਗੁਰ ਸਰਬ ਅਧਾਰ ਦਾਨ ਦੇਤ ਹੈ। ਤੂੰ ਇੱਕ ਕੌਡੀ ਸ਼ਰਧਾ ਨਾਲ ਭੇਟਾ ਰੱਖ, ਸਤਿਗੁਰੂ ਤੇਰੇ ਖਜ਼ਾਨੇ ਭਰਪੂਰ ਕਰ ਦੇਣਗੇ। ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਸਤਿਗੁਰ ਦੀ ਮਹਿਮਾ ਅਗਾਧ ਬੋਧ ਹੈ, ਬਸ ਨਮਸਕਾਰ ਹੀ ਕਰਨੀ ਬਣਦੀ ਹੈ। ਅਸੀਂ ਉਹਦੀ ਸਾਰ ਨਹੀਂ ਜਾਣ ਸਕਦੇ। ਸਤਿਗੁਰੂ ਦੇ ਅੱਗੋਂ ਲੈਣ ਆਉਂਦੇ ਨੇ, ਸਤਿਗੁਰੂ ਦੇ ਹਜ਼ਾਰਾਂ ਕਰੋੜਾਂ ਗੁਣਾ ਵੱਧ ਪ੍ਰੀਤ ਕਰਦੇ ਆ। ਤੇ ਜੇ ਉਹ ਭਵੜਾ ਨਹੀਂ ਛੱਡਦਾ, ਸਤਸੰਗ ਦੀ ਮੱਛੀ ਦੀ ਪ੍ਰੀਤ ਛੱਡਦੀ, ਪਤੰਗਾਂ ਨਹੀਂ ਛੱਡਦਾ, ਤੇ ਗੁਰੂ ਦਾ ਸਿੱਖ ਸੱਚੀ ਸੁੱਚੀ ਸੁੱਖ ਦੇਣ ਵਾਲੀ ਪ੍ਰੀਤ ਨੂੰ ਕਿਉਂ ਛੱਡੇ? ਭਾਈ ਸਾਹਿਬ ਤਾਰੂ ਸਿੰਘ ਹੋਣੀ ਕਹਿਣ ਲੱਗੇ, ਉਹ ਕਹਿੰਦੇ ਜੋ ਮਰਜ਼ੀ ਹੋ ਜਾਵੇ, ਮੇਰਾ ਤੁਸੀਂ ਮੈਨੂੰ ਚਰਖੜੀ ਉੱਤੇ ਚਾੜਿਆ ਗਿਆ, ਤੁਸੀਂ ਮੇਰੀ ਜਿੰਨੀ ਮਰਜ਼ੀ ਫਿਰ ਮੇਰਾ ਵੱਡੇ ਤੋਂ ਵੱਡਾ ਇਮਤਿਹਾਨ ਲੈ ਲਓ, ਪਰ ਮੇਰੀ ਪ੍ਰੀਤ ਟੁੱਟੇਗੀ ਨਹੀਂ, ਮੇਰੀ ਸੱਚੀ ਪ੍ਰੀਤ ਹੈ। ਦੇਖੋ ਗੁਰੂ ਦਾ ਸਿੱਖ ਰੋਜ਼ ਅਰਦਾਸ ਕਰਦਾ ਹੈ, ਉਹ ਆਪਾਂ ਵੀ ਕਰੀਏ ਰਲ ਕੇ, ਫਿਰ ਬਸ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਸਮਾਪਤੀ ਦਾਸ ਨੇ ਕਰ ਦੇਣੀ ਹੈ। ਭਾਈ ਸਾਹਿਬ ਤਾਰੂ ਸਿੰਘ ਜੀ ਦੀ ਕਿਵੇਂ ਉਹਨਾਂ ਜਲਾਦਾਂ ਨੇ ਖੋਪਰੀ ਲਾਈ ਆ, ਤੇ ਜਰਾ ਵੇਖਣਾ ਗੁਰੂ ਕੇ ਸਿੰਘ ਨੇ ਕਿਵੇਂ ਸਿੱਖੀ ਤੇ ਸੱਤ ਵਸਤਾਂ ਸੰਗ ਲਗਾਈ ਹੈ। ਸਿਰਫ ਪੰਜਾਂ ਸੱਤਾਂ ਮਿੰਟਾਂ ਵਿੱਚ ਆਓ ਜਰਾ।

your daughter, don't your daughter, our sacrifice. Who loves your priest, money? Sorry, not to that, sorry, not to that, as he mado, as he priest, every story of the day, it's a diaphragm for the day. By some Daru Singh Akhan Lagi, there's a little bit of a Jira Anande, a Guru Keshengi Jan. Do another era, so other person has a church to wait that there could be the Jagriya, then Pata Lagaja Kehoja number. Ustabad, by some Daru Singh Akhan Lagi, they have a case that will come to the Jaya. They hit the Sasangaji Dano end up Sunea Kedita Gaya. चार जने अस्वच कीमतियां लेके जिन्हा जेठ लोकालिया हजार तक कर देती केस कटन वाले चार जने कीमतियां सिखिया करके आए दिपाई सब जी दारू सिंह जी उन्हा के केस लगे कतल करन ते जदों सात संगत एक आया के बढ़िया जदों भाई साहब दे नेड़े लगा भाई साहब ने अरदास कीती धन गुरु गोबिंद सिंह जी ਇਹ ਕੇਸ ਮੇਰੇ ਨਹੀਂ ਇਹ ਕੇਸ ਤੇਰੇ ਨੇ ਇਹ ਕੇਸ ਤੇਰੇ ਨੇ ਤੇ ਤੇਰੀ ਦਾਤ ਹੈ ਸੰਤ ਬਾਬਾ ਅਤਰ ਸਿੰਘ ਮਤਵਾਣਾ ਸਾਹਿਬ ਵਾਲਿਆਂ ਨੂੰ ਪੁੱਛਿਆ ਕਿ ਕਿਸੇ ਨੇ ਆਂਦੇ ਨੇ ਬਾਬਾ ਜੀ ਅਸੀਂ ਬੜੀਆਂ ਵੀ ਆਉਂਦੇ ਹਾਂ ਲੋਕ ਨਹੀਂ ਸਾਡੇ ਅੱਗੇ ਲੱਗਦੇ ਤੁਹਾਡੇ ਇੱਕ ਵਾਰੀ ਕਹਿਣ ਤੇ ਹਜ਼ਾਰਾਂ ਲੋਕ ਅੰਮ੍ਰਿਤ ਛਕ ਲੈਂਦੇ ਨੇ ਕੀ ਕਾਰਨ ਤੁਹਾਡੇ ਚ ਕਸ਼ਿਸ਼ ਕਾਹਦੀ ਹੈ ਸੰਤ ਬਾਬਾ ਅਤਰ ਸਿੰਘ ਜੀ ਨੇ ਆਖਿਆ ਉਸ ਸਮੇਂ ਮੈਂ ਕਦੇ ਆਪਣੇ ਦਾੜੇ ਨੂੰ ਜੂਠਾ ਨਹੀਂ ਲਾਇਆ ਆਹ ਦਾੜਾ ਹੈ ਨਾ ਜਿਹੜਾ ਮੈਂ ਆਪਣੇ ਸਰੀਰ ਨੂੰ ਕਦੇ ਆਪਣਾ ਸਮਝਿਆ ਹੀ ਨਹੀਂ ਆਹ ਦਾੜਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਮਝਣਾ ਆਖੋ ਸਪਨਾ ਇਹ ਦਾੜੇ ਨੂੰ ਕਦੇ ਮੈਂ ਜੂਠਾ ਨਹੀਂ ਲਾਇਆ ਭਾਈ ਸਾਹਿਬ ਤਾਰੂ ਸਿੰਘ ਨੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਜੀ ਇਹ ਤੁਹਾਡਾ ਦਿੱਤਾ ਹੋਇਆ ਸਰੂਪ ਹੈ ਜੇ ਮੇਰੇ ਕੇਸ ਕਤਲ ਹੋ ਗਏ ਸੱਚੇ ਪਾਤਸ਼ਾਹ ਬਾਣੇ ਨੂੰ ਦਾਗ ਲੱਗਣਾ ਮੇਰ ਕਰੋ ਮੇਰੇ ਤੇ ਮੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਵੇ ਮੈਂ ਇਹ ਨਾ ਵੇਖਾਂ ਮੇਰੇ ਕੇਸ ਕੱਟੇ ਗਏ ਨੇ ਮੈਂ ਨੀ ਇਹਨਾਂ ਲੋਕਾਂ ਵਰਗਾ ਹੋ ਗਿਆ ਸੱਚੇ ਪਾਤਸ਼ਾਹ ਮੇਰੇ ਤੇ ਮੇਰ ਕਰੋ ਇੱਕ ਜਣਾ ਅੱਗੇ ਆਇਆ ਐਡਾ ਧੱਕਾ ਪਿਆ ਕਿ 10-15 ਫੁੱਟ ਪਿੱਛੇ ਡਿੱਗ ਪਿਆ ਦੂਜਾ ਆਇਆ ਉਹਨੇ ਆ ਕੇ ਦਸ ਜਦੋਂ ਕੈਂਚੀ ਪਾਈ ਤੇ ਬਾਅਦ ਝੂਠੀ ਹੋ ਗਈ ਬਾਅਦ ਜਵਾਬ ਦੇ ਗਈ ਨਾਪੀ ਨਾ ਹੋਵੇ ਤੀਜਾ ਆਇਆ ਉਹਨੇ ਜਦੋਂ ਆ ਕੇ ਕੇਸਾਂ ਨਾਲ ਕੈਂਚੀ ਲਾਈ ਜਿਉਂ ਹੀ ਕੈਂਚੀ ਨੂੰ ਪਿੱਛੋਂ ਦਬਾਇਆ ਤੇ ਇੰਨਾ ਤੰਗਿਆੜੇ ਨਿਕਲਦੇ ਨੇ ਜਿਵੇਂ ਲੋਹੇ ਨਾਲ ਲੋਹਾ ਕੱਢਦਾ ਇੰਨਾ ਪਿੱਛੇ ਹਟ ਕੇ ਜਲਾਦ ਕਹਿੰਦੇ ਭਾਈ ਇਹ ਕੋਈ ਕਲਾਮ ਪੜ੍ਹ ਰਿਹਾ ਪਰ ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਕਰੇ ਕਹਿੰਦੇ ਨੇ ਜਦੋਂ ਇਸ ਗੱਲ ਦੀ ਖ਼ਬਰ ਜਗਰੀਏ ਨੂੰ ਦਿੱਤੀ ਕਿ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਜੀ ਕੱਟੇ ਜਾਂਦੇ ਉਹ ਪਤਾ ਨੀ ਉਹਦੇ ਵਿੱਚ ਇਹੋ ਜਿਹੀ ਕਿਹੜੀ ਸ਼ਕਤੀ ਹੈ ਤੇ ਭਾਈ ਸਾਹਿਬ ਤਾਰੂ ਸਿੰਘ ਆਖਣ ਲੱਗੇ ਭਾਈ ਸਾਹਿਬ ਤਾਰੂ ਸਿੰਘ ਦੇ ਕੇਸ ਨਹੀਂ ਕਤਲ ਹੋ ਰਹੇ ਤੇ ਜਗਰੀਏ ਨੂੰ ਜਦੋਂ ਸੁਨੇਹਾ ਦਿੱਤਾ ਤੇ ਜਗਰੀਏ ਆਖਣ ਲੱਗਾ ਜੇ ਕੇਸ ਨਹੀਂ ਕਤਲ ਹੁੰਦਾ ਤੇ ਕੇਸਾਂ ਸਮੇਤ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਜਾਂਦੀ ਕੇਸਾਂ ਸਮੇਤ ਤੇ ਸੁਨੇਹਾ ਦੇ ਦਿੱਤਾ ਗਿਆ ਕੱਲ ਨੂੰ ਇੱਥੇ ਭਾਈ ਤਾਰੂ ਸਿੰਘ ਦੀ ਚੁਰਸਤੇ ਦੇ ਵਿੱਚ ਭਾ ਕੇ ਖੋਪੜੀ ਉਤਾਰ ਦਿੱਤੀ ਜਾਏਗੀ ਤੁਹਾਨੂੰ ਪੁੱਛੋ ਅਜੇ ਵੀ ਮੰਨ ਜਾਏ ਜੇਲ੍ਹ ਵਿੱਚ ਬੰਦੇ ਸਵੇਰੇ ਖੋਪੜੀ ਲਾਈ ਜਾਣੀ ਭਾਈ ਤਾਰੂ ਸਿੰਘ ਦੇ ਕੋਲ ਕਾਜੀ ਬੁਲਾਣੇ ਗਏ ਜਾ ਕੇ ਆਖਣ ਲੱਗੇ ਭਾਈ ਤਾਰੂ ਸਿੰਘ ਜੀ ਤੁਹਾਡੇ ਦੇ ਉੱਤੇ ਹੁਣ ਬਹੁਤ ਕਰੜੀ ਸਜ਼ਾ ਤੁਹਾਨੂੰ ਮਿਲਣੀ ਹੈ ਅੱਜ ਤੁਹਾਡੇ ਕੇਸ ਦੇ ਕਤਲ ਨਹੀਂ ਹੋਏ ਪਰ ਕੱਲ੍ਹ ਨੂੰ ਤੁਹਾਡੀ ਕਿਸ਼ਤਾਂ ਸਮੇਤ ਖੋਪੜੀ ਉਤਾਰ ਦਿੱਤੀ ਜਾਏਗੀ ਇਕਲਾਮ ਕਬੂਲ ਕਰ ਲਓ ਸਿੱਖੀ ਕੱਢ ਦਿਓ ਤੇ ਭਾਈ ਸਾਹਿਬ ਤਾਰੂ ਸਿੰਘ ਆਖਣ ਲੱਗੇ ਜੇ ਮੇਰੀ ਖੋਪੜੀ ਲਾਈ ਜਾਏਗੀ ਤੇ ਫਿਰ ਤੇ ਮੇਰੀ ਅਰਦਾਸ ਪੂਰੀ ਹੋ ਗਈ ਕਹਿੰਦੇ ਕਾਹਦੀ ਮੈਂ ਆਖਿਆ ਸੀ ਜਿਵੇਂ ਭਾਈ ਮਨੀਤ ਸਿੰਘ ਜੀ ਦੀ ਝੀਟੀ ਹੋਈ ਹੈ ਨਾ ਵੱਖਰੀ ਜਿਹੀ ਬੰਦ ਬੰਦ ਕੱਟਿਆ ਗਿਆ ਸਤਿਗੁਰੂ ਮੇਰੀ ਘੋੜੀ ਵਿੱਚ ਵੀ ਏਦਾਂ ਦਾ ਝੀਟੀ ਦਾ ਕਸਰ ਪਾਇਆ ਇਹ ਤੇ ਮੇਹਰ ਹੋ ਗਈ ਹੈ ਮੈਨੂੰ ਕਾਹਦਾ ਡਰ ਹੈ ਮੈਂ ਮਰਨ ਤੋਂ ਨਹੀਂ ਡਰਦਾ ਜਾਓ ਆਖੋ ਮੈਂ ਤਿਆਰ ਹਾਂ ਅਗਲਾ ਦਿਨ ਹੋਇਆ ਤੇ ਭਾਈ ਸਾਹਿਬ ਤਾਰੂ ਸਿੰਘ ਨੂੰ ਜਗਰੀਏ ਦੇ ਸਾਹਮਣੇ ਪੇਸ਼ ਕੀਤਾ ਗਿਆ ਸਾਰੇ ਲੋਕ ਲਾਹੌਰ ਦੇ ਇਕੱਠੇ ਹੋ ਗਏ ਤੇ ਸਤਸੰਗ ਜੀ ਜਗਰੀਆ ਕੁਰਸੀ ਡਾਕ ਕੇ ਬੈਠਾ ਹੈ ਅੱਜ ਮੋਤੀ ਸੱਦੇ ਗਏ ਚਮੜਾ ਕੱਟਣ ਵਾਲੇ ਉਹਨਾਂ ਨੂੰ ਆਖਿਆ ਲੰਬੀਆਂ ਲੈ ਕੇ ਆਓ ਸਿੱਖੀਆਂ ਕਰਕੇ ਤੇ ਚੰਗੀ ਤਰ੍ਹਾਂ ਸਿੱਖੀਆਂ ਕਰਿਓ ਕਿਤੇ ਕੱਲ੍ਹ ਵਾਲਾ ਕੰਮ ਨਾ ਹੋ ਜਾਵੇ
تو جب وہ ساتھ سنگ جلاد آئے رمبیا تکھیا کر کے لے کے آئے کہ جکریا سامنے بیٹھا ہے بھائی تارو سنگھ کو جب سامنے لے کے آتا گیا جاگن لگے بند دیو جب بھائی صاحب نے ہاتھ بنے گئے پیروں کو بیڑیاں لائیاں چیز بھائی صاحب نے رسا پا کے درخت نہ لگے بنن بھائی صاحب آخر لگے یہ کی کرن لگے ہو آخر لگے تیری کھوپڑی لائی جانی ہے کھوپڑی کھوپڑی لہونی کتنے سوکھی ہے کر دے گا تو اس سمے آخر لگا نہیں یہ گرو کا سنگ ہے تھی بٹھا دیو کتنے بٹھا دیو کہ جی لگے تو سان کے دسو کھے بیٹھو اس سمے بھائی صاحب بیٹھ گئے انہیں کھبی لت جیڑی آ رتن سنگھ پنگو جی نے دتا لکھیا کہ کھبی جیڑی لت ہے یہ سیدھی گل ہے سچی لت ادا جی آپ چونکڑا مارتے ہیں سچی لت ادا جی چونکڑا مارے کبھی لت جیڑی سی سیدھی گل ہے کبا ہاتھ کبے گوڈے سے ٹکایا جی لت سیدھی رکھی تھی سجا جیڑا ہاتھ سی کے پیچھے لا لیا جی ڈاس نہ لا اکھا بند کر لیا اچھا لو بھائی جو کرنا کر لو میں اسی بیٹھا تھا ایک جگہ سے بیٹھ پھر اس سمے نے موجی آیا سامنے انہیں آ کے بھائی تارو سنگھ کے متھے دے وچ آ کے رمبی رکھی جب متھے دے وچ رمبی رکھی تو پچھوں ہتھوڑے دے نال وار کیتا آتے نے وہ جیڑی ساتھ سنگھ جی رمبی بھائی تارو سنگھ جی کے متھے میں رکھی تھی پچھو زور نال ہتھوڑا مارن دے نال چار چار انگل وہ رمبی بھائی صاحب کے متھے میں جا سکی جب اندر گئی رمبی زور نال باہر کھینچی نال ہی خون کے سہارے چل سارا شریر کلا تیل کشہرا ہی پایا ہوا سارا شریر خون نال لت پت ہو گیا پھر جیسے وہ نکال سی اتنے ایک تھان کے اتنے چک لایا پھر نال ہی دوجے تھان سے رمبی رکھ کے پھر وساؤ پھر اس باہر کٹ کے پھر تیجی کن کول پہنچ گیا یہ ساتھ سنگھ جی کہتے دس بارہ والی رمبی رکھ کے وار کیا بعد میں بچالے والا حصہ وہ بھی ہولی ہولی کر کے لا کے بھائی تارو سنگھ جی کی کھوپڑی ہاتھ میں پڑ رہی سمیت کیسان کی کھوپڑی لوا گئی پر گرو کے سنگھ نے کیس نہیں قتل ہونے دیتے سپنا ایک گرو کو اسی روز ارداس یاد کرنے ہیں جنہ نے کھوپڑیاں لہائیاں بھائی تارو سنگھ نو یاد کر کے کروڑا واری اج سنگھ واحگرو پتا نہیں کنی کو واری دن کنے کو واری اج ارداس ہوندیاں نے کہ بھائی صاحب جی نو اج یاد کیتا جاتا ہے قربانی کوئی چھوٹی نہیں سی جب ہاتھ میں کھوپڑی سمیت کیساں دے جلال نے فڑی سی نا جکری لویٹ کے بھائی صاحب تارو سنگھ آخر لگے بولتے ہیں آخر لگے جکری جی تیری پٹاری بچ کوئی ایڈو بھی بھیانک سزا کا ہے نا کوئی سپ وہ بھی کٹ کے ویک لایا کچھ سپنا ہے کوئی سزا جی ایڈو بھی وڈی ہوگی دس کے کوئی اور بھی کوئی رہ گئی قدر سے کد لاؤ بھی جکری چپ کر کے واپس مڑ گیا آدھے سٹ دے مجھے ایک پانی کا ٹویا سی جن خوہ بھی لکھا کہ اتحاس کرا نے تھوڑا جہا پانی سے وہ بھائی صاحب بے ہوش ہو گئے انہوں نے چپیا چپائی نے بھائی صاحب نے وہ پانی کے بچ سو خوہ سی ڈونگا سی تھوڑا جہا پانی تھوڑا سی وہ سٹ دیا بھائی صاحب نے سات سنگ ساری رات بھائی صاحب تارو سنگھ جی اس پہ پہ رہے کس طرح بھی بھائی صاحب نے ویل بھی نہیں ہونے دیتی یہ کام کوئی سوکھا نہیں ڈبے تیل پا کے سارے بال دے نا سکھی سکھی دیپ جگا بڑا اوکھا تھا گھیو دی پا کے خون چربی سکھی دیپ جگا بڑا اوکھا ہے منی سنگھ جی وانگر شانت رہ کے بند بند کٹوا بڑا اوکھا ہے گلا کرنی سنگ جی سکھالیاں نے سکھی سرگ نوا بڑا اوکھا یہ اوکھا ہے ویکن والوں سوکھا لگتا کتنی وڈی قربانی

ਮਾਨਸ ਸਿੱਖੀ ਤੇ ਧਨ ਗੁਰੂ ਤੇ ਪਿਆਰੇ ਸਤਸੰਗ ਜੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰ ਦਿੱਤੀ ਗਈ। ਸਾਰੀ ਰਾਤ ਉਹ ਥੋੜਾ ਜਿਹਾ ਪਾਣੀ ਸੀ ਉਹ ਟੋਏ ਵਿੱਚ ਖੂਹ ਚ ਕਹਿਣ ਭਾਈ ਸਾਹਿਬ ਉਹਦੇ ਵਿੱਚ ਪੈ। ਫਿਰ ਉੱਥੇ ਕੁੱਝ ਰਾਮਗੜੀਏ ਸਿੱਖ ਰਹਿੰਦੇ, ਉਹਨਾਂ ਨੇ ਅਰਜ਼ੀ ਕੀਤੀ, ਉਹਨਾਂ ਨੇ ਬੇਨਤੀ ਕੀਤੀ ਜਕਰੀਏ ਜੇ ਆਖੋ ਤੇ ਭਾਈ ਤਾਰੂ ਸਿੰਘ ਦੀ ਸੰਭਾਲ ਕਰ ਲਈਏ, ਆਗਿਆ ਮਿਲ ਗਈ। ਤੇ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਉਠਾ ਕੇ ਚੁੱਕ ਕੇ ਲੈ ਕੇ ਗਏ। ਕਹਿੰਦੇ ਨੇ ਭਾਈ ਸਾਹਿਬ ਤਾਰੂ ਸਿੰਘ ਜੀ ਦੇ ਸਿਰ ਦੇ ਉੱਤੇ ਜਿਵੇਂ ਕੜਾ ਪ੍ਰਸ਼ਾਦ ਬਣਾਉਂਦੇ ਆ ਨਾ, ਏਡਾ ਬਣਾ ਕੇ ਤੇ ਬੰਨਿਆ ਗਿਆ। ਨਿੰਮ ਦੇ ਪਾਣੀ ਦੇ ਨਾਲ ਸਾਰੇ ਸਰੀਰ ਤੋਂ ਜਿਹੜਾ ਉਹ ਖੂਨ ਲੱਗਾ ਸੀ ਉਹ ਸਾਫ਼ ਕੀਤਾ। ਤੇ ਭਾਈ ਸਾਹਿਬ ਤਾਰੂ ਸਿੰਘ ਜੀ ਹੋਸ਼ ਵਿੱਚ ਆ ਗਏ। ਜਦੋਂ ਹੋਸ਼ ਵਿੱਚ ਆਏ ਤੇ ਆਖਣ ਲੱਗੇ ਸਿੱਖ ਸਿੰਘ ਇਕੱਠੇ ਹੋ ਕੇ, ਭਾਈ ਸਾਹਿਬ ਜੀ ਤੁਹਾਡਾ ਹਾਲ ਤਾਂ ਤੋਂ ਵੇਖਿਆ ਨਹੀਂ ਜਾਂਦਾ, ਆਪ ਜੀ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰ, ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ, ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰ ਦਿਓ। ਤੇ ਉਸ ਸਮੇਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਆਖਣ ਲੱਗੇ, ਜਾਣਾ ਤੇ ਇੱਕ ਦਿਨ ਹੈ ਪਰ ਜਕਰੀਏ ਨੂੰ ਅੱਗੇ ਲੈ ਕੇ ਜਾਣਾ ਹੈ। ਕੁਛ ਸਪਤਾਹ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ। ਬਾਈ ਦਿਨ ਭਾਈ ਸਾਹਿਬ ਜੀ ਖੋਪੜੀ ਉਤਾਰਨ ਤੋਂ ਬਾਅਦ ਵੀ ਜਿਉਂਦੇ ਰਹੇ ਨੇ। ਬਾਈ ਨਾਮ ਦਾ ਸਹਾਰਾ, ਨਾਮ ਦਾ ਆਸਰਾ। ਤੇ ਸਤਸੰਗ ਜੀ ਜਦੋਂ ਬਾਈ ਦਿਨ ਲੰਘ ਗਏ, ਇੱਧਰ ਜਿੱਦਣ ਭਾਈ ਸਾਹਿਬ ਜੀ ਦੀ ਖੋਪੜੀ ਉਤਾਰੀ ਗਈ ਸੀ, ਉਸੇ ਦਿਨ ਹੀ ਜਕਰੀਆ ਜਦੋਂ ਆਪਣੇ ਮਹਿਲਾਂ ਵਿੱਚ ਆਇਆ ਤੇ ਇਹਨੂੰ ਐਸਾ ਕਹਿੰਦੇ ਨੇ ਪਿਸ਼ਾਬ ਦਾ ਬੰਨ ਪਿਆ, ਬੜੇ ਬੜੇ ਹਕੀਮ ਸੱਦੇ, ਬੜੇ ਬੜੇ ਵੈਦ ਸੱਦੇ, ਉਹ ਰੋਗ ਜਿਹੜਾ ਸੀ ਠੀਕ ਨਾ ਹੋਇਆ। ਫਿਰ ਬੜੇ ਬੜੇ ਕਾਜੀ ਮਲਾਣੇ ਆ ਕੇ ਕੁਰਾਨ ਦੀਆਂ ਆਇਤਾਂ ਪੜ੍ਹਦੇ ਨੇ, ਠੀਕ ਨਾ ਹੋਇਆ। ਕੁਰਾਨ ਸ਼ਰੀਫ ਦਾ ਪੱਖਾ ਝੱਲਦੇ ਨੇ, ਝੱਲ ਮਾਰਦੇ ਨੇ, ਤਾਂ ਵੀ ਉਹ ਠੀਕ ਨਾ ਹੋਇਆ। ਸਾਰੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦੋਂ ਕੋਈ ਵਾਹ ਨਾ ਚੱਲੀ ਤੇ ਕਈ ਵਿੱਚ ਸਿਆਣੇ ਸਿਆਣੇ ਬੰਦੇ ਆਖਣ ਲੱਗੇ, ਤਿੰਨ ਦਿਨ ਹੋ ਗਏ ਨੇ ਤੜਫਦੇ ਨੂੰ ਜਕਰੀਏ ਨੂੰ, ਇਹਦਾ ਮੇਨ ਕਾਰਨ ਇਹ ਵੇ ਇਹਨੇ ਇੱਕ ਤਰਵੇੜੀ ਨਾਲ ਬੜੀ ਬੁਰੀ ਕੀਤੀ, ਉਹਦੀ ਖੋਪੜੀ ਉਤਾਰ ਦਿੱਤੀ ਆ, ਉਹਦੇ ਨਾਲ ਮਾੜੀ ਕੀਤੀ, ਇਹ ਤਾਂ ਹੋਇਆ। ਉਸ ਸਮੇਂ ਜਕਰੀਆ ਆਖਣ ਲੱਗਾ, ਮੈਂ ਭਾਈ ਤਾਰੂ ਸਿੰਘ ਤੋਂ ਮਾਫ਼ੀ ਮੰਗਣ ਨੂੰ ਤਿਆਰ ਹਾਂ। ਭਾਈ ਸਵੇਗ ਸਿੰਘ ਉਹਨੇ ਦਿਨੀ ਜੇਲ੍ਹ ਵਿੱਚ ਬੰਦ ਸਨ, ਭਾਈ ਸਾਹਿਬ ਨੂੰ ਬੁਲਾਇਆ ਤੇ ਜਕਰੀਆ ਹੱਥ ਜੋੜਦਾ, ਭਾਈ ਸਵੇਗ ਸਿੰਘ ਜੀ ਭਾਈ ਤਾਰੂ ਸਿੰਘ ਨੂੰ ਆਖੋ ਮੈਨੂੰ ਮਾਫ਼ ਕਰ ਦਿਓ। ਭਾਈ ਸਵੇਗ ਸਿੰਘ ਹੋਣੀ ਗਏ ਜਾ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਆਖਣ ਲੱਗੇ, ਜਕਰੀਆ ਮਾਫ਼ੀ ਮੰਗਦਾ, ਸਤਿਗੁਰ ਦਾ ਹੁਕਮ ਹੈ ਜੋ ਸ਼ਰਨ ਆਵਦਾ ਚਿਤ ਕੰਠ ਲਾਵੇ, ਜੋ ਡਰ ਤੇ ਆ ਜਾਵੇ ਨਾ ਚੱਲ ਕੇ ਉਹਨੂੰ ਬਖਸ਼ਣਾ ਚਾਹੀਦਾ, ਮਾਫ਼ੀਆ ਮੰਗਦਾ, ਤਰਲੇ ਕਰਦਾ। ਭਾਈ ਸਾਹਿਬ ਤਾਰੂ ਸਿੰਘ ਹੋਣੀ ਆਖਣ ਲੱਗੇ, ਕਹਿੰਦੇ ਸਵੇਗ ਸਿੰਘ ਜੀ ਤੁਸੀਂ ਐਸੇ ਬੜੇ ਸਿਆਣੇ ਹੋ, ਬੜੇ ਸੂਝਵਾਨ ਹੋ, ਪਰ ਜੇ ਹੁਣ ਇਹਨੂੰ ਮਾਫ਼ ਕਰੇਗਾ ਤੇ ਖਾਲਸਾ ਪੰਥ ਕਰੇਗਾ, ਮੈਂ ਨਹੀਂ ਕਰਾਂਗਾ। ਪੁੱਛੋ ਪੰਥ ਕੀ ਹੁਕਮ ਦਿੰਦਾ। ਉਸੇ ਸਮੇਂ ਫਿਰ ਜਦੋਂ ਗੁਰੂ ਕਿਆ ਲਾਲਾ ਨੂੰ ਇਹ ਖਬਰ ਦਿੱਤੀ, ਜੰਗਲ ਵਿੱਚ ਲੁਕਦੇ ਫਿਰਦੇ ਸੀ ਜਿਹੜੇ ਇਕੱਠੇ ਹੋਏ ਸਾਰੇ, ਤੇ ਨਵਾਬ ਕਪੂਰ ਸਿੰਘ ਹੋਣਾ ਨੇ ਉਸ ਸਮੇਂ ਫਿਰ ਇੱਕ ਫੈਸਲਾ ਦਿੱਤਾ, ਆਖਣ ਲੱਗੇ ਉਹਨੂੰ ਆਖੋ ਇੱਕ ਤੇ ਜਿੰਨੇ ਸਾਡੇ ਸਿੰਘ ਜੇਲ੍ਹਾਂ ਵਿੱਚ ਬੰਦ ਨੇ ਉਹ ਰਿਹਾ ਕਰ ਦਿੱਤੇ ਜਾਣ, ਉਹਨੂੰ ਆਖੋ ਕਰ ਦੇਵੇ, ਦੂਜਾ ਸਭ ਸਿਰਕੜੀਆਂ ਜੋ ਕੁਝ ਵੀ ਇਹਨੇ ਕੀਤਾ ਸਭ ਪੱਟ ਦਿਓ। ਉਹ ਕਹਿੰਦੇ ਠੀਕ ਆ, ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ। ਤੇ ਤੀਜਾ ਇਹ ਮੰਨਦਾ ਵੀ ਇਹ ਰੋਗ ਉਹਦਾ ਠੀਕ ਹੋਵੇ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਹਦੇ ਸਿਰ ਵਿੱਚ ਮਾਰੋਗੇ ਤੇ ਤਾਂ ਠੀਕ ਹੋਏਗਾ। ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਜੁੱਤੀ ਜੇ ਉਹਦੇ ਸਿਰ ਚ ਪੈਗੀ ਨਾ ਫਿਰ ਠੀਕ ਹੋਏਗਾ। ਉਸੇ ਸਮੇਂ ਭਾਈ ਸੁਖਦੇਵ ਸਿੰਘ ਜੀ ਨੇ ਸਾਰਾ ਹੁਕਮ ਲੈ ਕੇ ਜਕਰੀਏ ਨੂੰ ਦੱਸਿਆ। ਜਕਰੀਆ ਆਖਣ ਲੱਗਾ ਮੈਨੂੰ ਸਭ ਕੁਝ ਪਰਵਾਹ ਨੇ, ਜਾਓ ਜਾ ਕੇ ਭਾਈ ਤਾਰੂ ਸਿੰਘ ਨੂੰ ਆਖੋ ਮੈਂ ਸਭ ਸਿੰਘਾਂ ਨੂੰ ਰਿਹਾ ਕਰ ਦੇਣਾ ਤੇ ਉਹ ਆਪਣਾ ਜੁੱਤਾ ਮੈਨੂੰ ਦੇ ਦੇਣ, ਉਹ ਜੁੱਤੀ ਭਾਈ ਤਾਰੂ ਸਿੰਘ ਦੀ ਲੈ ਕੇ ਆਓ ਮੇਰੇ ਸਿਰ ਚ ਮਾਰੋ। ਤੇ ਫਿਰ ਸਾਹ ਭਾਈ ਸਾਹਿਬ ਤਾਰੂ ਸਿੰਘ ਹੋਣਾ ਕੋਲ ਗਏ, ਜਾ ਕੇ ਆਖਣ ਲੱਗੇ ਜੀ ਭਾਈ ਸਾਹਿਬ ਜੀ ਆ ਹੁਕਮ ਹੈ ਪੰਥ ਦਾ। ਭਾਈ ਸਾਹਿਬ ਨੇ ਫਿਰ ਆਪਣੇ ਪੈਰ ਦਾ ਇੱਕ ਜੋੜਾ ਦਿੱਤਾ, ਇੱਕ ਜੁੱਤੀ ਭਾਈ ਤਾਰੂ ਸਿੰਘ ਜੀ ਮਖਮਲ ਦੇ ਕੱਪੜੇ ਵਿੱਚ ਲਪੇਟ ਕੇ ਲੈ ਕੇ ਆਏ। ਜਦੋਂ ਉਹ ਜੁੱਤੀ ਸਾਹ ਸਿੰਘ ਲੈ ਕੇ ਆਏ ਆਉਂਦੇ ਨੇ, ਸਾਰਿਆਂ ਮਹਿਲਾਂ ਵਿੱਚ ਚਾਰ ਚੜ ਗਿਆ, ਖੁਸ਼ੀ ਹੋ ਗਈ ਤੇ ਹੁਣ ਠੀਕ ਹੋ ਜਾਏਗਾ, ਸਾਰੀਆਂ ਬੇਗਮਾਂ ਆਲੇ ਦੁਆਲੇ ਹੋ ਗਈਆਂ,
بڑے بڑے بیر حکیم آتے ہیں جب اتنی جور لا ہٹیا تو یہ جتی مارنا ٹھیک کیں ہو جائے گا. وہ بھی ویکھن واسطے بڑے لوگ کٹھے ہوئے تے مکمل دے وہ کپڑے چ لپیٹ کے جدو لے کے آئے جیوں ہی جکڑیے دے سر وچ جتی ماری ٹھیک نہ ہویا جتی ہے پھر بھی گل نہ کر آخر لگا یہ کپڑے چنو کانو لپیٹیا میں بڑا دکھی ہوں کپڑے چو کٹو دسو لوگ بھی جتی کرو جی کدھر جتی بکھاؤ لوگوں بھی جتیاں پی رہی ہیں سر چن یہ کپڑے چ کیوں لپیٹیا پھر آتے ہیں بھائی دارو سنگھ کی جتی وہ کپڑے چو کٹ کے جیوں ہی چکریے کے سر وچ ماری اسی سمے وہ جا روگ سی ٹھیک ہو گیا. پر ہوں حل تو ہے ٹھیک بھی ہوں پر ادو ہی ٹھیک ہوں جب جتی پہ وہ پھر ادھر پھر جب جتیاں پہنیا نے سر ٹھیک ہو جاتا کئی بار آتے ہیں رات کو ستا پہ اٹھ کے اپنے آپ ہی اپنے سر وچ جتی ماریا کرے وہ کسی ہور جتی پوے تو ٹھیک نہ ہویا کرے ہوئے بھی ایکو تھان سے سر چ جتی ہو جائے بالکل بچا جی سر چی پی تھی پھر ٹھیک ہوں جی آتے نے بھائی صاحب بھائی تارو سنگھ کی جتی کا نشان چکری کے سر میں چھپ گیا جی بائی دن بعد تڑپ تڑپ کے چکریے کی موت ہوئی انہوں نے آ کے دسیا بھائی تارو سنگھ کو آخر لگے بھائی صاحب چکری تڑپ تڑپ کے مریا بھائی صاحب آتے نے چلو پھر جی وہ چلے نرکا نو تو ہوں ابھی بھی چلے ہاں کچھ سپنا بھائی صاحب نے نیتر بند کیتے سواد دسویں دوار آئی باہر کٹے تو جب بھائی صاحب نے اکھا بند کی نا کول کھلوتے وہ گرمت پیارے پیارا نے سنگھ بھائی صاحب نیتر بند کر کے جا رہے ہیں پتا بھی ہوں شریر کا پری تیاگ کر رہے ہیں کول کھلوتے سنگھ جا رہے ہیں گرم

0: چند سوار درگاہ چلے گا. سچی درگاہ جائے سچا پیڑ ملیا. تو میں اگے بھی آپ کے چرنا میں درد کر چکے ہوں کہ جی دنیا میں جانا ہی ہے تو گرو والے بن کے سانو بھی کوئی کہ گرمکھ جنم سوار کی جا رہا ہے. یہ درگاہ کو چلے آئے تو مر سچے پاتشاہ میر کرن بہتے لوگ جیتان دے ہیں بہت آس انہوں لوگوں کی ہے جڑے کہتے ہیں جی بڑا ٹائم پیا جی بڑا سما پیا جس لگ گئے. پر بھائی گرداس جی آتے ہیں جیسے گھر لگ آگ جاگ کھوہ خود ہی اچا ہے کار جنا سدھ ہوئے روئے مچھو تائی ہے. جی کہ گھر اگ لگ گئی ہوئے تو پھر آپ کو بھی خوہ پٹ کے تے پانی کٹ کے اگ بجھاوا کہ نہیں بھائی پھر نہیں اگ بجھنی پہلے ہی تیاری رکھ رکھو ستنا. جیسے تو سنگرام سمے سیکھو چاہے ویر ودیا انتھا ادم جیس پدوی نہ پائی ہے. میری بینتی ہے کہ دو منٹ سنگت بیٹھے بھڑا نو بھی بینتی ہے ویرا نو بھی کہ صرف دو منٹ واسطے کرپا کرو پھر سماپتی آنند سرپن صرف دو تین منٹ آنند سر میں پڑھ دینا. پہلی آپ جی پتا ہی ہے کہ جنہ چر گرو گرنتھ صاحب پڑھ کے جاتے انہیں چر جانا نہیں چاہیے. یہ صرف ہمیشہ ہی بینتی آپ جی چرنا کری گی. باقی بھی بینتی بھی کیرتن بھٹا لے کے نہ آؤ کرپا کر کے بیٹھو صرف دو منٹ. بھائی گرداس جی آند نے گھر اگ لگ گئی ہے پھر آخ میں خوہ پٹ کے اگ بجھا لگا کہ نہیں پہلے ہی تیاری رکھ. جیسے تو سنگرام سمے سیکھو چاہے ویر بجیا انتھا ادم جیس پدوی نہ پائی ہے. کہتے ہیں دشمن چڑھ کے آ جان تو تم آ کے جرا کلو جاؤ میں شنکر ودیا سیکھا وا. کہتے نہیں پہلے ہی سیکھ پہلے ہی تیاری رکھ دشمن چڑھ کے آ جائے تو پھر شنکر ودیا نہیں سیکھا جانا. جیسے مس تو سنگھاتی چل جات پچ ہے بھور پے بھار باندھ چلے کٹ جائیے. بھائی گرو داس جی آدھے کسی یاترا سے گئے ہو رہ جائیے ستے کے نال جو اٹھ کے چلے جان دل بھیٹا راہ ہوگا کدھر نو جاوا گے پچ ہے بھور پے رہ گیا کلا بھار باندھ سمان چک کے چلے کٹ جائیے کدھر نو جاوا گے. پھر پہلے ہی تیاری رکھو پہلے ہی اٹھو سمے نال. بھائی صاحب کہہ رہے ہیں جیسے مایا تند اند ابد بہائے جائے ساری زندگی مایا دیا تندیا پہ تیری لنگ گئی ہے انت کال کیسے ہر نام لے بلائیے انت ویلے کنے لے بلائے گا جی ساری زندگی شراب شراب شراب شراب کے مرن ویلے سما کرنا واحگرو یاد نہیں آنا ادو بھی ہوئے گا کہ کوئی پیک پا دے ادو بھی کرتی ادھر چلے جائیں سارے. جی ساری زندگی ماں کی کھانا رہا تو مرن ویلے دھیان ادھر ہی جانا سرتی ادھر ہی جانی ہے. سو اس کر کے دھیان ہی اپنا گرو دیا چرنا جوڑ کے رکھیے تو جدو مرن ویلے رب یاد آ گیا انت کال نارائن سمر ایسی چنتا مہجے مر ہے بدت لوچن تیرا مکتا پیتمبر واق ہے ہردا بس ہے جہد ہردے چ واحگرو پرمیشور کا نام ہے. مرن ویلے جنو واحگرو یاد آ گیا تو کہتے سنسیا کی گل ہی نہیں وہ مکت ہو جائے وہ پتا ہو جائے. سو آؤ سدا واحگرو واحگرو جپن کا سبھا بنائیے تا جو مرن ویلے بھی سانو واحگرو یاد آئے واحگرو پرمیشور کا نام یاد کریے. سو جنہ جنہ سنگت نے امرت چکیا انہوں کا بھی دھنواد جنہ نے مجبوری کی گئی کہ اج امرت نا رکھنا مینو پتا بھی کئی کا من منیا تھوڑا تھوڑا کئی تھوڑے رہ گئے نا کہ کوئی نہیں ہو تھوڑا جہا تھوڑا جہا ہو پر ادا ہی کسی سما نہ لگ جائے. کئی کہتے ہیں تھک لا کے اگلے سال تک پوری تیاری ہے ساری بڑے ادا بھی کہتے پر گرمکھو جی ایک بار تر پیے پھر پیچھے نہ آٹو جی دھیان ادھر زیادہ لگ جاؤ کوئی پتا نہیں منتا انہیں کدوں ڈوڑ جانا. کبیر صاحب آتے نے کبیر صاحب کو ملنا جائیے ساتھ نہ دیجیے کوئے پچ ہے پاؤں نہ دیجیے آگے ہوئے تو کہتے جی گرو والے پاس تریا تو پیچھے نہ بڑی پھر جو اگے ہوئے گا پر سا ہارے وے ابھی ترتے پہنے ماڑے جے کہ میں شراب کٹا گا من چ سوچ لیا جب باہر گئے دیکھا رنگ ٹنگ دنیا سے پھر آنے ہجے کی پتا لگتا موت کن دیر نہ ہو ٹرین جا کے پھر مڑ کے آ گیا وہ آخر لگی کی گل مریا نہیں آ کر تو گیا مرے نہیں جی آ گئے ਆਖਣ ਲੱਗਾ ਕਈ ਵਾਰੀ ਗੱਡੀ ਚਾਰ ਚਾਰ ਘੰਟੇ ਲੇਟ ਹੋ ਜਾਂਦੀ ਆ, ਚਾਰ ਕੁ ਪਰੌਂਠੇ ਪਕਾ ਦੇ ਭੁੱਖੇ ਥੋੜਾ ਮਰਨਾ। ਆਂਦਾ ਚਾਰ ਪਰੌਂਠੇ ਪਕਾ ਦੇ, ਕੀ ਪਤਾ ਗੱਡੀ ਆਵੇ ਹੀ ਨਾ, ਭੁੱਖੇ ਥੋੜਾ ਮਰਨਾ। ਸਾਡਾ ਹਾਲ ਇੱਦਾਂ ਦਾ, ਅਸੀਂ ਕਈ ਵਾਰੀ ਤੁਰ ਤੇ ਪੈਂਦੇ ਹਾਂ, ਮੈਂ ਚੱਲਿਆ ਹੁਣ ਮਨ ਨੂੰ ਮਾਰ, ਮੈਂ ਚੱਲਿਆ ਅੰਮ੍ਰਿਤ ਛਕਣ, ਮੈਂ ਚੱਲਿਆ ਬਸ ਮੈਂ ਸਿੰਘ ਬਣ ਜਾਣਾ, ਪੂਰਾ ਹੀ ਹੁਣ ਤੇ ਕਿਵੇਂ ਲੱਗ ਜਾਣੀ ਗੱਲ। ਪਰ ਗੁਰਮੁਖੋ ਜਦੋਂ ਅਸੀਂ ਤੁਰਨੇ ਹਾਂ ਤੇ ਫਿਰ ਮਨ ਵਿੱਚ ਖਿਆਲ ਆਉਂਦਾ ਕਿ ਕੀ ਪਤਾ ਮੌਤ ਰੂਪੀ ਗੱਡੀ ਅਜੇ 20 ਸਾਲ ਦਾ ਆਏ, ਕੀ ਪਤਾ ਮੈਂ ਉੱਤੇ ਹੀ ਬੁੱਢਾ ਹੋ ਕੇ ਮਰਦਾ ਹੋਵੇ, ਹੁਣੇ ਹੀ ਮੈਂ ਬਾਬਾ ਬਣ ਬੈਠਾ, ਹੁਣੇ ਹੀ ਮੈਂ ਗਾਤਰਾ ਪਾ ਲਿਆ, ਹੁਣੇ ਹੀ ਮੈਂ ਦਾੜੀ ਰੱਖ ਲਈ ਆ, ਅਜੇ ਹੋਰ ਪਰੌਂਠੇ ਖਾ ਲਓ। ਪਰੌਂਠੇ ਨੇ ਵਿਦਿਆ ਦੇ ਪਰੌਂਠੇ, ਹੋਰ ਖਾ ਲਓ ਅਜੇ, ਅਜੇ ਹੋਰ ਚੱਲਣਗੇ ਉਹ ਕੰਮ ਜਿਵੇਂ ਚੱਲਦਾ, ਬਾਅਦ ਵਿੱਚ ਨਾਮ ਜਪ ਲਾਂਗੇ। ਪਰ ਗੁਰਮੁਖੋ ਕੋਈ ਪਤਾ ਨਹੀਂ ਕਿਹੜੇ ਸਮੇਂ ਉਸ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਚਪਟ ਮਾਰ ਲੈਣੀ ਆ, ਤੇ ਫਿਰ ਮਨ ਕੀ ਮਾਨੀ ਮਾਨੀ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਛੋਟੀ ਕਾਲ ਗਈ। ਕਿਤੇ ਸਾਡੇ ਮਨ ਦੀਆਂ ਮਨ ਵਿੱਚ ਨਾ ਰਹਿ ਜਾਣ, ਉਹ ਭਾਗਾਂ ਵਾਲੇ ਨੇ ਜਿਹੜੇ ਜੁੜੇ ਨੇ, ਜਿਹੜੇ ਨਹੀਂ ਜੁੜੇ ਉਹਨਾਂ ਦੇ ਅੰਤਰਨਾਂ ਚ ਬੇਨਤੀ ਹੈ, ਜਿਹੜੇ ਐਸੀ ਕੁਛ ਭੈਣਾਂ ਕੁਛ ਵੀਰ ਭਰਾ ਜਿਹਨਾਂ ਦਾ ਅਜੇ ਵੀ ਮਨ ਮੰਨਿਆ ਨਾ, ਉਹ ਸਤਸੰਗ ਜੀ ਪਹਿਲੀ ਸਤਰੀਕ ਬੁੱਧਵਾਰ ਕੈਪਟਨ ਉੱਥੇ 9:30 ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ, 5 ਵਜੇ ਸ਼ਾਮ ਨੂੰ ਤੁਹਾਡੇ ਤੋਂ ਜਿਹਨਾਂ ਦਾ ਵੀ ਮਨ ਬੰਨੇ 4 ਵਜੇ ਕੇਸੀ ਇਸ਼ਨਾਨ ਕਰਕੇ ਉੱਥੇ ਪਹੁੰਚ ਜਾਓ। ਨਾਲੇ ਲਾਸਟ ਦੀਵਾਨ ਨੇ ਇੰਗਲੈਂਡ ਦਾ ਇਹ ਜਿਹੜਾ ਸਮਾਂ ਬਣਾਇਆ ਸੀ 21-22 ਦਿਨ ਦਾ ਪ੍ਰੋਗਰਾਮ ਸੀ, ਤੇ ਉਦਣ ਲਾਸਟ ਦੀਵਾਨ ਹੈ, ਉਸ ਤੋਂ ਬਾਅਦ ਫਿਰ ਵਾਪਸ ਇੰਡੀਆ ਚਲੇ ਜਾਣਾ। ਆਪ ਜੀ ਨੂੰ ਪਤਾ ਹੈ ਕਿ ਸਾਰੇ ਪੰਜਾਬ ਵਿੱਚ ਹੀ ਨਹੀਂ, ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ, ਭਾਵੇਂ ਉਹ ਬੰਬੇ ਹੋਵੇ, ਭਾਵੇਂ ਕਲਕੱਤੇ, ਭਾਵੇਂ ਦਿੱਲੀ, ਭਾਵੇਂ ਹੈਦਰਾਬਾਦ, ਰਾਜਸਥਾਨ, ਹਰਿਆਣਾ, ਪੰਜਾਬ, ਹਰ ਜਗ੍ਹਾ ਸਮਾਗਮ ਮਰਜ਼ੀ ਮੇਰ ਨਾਲ ਰੱਖੀਦੇ ਨੇ। ਹੁਣ ਇੱਥੇ ਕਹਿਣ ਵਾਲੇ ਜੋ ਮਰਜ਼ੀ ਕਹੀ ਜਾਣ, ਪਰ ਵੇਖੋ ਜਾ ਕੇ ਕਿਵੇਂ ਸਾਡਾ ਸੜ ਸੰਗਤਾਂ ਖੰਡੇ ਬੜ ਦਾ ਅੰਮ੍ਰਿਤ ਛੱਕ ਰਹੀਆਂ ਨੇ। ਜਲੰਧਰ ਪੁੱਛਣਾ, ਨਕੋਦਰ ਪੁੱਛਣਾ, ਹੁਸ਼ਿਆਰਪੁਰ ਪੁੱਛਣਾ, ਮੈਂ ਹੁਣ ਹੁਸ਼ਿਆਰਪੁਰ ਸਮਾਗਮ ਕਰਕੇ ਆਇਆ ਸੀ, ਹੁਸ਼ਿਆਰਪੁਰ ਪੁੱਛੋ, ਬਲਾਚੌਰ ਪੁੱਛੋ, ਪਟਿਆਲੇ ਪੁੱਛੋ, ਫਿਰ ਮਾਲਵੇ ਚ ਵੜ ਜਾਓ, ਫਰੀਦਕੋਟ, ਫਿਰੋਜ਼ਪੁਰ, ਅਬੋਹਰ, ਮਲੋਟ, ਮੋਗਾ, ਜਿੱਥੇ ਮਰਜ਼ੀ ਹਰੇਕ ਜ਼ਿਲ੍ਹੇ ਹਰੇਕ ਸ਼ਹਿਰ ਚ ਵੱਡੀਆਂ ਵੱਡੀਆਂ ਅਨਾਜ ਮੰਡੀਆਂ ਵਿੱਚ ਸਮਾਗਮ ਹੋ ਰਹੇ ਨੇ, ਤੇ ਲੱਖਾਂ ਸੰਗਤਾਂ ਅੰਮ੍ਰਿਤ ਛੱਕ ਕੇ ਗੁਰੂ ਕੇ ਜਾਜੇ ਚੜ ਰਹੀਆਂ ਨੇ। ਆਪ ਸਾਰਿਆਂ ਨੂੰ ਪਤਾ ਹੈ, ਨਹੀਂ ਪਤਾ ਤੇ ਇੱਕ ਵਾਰੀ ਵੇਖਣਾ ਜ਼ਰੂਰ। ਸੋ ਸਤਸੰਗ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਤਿਗੁਰੂ ਸਿਰ ਤੇ ਹੱਥ ਰੱਖ ਕੇ ਜੋ ਪੰਥ ਦੀ ਸੇਵਾ ਲੈ ਰਹੇ ਨੇ, ਭਾਵੇਂ ਕਿ ਕੁਛ ਵਿਰੋਧੀ ਲੋਕ ਇਹ ਗੱਲ ਬਰਦਾਸ਼ਤ ਨਹੀਂ ਕਰਦੇ, ਉਹ ਕੋਈ ਨਾ ਕੋਈ ਮੁੱਦੇ ਇੱਦਾਂ ਦੇ ਲੱਭਦੇ ਰਹਿੰਦੇ ਨੇ ਕਿ ਇਹ ਲੋਕ ਸੁਣ ਨਾ ਗੱਲ, ਜਿਹਨੂੰ ਅਸੀਂ ਬਦਨਾਮ ਕਰ ਦਈਏ ਉਹਦੀ ਗੱਲ ਨਹੀਂ ਸੁਣ ਸਕਦੇ, ਉਹ ਭਾਵੇਂ ਜਿੱਡਾ ਵੱਡਾ ਮਰਜ਼ੀ ਬਣਿਆ। ਤੇ ਫਿਰ ਕੋਸ਼ਿਸ਼ਾਂ ਕਰਦੇ ਨੇ ਕਈ ਤਰ੍ਹਾਂ ਦੀਆਂ ਵੀ ਇਸ ਦਾ ਅਸੀਂ ਇਹ ਧੁੰਦਲਾ ਕਰੀਏ, ਅਕਸ਼ ਕੋਈ ਗੱਲ ਹੀ ਨਾ ਸੁਣੇ। ਪਰ ਮੈਨੂੰ ਸਤਿਗੁਰ ਤੇ ਮਾਣ ਨੇ ਜਾਂ ਸੰਗਤਾਂ ਤੇ ਵੀ ਜਿੰਨਾ ਚਿਰ ਬੰਦੇ ਸਾਜੇ ਉਹਨਾਂ ਚਿਰ ਭਾਵੇਂ ਕੋਈ ਜੋ ਮਰਜ਼ੀ ਕਰੀ ਜਾ, ਪਰ ਸੱਚੇ ਪਾਤਸ਼ਾਹ ਦੀ ਮਿਹਰ ਸਤਿਗੁਰ ਦੀ ਰਹਿਮਤ ਤੇ ਕਿਸੇ ਇਹ ਕੰਮ ਨਹੀਂ ਕਿ ਆਹ ਕਰੋ ਜੀ ਜਾਂ ਆਹ ਮਾਇਆ ਸਾਨੂੰ ਦਿਓ ਜੀ, ਆਹ ਕਰੋ ਜੀ। ਇੰਨੀਆਂ ਸੇਵਾਵਾਂ ਗੁਰਦੁਆਰਾ ਪਰਮੇਸ਼ਰ ਦੁਆਰਾ ਚੱਲਦੀਆਂ ਨੇ, ਤੁਹਾਡੇ ਨੇੜੇ ਗਏ ਨੇ ਵੇਖਣਾ, ਅੱਜ ਤੱਕ ਕਦੇ ਕਿਸੇ ਸਟੇਜ ਤੇ ਉਹਦਾ ਜ਼ਿਕਰ ਨਹੀਂ ਹੁੰਦਾ, ਨਾ ਪਿਛਲੇ ਸਾਲ ਨਾ ਇਸ ਵਾਰ। ਆਪਣੀ ਮਰਜ਼ੀ ਨਾਲ ਸੰਗਤ ਤਿਲ ਫੁੱਲ ਕੀਰਤਨ ਭੇਟਾ ਦੇ ਦਿੰਦੀ ਆ, ਇਹ ਕੀਰਤਨ ਭੇਟਾ ਕਿੱਥੇ ਲੱਗਦੀ ਆ, ਤੁਸੀਂ ਅੱਖਾਂ ਨਾਲ ਜਾ ਕੇ ਵੇਖਿਆ ਕਰੋ। ਕਹਿਣ ਵਾਲੇ ਜੇ ਕਹਿ ਦਿੰਦੇ ਬਾਬੇ ਜੀ ਲੱਖਾਂ ਰੁਪਇਆ ਇਕੱਠਾ ਕਰਕੇ ਲੈ ਜਾਂਦੇ, ਪਰ ਵੇਖਿਓ ਵੀ ਲੱਗੇ ਕਿੱਥੇ ਆ, ਤੁਹਾਨੂੰ ਇੱਕ ਇੱਕ ਚੀਜ਼ ਲੱਗੀ ਨਜ਼ਰ ਆਏਗੀ। ਕੱਲਾ ਕੱਲਾ ਕਹਿੰਦਾ, ਇੱਕ ਵਾਰੀ ਉੱਥੇ ਗੱਲ ਹੋਈ, ਮੈਂ ਕਿਹਾ ਗੁਰਮੁਖੋ 11-ਮੈਂਬਰੀ ਕਮੇਟੀ ਆ ਜਾਓ, ਤੁਸੀਂ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਲੈ ਜਾਓ। ਪਰ ਇਹ ਗੱਲਾਂ ਵੀ ਉਹ ਕਰਦੇ ਨੇ ਜਿਹਨਾਂ ਨੇ ਕਦੇ 5 ਰੁਪਈਏ ਵੀ ਨੀ ਦਿੱਤੇ ਹੁੰਦੇ ਆ, ਕੋਈ ਸੱਤ ਲੱਖ ਗੱਲਾਂ ਵੀ ਉਹ ਕਰਦੇ। ਪਰ ਆਓ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਸਤਿਗੁਰ ਦੀ ਕਿਰਪਾ ਨਾਲ ਆਪਣੇ ਦਰ ਘਰ ਦੀ ਸੇਵਾ ਮਾਰਗ ਲੈ ਰਹੇ ਨੇ। ਲੱਖਾਂ ਸੰਗਤਾਂ ਖੱਡੇ ਬਾਟੇ ਦਾ ਅੰਮ੍ਰਿਤ ਛਕਦੀਆਂ ਨੇ। ਮਨ ਦੀ ਕਿਰਪਾ ਹੈ ਕਿ ਜਿਹਨਾਂ ਜਿਹਨਾਂ ਦਾ ਮਨ ਹੁਣ ਮੰਨੇ ਉਹ ਤਿਆਰੀ ਕਰਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਨੇ ਇੰਨੀ ਗਿਣਤੀ ਚਾ ਕੇ ਹਾਜ਼ਰ ਕਰੀ ਹੈ। ਇੱਕ ਅੱਜ ਮੈਂ ਬੇਨਤੀ ਕਰਨੀ ਹੈ, ਕੱਲ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਭਾਈ ਸਾਹਿਬ ਹੋਣੀ ਸਟੇਜ ਦੀ ਸੇਵਾ ਵੀ ਨਿਭਾਉਂਦੇ ਨੇ, ਜਿਹੜੇ ਉਹ ਵੀ ਮੇਰੇ ਨਾਲ ਸਮਰਾ ਜੀ ਹੋਣੀ ਜਿਹਨਾਂ ਨੂੰ ਆਉਂਦੇ ਹੋਰ ਵੀ ਗੁਰਮੁਖ ਪਿਆਰੇ, ਤੇ ਅਸੀਂ ਉਹ ਜਗ੍ਹਾ ਵੇਖ ਕੇ ਆਇਆ ਸਾਂ ਮੈਂ ਜਿੱਥੇ ਆਉਂਦੇ ਨੇ ਸਕੂਲ ਬੰਦ ਕਈ ਮਿਲੀਅਨ ਦਾ ਬੜਾ ਵੱਡਾ ਪ੍ਰੋਜੈਕਟ ਹੈ ਤੇ ਬਹੁਤ ਸੋਹਣੀ ਜਗ੍ਹਾ ਜਿਹੜੀ ਕਿ 7.5 ਏਕੜ ਇੰਡੀਆ ਦੇ ਵਿੱਚ ਆਪਣੇ ਜਿਵੇਂ 7.5 ਕਿੱਲੇ ਜਗ੍ਹਾ ਹੈ ਹੁਣ ਇਹਦੇ ਨਾਲੋਂ ਤੇ ਕਿੰਨੀ ਵੱਡੀ ਹੈ ਤੇ ਏਡਾ ਵੱਡਾ ਪ੍ਰੋਜੈਕਟ ਉਹੀ ਕਰ ਸਕਦੇ ਨੇ ਜਿਹੜੇ ਸਤਿਗੁਰੂ ਦੀ ਜਿਹਨਾਂ ਤੇ ਮਿਹਰ ਹੈ ਜਾਂ ਸੰਗਤਾਂ ਦਾ ਸਾਥ ਸਹਿਯੋਗ ਹੈ ਜਿਹਨਾਂ ਦੇ ਨਾਲ ਕੱਲ ਮੈਂ ਵੇਖਿਆ ਤੇ ਮੈਨੂੰ ਉੱਥੇ ਇਹਨਾਂ ਨੇ ਸਾਰੀ ਜਾਣਕਾਰੀ ਵੀ ਦਿੱਤੀ ਕਿ ਇੱਦਾਂ ਸਾਡੀ ਇੱਛਾ ਹੈ ਕਿ ਅਸੀਂ ਨਰਸਰੀ ਤੋਂ ਇਹ ਸਕੂਲ ਸ਼ੁਰੂ ਕਰੀਏ ਕਿ ਸਾਰੀ ਮਾਨਤਾ ਵੀ ਮਿਲ ਗਈ ਹੈ ਉੱਪਰੋਂ ਸਾਰਾ ਕੁਝ ਹੋ ਗਿਆ ਅਸੀਂ ਉਹਨਾਂ ਨੂੰ ਕਿਹਾ ਕਿ 80% ਬੱਚੇ ਜਿਹੜੇ ਨੇ ਸਿੱਖਾਂ ਦੇ ਵਿੱਚ ਪੜ੍ਹਨਗੇ ਬਾਕੀ 20% ਬੱਚੇ ਜਿਹੜੇ ਨੇ ਦੂਜੇ ਹੋਰ ਪੜ੍ਹ ਸਕਦੇ ਆ 80% ਸਿਰਫ ਸਿੱਖਾਂ ਦੇ ਬੱਚਿਆਂ ਨੇ ਉਹ ਸਕੂਲ ਚ ਪੜ੍ਹਨਾ ਤੇ ਹਰੇਕ ਬੱਚੇ ਨੂੰ ਨਾਲ ਨਾਲ ਗੁਰਮੁਖੀ ਪੜ੍ਹਾਈ ਜਾਣੀ ਹੈ ਗੱਤਕਾ ਸਿਖਾਇਆ ਜਾਣਾ ਕੀਰਤਨ ਸਿਖਾਇਆ ਜਾਣਾ ਤੇ ਇਸੇ ਤਰ੍ਹਾਂ ਉਹ ਬੱਚੇ ਜਿਵੇਂ ਜਿਵੇਂ ਅੱਗੇ ਅੱਗੇ ਚੱਲਦੇ ਰਹਿਣਗੇ ਤੇ ਉਹਨਾਂ ਦੀ ਇੱਥੇ ਹੀ ਸਾਹ ਸਮੇਂ ਵੀ ਕਹਿੰਦੇ ਨੇ ਇੱਥੋਂ ਤੱਕ ਵੀ ਸਾਡੀ ਵਿਚਾਰ ਹੈ ਕਿ ਸਕੂਲਾਂ ਕਾਲਜਾਂ ਤੋਂ ਅੱਗੇ ਯੂਨੀਵਰਸਿਟੀਆਂ ਤੱਕ ਸਾਰਾ ਅਸੀਂ ਇੱਥੇ ਹੀ ਇਹਨਾਂ ਬੱਚਿਆਂ ਦਾ ਪ੍ਰਬੰਧ ਕਰੀਏ ਤਾਂ ਜੋ ਉਹਦੇ ਵਿੱਚੋਂ ਨਿਕਲਣ ਤੇ ਚੰਗੇ ਪ੍ਰਚਾਰਕ ਬਣ ਸਕੇ ਹੁਣ ਵੇਖੋ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਮੈਂ ਖੁਦ ਵੇਖਿਆ ਮੈਨੂੰ ਖੁਸ਼ੀ ਹੋਈ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਗੁਰਮੁਖੋ ਲਾਸਟ ਦੀਵਾਨ ਵਿੱਚ ਜਿੰਨੀ ਵੀ ਸੰਗਤ ਕੀਰਤਨ ਭੇਟਾ ਦੇਵੇਗੀ ਉਹ ਸ਼ੁਰੂਆਤ ਆਉਂਦੇ ਨੇ ਕਿ 2008 ਤੱਕ ਸਾਡੀ ਕੋਸ਼ਿਸ਼ ਹੈ ਕਿ 2008 ਤੱਕ ਕੋਸ਼ਿਸ਼ ਹੈ ਵਾਅਦਾ ਨਹੀਂ ਕਿ 2008 ਤੱਕ ਉਹ ਜਿਹੜਾ ਮਰਦੀ ਮਿਹਰ ਨਾਲ ਸ਼ੁਰੂ ਹੋ ਜਾਏ ਸਕੂਲ ਚੱਲ ਪਵੇ ਤੇ ਇਹ ਬਹੁਤ ਸੋਹਣੀ ਗੱਲ ਮੈਂ ਅੱਗੇ ਦਰਜ ਕਰ ਚੁੱਕਿਆ ਕਿ ਜੇ ਬੱਚਿਆਂ ਨੂੰ ਚਾਹੁੰਦੇ ਹੋ ਕਿ ਅਸੀਂ ਆਪਣੇ ਨਾਲ ਜੋੜ ਕੇ ਰੱਖੀਏ ਸਾਡੇ ਬੱਚੇ ਬਾਕੀ ਨਾ ਹੋਣ ਸਾਡੇ ਬੱਚੇ ਸਾਡੇ ਨਾਲ ਟੁੱਟਣ ਨਾ ਤੇ ਜ਼ਰੂਰੀ ਹੈ ਉਹਨਾਂ ਬੱਚਿਆਂ ਨੂੰ ਗੁਰਮਤਿ ਗੁਰਕੀ ਦੇ ਉਹਨਾਂ ਬੱਚਿਆਂ ਨੂੰ ਗੁਰੂ ਨਾਲ ਜੋੜ ਕੇ ਸੋ ਇਸ ਕਰਕੇ ਆਹ ਜਿਹੜੀ ਕੀਰਤਨ ਭੇਟਾ ਅੱਜ ਆਪ ਜੀ ਨੇ ਦਿੱਤੀ ਹੈ ਉਹ ਸਾਰੀ ਉਸ ਗੁਰਦੁਆਰਾ ਵਾਹਿਗੁਰੂ ਉਸ ਸਕੂਲ ਦੀ ਇਮਾਰਤ ਵਾਸਤੇ ਤੇ ਸ਼ੁਰੂਆਤ ਹੈ ਜਿਹੜਾ ਉਹਦੇ ਫੰਡ ਚ ਜਾਣੀ ਹੈ ਇਹ ਜਿਹੜਾ ਸਕੂਲ ਬਣਨਾ ਹੈ ਮੈਂ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗਾ ਜਿੰਨਾ ਸਾਥ ਹੈ ਜੋ ਸੰਗਤ ਨੂੰ ਬੇਨਤੀ ਕਰਕੇ ਤੇ ਮੈਂ ਵੀ ਹੁਣ ਆਪ ਜੀ ਦੇ ਚਰਨਾਂ ਵਿੱਚ ਵੀ ਇਹ ਬੇਨਤੀ ਹੈ ਸਾਰਿਆਂ ਵੀਰਾਂ ਦੇ ਚਰਨਾਂ ਚ ਸਾਰੇ ਭੈਣਾਂ ਦੇ ਚਰਨਾਂ ਚ ਨਾ ਤੇ ਸਾਡੇ ਬੱਚੇ ਨੇ ਤੇ ਨਾ ਉਹਨਾਂ ਨੇ ਇੱਥੇ ਪੜ੍ਹਨਾ ਅਜੇ ਤੇ ਸਾਨੂੰ ਪਤਾ ਹੀ ਆ ਤੇ ਮਾਤਾ ਕਿਰਪਾ ਨਾਲ ਜੋ ਸੇਵਾ ਸੱਚੇ ਪਾਤਸ਼ਾਹ ਲੈ ਰਹੇ ਨੇ ਤੇ ਇਹ ਕਿੱਥੇ ਪੜ੍ਹਨਾ ਤੁਹਾਡੇ ਬੱਚਿਆਂ ਨੇ ਕਿਸੇ ਦੇ ਪੋਤਰਿਆਂ ਨੇ ਕਿਸੇ ਦੇ ਦੋਤਰਿਆਂ ਨੇ ਕਿਸੇ ਨੇ ਸੱਜਿਆ ਨੇ ਕਿ ਉਹ ਪੜ੍ਹ ਨੇ ਕਿਰਪਾ ਕਰਨੀ ਹੈ ਜ਼ਰੂਰੀ ਬੇਨਤੀ ਤੇ ਆ ਵੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ ਬਾਕੀ ਸਾਰਿਆਂ ਨੇ ਭੈਣਾਂ ਨੇ ਵੀ ਵੀਰ ਭਰਾਵਾਂ ਨੇ ਸਾਰਿਆਂ ਨੇ ਇਸ ਪ੍ਰੋਜੈਕਟ ਦੇ ਵਿੱਚ ਅੱਜ ਆਪਣਾ ਖਾਤਾ ਖੁਲਾਉਣਾ ਗੱਲ ਤੇ ਇੱਥੇ ਤੇ ਬੰਨੀ ਹੈ ਵੀ ਲੱਖਾਂ ਪਾਉਂਡ ਵੀ ਸੰਗਤਾਂ ਨੇ ਦੇਣੇ ਨੇ ਜੇ ਤੁਹਾਨੂੰ ਪਤਾ ਵੀ ਅੱਗੇ ਇਸ ਇਮਾਰਤ ਵਿੱਚ ਵੀ ਦਿੱਤੇ ਨੇ ਮਿਲੀਅਨ ਪਾਉਂਡ ਲੋਕਾਂ ਨੇ ਖਰਚਣੇ ਨੇ ਸੰਗਤਾਂ ਨੇ ਪਰ ਸਾਡਾ ਤਿਲ ਫੁੱਲ ਇੱਕ ਸ਼ੁਰੂਆਤ ਹੈ ਬੀਜ ਬੀਜਿਆ ਜਾਏ ਉਦੋਂ ਬਾਅਦ ਸਾਨੂੰ ਲੱਗਣ ਲੱਗਦਾ ਸਾਰੇ ਵੀਰ ਭਰਾ ਸਾਰੀਆਂ ਭੈਣਾਂ ਉਸ ਸਕੂਲ ਵਾਸਤੇ ਥੋੜਾ ਬਹੁਤ ਸਾਰੇ ਯੋਗਦਾਨ ਪਾਉਣਾ ਤੇ ਬਾਕੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਵੀ ਉੱਠ ਕੇ ਨਹੀਂ ਜਾਣਾ ਤੇ ਕੋਈ ਐਸਾ ਨਾ ਹੋਵੇ ਨਾ ਕੋਈ ਭੈਣ ਨਾ ਕੋਈ ਵੀਰ ਭਰਾ ਜਿਹੜਾ ਉਹ ਸਕੂਲ ਦੀ ਇਮਾਰਤ ਵਿੱਚ ਹਿੱਸਾ ਨਾ ਪਾਵੇ ਤੇ ਸਾਰੀ ਮਾਇਆ ਗੁਰੂ ਕੋਲ ਇੱਥੇ ਰਹਿ ਜਾਣੀ ਹੈ ਆਪ ਜੀ ਦੇ ਜੋ ਬੱਚਿਆਂ ਨੇ ਪੜ੍ਹਨਾ ਉਹਨਾਂ ਵਾਸਤੇ ਲਾਈ ਜਾਏਗੀ ਪ੍ਰਾਣੀ ਅੰਮ੍ਰਿਤਸਰ ਤੇ ਗੁਰੂ ਕੇ ਜਾ ਕੇ ਚੜ ਰਹੇ ਨੇ ਸਾਰੀ ਸੰਗਤ ਬੋਲੋ ਹੁਕਮਨਾਮੇ ਸੁਣੋ ਇਹ ਸਾਰੀ ਸੰਗਤ ਨੇ ਆਪੋ ਆਪਣੇ ਘਰਾਂ ਲੋਕਾਂ ਦੇ ਸੋਹਣੇ ਨੇ ਬਾਬਾ ਹਰਭਜਨ ਸਿੰਘ ਜੀ ਬਾਬਾ ਗੁਰਬਚਨ ਸਿੰਘ ਜੀ ਕਾਲ ਸੇਵਾ ਜੰਡ ਸਾਹਿਬ ਮੁਕਤਸਰ ਸਾਹਿਬ ਵਾਲੇ ਉਹ ਵੀ ਆਏ ਨੇ ਉਹਨਾਂ ਦਾ ਧੰਨਵਾਦ ਜੋ ਦਿਨ ਰਾਤ ਕਾਲ ਸੇਵਾ ਕਰ ਰਹੇ ਨੇ ਉਹਨਾਂ ਦਾ ਵੀ ਸੰਗਤ ਸਾਥ ਸਹਿਯੋਗ ਦੇਵੇ ਸਾਰੀ ਸੰਗਤ ਬੋਲੋ ਪਿਆਰ ਨਾਲ ਅਨੰਦ ਸਾਹਿਬ ਵਿੱਚ ਕੋਈ ਵੀ ਰਚਨਾ ਬਾਂਝੀ ਨਾ ਰਵੇ ਗੱਜ ਕੇ ਪੜੇ ਭਾਈ ਰਾਮ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Ram Kali Mahalla Tija Har Ki Pooja Dalamb Hai Santoh Kehna Kashu Na Jai Santoh Gurmukh Pura Pai Namo Pooj Karai Rahau Har Bin Sab Kish Mela Santoh ਕਿਆ ਹੋ ਪੂਜ ਚੜਾਈ ਹਰ ਸਾਚੇ ਪਾਵੈ ਸਾ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤੋ ਮਨ ਮੁਖ ਥਾਈ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋ ਇਹ ਪੂਜਾ ਥਾਈ ਪਾਈ ਪਵਿੱਤ ਪਾਵਨ ਸੇਜਨ ਸਾਚੇ ਏਕ ਸ਼ਬਦ ਲਿਵ ਲਾਈ ਬਿਨ ਨਾਵੈ ਹੋਰ ਪੂਜ ਨਾ ਹੋਈ ਭਰਮ ਭੁੱਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤੋ ਰਾਮ ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਈ ਪਾਈ ਪੂਜਾ ਕਰਹਿ ਪਰ ਵਿਦ ਨਹੀਂ ਜਾਣਹਿ ਦੂਜੈ ਭਾਏ ਮਲ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੈ ਸੰਤੋ ਕੂੜ ਕਰਹਿ ਵਡਿਆਈ ਪਾਖੰਡ ਕੀਨੈ ਜਮ ਨਹੀਂ ਛੋਡੈ ਲੈ ਜਾਤੀ ਪਤ ਗੁਆਈ ਜਿਨੇ ਅੰਤਰ ਸ਼ਬਦ ਆਪ ਪਛਾਣੈ ਗਤ ਮਿਤ ਤਿਨ ਹੀ ਪਾਈ ਇਹੋ ਮਨੁਆ ਸੁਨ ਸਮਾਧ ਲਗਾਵੈ ਜੋਤੀ ਜੋਤ ਮਲਾਈ ਸੁਣ ਸੁਣ ਗੁਰਮੁਖ

ਪਿਆਰੀ ਤਨ ਮਨ ਵਾਰੀ ਵਾਰ ਕਮਾਈ ਆਪਣੇ ਗੁਰ ਵਿੱਚੋਂ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰੀ ਆਪ ਜਗਾਏ ਸੇਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇਈ ਮੂਹੇ ਜੇ ਨਾਮ ਨਾ ਚੇਤੈ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਕਿਰਪਤ ਰਹੇ ਆਗਾਈ ਸੰਤ ਹੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘੱਟ ਅੰਤਰ।

ਜੋ ਕਿਛ ਕਰਨਾ ਸੂ ਕਰ ਰਹਿਆ ਅਵਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਅਪਾਏ ਸਿਰ ਸਿਰ ਧੰਦੈ ਲਾਈ ਤਿਸਹਿ ਸਰੇਵੋ ਤਾਂ ਸੁਖ ਪਾਵਹੁ ਸਤਿਗੁਰ ਮੇਲ ਮਲਾਈ ਆਪਣਾ ਆਪ ਉਪਾਈ ਲੱਖ ਨਾ ਲੱਖਣਾ ਜਾਈ ਆਪੇ ਮਾਰਗ ਵਾਲੇ ਆਪੇ ਤਿਸ ਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿੰਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਗੁਰੀ ਅੰਦ ਫਿਰੈ ਲੋਕਾਈ ਜਿੰਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇੱਕ ਨਾ ਨਾਮ ਉਹ ਆਪ ਭਲਾਈ ਇੱਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹਿਹੋ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜਾ ਕਰਤ ਪਾਵਸ ਬਣ

ਗੁਰ ਬੋਹਿਤ ਵਡਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਰਾਮ ਕਲੀ ਮਹੱਲਾ ਪੰਜਵਾਂ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰਾਜ ਮਿਲਖ ਵਪਾਰਾ, ਸੰਤ ਬਿਹਾਵੈ ਹਰ ਨਾਮ ਅਧਾਰਾ, ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ, ਕਾਹੂ ਬਿਹਾਵੈ ਬੇਦ ਅਰ ਬਾਦ, ਕਾਹੂ ਬਿਹਾਵੈ ਰਸਨਾ ਸਾਦ, ਕਾਹੂ ਬਿਹਾਵੈ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮਰਾਰੀ, ਕਾਹੂ ਬਿਹਾਵੈ ਖੇਲਤ ਜੂਆ, ਕਾਹੂ ਬਿਹਾਵੈ ਅਮਲੀ ਹੂਆ, ਕਾਹੂ ਬਿਹਾਵੈ ਪਰ ਦਰਬ ਚੁਰਾਏ, ਹਰ ਜਨ ਬਿਹਾਵੈ ਨਾਮ ਤਿਹਾਇ, ਕਾਹੂ ਬਿਹਾਵੈ ਜੋਗ ਤਪ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਧਾਰ ਜਾਤ ਬਿਹਾਈ, ਸੰਤ ਬਿਹਾਵੈ ਕੀਰਤਨ ਗਾਏ, ਕਾਹੂ ਬਿਹਾਵੈ ਦਿਨ ਰਹਿਣ ਚਾਲਤ, ਕਾਹੂ ਬਿਹਾਵੈ ਸੋ ਪਿੜ ਮਾਲਤ, ਕਾਹੂ ਬਿਹਾਵੈ ਬਾਲ ਪੜਾਵਤ, ਸੰਤ ਬਿਹਾਵੈ ਹਰ ਜਸ ਗਾਵਤ, ਕਾਹੂ ਬਿਹਾਵੈ ਨਟ ਨਾਟਕ ਨਿਰਤੇ, ਕਾਹੂ ਬਿਹਾਵੈ ਜੀਆਂ ਇਹ ਹਿਰਤੇ, ਕਾਹੂ ਬਿਹਾਵੈ ਰਾਜ ਮਹਿ ਡਰਤੇ, ਸੰਤ ਬਿਹਾਵੈ ਹਰ ਜਸ ਕਰਤੇ, ਕਾਹੂ ਬਿਹਾਵੈ ਮਤਾ ਮਸੂਰਤ, ਕਾਹੂ ਬਿਹਾਵੈ ਸੇਵਾ ਜਰੂਰਤ, ਕਾਹੂ ਬਿਹਾਵੈ ਸੋਦਤ ਜੀਵਤ।

0: ਸਭ ਥਾਨ ਦੇਖੇ ਨੈਣ ਅਲੋਏ, ਇਸ ਬਿਨ ਦੂਜਾ ਅਵਰ ਨਾ ਕੋਈ।
1: ਭ੍ਰਮ ਪੈ ਛੂਟੇ ਗੁਰ ਪ੍ਰਸਾਦ,
0: ਨਾਨਕ ਪੇਖਿਓ ਸਭ ਬਿਸਮਾਦ। ਰਾਮ ਕਲੀ ਮਹੱਲਾ ਪੰਜਵਾਂ, ਜੀ ਜੰਤ ਸਭ ਪੇਖੀਐ ਹੈ, ਪ੍ਰਭ ਸਗਲ ਤੁਮਾਰੀ ਧਾਰਨਾ। ਇਹ ਮਨ ਹਰ ਕੈ ਨਾਮ ਉਧਾਰਨਾ ਰਹਾਉ, ਹਿਨ ਮੈਂ ਥਾਪਿਓ ਥਾਪੇ ਕੁਦਰਤ, ਸਭ ਕਰਤੇ ਕੇ ਕਾਰਨਾ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਬਿਦਾਰਨਾ। ਨਾਮ ਜਪਤ ਮਨ ਨਿਰਮਲ ਹੋਐ, ਸੂਖੇ ਸੂਖ ਗੁਦਾਰਨਾ।

ਗਿਆਨ ਅੰਧੇਰ ਵੰਝਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਨਾਈ ਬੰਧਨ ਤੋੜ ਚਰਨ ਕਮਲ ਦਿਰੜਾਈ ਏਕ ਸ਼ਬਦ ਲਿਵਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣਿਆਈ ਜਨਮ ਮਰਨ ਕਾ ਸਹਿਸਾ ਚੂਕਾ ਬਹੁਰ ਕਤਹੋ ਨਾ ਤਹਾਈ ਨਾਮ ਰਸਾਇਣ ਇਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ

ਨਾਮ ਨਿਧਾਨ ਪਾਇਆ ਵਡਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣਪ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਯਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲੱਤਰ ਮਹਾ ਬਿਖਿਆ ਮੈਂ ਗੁਰ ਸਾਚੈ ਲਾਏ ਤਰਾਈ ਆਪਣੇ ਜੀ ਤੈ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਉ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹੇ ਆਸਮਾਈ ਭਗਤ ਦਾਨ ਭਗਤਾਂ ਕੋ ਦੀ।

कह नानक आनंद हुआ सतगुरु मैं पाया ए मन मेरिया तू सदा रहो हर नाली।

ਪਾਵਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸੁਵਾਰਿਆ ਕਹਿ ਨਾਨਕ ਇਹੋ ਆਨੰਦ ਹੈ

ਕਰਦੇ ਹੈ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸੁਆਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ।

ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹੋ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ

ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਕਿੰਨੀ ਜਨਮ ਜੂਐ ਹਾਰਿਆ ਜਿਉਂ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ।

ਮੋਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰ

ਇਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਈ ਤੋੜੇ ਬੰਧਨ ਹੋਐ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਹਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਿਤਪਾਲ ਕਰੀ ਸੋ ਕਿਉਂ ਮਨੋ ਵਸਾਰੀ ਹੈ ਮਨੋ ਕਿਉਂ ਵਸਾਰੀ ਹੈ ਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਈ ਗੁਰਮੁਖ ਸਦਾ ਸੁਮਹਲੀ ਹੈ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਬਿਲ ਲਾਏ ਐ

ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।

ਸਾਸ ਸਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹ ਸਾਚਾ ਸੁਹਿਲਾ ਸਾਚੈ ਘਰ ਗਾਵਹੁ ਗਾਵਹੁ ਤਾਂ ਸੁਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ।

0: सगल मनोरथ पूरे पार ब्रह्म प्रभ पाया, उतरे सगल विसूरे दुख रोग संताप उतरे, सुनी सच्ची बाणी संत साजन पये सरसे, पूरे गुरते जानी सुनते पनीत कहते पवित, सतगुर रहया पर पूरे विद्वंत नानक गुर चरण लागे वाजे अनहद तूरे।
1: केलबू दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे।
2: साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3374 अते फैक्स नंबर एरिया कोड 250-392-3375।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Tobi to kapdeyan di tulai lave Amreer tu mere kare khand paad te phir paise thodo lauga jithe apo sadna garanti garanti te paise thodo le lage eh to tuhadi vi gall hai kive lo main to tu paise nahi lene kyon देखो रुकनदीन मलाह कहंदा सच्चे पातशाह मैं भी मलाह तू भी मलाह मलाह मलाह तो पैसे चंगे लगदे चंगा लगदे तू संसार सागर नू तारन दा मलाह है मैं सतलुज नू तारन दा मलाह है ता मलाह बस इक मजदूरी दे दे मेरे तहत आओ मैं खुशियां खुशियां नाल तुहानू 100 बार दिन च पार लंगाऊं पर तेरे घाट जाऊं मोहे पार चा उतारिए सतनाम एक दिन मैं भी तेरे घाट से जाना बस मैनू भी लंघा दी तू मेरे को आ मैं 100 बार लंघाऊं। सतगुर महाराज खड़े हो गए गलवकड़ी च ले लिया कहंदे तैनू कले नू नी तू 21 नू लंघाया भी मेरे सिंह ने ते 21 कीमा मैं जा तेरिया 21 कुला लंघाई ਗੁਰਮੁਖ ਕੋਟ ਉਧਾਰ ਦਾ ਦੇ ਨਾਵ ਹੈ ਇੱਕ ਕਣੀ 21 ਕੁਲਾਂ ਦਾ ਆਧਾਰ ਉੱਥੇ ਕੀਤਾ ਗੁਰੂ ਗੋਬਿੰਦ ਸਿੰਘ ਰੁਕਨ ਦੀਨ ਮਲਾਹ ਦੀਆਂ ਇੱਥੇ ਉਹੀ ਬਚਨ ਹੈ ਗੁਰੂ ਅਮਰਦਾਸ ਜੀ ਜੋ ਤੇਰੀ ਚਰਨ ਸ਼ਰਨ ਵਿੱਚ ਆਉਂਦੇ ਨੇ ਕੁਲ ਸਮੁਦਰੇ ਸਹਿਜੇ ਹੀ ਸਾਰੇ ਕੁਲਾਂ ਦਾ ਪਾਲ ਤਾਰਾ ਹੋ ਜਾਂਦਾ ਹੈ ਉਹ ਕੀ ਭਾਈ ਕੁਲਾਂ ਦਾ ਪਾਲ ਤਾਰਾ ਕਾਹਦੇ ਨਾਲ ਹੋਣੇ ਉਹ ਤਾਂ ਇੱਕ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਿਸ ਗੱਲ ਨਾਲ ਕਰਦੇ ਤੇ ਕੋਈ ਮੰਤਰ ਥੋੜੋ ਦਿੰਦੇ ਤੇ ਗੁਰੂ ਅਮਰਦਾਸ ਜੀ ਹੱਥ ਹਵਾ ਥੋੜੋ ਕਰਦੇ ਸੀ ਐਸੀ ਗੱਲ ਹੀ ਸੀ ਨਾ ਉਹ ਹਮਲ ਕਰਦੇ ਸੀ ਕਿਉਂ ਤੁਸੀਂ ਕੁਲਾਂ ਦਾ ਪਾਰ ਉਤਾਰਾ ਕਰਦੇ ਹੋ ਤੁਹਾਡੇ ਅੰਦਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਨਾਮ ਦਾ ਨਿਵਾਸ ਨਿਵਾਸ ਹੁੰਦਾ ਘਰ ਇਹਦੇ ਪੰਜਾਬੀ ਵਿੱਚ ਅਰਥ ਕਰ ਲਓ ਤੁਸੀਂ ਨਾਮ ਦੇ ਘਰ ਬਣ ਗਏ ਹੋ ਅੱਜ ਫੇਰ ਆਖੋ ਸਾਹਿਬ ਨਿਵਾਸ ਘਰ ਨੂੰ ਕਹਿੰਦੇ ਨੇ ਉਹ ਦਸਮ ਪਾਤਸ਼ਾਹ ਨੇ ਵੀ ਵਰਤਿਆ ਨਿਵਾਸ ਦੁੱਧ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣ ਨਾਗ ਦਾ ਨਿਵਾਸ ਨਾਗ ਦੀ ਸੱਪ ਦਾ ਘਰ ਛੱਡ ਨਾਗ ਨਿਵਾਸ ਦਾ ਅਰਥ ਹੈ ਸੱਪ ਦਾ ਘਰ ਨਿਵਾਸਾਂ ਦਾ ਘਰ ਦੇਖ ਲੋ ਕੈਸੇ ਬਚਨ ਕੀਤੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਵਾਹਿਗੁਰੂ ਮਹਿਲਾ ਕੋਠੀਆਂ ਵਿੱਚ ਮੰਦਰਾਂ ਵਿੱਚ ਰਹਿਣਾ ਜੇ ਤੂੰ ਵਿਛੜਿਆ ਵੇ ਉਹ ਕੋਠੀਆਂ ਨੀ ਉਹ ਸੱਪਾਂ ਦੀਆਂ ਖੱਡਾਂ ਹੀ ਨੇ ਦੁੱਧ ਬਿਨ ਰੋਗ ਰਜਾਈਆਂ ਦੇ ਉੱਡਣ ਬੜੀਆਂ ਰਜਾਈਆਂ ਇੰਡੀਆ 'ਚ ਵੀ ਬਣ ਗਈਆਂ ਇੱਥੇ ਤਾਂ ਪਹਿਲਾਂ ਹੀ ਤੀਆਂ ਇੰਡੀਆ 'ਚ ਹੁਣ ਵੇਖੋ ਜਾ ਕੇ ਰਜਾਈਆਂ ਕੋਈ ਰਾਜਸਥਾਨੀ ਰਜਾਈ ਹੈ ਕੋਈ ਯੂਪੀ ਦੀ ਰਜਾਈ ਹੈ ਕੋਈ ਸਹਾਰਨਪੁਰੀ ਰਜਾਈ ਹੈ ਕੋਈ ਕਸ਼ਮੀਰੀ ਰਜਾਈ ਹੈ ਉੱਪਰ ਚੜਾਏ ਹੋਏ ਨੇ ਕੱਪੜੇ ਉਹਨਾਂ ਦੇ ਜਿੱਥੇ ਦਾ ਕੱਪੜਾ ਚੜਾ ਲਓ ਉਹੀ ਰਜਾਈ ਚਲਾਓ ਬੜੀਆਂ ਸੁੰਦਰ ਰਜਾਈਆਂ ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੇ ਰਜਾਈਆਂ ਲੈਣ ਵਾਲਿਆਂ ਨੂੰ ਤੂੰ ਭੁੱਲਿਆ ਹੋਇਆ ਨਾ, ਉਹਨਾਂ ਰਜਾਈਆਂ ਨੇ ਪਾਲੇ ਹਟਾਉਣੇ ਨੀ ਸਗੋਂ ਰੋਗ ਲਾ ਦੇਣੇ। ਤੁਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ। ਗੁਰੂ ਅਮਰਦਾਸ ਜੀ ਨਾਮ ਨਿਵਾਸ, ਤੁਹਾਡੇ ਰੋਮ ਰੋਮ ਵਿੱਚ ਵਾਹਿਗੁਰੂ ਦਾ ਨਾਮ ਬਸ, ਜਿਹੜਾ ਤੁਹਾਡੇ ਕੋਲ ਆਉਂਦੇ ਉਹਦੇ ਹਿਰਦੇ ਵੀ ਤੁਸੀਂ ਨਾਮ ਦਾ ਨਿਵਾਸ ਕਰ ਦਿੰਦੇ ਹੋ। ਬਸ ਨਾਮ ਦਾ ਨਿਵਾਸ ਹੋ ਗਿਆ ਫਿਰ ਕੁਲਾਂ ਦਾ ਆਧਾਰ ਹੋਣਾ ਹੀ ਹੈ, ਸਮੁਦਰੇ ਫਿਰ ਪਾਰ ਉਤਾਰਾ ਹੋਣਾ ਹੀ ਹੈ, ਕਿਉਂਕਿ ਨਾਮ ਤੋਂ ਬਿਨਾਂ ਨਹੀਂ ਹੋਣਾ। ਮੋਹਰ ਲਾਤੀ ਗੁਰੂ ਗ੍ਰੰਥ ਸਾਹਿਬ ਜੀ ਨੇ, ਖੋਜਿਤ ਖੋਜਿਤ ਤਤ ਵਿਚਾਰਾ, ਬਿਨ ਕਰ ਭਜਨ ਨਹੀਂ ਛੁਟਕਾਰਾ। ਮੋਹਰ ਲਾ ਦਿੱਤੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਉਹ ਨਾਮ ਦਾ ਨਿਵਾਸ ਤੁਹਾਡੇ ਹਿਰਦੇ ਵਿੱਚ ਹੈ। ਜਿਹੜੀ ਤੁਹਾਡੀ ਸੰਗਤ ਕਰਦੇ ਨੇ ਉਹਨਾਂ ਦੇ ਵੀ, ਕਿਉਂਕਿ ਪੂਰੇ ਸਤਿਗੁਰ ਤੋਂ ਬਿਨਾਂ ਨਾਮ ਸੁਣੀ ਤਾਂ ਜਾਓਗੇ, ਪੜ੍ਹੀ ਤਾਂ ਜਾਓਗੇ, ਜਪੀ ਵੀ ਜਾਓਗੇ, ਪਰ ਹਿਰਦੇ ਵਿੱਚ ਦ੍ਰਿੜ ਨਹੀਂ ਹੋਣਾ। ਪੜ੍ਹਦੇ ਹੁੰਦੇ ਸੀ ਆਪਾਂ, ਜੇ ਕੋਈ ਟੀਚਰ ਉਸਤਾਦ ਕਾਬਲ ਹੋਵੇ ਨਾ, ਕਾਬਲ ਉਹ ਜਮੈਟਰੀ ਦਾ, ਅਲਜਬਰੇ ਦੇ ਪ੍ਰੋਬਲਮਸ, ਐਕਸਰਸਾਈਜ਼ ਜਦੋਂ ਪੜ੍ਹਦੇ ਹੁੰਦੇ ਸੀ ਆਪਾਂ, ਕੇ ਮੈਥਡ ਜਦੋਂ ਬਲੈਕ ਬੋਰਡ ਤੇ ਪੜ੍ਹਾਊਗਾ ਨਾ, ਪੜ੍ਹਾਉਂਦਾ ਪੜ੍ਹਾਉਂਦਾ ਹੀ ਵਿਦਿਆਰਥੀ ਦੇ ਹਿਰਦੇ ਵਸਾ ਦੂਗਾ। ਜੇ ਕਾਬਲ ਟੀਚਰ ਹੋ ਤੇ ਜਿਹਨੂੰ ਪੜ੍ਹਾਉਣਾ ਨਹੀਂ ਆਉਂਦਾ, ਕਾਪੀਆਂ ਚੱਕੇ ਮੁੰਡੇ ਕੁੜੀਆਂ ਫਿਰੀ ਜਾਂਗੇ, ਮਾਸਟਰ ਜੀ 6 ਯਾਰ 13 ਕਿੰਨੇ ਹੁੰਦੇ, ਉਹ ਚਾਹੇ 18 ਬੰਦ ਕਰ ਦੇਵੇ, 19 ਦਾ ਪਤਾ ਨਹੀਂ ਲੱਗਣਾ ਵਿਦਿਆਰਥੀ ਨੂੰ, ਕਿਉਂਕਿ ਉਹਨੂੰ ਪੜ੍ਹਾਉਣਾ ਨਹੀਂ ਆਉਂਦਾ। ਇਸੇ ਤਰ੍ਹਾਂ ਨਾਮ ਦੀ ਪੜ੍ਹਾਈ ਕੌਣ ਕਰਾਊਗਾ? ਵੀ ਮਾਛਾ ਪੜ੍ਹਿਆ ਕਰੋ ਛੰਤਾ ਸਦੀ ਵਾਰਦਾ, ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦਿਲ ਆਵੈ ਰਾਮ। ਕੰਨਾਂ ਵਿੱਚ ਦੇਣ ਵਾਲੇ ਨਾਮ ਤਾਂ ਬਥੇਰੇ ਮਿਲਣਗੇ, ਮੇਰੇ ਵਰਗੇ ਸੁਣਾਉਣ ਵਾਲੇ ਬਥੇਰੇ ਮਿਲਣਗੇ ਤੁਹਾਨੂੰ, ਸੁਖਮਨੀ ਆ, ਪਰ ਤੁਹਾਡੇ ਹਿਰਦੇ ਵਿੱਚ ਦ੍ਰਿੜ ਹੋਵੇ ਉਹ ਕੌਣ? ਭੇਟਿਆ ਕਹੀਏ ਮਿਲਣਾ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲੂਗਾ। ਸੁਣਾਉਣ ਪੜ੍ਹਨ ਵਾਲੇ ਤਾਂ ਬਥੇਰੇ ਮਿਲਣਗੇ ਤੁਹਾਨੂੰ, ਪਰ ਤੁਹਾਡੇ ਹਿਰਦੇ ਵਿੱਚ ਦ੍ਰਿੜ ਕੌਣ ਕਰਾਊਗਾ? ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦ੍ਰਿੜ ਆਵੇ, ਦ੍ਰਿੜ ਹੋ ਜਾਣਾ ਹਿਰਦੇ ਦੇ ਵਿੱਚ, ਪ੍ਰਪੱਕ ਹੋ ਜਾਣਾ, ਵਾਸ ਹੋ ਜਾਣਾ, ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਕੱਲ ਉੱਚ ਰਹਿ। ਕੱਲ ਭੱਟ ਜੀ ਉਚਾਰਨ ਕਰਦੇ ਨੇ, ਜੋ ਤੁਹਾਡੀ ਸੰਗਤ ਕਰਦੇ ਨੇ, ਤੁਹਾਤੋਂ ਮਿਲਣਾ ਵਾਹਿਗੁਰੂ ਦਾ ਨਾਮ, ਤੁਸੀਂ ਨਾਮ ਕਰਦੇ ਨੇ ਸੇਵਕ ਸੰਗਤਾਂ ਦੇ ਦ੍ਰਿੜ ਕੀਤਾ ਸੀ ਗੁਰਸਿੱਖ ਪਿਆਰੇ ਉਹ ਪਰਮਹੰਸ ਹੋਏ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ। ਦੇਖ ਲੋ ਕਿਹਾ ਜਾ ਬਿਆਸਾ ਦਰਿਆ ਵਿੱਚ ਨੂੰ ਲੰਘ ਕੇ ਜਾਂਦਾ ਹੁੰਦਾ ਸੀ ਦਰਸ਼ਨ ਕਰਨ। ਭਾਈ ਸਾਲੋ ਜੀ ਪਰਮਹੰਸ ਬਹੁਤ ਗੁਰੂ ਦੇ ਪਿਆਰੇ ਹੋਏ ਨੇ, ਸਾਲੋ ਵਰਗਾ ਸਿੱਖ, ਪਰਮਹੰਸ ਵਰਗਾ ਸਿੱਖ ਤੇ ਗੁਰਸਿੱਖ ਪਿਆਰੇ ਹੋ। ਇਹ ਝਾੜੂ ਦੰਨਾ ਆਉਂਦਾ ਸੀ ਜਾ ਕੇ ਉੱਥੇ ਗੋਇੰਦਵਾਲ ਸਾਹਿਬ, ਝਾੜੂ ਜੁੱਤੀਆਂ ਸਾਫ਼ ਕਰਨੀਆਂ, ਜ਼ਿੰਦਗੀ ਬੀਤ ਗਈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਅੱਜ ਇਹਦਾ ਇਮਤਿਹਾਨ ਲੈ ਲਈਏ। ਇਮਤਿਹਾਨ ਤੋਂ ਬਿਨਾਂ ਪ੍ਰਮੋਸ਼ਨ ਨਹੀਂ ਹੁੰਦੀ, ਅਗਲੀ ਕਲਾਸ ਵਿੱਚ ਤਾਂ ਹੀ ਸਟੂਡੈਂਟ ਜਾਊ ਜੇ ਇਮਤਿਹਾਨ ਹੋ, ਐਗਜ਼ਾਮ ਹੋ। ਸਤਿਗੁਰ ਅਮਰਦਾਸ ਜੀ ਉੱਠ ਕੇ ਚਲੇ ਗਏ ਉੱਥੇ ਜਿੱਥੇ ਉਹ ਝਾੜੂ ਦਿੰਦਾ ਸੀ ਜੁੱਤੀਆਂ 'ਚ, ਤਾਂ ਗੁਰਸਿੱਖ ਪਿਆਰੇ ਹੋ ਹੈਰਾਨ ਹੋ ਗਈ ਸੰਗਤ। ਇਹ ਹੱਥ ਬੰਨ ਕੇ ਕਹਿੰਦਾ ਮਹਾਰਾਜ ਮੈਨੂੰ ਕੋਈ ਹੁਕਮ ਕਰਨਾ ਸੀ, ਤੁਸੀਂ ਆਵਾਜ਼ ਮਾਰਦੇ ਮੈਂ ਹਾਜ਼ਰ ਹੁੰਦਾ ਤੁਹਾਡੇ, ਤੇ ਤੁਸੀਂ ਬਿਰਧ ਅਵਸਥਾ ਵਿੱਚ ਉੱਠ ਕੇ ਆਏ, ਦੱਸੋ ਹੁਕਮ ਕੀ ਹੈ? ਸਤਿਗੁਰ ਕਹਿੰਦੇ ਗੁਰਮੁਖਾ ਹੁਕਮ ਨਹੀਂ, ਅੱਜ ਮੈਂ ਤੈਥੋਂ ਕੁਝ ਮੰਗਣ ਆਏ। ਤੀਸਰੇ ਪਾਸ ਸਿੱਖ ਨੂੰ ਮੰਗਣ ਆਏ, ਦੱਸ ਦਵੇਂਗਾ ਜੋ ਕੁਝ ਮੰਗੂਗਾ। ਉਹ ਸਿੱਖ ਕਹਿੰਦਾ ਮਹਾਰਾਜ ਹੈ ਹੀ ਨਹੀਂ, ਸਭ ਕੁਝ ਤੇਰਾ, ਤਨ ਮਨ ਸਭ ਤੇਰਾ, ਤੇ ਮੈਂ ਦਊਂਗਾ ਕੀ? ਮੈਂ ਤਾਂ ਖੁਦ ਮੰਗਤਾ, ਮੈਂ ਕੀ ਦਊਂਗਾ? ਤੇ ਸਤਿਗੁਰ ਕਹਿਣ ਲੱਗੇ ਇਹ ਵੀ ਤੇਰੇ ਨਾਲ ਬਚਨ ਹੋਇਆ, ਤੈਥੋਂ ਉਹੀ ਚੀਜ਼ ਮੰਗੂ ਜੋ ਤੇਰੇ ਕੋਲ ਹੈਗੀ। ਉਹ ਚੀਜ਼ ਨਹੀਂ ਮੰਗਦਾ ਜਿਹੜੀ ਨਾ ਹੋਵੇ, ਸੰਗਤ ਖੜੀ ਦੇਖਦੀ ਹੈ। ਸਤਿਗੁਰਾਂ ਨੂੰ ਕਹਿੰਦਾ ਮੈਂ ਤਾਂ ਖੁਸ਼ ਹੋਊਂ ਜਿਹੜੀ ਚੀਜ਼ ਮੇਰੇ ਕੋਲ ਜੇ ਹੈਗੀ, ਬਚੀ ਵੀ ਲੈ ਲਓ, ਮੈਂ ਤਾਂ ਰੱਖਿਆ ਕੱਖ ਨਹੀਂ, ਲੈ ਲਓ। ਦੇਖਿਓ ਹੁਣ ਜਿਹੜਾ ਪਿਆਰ ਨਾਲ ਸੁਣਿਓ, ਸਾਫ ਸ਼ੁੱਧ ਕਰਕੇ ਦਿਮਾਗ ਨੂੰ। ਸਤਿਗੁਰ ਕਹਿੰਦੇ ਸਿੱਖਾ ਆ ਝਾੜੂ ਮੈਨੂੰ ਦੇ ਦੇ ਤੇ ਗੱਦੀ ਤੇ ਤੂੰ ਬਹਿ। ਨਾਮ ਨਿਵਾਸ ਕਰਾਉਣਾ ਕਿਸੇ ਦੇ ਹਿਰਦੇ ਵਿੱਚ, ਇਹ ਸਿਖਾਲੀ ਗੱਲ ਨਹੀਂ। ਬਹਿ ਜਾ ਨਾਨਕ ਦੀ ਗੱਡੀ ਤੇ, ਦੇ ਮੈਨੂੰ ਝਾੜੂ, ਆਹ ਤੈਥੋਂ ਤੇ ਝਾੜੂ ਹੱਥ ਵਿੱਚ ਹੈਗਾ ਤਾਂ ਮੰਗਣ ਆਇਆ ਤੈਥੋਂ। ਭਾਈ ਪਰਮਹੰਸ ਜੀ ਪਿੱਛੇ ਨੂੰ ਹਟ ਗਏ, ਪਿੱਛੇ ਨੂੰ ਹੋ ਗਏ, ਕਹਿੰਦੇ ਚਾਹੇ ਕੁਝ ਕਹੀਂ ਮੈਂ ਤੇਰੀ ਗੱਦੀ ਪਿੱਛੇ ਝਾੜੂ ਨਹੀਂ ਦੇਣ ਲੱਗਿਆ। ਜਿੱਥੇ ਆਖੋ ਸਤਨਾਮ ਹੁੰਦਾ ਕੋਈ ਆਪਣੇ ਚੋਂ ਭਗਾ ਕੇ ਮਾਰਦਾ, ਹੱਥ ਵੀ ਨਾ ਧੋਂਦਾ, ਚਾਲ ਮਾਰ ਕੇ ਭਗਾ ਕੇ ਮਾਰ ਕੇ ਬੈਠ ਜਾਂਦਾ ਪਲੰਗ ਪਰ ਜਾ ਕੇ। ਐਸੀ ਐਸਾ ਸੌਦਾ ਝਾੜੂ ਪਿੱਛੇ ਗੱਦੀ, ਇਹ ਸੌਦਾ ਮੈਨੂੰ ਨਹੀਂ ਪੁੱਗਦਾ। ਤੂੰ ਆਪਣੀ ਗੱਡੀ ਤੇ ਬੈਠ ਤੇ ਮੈਨੂੰ ਮੇਰਾ ਝਾੜੂ ਦੇਣ ਦੇ। ਗੁਰਸਿੱਖ ਪਿਆਰਿਓ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਿੱਖਾ ਕਿੱਥੇ ਝਾੜੂ ਕਿੱਥੇ ਗੱਦੀ, ਕੁਛ ਸਮਝਦਾ ਨਹੀਂ, ਤੈਨੂੰ ਦੋਹਾਂ ਦਾ ਫਰਕ ਨਹੀਂ ਪਤਾ ਲੱਗਿਆ। ਸਾਨੂੰ ਸਮਝਾ ਰਹੇ ਨੇ, ਉਹਦੀ ਅੰਤਰ ਅਵਸਥਾ ਤਾਂ ਜਾਣਦੇ ਸੀ ਮਹਾਰਾਜ, ਤੈਨੂੰ ਫਰਕ ਦਾ ਪਤਾ ਨੀ। ਕਹਿੰਦਾ ਮਹਾਰਾਜ ਜੇ ਫਰਕ ਦਾ ਪਤਾ ਨਾ ਹੁੰਦਾ ਹੁਣ ਨੂੰ ਝਾੜੂ ਕਦਾ ਸਿੱਟੇ ਪਾਉਂਦਾ, ਹੁਣ ਨੂੰ ਕਦਾ ਬੈਠਾ ਹੁੰਦਾ ਚੌਕੜਾ ਮਾਰੀ ਉੱਥੇ। ਮੈਨੂੰ ਫਰਕ ਦਾ ਪਤਾ ਹੈ ਦੋਹਾਂ ਦਾ। ਸਤਿਗੁਰ ਕਹਿੰਦੇ ਕੀ ਪਤਾ ਤੈਨੂੰ, ਤੂੰ ਝਾੜੂ ਨਹੀਂ ਦਿੰਦਾ ਕਦੀ ਪਿੱਛੇ। ਕਹਿੰਦਾ ਮੇਰੇ ਸਤਿਗੁਰਾ ਕਿਉਂ ਭਰਮਾਉਣਾ ਮੈਨੂੰ, ਗੱਡੀਆਂ ਵਿੱਚੋਂ ਝਾੜੂ ਨਹੀਂ ਨਿਕਲਦੇ, ਝਾੜੂਆਂ ਚੋਂ ਗੱਡੀਆਂ ਨਿਕਲਦੀਆਂ ਨੇ। ਇਹੀ ਟੈਕਨੀਕਲ ਸਮਝਣ ਨਾਲ ਗੁਰੂ ਗੁਰਦੁਆਰੇ ਵਿੱਚ ਆ ਕੇ ਗੁਰੂ ਕੋਲ ਜਾ, ਮਾਲਕ ਬਣ ਕੇ ਪ੍ਰਾਪਤੀ ਨਹੀਂ, ਸੇਵਾ ਵਿੱਚੋਂ ਪ੍ਰਾਪਤ। ਕੁਛ ਲੈ ਕੇ ਪ੍ਰਾਪਤੀ ਨਹੀਂ ਹੈ, ਕੁਛ ਦੇ ਕੇ ਪ੍ਰਾਪਤੀ। ਤੂੰ ਝਾੜੂ ਮਾਰਿਆ, ਗਾਗਰ ਢੋਈ ਤੇ ਤੇਰੇ ਝਾੜੂ ਵਿੱਚੋਂ ਤੈਨੂੰ ਗੱਦੀ ਮਿਲੀ ਹੈ। ਹੁਣ ਗੱਦੀ ਵਿੱਚੋਂ ਝਾੜੂ ਢੋਣ ਦੇ ਇੱਥੇ ਨਹੀਂ ਲੱਭਦੀ, ਇਹ ਝਾੜੂ ਜਿਹੜਾ ਦਊਗਾ ਉਹਨੂੰ ਗੱਦੀਆਂ ਲੱਭਣਗੀਆਂ। ਜਿਨ ਸੇਵਿਆ ਤਿੰਨ ਪਾਇਆ, ਗੱਦੀਆਂ ਤੋਂ ਝਾੜੂ ਕਿੱਥੇ। ਇਹੀ ਗੱਲ ਹੋਈ ਸੀ, ਖਿਲਤ ਭੇਜੀ, ਸਭ ਕੁਝ ਭੇਜਦਾ ਨਜ਼ਰਾਨਾ ਖਾਲਸੇ ਨੂੰ ਅੰਮ੍ਰਿਤਸਰ ਸਾਹਿਬ ਲਾਹੌਰ ਤੋਂ ਆ ਗਿਆ, ਨਵਾਬੀ ਭੇਜ ਦਿੱਤੀ ਖਾਲਸੇ ਨੇ, ਸਭ ਜਾਣਦੇ ਤੁਸੀਂ। ਪੰਜ ਪਿਆਰੇ ਇਕੱਠੇ ਹੋ ਗਏ, ਕੁਝ ਕਹਿੰਦੇ ਸੀ ਮੋੜੋ ਅਸੀਂ ਨੀ ਮੁਸਲਿਆਂ ਦੀ ਨਵਾਬੀ ਲੈਣੀ, ਸਾਨੂੰ ਕੀ ਲੋੜ ਹੈ ਇਹਨਾਂ ਦਾ, ਇਹ ਖਤਰਾ ਹੈ, ਇਹ ਸਾਡੇ ਨਾਲ ਫਰੇਬ ਕਰਨਗੇ। ਪਰ ਸਿੱਖਾਂ ਨੇ ਵਿਚਾਰ ਕੀਤੀ ਨਹੀਂ, ਜੇ ਸੁਲਾਹ ਕਰਨੀ ਚਾਹੁੰਦੇ ਕੋਈ ਨੀ। ਉਹਨਾਂ ਨੇ ਦਰਬਾਰ ਸਾਹਿਬ ਵਿੱਚ ਭੇਟ ਭੇਜੀ ਹੈ, ਕਹਿੰਦੇ ਫਿਰ ਪੰਜ ਪਿਆਰੇ ਫੈਸਲਾ ਕਰੋ, ਜਿਹਨੂੰ ਕਹਿਣ ਹੋਈ ਕਵੇ ਮੈਂ ਨੀ ਨਵਾਬੀ ਲੈਣੀ, ਮੈਨੂੰ ਨੀ ਚਾਹੀਦੀ। ਆਖਿਰ ਗੁਪਤ ਫੈਸਲਾ ਹੋਇਆ, ਪੰਚ ਪ੍ਰਵਾਨ ਪੰਚ ਪ੍ਰਧਾਨ ਪੱਖਾ ਚੱਲਦਾ ਸੀ ਕਪੂਰ ਤੋਂ, ਕਹਿੰਦੇ ਇਹਨੂੰ ਨਵਾਬੀ, ਆ ਕੇ ਐਲਾਨ ਕਰ ਦਿੱਤਾ ਸਿੰਘ ਸਾਹਿਬ ਨੇ, ਕਪੂਰ ਸਿੰਘ ਤੈਨੂੰ ਪੰਥ ਦਾ ਫੈਸਲਾ ਨਵਾਬੀ ਦਿੱਤੀ ਜਾਂਦੀ ਹੈ ਸੂਬੇ ਦੀ ਭੇਜੀ। ਤੇ ਨਵਾਬੀ ਤਾਂ ਕਹਿੰਦਾ ਮੈਂ ਲੈ ਲੈਣਾ, ਪਰ ਮੇਰੇ ਨਾਲ ਜ਼ੁਲਮ ਕਿਉਂ ਕਰਦੇ ਹੋ, ਧੱਕਾ ਨਾ ਕਰੋ, ਖਾਲਸਾ ਧੱਕਾ ਨਹੀਂ ਕਰਦਾ ਕਿਸੇ ਨਾਲ। ਉਹ ਕਹਿੰਦੇ ਤੈਨੂੰ ਨਵਾਬੀ ਦਿੰਦੇ ਆ, ਤੂੰ ਕਹਿੰਦੇ ਧੱਕਾ ਕਰਦੇ, ਕੀ ਧੱਕਾ ਕਰਦੇ ਹੋ। ਅਰ ਕਪੂਰ ਸਿੰਘ ਕਹਿੰਦਾ ਖਾਲਸਾ ਜੀ ਧੱਕਾ ਕਰਦੇ ਹੋ, ਨਵਾਬੀ ਦੇ ਕੇ ਮੈਂ ਤੋਂ ਪੱਖਾ ਤੇ ਘੋੜਿਆਂ ਦੀ ਲਿੱਦ ਖੋਨੇ ਹੋ, ਅੱਜ ਫੇਰ ਆਖੋ ਸਤਨਾਮ, ਇਹ ਤੋਂ ਵੱਡਾ ਧੱਕਾ ਮਿਲਣਾ ਕੀ ਹੋਊਗਾ, ਮੈਂ ਤੋਂ ਸੇਵਾ ਖੋਨੇ ਤੁਸੀਂ, ਮੈਂ ਤੋਂ ਪੱਖੇ ਦੀ ਸੇਵਾ ਘੋੜੇ ਸਾਹਿਬ ਕਰਦਾ ਹੁੰਦਾ ਤੇ ਖਾਲਸੇ ਦਾ ਕਬੂਲ ਸੀ, ਮੈਂ ਤੋਂ ਤੁਸੀਂ ਸੇਵਾ ਖੋ ਰਹੇ ਹੋ। ਫਿਰ ਫੈਸਲਾ ਕੀਤਾ ਜਾ ਕਪੂਰ ਸਿਆ, ਐਡੀ ਉੱਚੀ ਜੇ ਤੇਰੀ ਬਿਰਤੀ ਹੈ, ਨਵਾਬ ਵੀ ਤੂੰ ਹੀ ਹੋਵੇਗਾ ਤੇ ਲਿੱਦਾਂ ਵੀ ਤੂੰ ਹੀ ਚੱਕੇਗਾ, ਪੱਖਾ ਵੀ ਤੂੰ ਹੀ ਚੱਲੇਗਾ। ਜਦ ਆਹ ਬਚਨ ਖਾਲਸੇ ਨੇ ਕਿਹਾ ਤਾਂ ਨਵਾਬੀ ਲਈ ਸੀ। ਹੁਣ ਟਕੇ ਟਕੇ ਤੇ ਵਿਕਦੇ ਫਿਰਦੇ ਕੁਰਸੀਆਂ ਪਿੱਛੇ, ਸਤਨਾਮ, ਨਾ ਹਰਿਮੰਦਰ ਸਾਹਿਬ ਦੇਖਣਾ, ਨਾ ਅਕਾਲ ਤਖ਼ਤ ਸਾਹਿਬ ਦੇਖਣਾ, ਨਾ ਖਾਲਸੇ ਦਾ ਰੂਪ ਸੂਪ ਦੇਖਣਾ, ਸਿੱਖੀ ਕਿੱਥੇ ਨੀ ਜਾਂਦੀ ਹੈ, ਬਸ ਕੁਰਸੀ ਤੇ ਮੈਂ ਤੋਂ ਬਾਅਦ ਮੇਰਾ ਪੁੱਤ, ਪੁੱਤ ਤੋਂ ਬਾਅਦ ਮੇਰਾ ਪੋਤਾ, ਜੇ ਪੜਪੋਤਾ ਹੋ ਗਿਆ ਉਹਨੂੰ ਵੀ ਕੁਛ ਦੁਆ ਕੇ ਜਾਈਏ, ਅੱਜ ਫੇਰ ਆਖੋ ਸਤਨਾਮ। ਇਹ ਗੁਰੂ ਘਰ ਤਾਂ ਦੇਣ ਨੂੰ ਬਣਿਆ ਸੀ, ਲੈਣ ਨੂੰ ਸੀ ਬਣਿਆ, ਇੱਥੇ ਦੇ ਕੇ ਕੁਝ ਪ੍ਰਾਪਤੀ, ਬਣ ਕੇ ਕੁਝ ਪ੍ਰਾਪਤੀ, ਸਭ ਕੁਝ ਖੋ ਕੇ ਮੈਂ ਨਾਹੀ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ। ਉਹਨਾਂ ਨੂੰ ਪ੍ਰਾਪਤੀ ਸ੍ਰੀ ਗੁਰੂ ਅਮਰਦਾਸ ਮਹਾਰਾਜ, ਇਹ ਵਡਿਆਈਆਂ ਤੁਹਾਡੇ ਵਿੱਚ ਫੇਰ ਪੜਿਓ ਜੀ। ਗੁਰ ਪਰਸੋ ਤੁਸੀਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਰਸ ਲਿਆ, ਸੇਵਾ ਕਰ ਲਈ, ਮੰਗਿਆ ਤਾਂ ਕੁਝ ਨਹੀਂ, ਕਦੇ ਵੀ ਨਹੀਂ ਸੀ ਕਿਹਾ ਗੱਡੀ ਦੋ, ਮੈਂ ਗੱਡੀ ਤੇ ਬੈਠਾ। ਇਹ ਤਾਂ ਪਾਰਖੂ ਅੱਖ ਸੀ ਸਾਡੇ ਸਤਿਗੁਰਾਂ ਨੂੰ, ਕਿਉਂਕਿ ਤਖ਼ਤ ਹੈ ਉੱਪਰ ਸੋਭ ਹੈ ਜੋ ਤਖ਼ਤ ਹੈ ਲਾਇਕ ਹੋਈ। ਉਹ ਤਾਂ ਬਹੁਤ ਵੱਡੀ ਗੱਲ ਹੈ, ਇੱਥੇ ਤਾਂ ਡਰਾਈਵਰ ਥੋੜਾ ਜਿਹਾ ਅਣਜਾਣ ਕਰ ਲਿਓ, ਪੰਜਾਬ ਚ ਜਾਂਦਾ ਹੀ ਹੈ, ਮੈਂ ਵੀ ਉੱਥੇ ਹੀ ਰਹਿੰਦਾ, ਕੀਮਤ ਘੱਟ ਵਾਲਾ ਮਿਲ ਜੂਗਾ, 50 ਰੁਪਏ ਦਿਹਾੜੀ ਵਾਲਾ ਵੀ ਮਿਲ ਜੂ। ਤੇ ਗੁਰਸਿੱਖ ਪਿਆਰਿਓ ਖੁਸ਼ਤਾ ਹੋਵੋਗੇ ਬਹੁਤ, ਵੀ ਡਰਾਈਵਰ ਬੜਾ ਸਸਤਾ ਮਿਲਿਆ, ਬਈ ਬਹੁਤ ਪੈਸੇ ਬਚਣਗੇ, ਪਰ ਦੁੱਖ ਨਾ ਮਨਾਇਓ। ਜੇ ਮੈਂ ਉਹਨੂੰ ਪੰਜਾਬ ਵਿੱਚ ਕਹਿ ਦਵਾਂ ਵੀ ਚੱਲ ਪਟਿਆਲੇ ਤੇ ਆਨੰਦਪੁਰ ਸਾਹਿਬ ਦਰਸ਼ਨ ਕਰਾ ਕੇ ਲਿਆ, ਚੱਲਣਾ ਆਨੰਦਪੁਰ ਸਾਹਿਬ ਨੂੰ, ਚੱਲ ਤੇਲ ਤੂਲ ਪਾ ਲੂਗਾ, ਪਾਣੀ ਪੂਣੀ, ਟਾਇਰਾਂ ਦੀ ਹਵਾ, ਗੱਡੀ ਵੀ ਧੋ ਦੂਗਾ, ਸਭ ਕੁਝ, ਪਰ ਬਚਨੇ ਹੱਥ ਰੱਖਿਓ। ਉਹ ਆਨੰਦਪੁਰ ਸਾਹਿਬ ਨਹੀਂ ਲਿਜਾਂਦਾ, ਉਹ ਕਹੂਗਾ ਇਹਨੇ ਫੇਰ ਵੀ ਕੀਰਤਪੁਰ ਸਾਹਿਬ ਆਉਣਾ ਹੀ, ਇੱਥੇ ਹੀ ਛੱਡੋ, ਅੱਜ ਕਿਹਾ ਕੁਛ ਦੁਬਾਰਾ ਇਹਦੇ ਘਰ ਦੇ ਫੇਰ ਟੈਕਸੀ ਕਰਨਗੇ, ਆਨੰਦਪੁਰ ਸਾਹਿਬ ਕਿਹੜਾ ਗੱਲ ਲੱਗਿਆ, ਉਹ ਤਾਂ ਆਪਾਂ ਪਟਾਲਪੁਰੀ ਪਜਾਊਗਾ ਆਪਾਂ ਨੂੰ, ਤੜਕੇ ਉੱਪਰ ਸੋ ਪੈ ਹੱਸੋ ਨਾ, ਛੋਟੀ ਮੋਟੀ ਗੱਲ ਵੀ ਅਣਜਾਣ ਤੋਂ ਨਹੀਂ, ਨੀਮ ਹਕੀਮ ਖਤਰਾ ਜਾਂਦੇ, ਔਰ ਸਾਡੇ ਸਿੱਖ ਸੋਚਦੇ ਨੀ, ਪਦਵੀਆਂ ਦੇਣ ਲੱਗੇ ਪਾਰਟੀਆਂ ਬਾਜੇ ਖੁਦ ਗਰਜ ਹੋ ਗਏ, ਬੜੀਆਂ ਬੜੀਆਂ ਅਸਲ ਜਿਹੜੀਆਂ ਪਦਵੀਆਂ ਸੀ ਅਸੀਂ ਸੋਚ ਸਮਝਣ ਤੋਂ ਬਿਨਾਂ ਲੋਕਾਂ ਨੂੰ ਉੱਥੇ ਬਿਠਾ ਲਿਆ ਤੇ ਖਤਾ ਖਾਧੀ, ਉਹਨਾਂ ਪਦਵੀਆਂ ਦੀ ਵੀ ਪਦਵੀ ਡਿੱਗੀ ਤੇ ਸਿੱਖ ਕੌਮ ਦਾ ਵੀ ਸੱਤਿਆ ਨਾਸ ਹੋਇਆ। ਤੇ ਗੁਰੂ ਅਮਰਦਾਸ ਜੀ ਤੁਹਾਨੂੰ ਪਦਵੀ ਐਵੇਂ ਨਹੀਂ ਦਿੱਤੀ, ਤੁਸੀਂ ਪਰਸਿਆ ਗੁਰੂ ਅੰਗਦ ਦੇਵ ਜੀ 12 ਸਾਲ ਗਾਗਰ ਢੋਣੀ, ਤੇ ਗਾਗਰ ਵੀ ਕਿਹਦੇ ਢੋਣੀ, ਜਿਹਦੇ ਮੁੰਡਾ ਵਿਆਹ ਹੋ ਕੁੜਮਾ ਦੇ, ਜਿਹਦੇ ਮੁੰਡਾ ਵਿਆਹ ਉਹਦੇ ਗਾਗਰ ਢੋਣੀ ਜਾ ਕੇ ਤਾਨੇ ਦਿੱਤੇ, ਅਮਰੂ ਨਿਠਾਮਾ ਫਿਰਦਾ ਨਿਮਾਣਾ, ਇਹ ਨਿਮਾਣਾ ਫਿਰਦਾ, ਘਰ ਰੋਟੀਆਂ ਨੀ ਮਿਲਦੀਆਂ, ਕੁੜਮਾ ਦੇ ਟੁੱਕਰ ਚੱਬਦਾ, ਇਹੋ ਜਿਹੀਆਂ ਗੱਲਾਂ ਸੁਣੀਆਂ। ਪਰ ਤਾਜ ਲਾਜ ਲੋਕਾਣੀ, ਜੇ ਸੇਵਾ ਕਰਨੀ ਹੈ ਤਾਂ ਲੋਕਾਂ ਦੀ ਲਾਜ ਕਾਣ ਛੱਡਣੀ ਪੈਂਦੀ ਹੈ। 12 ਸਾਲ ਗਾਗਰ, 84 ਸਾਲ ਦੀ ਉਮਰ ਹੋ ਗਈ ਸੀ ਜਦੋਂ ਗੁਰਗੱਦੀ ਪ੍ਰਾਪਤ ਹੋਈ ਹੈ ਗੁਰੂ ਅਮਰਦਾਸ ਮਹਾਰਾਜ, 84 ਸਾਲ, ਸਾਰੀ ਉਮਰ ਇਹਨਾਂ ਦੀ 102 ਸਾਲ ਦੀ ਸੀ, ਪਰ 95 ਸਾਲ ਦੀ ਉਮਰ ਵਿੱਚ ਚੜ੍ਹਾਈ ਕੀਤੇ, ਕਿਉਂਕਿ 6 ਸਾਲ 11 ਮਹੀਨੇ 17 ਦਿਨ ਦੀ ਉਮਰ ਬਾਬਾ ਜੇਠਾ ਜੀ ਨੂੰ, ਗੁਰੂ ਰਾਮਦਾਸ ਜੀ ਨੂੰ ਦੇ ਕੇ ਤਾਂ ਗੱਦੀ ਤੇ ਬਿਠਾਲੇ ਸੀ ਗੁਰੂ ਅਮਰਦਾਸ ਮਹਾਰਾਜ। 6 ਸਾਲ 11 ਮਹੀਨੇ 17 ਦਿਨ, 12 ਦਿਨ ਘੱਟ, 7 ਸਾਲ ਆਪਣੀ ਉਮਰ ਵਿੱਚੋਂ ਗੁਰੂ ਅਮਰਦਾਸ ਜੀ ਨੇ ਆਪਣੇ ਦਾਮਾਦ ਬੀਬੀ ਭਾਨੀ ਜੀ ਦੇ ਘਰ ਵਾਲੇ ਬਾਬਾ ਜੇਠਾ ਜੀ ਨੂੰ, ਉਹਨਾਂ ਦੀ ਉਮਰ ਖਤਮ ਹੋ ਗਈ ਸੀ। ਇੱਥੇ ਪਦਵੀਆਂ ਕਿਵੇਂ ਮਿਲਦੀਆਂ, ਐਵੇਂ ਨਹੀਂ ਬੀਬੀ ਭਾਨੀ ਵਰਗੀ ਸੁਪੁੱਤਰੀ, ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਜੀ ਦੇ ਘਰ ਵਾਲੀ ਦਾ ਨਾਂ ਸੀ, ਬੀਬੀ ਭਾਨੀ ਜੀ ਦੀ ਮਾਂ ਦਾ, ਮਾਤਾ ਮਨਸਾ ਦੇਵੀ ਜੀ, ਜਿਨ੍ਹਾਂ ਦੀ ਕੁੱਖ ਤੋਂ 2 ਪੁੱਤ 2 ਧੀਆਂ ਜੰਮੀਆਂ ਗੁਰੂ ਅਮਰਦਾਸ ਜੀ ਦੇ ਘਰ, ਬੀਬੀ ਦਾਨੀ, ਬੀਬੀ ਭਾਨੀ, ਬਾਬਾ ਮੋਹਰ ਤੇ ਬਾਬਾ ਮੋਹਰੀ ਜੀ, 4 ਬੱਚੇ ਮਨਸਾ ਦੇਵੀ ਜੀ ਦੀ ਕੁੱਖ ਤੋਂ ਉੱਪਰ ਚਵਾਰੇ ਚ ਬੈਠੇ, ਤੇ ਮਨਸਾ ਦੇਵੀ ਜੀ ਤੇ ਬੀਬੀ ਭਾਨੀ ਜੀ, ਬੀਬੀ ਭਾਨੀ ਜੀ ਦੀ ਭਰਜਾਈ ਮੋਹਰੀ ਜੀ ਦੇ ਘਰੋਂ ਵਿਹੜੇ ਚ ਬੈਠੇ ਗੱਲਾਂ ਕਰਨ, ਜਿਵੇਂ ਨੂੰਹਾਂ ਸੱਸਾਂ ਨਣਦਾ ਕਰਦੀਆਂ ਨੇ। ਉਤਰਿਆ ਗੁਰੂ ਅਮਰਦਾਸ ਮਹਾਰਾਜ ਜਿਹਨਾਂ ਦੀ ਕਥਾ ਚੱਲਦੀ ਹੈ, ਉਤਰੇ ਉੱਪਰੋਂ ਤੇ ਜਦ ਤਿੰਨਾਂ ਨੇ ਵੇਖਿਆ, ਬੀਬੀ ਭਾਨੀ ਜੀ ਕਹਿੰਦੇ ਸਤਿਗੁਰ ਤੁਸੀਂ ਪੌੜੀਆਂ ਉਤਰੇ, ਸਾਨੂੰ ਆਵਾਜ਼ ਮਾਰ ਦੇਣੀ ਸੀ, ਤੁਸੀਂ ਕਿਉਂ ਤਕਲੀਫ ਕੀਤੀ? ਸਤਿਗੁਰ ਕਹਿੰਦੇ ਪੁੱਤਰੀ ਇੱਕ ਬਚਨ ਕਰਨ ਆਏ ਤੇਰੇ ਨਾਲ, ਬਚਨ ਹੱਥ ਬੰਨ ਲੈ, ਹੁਕਮ ਦੱਸ। ਕਹਿੰਦੇ ਹੁਕਮ ਨਹੀਂ, ਪਹਿਲਾਂ ਬਚਨ ਦੱਸ ਵੀ ਸਾਡੀ ਗੱਲ ਦਾ ਗੁੱਸਾ ਤਾਂ ਨਹੀਂ ਕਰੇਗੀ। ਸ੍ਰੀ ਗੁਰੂ ਅਮਰਦਾਸ ਆਪਣੀ ਧੀ ਨੂੰ ਕਹਿ ਰਹੇ ਨੇ ਵਿਹੜੇ ਵਿੱਚ ਗੋਇੰਦਵਾਲ ਸਾਹਿਬ, ਗੁੱਸਾ ਤਾਂ ਨਹੀਂ ਕਰੇਗੀ? ਬੀਬੀ ਭਾਨੀ ਕਹਿੰਦੀ ਸਤਿਗੁਰ ਜੀ, ਇੱਕ ਤਾਂ ਤੁਸੀਂ ਗੁਰੂ ਨਾਨਕ ਦਾ ਰੂਪ ਰੱਬ, ਦੂਜੇ ਮੇਰੇ ਪਿਤਾ, ਤੁਹਾਡੇ ਬਚਨ ਦਾ ਕਾਹਦਾ ਗੁੱਸਾ ਹੈ? ਸਤਿਗੁਰ ਕਹਿੰਦੇ ਪੁੱਤਰੀ ਗੱਲ ਸੁਣ ਲੈ, ਕੰਨ ਖੋਲ ਕੇ, अज मैं ओ बचन तेरे नाल करना, ना तो किसे बाप ने अज तक धी नू ए गल कही हो ते ना रहदी दुनिया तक कोई बाप धी नू कहू। देख ले समझ की बीबी पानी के परख दा समा आ गया। हथ बन के कहंदी जी करो बचन, लो बचन सुन लो धीओ भेड़ो। बापू अपनी धी नू पुछदा गुरु अमरदास बीबी पानी, पुत्री ए दस जे तेरा घरवाला मर जावे तू की करेंगी। आखो सतनाम गुरु अमरदास महाराज का इतिहास, एवं नहीं पदवियां मिलदियां होंदियां। की करेंगी तू, कोई बापू ऐ कहना हुंदा अपनी धी नू जे तेरा घरवाला मर गया तू की करेंगी। गल विच पल्ला पाले जेड़े गहने पाए सी तार के अपने बापू दे चरणा च रखते, ओ बापू मैं की करना, मैनू पता है बचन ते एवं नहीं कीता, हो जाने तेरे मुंह तो निकले बचन, पर तू पूछ दे की करेंगी। मैं इको काम करूंगी तेरा भाणा मनूंगी। एवं गड्डियां खोते फिरदे सी तां भाणा मनांगी, होर मैं कुछ नहीं करना। ओ सिखो साडी निशानी की है गुरु ग्रंथ साहिब च, जिहदी ये कथा है जिहदा इतिहास है, उसे ने अपनी पवित्र रचना तो दर्ज किया बाणी विच, सो सिख सखा बंधप है भाई, जे गुर के भाणे विच आवे अपने भाणे जो चले पाई विछड़ चोटा। आ है सिख दी निशानी, सो सिख सखा बड़ा नजदीकी, ये सखा है फलाने दा बंधप रिश्तेदार, भाई कौन है मेरा जेड़ा भाणा मनूंगा, जेड़ा अपने मर्जी नो चलू वो विछड़ चोटा खावे। बीबी पानी जी कहनी मैं तेरा भाणा मनूंगी। ऐसे याद रखियो, ये मां ने नहीं रखी सी मैं भाणा मनांगी, वो मां दी नहीं रखी फिर उतने पगाती, तवी ते बैठ के कैसा तेरा किया मीठा। माता बो समझो, समझो अपने बच्चिया नु कुछ सिखिया दो, इन्हां नूं कुछ लैन दो। ओ बीबी पानी दा भाणा मनना सी, रेत पै रही सी तभी तप रही सी, फिर भी कह दिता तेरा किया मीठा। बहुत कुछ है मां दे हथ बच्चियां दा, असी जिम्मेवारी छड़ दिती गुरसिख प्यारे, तां ही खेल बिगड़दी जांदी है। मैं तेरा भाणा मनांगी, जद आ बचन धी तो सुनिया ना, जद सेवक भेजे आ जाओ जेठा जी नु बुला के लियाओ, बीबी भानी जी दे घर आए नु नोट करियो। उदों बाबा जेठा जी दी उम्र खत्म हो गई, तीन दिन रहंदे सी सारे बीबी भानी जी दे पति दी जिंदगी दे की दे चौथे पातशाह दे गुरु रामदास, तीन दिन। लै पुत्री तू भाणा मन लिया, हुण एदी जगह मैं जाऊंगा। सत सूरो बलवंत, ऐसी अवस्था किवें गुरु अमरदास जी दी होई, एवें नहीं तू भाणा मन लिया पुत्री। 6 साल 11 महीने 17 दिन दी उम्र श्री गुरु अमरदास जी ने अपने दामाद बीबी भानी जी दे घर वाले बाबा जेठा जी नूं दे के अपनी उम्र दे के गद्दी ते बिठाले ते सोढ़ी सुल्तान बनाए सी। ते किन्हां दी अवस्था है, एक किन्हां दी करनी है, जपजी साहब नहीं पढ़नी, नितनेम साडे कोल नहीं, कहंदे राज करेगा खालसा, राज के आखो सतना बस, कहंदे बट परे पे राज, जिते छड़कां दे परे फिरदा राज किते, किस उदम ते राज मिले शत्रु ते होवन सब मीता, परमेश्वर आराधिए जिद्दू होइए पतत पनीता। सिमरन तो बिना राज, तप ते बिना राज किसे नूं लभे अज तक। ये करनी सी गुरु अमरदास महाराज दीदी, अपनी उम्र दे के अपने दामाद नूं गद्दी दे दित्ती, मैं जाऊंगा तू हुक्म, ऐसे तक हुक्म मनन वालियां दा। हुण पट कल जी कहंदे हन हे श्री गुरु अमरदास जी, तुसी गुरु अंगद देव जी दा हुक्म मन्ने, उन्हां नूं सेवया, उन्हां दे वचन कमाए, तां तुहाडी ये पदवी होई है। तो पूरा हो गया सर भैया, फिर पढ़ दो तो फिर कल उच रह सके, जन्म कहिए सकार था जन्म उन्हों का, स ਸਫਲ ਜਨਮ ਹੈ ਉਹਨਾਂ ਦਾ ਕੱਲ ਭੱਜ ਜੀ ਉਚਾਰਨ ਕਰਦੇ ਹਨ। ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੋ ਪ੍ਰਗਟ ਪ੍ਰਕਾਸ਼ ਰੱਬ ਰੂਪ ਰੋਸ਼ਨੀ ਪ੍ਰਕਾਸ਼ ਨੂਰ ਲਾਈਟ ਰੱਬ ਵਾਚਕ ਹਨ, ਮੁਸਲਮਾਨ ਉਹਨੂੰ ਨੂਰ ਕਹਿੰਦੇ ਨੇ, ਨੂਰ ਆਪਾਂ ਭਾਈ ਹਿੰਦੀ ਵਾਲੇ ਉਹਨੂੰ ਪ੍ਰਕਾਸ਼ ਆਪਾਂ ਚਾਨਣਾ, ਉਹ ਜੋ ਚਾਨਣਾ ਸਰੂਪ ਸੂਰਜ ਸਰੂਪ ਪਰਮਾਤਮਾ ਸਰੂਪ ਗੁਰੂ ਅਮਰਦਾਸ ਨੇ ਜਿਹੜੇ ਜਿਹੜੇ ਵੀ ਮਾਈ ਭਾਈ ਉਹਨਾਂ ਨੂੰ ਪਰਸਦੇ ਨੇ ਦਰਸ਼ਨ ਕਰਦੇ ਨੇ ਬਚਨ ਮੰਨਦੇ ਹਨ। ਤੇ ਇਹਨਾਂ ਕਿਹਾ ਹੁਣ ਗੁਰੂ ਅਮਰਦਾਸ ਤਾਂ ਦਿਖਣੇ ਨੀ, ਆਪਾਂ ਕਿਹਨੂੰ ਪਰਸੀਏ ਬਈ, ਗੁਰੂ ਅੰਗਦ ਦੇਵ ਤਾਂ ਦਿਖਣੇ ਨੀ। ਮੈਂ ਇੱਕ ਦਿਨ ਅੱਗੇ ਤੁਹਾਨੂੰ ਬਚਨ ਕਿਹਾ ਸੀ, ਕਰਮਾਂ ਵਾਲੇ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਰਮਾਂ ਵਾਲੇ ਸਿੱਖ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਦੋ ਸਿੱਖ ਸਿੱਖ ਧਰਮ ਵਿਚ ਹੋਏ ਨੇ ਜਿਨ੍ਹਾਂ ਨੇ ਛੇ ਗੁਰੂਆਂ ਦੇ ਦਰਸ਼ਨ ਕੀਤੇ, ਇੱਕ ਬਾਬਾ ਸ੍ਰੀ ਚੰਦ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ, ਇੱਕ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਛੇ ਗੁਰੂਆਂ ਦੇ ਦਰਸ਼ਨ ਕੀਤੇ ਲਗਾਤਾਰ, ਤੇ ਬਾਕੀ ਕਿਸੇ ਨੇ ਇੱਕ ਦੇ ਕਿਸੇ ਨੇ ਦੋ ਨੇ। ਕਰਮਾਂ ਵਾਲੇ ਸੀ ਨਾ, ਹੋਏ ਤੁਸੀਂ ਕਿੰਨੇ ਕਰਮਾਂ ਵਾਲੇ ਹੋ? ਸਭ ਤੋਂ ਵੱਧ ਜਿਨ੍ਹਾਂ ਨੂੰ ਦਸਾਂ ਗੁਰੂਆਂ ਦੇ ਦਰਸ਼ਨ ਇਕੱਠੇ ਹੋ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਦਸਾਂ ਗੁਰੂਆਂ ਦੇ ਇਕੱਠੇ ਦਰਸ਼ਨ, ਐਡਾ ਭਾਗਾਂ ਵਾਲਾ ਸਿੱਖ। ਇਹ ਮਹਾਰਾਜ ਨੇ ਬੜੀ ਡੂੰਘਾਈ ਵਰਤੀ ਹੈ, ਸਿੱਖ ਇਹ ਨਾ ਸਮਝਣ ਸਾਨੂੰ ਗੁਰੂ ਨਾਨਕ ਨੇ ਦਿਖਿਆ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਹੋਏ, ਦਸਾਂ ਦੇ ਇਕੱਠੇ ਦਰਸ਼ਨ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮੋਹਰ ਲਾ ਦਿੱਤੀ, ਸਿੱਖੋ ਜੇ ਗੁਰੂ ਦੇ ਦਰਸ਼ਨ ਕਰਨੇ ਹੈ। ਗੁਰੂ ਕੀ ਹੈ? ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸਰੂਪ ਗੁਰੂ ਦਾ ਸ਼ਬਦ ਹੈ। ਕਿ ਕਿੱਥੇ ਕਰਾਂਗੇ ਦਰਸ਼ਨ? ਸਾਧ ਸੰਗਤ ਵਿਚ ਪ੍ਰਗਟੀ ਆ, ਸੰਗਤ ਵਿਚ ਆ ਜਾਓ, ਜਦੋਂ ਇੱਥੇ ਸ਼ਬਦ ਨਾਲ ਜੁੜੋਗੇ ਗੁਰੂ ਦੇ ਦਰਸ਼ਨ ਹੋਣਗੇ। ਸੋ ਬਹੁਤ ਮਹਾਰਾਜ ਨੇ ਕਿਰਪਾ ਕੀਤੀ, ਭਾਈ ਦੋਵੇਂ ਵਾਰ ਦਾਸ ਨੂੰ ਪ੍ਰਬੰਧਕਾਂ ਵੱਲੋਂ ਹੁਕਮ ਸੰਗਤਾਂ ਵੱਲੋਂ ਹੋਇਆ, ਆਉਣ ਦਾ ਤੁਹਾਡੇ ਸਮਾਂ ਮਿਲਿਆ, ਦੋ ਵੀਕਾਂ ਪਹਿਲਾਂ ਦੋ ਵੀਕਾਂ ਹੁਣ, ਦੋਵੇਂ ਵਾਰ ਗੁਰਬਾਣੀ ਦੀ ਕਥਾ, ਇਸ ਕੀ ਡਬਲ ਕਥਾ ਸੀ, ਅੰਮ੍ਰਿਤ ਵੇਲੇ ਵੀ ਰਾਏ ਬਲਵੰਡ ਤਥਾ ਸੱਤੇ ਡੂਮ ਰਾਮ ਕਲੀ ਦੀ ਵਾਰ ਦੀ ਕਥਾ, ਉਹ ਵੀ ਅੱਜ ਸੰਪੂਰਨ ਹੋਈ ਹੈ, ਕਿਉਂਕਿ ਸਵਈਆਂ ਦੀ ਕਥਾ ਲੰਮੀ ਹੈ। ਇਹ ਵੀ ਤੁਹਾਡੀ ਤੇ ਗੁਰੂ ਦੀ ਕਿਰਪਾ ਨਾਲ ਫੇਰ ਮਹਾਰਾਜ ਸੇਵਾ ਦਾ ਸਮਾਂ ਬਖਸ਼ਣ।
6: ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਦ ਦਾਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਬੇਸ਼ਮਾਰ ਅਥਾਹ ਅਗਣਿਤ ਅਤੁਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਨ ਜਾਣੇ ਮੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸਾਧ ਸੰਗਤ ਗੁਰੂ ਕਿਰਪਾ ਦੁਆਰਾ ਜੋ ਪਿਛਲੇ ਸਮੇਂ ਤੋਂ ਗੁਰਬਾਣੀ ਦੇ ਵਿਚਾਰ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਸਤਿਗੁਰਾਂ ਦੀ ਪਵਿੱਤਰ ਬਾਣੀ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟਾਂ ਦੇ ਸਵੱਈਏ ਕਰਕੇ ਵਿਦਿਤ ਹੈ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਹਾਜ਼ਰ ਹੋ ਕੇ, ਜੋ ਵੇਦਾਂ ਦੇ ਅਵਤਾਰ ਹੰਕਾਰ ਮਾਣ ਹੋਣ ਕਰਕੇ ਧਰਤੀ ਤੇ ਆਉਣਾ ਪਿਆ, ਈਸ਼ਵਰ ਅਕਾਲ ਪੁਰਖ ਦੇ ਸਰਾਪ ਤੋਂ ਬਚਣ ਵਾਸਤੇ ਧੰਨ ਸਤਿਗੁਰ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਏ ਜਿਨ੍ਹਾਂ ਦੀ ਗਿਣਤੀ ਪੁਰਾਤਨ ਟਕਸਾਲ ਮਰਜ਼ਾਦਾ ਦੇ ਵਿੱਚ 17 ਕੀਤੀ ਗਈ ਹੈ। 16 ਪੱਟ ਸਨ ਜੋ ਇੱਕ ਇੱਕ ਵੇਦ ਦੇ ਚਾਰ ਚਾਰ ਅਵਤਾਰ ਸਨ ਤੇ ਭਗਤ ਭਿੱਖਾ ਭੱਟ ਸੀ ਜਿਹੜਾ ਉਹ ਬ੍ਰਹਮਾ ਜੀ ਦਾ ਅਵਤਾਰ ਸੀ। ਇਹ 17 ਹੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ, ਦਰਸ਼ਨ ਕਰਕੇ ਸ਼ਾਂਤੀ ਆਈ ਤੇ ਉਹ ਪਿਛਲੇ ਜਨਮ ਦਾ ਸਰਾਪ ਯਾਦ ਆ ਗਿਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਅਸੀਂ ਹੰਕਾਰ ਕਾਰਨ ਗਿਰੇ ਹੋਏ ਹਾਂ। ਜੋ ਬਚਨ ਹੋਇਆ ਸੀ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ, ਉਹਨਾਂ ਦੀ ਸ਼ਰਨ ਵਿੱਚ ਜਾਓਗੇ ਤੇ ਬਖਸ਼ੇ ਜਾਓਗੇ। ਉਹ ਸਾਰਾ ਗਿਆਨ ਹੋ ਗਿਆ ਗੁਰੂ ਜੀ ਦੇ ਚਰਨਾਂ ਵਿੱਚ ਆਏ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰ ਪਾਤਸ਼ਾਹ ਜੀ, ਅਸੀਂ ਹੰਕਾਰੀ ਹੋਣ ਦੇ ਨਾਤੇ ਬ੍ਰਹਮ ਲੋਕ ਤੋਂ ਮਾਤ ਲੋਕ ਵਿੱਚ ਗਿਰੇ ਹੋਏ ਹਾਂ, ਆਪ ਦੀ ਸ਼ਰਨ ਵਿੱਚ ਆਏ, ਆਪ ਕਿਰਪਾ ਕਰੋ, ਉਸ ਸਰਾਪ ਨੂੰ ਟਾਲ ਕੇ ਸਾਨੂੰ ਮੁਕਤੀ ਬਖਸ਼ੋ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪਹਿਲਾਂ ਤੁਸੀਂ ਚਾਰ ਸਤਿਗੁਰਾਂ ਦੀ ਉਪਮਾ ਕਰੋ, ਵਡਿਆਈ ਕਰੋ। ਸ੍ਰੀ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਫੇਰ ਤੁਹਾਡਾ ਅਪਰਾਧ ਜੋ ਸਰਾਪ ਹੈ ਉਹ ਬਖਸ਼ਿਆ ਜਾਵੇਗਾ। ਭਿੱਖਾ ਜੋ ਬ੍ਰਹਮਾ ਜੀ ਦੇ ਅਵਤਾਰ ਸਨ, ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਨਾਨਕ ਦੀ ਵਡਿਆਈ ਅਗੰਮ ਅਗੋਚਰ ਅਥਾਹ ਹੈ, ਸਾਨੂੰ ਸੋਭਾ ਕਰਨ ਦਾ ਤਰੀਕਾ ਦੱਸੋ ਤਾਂ ਕਿ ਅਸੀਂ ਉਸਤਤ ਕਰ ਸਕੀਏ। ਉਹਨਾਂ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਥਾਏ 20 ਸਵਈਏ ਉਚਾਰਨ ਕੀਤੇ। 10 ਸਵਈਆਂ ਵਿੱਚ ਨਿਰਗੁਣ ਸਰੂਪ ਦਾ ਤੇ 10 ਸਵਈਆਂ ਵਿੱਚ ਸਰਗੁਣ ਸਰੂਪ ਦਾ ਗਿਆਨ ਹੈ। ਇਹ 20 ਸਵਈਏ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਉਚਾਰੇ ਹਨ। ਕਿਉਂ ਉਚਾਰੇ? ਉਹਨਾਂ ਨੂੰ ਤਰੀਕਾ ਦੱਸਣਾ ਸੀ ਬਾਣੀ ਉਚਾਰਨ ਦਾ, ਸਵਈਏ ਉਚਾਰਨ ਦਾ ਬੋਧ ਦਿੱਤਾ। ਉਸ ਤੋਂ ਬਾਅਦ ਇਹਨਾਂ ਭੱਟਾਂ ਨੇ 10 ਸਵਈਏ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਦੇ ਉਚਾਰਨ ਕੀਤੇ ਤੇ 10 ਸਵਈਏ ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ੋਭਾ ਦੇ ਉਚਾਰਨ ਕੀਤੇ, 22 ਸਵਈਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ੋਭਾ ਦੇ ਹਨ। ਇਹਨਾਂ ਦੀ ਗਿਣਤੀ 62 ਹੋ ਜਾਂਦੀ ਹੈ। 20 ਸਵਈਏ ਗੁਰੂ ਅਰਜਨ ਦੇਵ ਜੀ ਦੇ, 10 ਗੁਰੂ ਨਾਨਕ ਦੇਵ ਜੀ ਦੇ, 32 ਤੇ 10 ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਤੇ 22 ਸਵਈਏ ਗੁਰਸਿੱਖ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੇ। ਇਹ 62 ਸਵਈਆਂ ਦੀ ਵਿਚਾਰ ਗੁਰੂ ਦੀ ਕਿਰਪਾ ਨਾਲ ਆਪਾਂ ਨੇ ਰਲ ਮਿਲ ਕੇ ਕੀਤੀ ਸੀ। ਹੁਣ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਸਰੂਪ, ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚੋਂ ਮਹਾਨ ਪਦਵੀ ਪ੍ਰਾਪਤ ਕੀਤੀ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਉਹ ਚੌਥੇ ਪਾਤਸ਼ਾਹ ਜੀ ਦੇ ਸਵਈਏ ਕੱਲ ਤੇ ਸਹਾਰ, ਇਹ ਦੋ ਭੱਟ ਹਨ ਜੋ ਆਰੰਭ ਕਰ ਰਹੇ ਨੇ। ਨਵੇਂ ਵਿਦਵਾਨਾਂ ਨੂੰ ਕੁਝ ਭੁਲੇਖਾ ਪਿਆ, ਉਹਨਾਂ ਨੇ ਕੱਲ ਸਹਾਰ ਨੂੰ ਇੱਕੋ ਸਮਝਿਆ, ਪਰ ਗੁਰਮਤ ਜੋ ਮਰਜ਼ਾਦਾ ਟਕਸਾਲੀ ਸੰਪਰਦਾ ਦੇ ਅਰਥ ਹਨ, ਕੱਲ ਤੇ ਸਹਾਰ ਦੋਵੇਂ ਸਕੇ ਭਰਾ ਸੀ। ਇਹਨਾਂ ਦੋਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ੋਭਾ ਆਰੰਭ ਕੀਤੀ ਹੈ। ਜੋ ਪਹਿਲਾ ਸਵਈਆ ਹੈ ਉਹ ਦੋਹਾਂ ਦਾ ਸਾਂਝਾ ਹੈ, ਅੱਧੋ ਅੱਧਾ ਦੋਹਾਂ ਨੇ ਉਚਾਰਨ ਕੀਤਾ ਕੱਲ ਤੇ ਸਹਾਰ ਜੀ ਨੇ। ਪਰ ਉਹਦੇ ਅਖੀਰ ਵਿੱਚ ਕੇਵਲ ਕੱਲ ਜੀ ਦਾ ਹੀ ਨਾਮ ਹੈ ਕਿਉਂਕਿ ਕੱਲ ਵੱਡਾ ਭਰਾ ਸੀ। ਵੱਡਾ ਭਰਾ ਹੋਣ ਕਰਕੇ ਉਸੇ ਦਾ ਨਾਮ ਗੁਰਬਾਣੀ ਵਿੱਚ ਆਇਆ। ਪਰ ਇਹ ਦੋਵੇਂ ਸਕੇ ਭਰਾ ਸਨ, ਦੋਹਾਂ ਨੇ ਰਲ ਕੇ ਸਤਿਗੁਰਾਂ ਦੀ ਬਾਣੀ ਦੇ ਸਵੱਈਏ ਉਚਾਰਨ ਕੀਤੇ ਨੇ। ਆਪਾਂ ਨੇ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਕੋਸ਼ਿਸ਼ ਕਰਨੀ ਹੈ। ਇਹ ਜੋ ਵੀ

ਉਰਲੇ ਦਸ ਸਵੱਈਏ ਗੁਰੂ ਰਾਮਦਾਸ ਜੀ ਦੇ ਹਨ। ਇਹ ਬਹੁਤ ਮਹਾਨ ਵਿਦਵਾਨ ਸਨ। ਉਹਨਾਂ ਨੇ ਗੂੜ ਬਚਨ ਇਨ੍ਹਾਂ ਵਿਚ ਵਰਤੇ ਹਨ। ਸਤਿਗੁਰ ਕਿਰਪਾ ਕਰਨ, ਤੁਹਾਡੀ ਸੰਗਤ ਦੀ ਕਿਰਪਾ ਹੋਵੇ। ਆਓ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਪਮਾ ਜੋ ਕੱਲ ਸਹਾਰ ਜੀ ਕਰ ਰਹੇ ਹਨ ਉਸ ਵਿਚਾਰ ਨਾਲ

0: ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦਵੈਤ ਹੈ, ਓਮ ਬ੍ਰਹਮ ਪ੍ਰਕਾਸ਼ ਹੈ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸਵਈਏ ਮਹੱਲੇ ਚੌਥੇ ਕੇ ਭਾਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਪਮਾ ਸੋਭਾ ਜੋ ਕੱਲ ਤੇ ਸਹਾਰ ਭੱਟ ਜੀ ਉਚਾਰਨ ਕਰਦੇ ਹਨ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਸ੍ਰੀ ਰਾਮਸਰ ਸਾਹਿਬ ਜਿੱਥੇ ਪਹਿਲੀ ਬੀੜ ਸੰਪਾਦਨ ਕੀਤੀ ਗਈ ਹੈ ਤੇ ਪੰਜਵੇਂ ਪਾਤਸ਼ਾਹ ਚੌਥਾ ਸ਼ਬਦ ਨਾਲ ਲਿਖ ਕੇ ਸਾਨੂੰ ਸੰਬੋਧਨ ਕਰਦੇ ਨੇ ਕਿ ਪਾਠ ਚਾਰ ਨਹੀਂ ਕਰਨਾ, ਪਾਠ ਚੌਥਾ ਕਰਨਾ, ਤਿੰਨ ਪਾਠ ਨਹੀਂ ਕਰਨਾ ਤੀਜਾ ਕਰਨਾ ਹੈ। ਇਸ ਕਰਕੇ ਦੋ ਵਾਰ ਸਵਈਏ ਮਹੱਲੇ ਚੌਥੇ ਕੇ ਚੌਥਾ ਕਿ ਮਹੱਲਾ ਜਿੱਥੇ ਵੀ ਪੜ੍ਹਨਾ ਉੱਥੇ ਚੌਥਾ ਤੀਜਾ ਦੂਜਾ ਪੜ੍ਹਨਾ ਹੈ।
1: ਇੱਕ ਮਨ ਪੁਰਖ ਨਿਰੰਜਨ ਧਿਆਵੋ।
0: ਜਿਹੜੇ ਸਤਾਰਾਂ ਹੀ ਭੱਟ ਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਬੈਠੇ ਸੀ, ਹੁਣ ਕੱਲ ਸਹਾਰ ਭੱਟ ਸਾਰੇ ਆਪਣੇ ਪ੍ਰੇਮੀਆਂ ਨੂੰ ਬੇਨਤੀ ਕਰਦੇ ਨੇ ਕਿ ਆਓ ਭਾਈ ਇੱਕ ਮਨ ਹੋ ਕੇ ਅਕਾਲ ਪੁਰਖ, ਇੱਕ ਮਨ ਪੁਰਖ, ਪੁਰਖ ਦਾ ਅਰਥ ਹੈ ਪੂਰੀ ਪੂਰੀ ਬਸੰਤਾ ਸਾ ਪੁਰਸ਼ਾ, ਜੋ ਹਰ ਜਗ੍ਹਾ ਵਿਆਪਕ ਹੋਵੇ ਉਹਨੂੰ ਕਹੀਏ ਪੁਰਖ, ਜੋ ਸਾਰਿਆਂ ਵਿਚ ਰਵਿਆ ਹੋਇਆ। ਪੁਰਖ ਕਹੀਏ ਪੂ ਰੱਖ, ਪੂ ਨਾਮ ਹੈ ਸੰਸਕ੍ਰਿਤ ਵਿਚ ਨਰਕਾਂ ਦਾ, ਰੱਖ ਨਾਮ ਹੈ ਰੱਖਿਆ ਕਰਨ ਵਾਲੇ ਦਾ, ਜੋ ਨਰਕਾਂ ਤੋਂ ਬਚਾਉਣ ਵਾਲਾ ਵਾਹਿਗੁਰੂ ਨਿਰਅੰਜਨ ਹਰ ਪ੍ਰਕਾਰ ਦੀ ਮੈਲ ਤੋਂ ਰਹਿਤ ਹੈ, ਕਾਲਖ ਤੋਂ ਰਹਿਤ ਹੈ। ਆਓ ਭਾਈ ਉਹਨੂੰ ਧਿਆਉਣਾ ਕਰੀਏ।
1: ਗੁਰ ਪ੍ਰਸਾਦ ਹਰ ਗੁਣ ਸਦਗਾਓ।
0: ਗੁਰੂ ਦੀ ਕਿਰਪਾ ਨਾਲ ਹੀ ਗੁਰੂ ਦੇ ਗੁਣ ਗਾਏ ਜਾਂਦੇ ਨੇ। ਕੱਲ ਸਹਾਰ ਜੀ ਬਚਨ ਕਰਦੇ ਨੇ ਸਾਥੀਆਂ ਨੂੰ, ਇਹ ਜੋ ਗੁਣ ਗਾਉਣ ਲੱਗੇ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਥਾਏ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਇਹ ਗੁਰੂ ਦੀ ਕਿਰਪਾ ਨਾਲ ਹੀ ਗਾਈ ਜਾਵੇਗੀ।
1: ਗੁਣ ਗਾਵਤ ਮਨ ਹੋਏ ਵਿਗਾਸਾ।
0: ਗੁਣ ਗਾਉਣੇ ਕਾਹਤੋਂ ਹੈ ਭਾਈ, ਸਿਫਤ ਕਿਉਂ ਕਰਨੀ ਹੈ? ਗੁਣ ਗਾਉਣ ਨਾਲ ਮਨ ਵਿਕਸਦਾ ਹੈ, ਖਿੜਦਾ ਹੈ, ਖੁਸ਼ੀਆਂ ਵਿਚ ਆਉਂਦਾ। ਸੁਖਮਨੀ ਸਾਹਿਬ ਵਿਚ ਤੁਸੀਂ ਪੜ੍ਹੇ ਆਈ ਭਾਈ, ਗੁਣ ਗਾਵਤ ਤੇਰੀ ਉਤਰਸ ਮੈਲ। ਜਦ ਤੱਕ ਮੈਲ ਹੈ ਕਿਸੇ ਵਿਚ ਉਹ ਦੁੱਖ ਦਿੰਦੀ ਹੈ। ਮੈਲਾ ਕੱਪੜਾ ਵੀ ਬੁਰਾ ਲੱਗਦਾ ਹੈ, ਮੈਲਾ ਕੋਈ ਅੰਗ ਸਰੀਰ ਵਿਚ ਹੋ ਜਾਵੇ ਉਹ ਵੀ ਬੁਰਾ ਲੱਗਦਾ ਹੈ। ਵਾਹਿਗੁਰੂ ਦੇ ਗੁਣ ਗਾਉਣ ਨਾਲ ਮਨ ਦੀ ਖੋਟੇ ਕਰਮਾਂ ਦੀ ਮੈਲ ਉਤਰ ਜਾਂਦੀ ਹੈ ਤੇ ਮੈਲ ਹੀ ਦੁੱਖ ਰੂਪ ਹੈ। ਗੁਰਸਿੱਖ ਪਿਆਰਿਓ, ਆਪਣੇ ਫੋੜਾ ਫਿਣਸੀ ਨਿਕਲਦੀ ਹੈ, ਉਹ ਫੋੜੇ ਦਾ ਦੁੱਖ ਨਹੀਂ ਹੁੰਦਾ, ਫਿਣਸੀ ਦਾ ਦਰਦ ਨਹੀਂ ਹੁੰਦਾ, ਉਥੇ ਮੈਲ ਪੈਦਾ ਹੋਈ ਹੈ ਉਹ ਦਰਦ ਕਰਦੀ ਹੈ, ਜਿਹਨੂੰ ਬੈਟਕ ਕਹਿੰਦੇ ਨੇ ਪਸ। ਫੋੜਾ ਕਦੇ ਦਰਦ ਨਹੀਂ ਕਰਦਾ ਹੁੰਦਾ, ਉਹਦੀ ਮੈਲ ਦਰਦ ਕਰਦੀ ਹੁੰਦੀ ਹੈ ਤੇ ਡਾਕਟਰ ਕਦੇ ਫੋੜੇ ਦਾ ਇਲਾਜ ਨਹੀਂ ਕਰਦੇ, ਐਂਟੀਬਾਇਓਟਿਕ ਦੇਣਗੇ, ਮੈਲ ਕੱਢਣਗੇ ਵਿੱਚੋਂ। ਉਹ ਮੈਲ ਹੀ ਵਾਹਿਗੁਰੂ ਦੇ ਗੁਣ ਗਾਉਣ ਨਾਲ ਜਦੋਂ ਮਨ ਵਿੱਚੋਂ ਮੈਲ ਨਿਕਲ ਜਾਂਦੀ ਹੈ, ਇਹ ਮਨ ਵੀ ਦੁਖੀ ਕਰਨ ਤੋਂ ਹਟ ਜਾਂਦਾ। ਗੁਣ ਗਾਵਤ ਤੇਰੀ ਉਤਰਸ ਮੈਲ। ਆਓ ਭੱਟ ਕਹਿੰਦੇ ਨੇ ਵਾਹਿਗੁਰੂ ਦੇ ਗੁਣ ਗਾਈਏ ਤਾਂ ਕਿ ਮਨ ਵਿਕਸੇ। ਮੈਲਾ ਮਨ ਕਦੇ ਵਿਕਸਦਾ ਨਹੀਂ ਹੁੰਦਾ, ਮੈਲੇ ਮਨ ਦੀ ਨਿਸ਼ਾਨੀ ਹੈ। ਉਹ ਤਾਂ ਸਕਾ ਭਰਾ ਵੀ ਜੇ ਕਾਰ ਲੈ ਲਵੇ ਤਾਂ ਵੀ ਦੁਖੀ ਹੋਊਗਾ, ਕਹੇ ਆਖੋ ਸਤਨਾਮ। ਮੇਰਾ ਮਨ ਫੁੱਲਾਂ ਨੂੰ ਦੇਖ ਕੇ ਵੀ ਕੁਛ ਨਹੀਂ ਹੁੰਦਾ, ਉਹ ਕੰਡੇ ਹੀ ਦੇਖਦਾ ਹੁੰਦਾ ਉੱਥੇ। ਜਦ ਤੱਕ ਮਨ ਵਿਚ ਮੈਲ ਹੈ ਪ੍ਰੇਮੀ, ਉਹਨੇ ਵਿਕਸਣਾ ਨਹੀਂ ਹੈ। ਕਿਸੇ ਅੰਗ ਵਿਚ ਤੁਹਾਡੇ ਮੈਲ ਪੈਦਾ ਹੋ ਜਾਵੇ ਉਹ ਡਿਵੈਲਪ ਨਹੀਂ ਕਰੇਗਾ, ਸਗੋਂ ਸੁੱਕਣਾ ਆਰੰਭ ਹੋ ਜਾਵੇਗਾ। ਇਸ

0: ਸਾਡਾ ਮਨ ਹੈ ਜਦ ਤੱਕ ਇਹਦੇ ਵਿਚ ਮੈਲ ਹੈ, ਇਹ ਸੰਗਤ ਵਿਚ ਨਾਮ ਜਪ ਕੇ ਵੀ ਕੁਛ ਨਹੀਂ ਹੁੰਦਾ, ਵਿਕਸਦਾ ਨਹੀਂ ਹੈ। ਉਹ ਵਾਹਿਗੁਰੂ ਦੇ ਗੁਣ ਗਾਉਣ ਕਰਕੇ ਇਹਦੀ ਮੈਲ ਨਿਕਲ ਜਾਂਦੀ ਹੈ ਤੇ ਨਿਰਮਲ ਮਨ ਸਦਾ ਖੇੜੇ ਵਿਚ ਹੀ ਹੁੰਦਾ। ਗੁਣ ਗਾਵਤ ਮਨ ਹੋਏ ਵਿਗਾਸਾ, ਮਨ ਦੀ ਵਿਗਾਸ ਕਾਹਦੀ ਹੈ, ਇਹਦੇ ਵਿਚ ਸ਼ੁਭ ਗੁਣਾਂ ਦੀਆਂ ਪੱਤੀਆਂ ਅੰਕੁੜੀਆਂ ਖਿੜਨ ਲੱਗ ਜਾਂਦੀਆਂ ਨੇ। ਸਰਬੱਤ ਕਾ ਭਲਾ ਸੋਚਣ ਲੱਗਦਾ, ਕਿਸੇ ਨੂੰ ਬੁਰਾ ਨਹੀਂ ਦੇਖਦਾ, ਕਿਸੇ ਦੀ ਨਿੰਦਿਆ ਸੁਣਨ ਤੋਂ ਪਰਹੇਜ਼ ਕਰਦਾ, ਝੂਠ ਬੋਲਣ ਤੋਂ ਹਟ ਜਾਂਦਾ, ਇਹ ਮਨ ਦਾ ਵਿਗਾਸ ਹੋਣ ਲੱਗ ਜਾਂਦਾ ਹੈ।
1: ਸਤਿਗੁਰ ਪੂਰਜਨ ਕੀ ਆਸਾ,
0: ਸਤਿਗੁਰ ਸੱਚੇ ਪਾਤਸ਼ਾਹ ਵਿਚ ਸਮਰੱਥ ਹੈ ਭਾਈ, ਜੋ ਅਰਦਾਸ ਕਰਦੇ ਨੇ ਹੇ ਵਾਹਿਗੁਰੂ ਸਾਨੂੰ ਆਪਣਾ ਜਸ ਬਖਸ਼, ਸੇਵਾ ਸਿਮਰਨ ਬਖਸ਼, ਉਹ ਸਤਿਗੁਰ ਭਾਈ ਆਪਣੇ ਜਨਾ ਸੇਵਕਾਂ ਦੀ ਆਸਾ ਪੂਰਦੇ ਹਨ।
1: ਸਤਿਗੁਰ ਸੇਵ ਪਰਮ ਪਦ ਪਾਇਓ,
0: ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਕੇ ਪਰਮ ਪਦ ਸਦਾ ਅਵਿਨਾਸ਼ੀ ਅਮਰ ਪਦ ਪ੍ਰਾਪਤ ਕੀਤਾ ਹੈ। ਜਿਨ੍ਹਾਂ ਸਿੱਖਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਨੇ ਵੀ ਭਾਈ ਅਮਰ ਪਦਵੀ ਪ੍ਰਾਪਤ ਕੀਤੀ ਹੈ।
1: ਅਵਿਨਾਸੀ ਅਵਗਤ ਧਿਆਇਓ,
0: ਕਿੱਥੋਂ ਅਮਰ ਪਦਵੀ ਪ੍ਰਾਪਤ ਹੁੰਦੀ ਹੈ? ਕੱਚੇ ਪਿੱਲੇ ਗੁਰੂਆਂ ਤੋਂ ਇਹ ਪ੍ਰਾਪਤੀ ਨਹੀਂ ਹੁੰਦੀ। ਗੁਰਸਿੱਖ ਪਿਆਰਿਓ, ਅਵਗਤ ਕਿੱਥੋਂ ਪ੍ਰਾਪਤ ਹੋਣਾ? ਜੋ ਗਤੀ ਤੋਂ ਰਹਿਤ ਹੈ, ਅੱਖਾਂ ਦੀ ਗਤ ਤੋਂ, ਮਨ ਦੀ ਗਤ ਤੋਂ ਪਰੇ ਹੈ। ਅਵਿਨਾਸੀ ਜੋ ਸਦਾ ਰਹਿਣ ਵਾਲਾ ਵਿਨਾਸ਼ ਰਹਿਤ ਵਾਹਿਗੁਰੂ ਹੈ। ਅਭਿਗਤ ਜੋ ਸਾਡੀ ਪਹੁੰਚ ਤੋਂ ਪਰੇ ਹੈ, ਗਿਆਨ ਤੋਂ ਪਰੇ ਹੈ। ਅਭਿਗਤ ਜੋ ਸਰੀਰ ਤੋਂ ਪਰੇ ਵਾਹਿਗੁਰੂ ਨਿਰੰਕਾਰ ਹੈ, ਉਹਦੇ ਸਿਮਰਨ ਨਾਲ ਹੀ ਇਹ ਪ੍ਰਾਪਤੀ ਹੁੰਦੀ ਹੈ।
1: ਇਸ ਭੇਟੇ ਦਾਰਿਦਰ ਨਾ ਚੰਪਾ,
0: ਜਦੋਂ ਵਾਹਿਗੁਰੂ ਦਾ ਫਿਰ ਅਵਿਨਾਸ਼ੀ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ, ਫਿਰ ਦਰਿੱਦਰ ਨਾ ਚੰਪੈ। ਤਿੰਨ ਦਰਿੱਦਰ ਨੇ ਭਾਈ ਸਾਡੇ ਮਨ ਬਚ ਕਰਮ, ਮਨ ਸ਼ੁਭ ਕਰਮ ਕਰਮ ਤੋਂ ਦਰਿੱਦਰ ਆਲਸੀ ਬਣਦਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਹ ਮਨ ਦਾ ਦਲਿੱਦਰ ਹੈ ਭਾਈ, ਤਨ ਦਾ ਦਲਿੱਦਰ ਹੈ ਗੁਰਸਿੱਖ ਪਿਆਰੇ। ਉਹ ਭਾਂਡੇ ਮਾਂਜਣ ਤੋਂ, ਝਾੜੂ ਦੇਣ ਤੋਂ, ਸੰਗਤ ਦੇ ਜੋੜੇ ਸਾਫ ਕਰਨ ਤੋਂ, ਕਿਰਤ ਕਮਾਈ ਵਿਚੋਂ ਦਾਨ ਕਰਨ ਤੋਂ ਇਹ ਆਲਸੀ ਬਣ ਜਾਂਦਾ। ਇਹ ਸਾਡੇ ਸਰੀਰ ਦਾ ਦਲਿੱਦਰ ਹੈ। ਮਨ ਬਚ ਕਰਮ, ਬਚ ਕਹੀਏ ਬਾਣੀ, ਬਾਣੀ ਦਾ ਵੀ ਸਾਡਾ ਦਲਿੱਦਰ ਹੈ ਭਾਈ। ਕੱਚੀਆਂ ਬਿੱਲਾਂ ਗੱਲਾਂ ਅਸੀਂ ਬਹੁਤ ਕਰਦੇ ਹਾਂ, ਜਪਜੀ ਸਾਹਿਬ ਦੇ ਪਾਠ ਕਰਨ ਤੋਂ ਆਲਸ ਕਰਦੇ ਹਾਂ, ਵਾਹਿਗੁਰੂ ਬੋਲਣ ਤੋਂ ਆਲਸ ਕਰਦੇ ਹਾਂ। ਜੇ ਵਾਹਿਗੁਰੂ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਜਾਵੇ, ਫਿਰ ਇਹ ਤਿੰਨੇ ਦਲਿੱਦਰ ਸਿੱਖ ਨੂੰ ਚੰਪੈ ਨਹੀਂ ਵਿਆਪਦੇ, ਨਹੀਂ ਰੁਕਾਵਟ ਕਰਦੇ। ਗੁਰਸਿੱਖ ਚੰਪੈ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵਰਤਿਆ ਸਵਈਆਂ ਦੇ ਵਿਚ। ਸਾਧ ਸਮੂਹ ਸਮਤ ਪ੍ਰਸੰਨ ਫਿਰੇ, ਜਗ ਸਤਰੁ ਸਭੇ ਅਬ ਲੋਕ ਚਾਪਾਏਗਾ, ਉੱਥੇ ਚਾਪਾਏਗਾ ਜਿਹੜਾ ਪਾਠ ਹੋਈ, ਇੱਥੇ ਸ਼ਾਰਟਕੱਟ ਚੰਪੈ ਹੈ ਬਾਣੀ ਦੇ ਵਿਚ। ਉਹ ਫਿਰ ਦੁਸ਼ਮਣੀ ਨਹੀਂ ਕਰਦੇ, ਰੁਕਾਵਟ ਪੈਦਾ ਨਹੀਂ ਕਰਦੇ। ਜਦ ਸਤਿਗੁਰ ਸੱਚੇ ਪ੍ਰਾਪਤ ਹੋ ਜਾਂਦੇ ਹਨ, ਫਿਰ ਮਨ ਬਚ ਕਰਮ ਦੇ ਜਿਹੜੇ ਦਰਿੱਦਰ ਹਨ ਇਹ ਨਾਸ਼ ਹੋ ਜਾਂਦੇ ਨੇ, ਰੁਕਾਵਟ ਨਹੀਂ ਪਾਉਂਦੇ।
1: ਕੱਲ ਸਹਾਰ ਤਾਸ ਗੁਣ ਜੰਪੈ,
0: ਕੱਲ ਸਹਾਰ ਜਿਹੜੇ ਭੱਟ ਹਨ ਦੋਵੇਂ ਭਰਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਜੰਪੈ ਨਾਮੇ ਜੰਪਣਾ ਬੋਲਣਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਵਾਰ ਵਰਤਿਆ ਬਾਣੀ ਵਿਚ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਰਾਮਦਾਸ ਜੀ ਦੇ ਗੁਣ ਬੋਲਦੇ ਹਾਂ।
1: ਜਨ ਜਨ ਕੇਰੇ,
0: ਆਓ ਭਾਈ ਆਪਣੇ ਸਾਥੀਆਂ ਨੂੰ ਕਹਿ ਰਹੇ ਨੇ ਕੱਲ ਸਹਾਰ ਜੀ ਆਪਾਂ ਰਲ ਮਿਲ ਕੇ, ਸੋ ਜਨ ਜਨ ਕੇਰੇ, ਸੋ ਜਨ ਜੋ ਆਪਣੇ ਜਨ ਸੇਵਕਾਂ ਦੇ ਮਿੱਤਰ ਹਨ, ਜੋ ਆਪਣੇ ਸੇਵਕਾਂ ਦੇ ਸਦਾ ਹੀ ਸਹਾਈ ਗੁਰੂ ਰਾਮਦਾਸ ਮਹਾਰਾਜ ਜੀ ਹਨ, ਆਪਾਂ ਰਲ ਮਿਲ ਕੇ ਉਹਨਾਂ ਦੇ ਜਸ ਗੁਣ ਗਾਈਏ।
1: ਅਮਰ ਨਾਮ ਜਾ ਕੋ ਹੋਰਿਆ,
0: ਜਿਸ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਦੁਆਰਾ ਅੰਮ੍ਰਿਤ ਰੂਪੀ ਨਾਮ ਫੁਰਿਆ, ਭਾਵ ਹਿਰਦੇ ਵਿਚ ਪ੍ਰਗਟ ਹੋਇਆ, ਸੰਫੁਰ ਹੋਇਆ, ਸ੍ਰੀ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਹਿਰਦੇ ਵਿਚ ਹੁੰਦਾ ਤਾਂ ਹਿਰਦੇ ਵਿਚ ਇਹ ਹੈ ਭਾਈ, ਘੱਟ ਘੱਟ ਮੈਂ ਹਰਜੂ ਬਸੈ, ਸਾਰਿਆਂ ਦੇ ਘਟਾਂ ਵਿਚ ਨਾਨਕ ਜਿਹੜਾ ਅੰਮ੍ਰਿਤ ਹੈ, ਵਾਹਿਗੁਰੂ ਦਾ ਨਾਮ ਸਾਰਿਆਂ ਦੇ ਅੰਦਰ ਹੈ। ਨਲਕਾ ਲਾ ਲਓ ਗੁਰਸਿੱਖ ਪਿਆਰਿਓ, ਪਾਣੀ ਤਾਂ ਧਰਤੀ ਦੇ ਵਿਚ ਹੀ ਹੈ, ਪਰ ਨਲਕਾ ਲਾ ਕੇ ਆਪਾਂ ਨੇ ਵੇਖੇ ਉਹ ਤਾਂ ਪਾਣੀ ਖਿੱਚਦਾ ਹੁੰਦਾ ਜੇ ਪਹਿਲਾਂ ਉਪਰੋਂ ਪਾਣੀ ਪਾਇਆ ਜਾਵੇ। ਆਪਾਂ ਜਦ ਬੋਰ ਕਰਦੇ ਹਾਂ ਸਮਰਸੀਬਲ ਪੰਪ ਲਾ ਲਓ ਕੋਈ ਲਾ ਲਓ, ਜਦ ਤੱਕ ਉਪਰੋਂ ਪਹਿਲਾਂ ਕੱਢਿਆ ਹੋਇਆ ਪਾਣੀ ਨਾਲ ਵਿਚ ਨਹੀਂ ਪਾਇਆ ਜਾਊਗਾ, ਉਨਾ ਚਿਰ ਉਹਨੇ ਹੇਠੋਂ ਪਾਣੀ ਨਹੀਂ ਖਿੱਚਣਾ। ਇਸੇ ਤਰ੍ਹਾਂ ਗੁਰਮੁਖਾਂ ਤੋਂ ਪੰਜ ਪਿਆਰਿਆਂ ਤੋਂ ਸੰਗਤ ਵਿਚ ਆ ਕੇ ਜਦੋਂ ਅਸੀਂ ਪਹਿਲਾਂ ਨਾਮ ਸੁਣ ਕੇ ਗਿਰਦੇ ਵਿਚ ਨਹੀਂ ਪਾਵਾਂਗੇ, ਉਹਦੇ ਵਿਚ ਪਿਆ ਨਾਮ ਰੂਪੀ ਅੰਮ੍ਰਿਤ ਪ੍ਰਗਟ ਨਹੀਂ ਹੋਣਾ। ਸਤਿਗੁਰ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ ਆਪਣਾ ਨਾਮ ਸਰੂਪ ਗਿਆਨ ਦੇ ਕੇ ਅੰਦਰੋਂ ਹੀ ਨਾਮ ਸਫੁਰਿਆ, ਨਾਮ ਅੰਮ੍ਰਿਤ ਪ੍ਰਗਟ ਕਰ ਦਿੱਤਾ।
1: ਇਨ ਸਤਿਗੁਰ ਸੇਵ ਸਬਦ ਰਸ ਪਾਇਆ।
0: ਇਨ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੀ ਸੇਵਾ ਕੀਤੀ, ਫਿਰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਸੇਵਾ ਕਰਕੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੁਣ ਤਿੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਤੋਂ ਸੇਵਾ ਕਰਕੇ ਕਠਿਨ ਘਾਲ ਕਮਾਈ ਕਰਕੇ ਪ੍ਰਾਪਤੀ ਕੀਤੀ।
1: ਨਾਮ ਨਿਰੰਜਨ ਔਰ ਧਰਿਆ।
0: ਨਿਰੰਜਨ ਜੋ ਕਾਲ ਤੋਂ ਰਹਿਤ ਮਲ ਅਵਖੇਪ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ, ਔਰ ਧਰਿਆ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੋ ਗਈ। ਨਾਮ ਆਪਾਂ ਜਪੀ ਜਾਈਏ ਪੜੀ ਜਾਈਏ ਭਾਈ, ਪਰ ਹਿਰਦੇ ਵਿਚ ਵਸਣਾ ਬਹੁਤ ਔਖਾ ਹੈ। ਚੌਥੇ ਪਾਤਸ਼ਾਹ ਨੇ ਤਾਂ ਹੀ 20ਵੇਂ ਸ਼ਲੋਕ ਵਿਚ 21ਵੇਂ ਚੰਤ ਵਿਚ ਬਚਨ ਕੀਤਾ ਹੈ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦ੍ਰਿੜ ਆਵੇ ਰਾਮ ਰਾਜ। ਜਪਣਗੇ ਤਾਂ ਹਰੇਕ, ਪਰ ਜਿਨ੍ਹਾਂ ਨੂੰ ਪੂਰਾ ਸਤਿਗੁਰ ਮਿਲੂਗਾ ਉਹ ਪੂਰਾ ਸਤਿਗੁਰ ਵਿਚ ਇਹ ਸਿਫਤ ਹੈ, ਉਹ ਆਪਣੇ ਸੇਵਕ ਦੇ ਹਿਰਦੇ ਵਿਚ ਨਾਮ ਦ੍ਰਿੜ ਕਰ ਦਿੰਦਾ। ਇਹਦੀ ਸਿੱਧੀ ਮਿਸਾਲ ਇਹ ਹੈ, ਕੱਚੇ ਪਿੱਲੇ ਜਿਹੜੇ ਟੀਚਰ ਮਾਸਟਰ ਹੁੰਦੇ ਹੈ ਉਹ ਪੜ੍ਹਾਉਂਦੇ ਤਾਂ ਹੁੰਦੇ ਹੈ, ਬਲੈਕ ਬੋਰਡ ਤੇ ਵੀ ਲਿਖ ਦਿੰਦੇ ਹੈ, ਪਰ ਵਿਦਿਆਰਥੀਆਂ ਦੇ ਹਿਰਦੇ ਨਹੀਂ ਵਸਦਾ। ਪਰ ਐਸੇ ਕੁਝ ਕਾਬਿਲ ਟੀਚਰ ਹੁੰਦੇ ਨੇ ਉਹ ਪੜ੍ਹਾਉਂਦੇ ਹੀ ਬੱਚੇ ਦੇ ਹਿਰਦੇ ਵਸਾ ਦਿੰਦੇ ਹੈ। ਇਸੇ ਤਰ੍ਹਾਂ ਜਿਹੜਾ ਕਾਬਲ ਗੁਰੂ ਹੁੰਦਾ ਉਹ ਨਾਮ ਦਿੰਦਾ ਹੀ ਸੇਵਕਾਂ ਦੇ ਹਿਰਦੇ ਵਸਾ ਦਿੰਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਐਸੇ ਹੀ ਸਤਿਗੁਰ ਮਿਲੇ ਜਿਨ੍ਹਾਂ ਨੇ ਹਿਰਦੇ ਨਾਮ ਵਸਾ ਦਿੱਤਾ।
1: ਹਰ ਨਾਮ ਰਸਕ ਗੋਬਿੰਦ ਗੁਣ ਗਾਹਕ।
0: ਗੁਰੂ ਰਾਮਦਾਸ ਮਹਾਰਾਜ ਐਸੇ ਫਿਰ ਸੇਵਕ ਬਣੇ ਹਰੀ ਦੇ ਨਾਮ ਦੇ ਰਸਕ ਬੈਰਾਗੀ ਰਸੀਏ, ਤੇ ਗਾਹਕ ਕਹਿੰਦੇ ਖਰੀਦਦਾਰ ਨੂੰ ਭਾਈ। ਤੇ ਗੁਰੂ ਰਾਮਦਾਸ ਜੀ ਕੌਣ ਸਨ? ਗੁਰੂ ਦੇ ਗੋਬਿੰਦ ਦੇ ਗੁਣਾਂ ਦੇ ਖਰੀਦਦਾਰ। ਆਪਾਂ ਨੂੰ ਵੀ ਮਹਾਰਾਜ ਨੇ ਕਿਹਾ ਜੇ ਤੁਸੀਂ ਗਾਹਕ ਬਣਨਾ ਗੁਣਾਂ ਦੇ ਬਣੋ। ਸਾਂਝ ਕਰੀ ਜੈ ਗੁਣੇ ਕੇਰੀ ਛਾੜ ਅਵਗੁਣ ਚੱਲੀਏ। ਔਗੁਣਾਂ ਨੂੰ ਨਾ ਖਰੀਦੇ ਫਿਰੀਏ, ਕਿਉਂਕਿ ਔਗੁਣ ਤਾਂ ਪਹਿਲੇ ਹੀ ਬਥੇਰੇ ਨੇ ਆਪਣੇ ਕੋਲ, ਔਗੁਣ ਹੀ ਭਰਿਆ ਸਰੀਰ ਹੈ। ਜੇ ਬਾਡੀ ਉਪਰ ਤੇਲ ਪਾਵਾਂਗੇ ਫਿਰ ਤਾਂ ਫੂਕੇ ਹੀ ਜਾਵਾਂਗੇ, ਬਾਡੀ ਉਪਰ ਪਾਣੀ ਪਾਈਏ ਤਾਂ ਬਚਾਂਗੇ। ਔਗੁਣ ਤਾਂ ਪਹਿਲੇ ਹੀ ਸਾਡੇ ਕੋਲ ਬਥੇਰੇ ਨੇ। ਆਪਾਂ ਪੰਜਾਬ ਵਿਚੋਂ ਆਏ ਹਾਂ, ਕੱਖ ਕੰਡਾ ਕਦੇ ਬੀਜਣਾ ਨਹੀਂ ਪੈਂਦਾ, ਉਹ ਤਾਂ ਧਰਤੀ ਵਿਚ ਆਪੇ ਬਥੇਰਾ। ਬੀਜਣੇ ਤਾਂ ਚੰਗੇ ਬੀਜ ਪੈਂਦੇ ਨੇ, ਕਦੇ ਖੱਬਲ ਆਪਾਂ ਨੇ ਬੀਜਿਆ ਨੀ, ਕਦੇ ਡੀਲਾ ਬੀਜਿਆ ਨੀ, ਆਪੇ ਜੰਮਦੇ ਨੇ। ਚੰਜਣ ਕਦੇ ਬੀਜਣਾ ਨੀ ਪੈਂਦਾ। ਇਸੇ ਤਰ੍ਹਾਂ ਤਨ ਰੂਪੀ ਖੇਤ ਵਿਚ ਔਗੁਣਾਂ ਦੇ ਬੀਜ ਤਾਂ ਪਹਿਲੇ ਹੀ ਭਰੇ ਪਏ ਨੇ। ਗੁਰਸਿੱਖ ਪਿਆਰੇ, ਆਪਾਂ ਵੇਖਦੇ ਹੀ ਹੈ, ਕੈਂਸਰ ਕਿਤੇ ਬਾਹਰੋਂ ਆਉਂਦਾ ਅੰਦਰੇ ਪਿਆ, ਤਾਪ ਕਿਤੇ ਬਾਹਰੋਂ ਆ ਕੇ ਚਿੰਬੜਦਾ, ਕਿਤੇ ਗਠੀਆ ਸਾਨੂੰ ਬਾਹਰੋਂ ਆ ਕੇ ਚਿੰਬੜਦਾ। ਇਹ ਤਾਂ ਭਰੇ ਪਏ ਧਰਤੀ ਤਨ ਰੂਪੀ ਔਗੁਣਾਂ ਨਾਲ। ਵਾਹਿਗੁਰੂ ਇਹਨੂੰ ਢੱਕ ਰੱਖੇ, ਵਾਹਿਗੁਰੂ ਬਚਾ ਰੱਖੇ ਤਾਂ ਭਰਿਆ ਪਿਆ। ਸਤਿਗੁਰ ਗੁਰੂ ਰਾਮਦਾਸ ਜੀ ਕੌਣ ਹਨ? ਜੋ ਰਸਕ ਵਾਹਿਗੁਰੂ ਦੇ ਨਾਮ ਦੇ ਰਸੀਏ, ਕਿ ਗੋਬਿੰਦ ਗੁਣ ਗਾਹਕ। ਉਹ ਗਾਹਕ ਕਾਹਦੇ ਹਨ? ਕੀ ਚੀਜ਼ ਖਰੀਦਦੇ ਹਨ? ਗਾਹਕ ਟੋਲਦਾ ਫਿਰਦਾ ਹੁੰਦਾ ਸੌਦਾ, ਉਹ ਵਾਹਿਗੁਰੂ ਦੇ ਉਹ ਗੁਣ ਟੋਲਦੇ ਫਿਰਦੇ ਨੇ, ਉਹ ਗੁਣ ਇਕੱਠੇ ਕਰਦੇ ਫਿਰਦੇ ਨੇ ਜੋ ਗੋਬਿੰਦ ਨੂੰ ਭਾਉਂਦੇ ਨੇ। ਅੰਮ੍ਰਿਤ ਨੇ ਵੀ ਬਚਨ ਕੀਤਾ ਸੀ, ਅਸੀਂ ਸਾਰੇ ਜੀਵ ਰੂਪ ਇਸਤਰੀ ਹੈ, ਪਤੀ ਰੂਪ ਪਰਮਾਤਮਾ, ਭੈਣਾਂ ਬੀਬੀਆਂ ਨੂੰ ਉਹੀ ਸ਼ਿੰਗਾਰ ਕਰਨਾ ਚਾਹੀਦਾ ਜੋ ਉਸਦੇ ਪਤੀ ਨੂੰ ਭਾਉਂਦਾ ਹੋਵੇ, ਜੋ ਮਾਲਕ ਨੂੰ ਭਾਉਂਦਾ ਹੋਵੇ। ਨਹੀਂ ਤਾਂ ਹਰ ਹਾਂ ਕੰਤ ਹੈ ਬਾਜ ਸ਼ਿੰਗਾਰ, ਬਿਰਥਾ ਸਭ ਜਾਈਏ। ਕਿੰਨੇ ਹੀ ਸ਼ਿੰਗਾਰ ਸੋਲ ਹੈ, ਕੀਏ ਸ਼ਿੰਗਾਰ ਕੇ ਅੰਜਨ ਪਾਜੇ। ਜਿੰਨੇ ਮਰਜ਼ੀ ਸ਼ਿੰਗਾਰ ਭੈਣ ਬੀਬੀ ਕਰ ਲਵੇ, ਜੇ ਉਹ ਪਤੀ ਨੂੰ ਇਹ ਨਾ ਭਾਈ ਤੇ ਸਾਰੇ ਬਿਰਥੇ ਚਲੇ ਜਾਂਦੇ ਨੇ। ਇਸ ਤਰ੍ਹਾਂ ਆਪਾਂ ਜੀਵ ਰੂਪ ਇਸਤਰੀ ਹੈ, किन्ने ही गुण कठे कर लिए किन्ने शिंगार शोभा साड़ी हो जावे जे परमात्मा पति नू ना पाई पाई ओ भी बिरथी ओ चली जानी है। श्री गुरु रामदास महाराज नाम दे रसीए ते ओ गाहक टो गाहक ने गुण टो दे फिर दे ने जो गोविंद नू पाउंदे हन।
1: चाहक तत समत सारे
0: चाहक दे अर्थ चाहक दा अर्थ हिंदी विच देखना भी है भाई ते देख दे की ने महाराज दर्शन की चाहुंदे ने तत वस्तु दे असी झूठिया वस्तुआं देखदे हां। गुरसिख प्यारियो हरिमंदर साहब तो कीर्तन तां तड़के कोई ओ सुणदे 24 घंटे टीवी विच असी तत वस्तु नहीं झूठी वस्तु देख रहे पता आपां नूं हैगा इह भी सानूं पता है जो हरिमंदर साहब विच कीर्तन हो रहा उह सच है क्योंकि उत्थे सच तो बिना कोई बोल ही नहीं सकदा बाणी तो बिना उत्थे कोई गल ही नहीं कर सकदा आपां नूं पता है कि उह तत वस्तु है जो उत्थों आवाज आ रही है ते आपां नूं इह भी पता है जिहड़ियां फिल्मां वेखदे आ झूठ है ना ओ कुड़ी हुंदी है ना ओ मुंडा ना ओ बाप ना ओ सस ना ओ भैण तुहानूं सब नूं पता है भी सब दिखावा है कुड़ी किसे दी हुंदी है बणी भी किसे दी हुंदी है ब्याही किते हुंदी है ते ब्याह किसे नाल सानूं सब पता है कि झूठ है पर नहीं असीं उहनूं सच मन्ने झूठ बात सा सच कर जाती यही तो बाणी ने कहा सानू जेड़ी चीज झूठी है असी ओनू सच मानदे हां भाई जेड़ी सच है वह तो असी परे हुंदे जाने पर धन गुरु रामदास महाराज श्री गुरु अमरदास जी ने कृपा कर दिती ओ जो कुछ देखदे ने चाहक तत जेड़ी तत वस्तु है जो को कन्ना नाल सुनदे ने उह सच सुनना चाहुंदे आ। गुरु अर्जन ने तो इत्थे तक कहा भाई हे काल पुरख वाहिगुरु जद कोई गलत शब्द उचारण करे तो मैं ओनू माड़ा नहीं कहना तू मैनू ए बोला कर दी मैनू सुने ही ना आखो सतना मेरे मोहन सरबणन ए ना सुना है ओनू नहीं मैं कहना तू गलत बोलदा है मेरी सुन शक्ति ओ खत्म कर दे मैनू गलत शब्द सुने ही ना। ए चाहक तत बड़ा गंभीर शब्द वरत रहे ने चाहक देखण वाला चाहवान तत वस्तु दे चाहवान सी सानू सच ही दिखे झूठ शब्द साडे सामने ही ना आवे ते सामत सरे सरनाम है सरोवर दा श्री गुरु रामदास महाराज जी समता दे सरोवर बराबरी दे सरोवर कोई छोटा वड्डा समझे ही नहीं गुरसिख प्यारे हो किसे नू ऊंचा नीमा समझे ही नहीं है सब तो नीमे आप सब तो छोटे आप समझिया ये ऐसे सामत सरे सारिआं नूं बराबर समझण वाले फिर सतगुर गुरु रामदास महाराज जी ने तीर्थ रचिया श्री अमृतसर साहब ओ भी सामत सरे सारिआं खातर बराबर हिंदू आवे मुसलमान आवे ईसाई आवे चारे वर्णा दा सांझा सामत सरे सारिआं खातर बराबर फिर आ संगत गुरु दी भाई ए भी सामत सरे ए भी सारिआं खातर इक सार सरोवर है कोई आके बैठ जावे कोई सुन लवे फेरा गुरु ग्रंथ साहिब दी बाणी ए भी सामत सारे भाई इहनू कोई गावे को सुने कोई करे विचार को उपदेश है को दृढ़ तिसका होए उधार ऐसी गुरु रामदास महाराज दी संगत ओ भी सारिआं वास्ते सांझी ऐसा तीर्थ अमृतसर साहिब बनाया ओ भी सारिआं वास्ते सांझा गुरसिख प्यारिओ ऐसी ही दृष्टि गुरु रामदास महाराज दी ओ भी सारे अनु बराबर किसे नु छोटा वड्डा ऊंचा नीमा समझे ही नहीं।
1: काव काल ठाकुर हरदास ने
0: काव काल ठाकुर कवि काल जी भट ए हुण वचन करदे ने ठाकुर ए भाई मराठियां दा राजस्थानी बोली है कृष्ण ते रामचंद्र जी दे समय तो चली है जो क्षत्रिया दे जात विच ऊंचा हुंदा सी ओनू ठाकुर कह के बुलाउंदे ने। मराठियां विच कदे आपां जाइए ना जे कोई खालसा अमृतधारी जावेगा सिंह ओनू भी ओ ठाकुर कह के बुलाउंदे ने उहनां दा इज्जतदार शब्द है सत्कारयोग शब्द है ठाकुर कहना खास करके मराठियां दा जिहनू इज्जत नाल बुलाउणा होवे ओनू ठाकुर कहिंदे ने। हुण गुरु रामदास महाराज जी दे पिता जी सी बाबा हरदास साहिब जी जिन्हां दे घर 1591 बिक्रमी नूं सतगुर पातशाह गुरु रामदास महाराज ਚੂਨਾ ਮੰਡੀ ਲਾਹੌਰ ਦੇ ਵਿਚ ਅਵਤਾਰ ਧਾਰਨ ਕੀਤਾ। ਇਨ੍ਹਾਂ ਦੀ ਮਾਤਾ ਜੀ ਦੇ ਦੋ ਨਾਂ ਸੀ, ਮਾਤਾ ਨੂਪੀ ਜੀ, ਮਾਤਾ ਦਇਆ ਕੌਰ ਜੀ। ਉਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰ ਜੀ ਦਾ ਅਵਤਾਰ ਹੋਇਆ। ਉਨ੍ਹਾਂ ਦੇ ਪਿਤਾ ਨੂੰ ਹੁਣ ਸਤਿਕਾਰਕਾਰ ਬੁਲਾਉਣ ਖਾਤਰ ਠਾਕੁਰ ਸ਼ਬਦ ਵਰਤਦੇ ਨੇ। ਭਗਤ ਨਲ ਜੀ ਕਹਿੰਦੇ ਨੇ, ਕੱਲ ਜੀ ਕਵ ਕੱਲ ਠਾਕੁਰ ਹਰਦਾਸ ਨੇ। ਹਰਦਾਸ ਜੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਂ ਹੈ। ਉਨ੍ਹਾਂ ਨੂੰ ਸਤਿਕਾਰ ਨਾਲ ਬੁਲਾਉਂਦੇ ਹੋਏ ਠਾਕੁਰ ਸ਼ਬਦ ਨਾਲ ਵਰਤਦੇ ਹਨ। ਹੇ ਠਾਕੁਰ ਹਰਦਾਸ, ਕਿਉਂਕਿ ਖੱਤਰੀਆਂ ਦਾ ਸ਼ਬਦ ਹੈ, ਉਹ ਖੱਤਰੀਆਂ ਦੀ ਕੁਲ ਵਿਚ ਸਨ। ਬਾਬਾ ਠਾਕੁਰ ਹਰਦਾਸ ਜੀ ਉਨ੍ਹਾਂ ਦੇ ਤਨ ਕਹੀਏ ਪੁੱਤਰ, ਤਨੇ ਨਾਮ ਹਿੰਦੀ ਵਿਚ ਪੁੱਤਰ ਦਾ, ਫਾਰਸੀ ਵਿਚ ਵੀ ਤਨ ਪੁੱਤਰ ਨੂੰ ਕਹਿੰਦੇ ਨੇ। ਉਨ੍ਹਾਂ ਦੇ ਪੁੱਤਰ ਗੁਰੂ ਰਾਮਦਾਸ ਮਹਾਰਾਜ ਜੀ,
1: ਗੁਰ ਰਾਮਦਾਸ ਸਰ ਅਪਰ ਪਰ।
0: ਗੁਰੂ ਰਾਮਦਾਸ ਜੀ, ਤੁਸੀਂ ਐਸੇ ਸਤਿਗੁਰ ਹੋ, ਤੁਸੀਂ ਖਾਲੇ ਸਰੋਵਰਾਂ ਨੂੰ ਸਮੁੰਦਰਾਂ ਨੂੰ ਭਰ ਦਿੱਤਾ। ਖਾਲੀ ਸਰ ਅਪਾਰ ਭਰੇ, ਜਿਹੜੇ ਖਾਲੀ ਪਏ ਸਮੁੰਦਰ ਸੀ ਉਹ ਤੁਸੀਂ ਭਰ ਦਿੱਤੇ। ਕੀ ਸਮੁੰਦਰ ਭਰੇ? ਖਾਲੀ ਉਜਾੜ ਪਿਆ ਸੀ ਅੰਮ੍ਰਿਤਸਰ ਦਾ ਜੰਗਲ, ਗੁਰਸਿੱਖ ਪਿਆਰੇ ਟੁੰਗ ਤੇ ਗਲਵਿੰਡੀ ਪਿੰਡ ਦੀ ਜ਼ਮੀਨ ਹੈ ਇਹ। ਗਲਵਿੰਡੀ ਦੇ ਜੱਟਾਂ ਤੋਂ 700 ਰੁਪਈਆ ਦੇ ਕੇ ਗੁਰੂ ਰਾਮਦਾਸ ਜੀ ਨੇ ਖਰੀਦੀ ਸੀ। ਉਥੇ ਤਾਂ ਉਜਾੜ ਸੀ, ਜੰਗਲੀ ਜਾਨਵਰ ਰਹਿੰਦੇ ਸੀ। ਦੇਖ ਲੋ ਉਥੇ ਅੰਮ੍ਰਿਤਸਰ ਦਾ ਸਰੋਵਰ ਭਰ ਦਿੱਤਾ। ਇਹ ਗੁਰੂ ਰਾਮਦਾਸ ਜੀ ਨੇ ਸਾਰ ਅਭਾਰ ਭਰੇ। ਫਿਰ ਗੁਰਸਿੱਖ ਜਿਨ੍ਹਾਂ ਨੇ ਸੰਗਤ ਕੀਤੀ ਪਾਈ, ਆਪਣੇ ਸੇਵਕਾਂ ਦੇ ਖਿਰਦੇ ਰੂਪੀ ਸਰੋਵਰ ਜਿਹੜੇ ਖਾਲੀ ਪਏ ਸੀ ਸ਼ੁਭ ਗੁਣਾਂ ਤੋਂ, ਦੈਵੀ ਗੁਣਾਂ ਤੋਂ, ਉਹ ਗੁਰੂ ਰਾਮਦਾਸ ਜੀ ਦੀ ਸੰਗਤ ਕਰਕੇ ਸੇਵਕ ਸਿੱਖਾਂ ਦੇ ਸਰੋਵਰ ਰੂਪੀ ਹਿਰਦੇ ਉਹ ਸ਼ੁਭ ਗੁਣਾਂ ਨਾਲ ਭਰ ਦਿੱਤੇ। ਨਾਮ ਅੰਮ੍ਰਿਤ ਨੂੰ ਨਾਮ ਰੂਪੀ ਸਰੋਵਰਾਂ ਨਾਲ ਭਰ ਦਿੱਤੇ। ਤੀਸਰਾ ਅਰਥ ਸੰਪਰਦਾ ਨੇ ਕੀਤਾ, ਸਰ ਅਭਰ ਭਰੇ। ਜਿਹੜੇ ਸੇਵਕ ਖਾਲੀ ਝੋਲੀਆਂ ਲੈ ਕੇ ਆਏ, ਜਿਨ੍ਹਾਂ ਦੇ ਘਰ ਖਾਲੀ ਪਏ ਸੀ ਉਹ ਗੁਰੂ ਰਾਮਦਾਸ ਜੀ ਨੇ ਭਰ ਦਿੱਤੇ। ਬਾਬਾ ਆਦਮ ਜੀ ਆਏ ਸੀ, ਲੱਕੜਾਂ ਦੀ ਸੇਵਾ ਕਰਦੇ ਹੁੰਦੇ ਸੀ। ਠੰਡ ਹੋ ਗਈ, ਸਰਦੀ ਆ ਗਈ, ਬਾਰਿਸ਼ ਪਈ, ਬਾਬਾ ਆਦਮ ਜੀ ਨੇ ਸਾਰੀਆਂ ਸੰਗਤਾਂ ਨੂੰ ਲੱਕੜਾਂ ਦੇ ਅੰਗੀਠੇ ਲਾ ਕੇ ਰਾਤ ਨੂੰ ਪਾਲੇ ਤੋਂ ਬਚਾ ਲਿਆ। ਨਹੀਂ ਪਾਲਾ ਬੁਰੀ ਬਲਾ ਹੈ, ਬੱਚਿਆਂ ਨੂੰ ਨਮੂਨੀਆ ਹੋ ਜਾਂਦਾ, ਉਦੋਂ ਬਿਲਡਿੰਗ ਨਹੀਂ ਸੀ ਪਈ ਹੋਈ। ਧੰਨ ਧੰਨ ਹੋਣ ਲੱਗੀ ਬਾਬਾ ਆਦਮ ਜੀ ਦੀ। ਗੁਰੂ ਰਾਮਦਾਸ ਜੀ ਨੇ ਬੁਲਾਇਆ, ਸਿੱਖ ਤੂੰ ਸੰਗਤ ਨੂੰ ਖੁਸ਼ੀ ਕੀਤਾ, ਸੰਗਤ ਦੀ ਸੇਵਾ ਕੀਤੀ ਹੈ, ਮੰਗਣਾ ਜੋ ਕੁਝ ਮੰਗਣਾ। ਉਦੋਂ ਉਮਰ ਬਹੁਤ ਵੱਡੀ ਹੋ ਗਈ ਸੀ। ਬਾਬਾ ਆਦਮ ਜੀ ਨੂੰ ਸੰਗ ਆ ਗਈ, ਜੇ ਹੁਣ ਪੁੱਤ ਮੰਗੂਗਾ ਸੰਗਤ ਕੀ ਕਹੂਗੀ ਕਿ ਬੁੜਾ ਹੋ ਕੇ ਪੁੱਤ ਦੀ ਦਾਤ ਮੰਗਦੇ। ਉਹ ਮੰਗਣਾ ਹੋਇਆ ਤੇ ਸਤਿਗੁਰ ਗੁਰੂ ਰਾਮਦਾਸ ਜੀ ਐਸੇ ਖਾਲੀ ਘਰਾਂ ਨੂੰ ਭਰਨ ਵਾਲੇ ਨੇ, ਕਹਿਣ ਲੱਗੇ ਨਹੀਂ ਬਾਬਾ, ਜੇ ਤੇਤੇ ਆਦਮੀ ਆਉਂਦੀ ਮੰਗ ਘਰ ਵਾਲੀ ਨੂੰ ਪੁੱਛੇ। ਐਸਾ ਗੁਰੂ ਦਾ ਦਾਤਾ ਬਰ ਹੈ, ਦੇਣ ਵਾਲਾ। ਆਪਣੇ ਘਰ ਸਲਾਹ ਕਰਿਆ, ਮਾਈ ਸਮਰਾਈ ਜੀ ਭਾਂਡੇ ਮਾਂਦੀ ਹੁੰਦੀ ਸੀ ਲੰਗਰ ਦੀ, ਜਾ ਕੇ ਕਹਿਣ ਲੱਗਾ ਅੱਜ ਸਮਾਂ ਸੀ ਮੈਂ ਸੰਗ ਗਿਆ। ਮਾਤਾ ਜੀ ਕਹਿੰਦੇ ਚਲੋ ਮੈਂ ਚੱਲਦੀ ਆ ਨਾਲ। ਸਤਿਗੁਰ ਕਹਿੰਦੇ ਕੀ ਸਲਾਹ ਕੀਤੀ ਹੈ? ਮੰਗੋ ਜੋ ਕੁਛ ਮੰਗਣਾ, ਤੁਸੀਂ ਸੰਗਤ ਦੀ ਸੇਵਾ ਕੀਤੀ ਹੈ, ਗੁਰੂ ਰਾਮਦਾਸ ਸਰ ਅਭਾਰ ਭਰੇ। ਤਾਂ ਮਾਤਾ ਜੀ ਹੱਥ ਬੰਨ ਕੇ ਕਹਿਣ ਲੱਗੇ, ਸਤਿਗੁਰ ਸਾਨੂੰ ਕਾਹਨੂੰ ਪਰਖਦੇ, ਤੈਨੂੰ ਕਿਹੜਾ ਪਤਾ ਨੀ ਵੀ ਮੰਗ ਕੀ ਹੈ, ਅੱਜ ਕਹੇ ਆਖੋ ਸਤਿਨਾਮ। ਤੁਸੀਂ ਤਾਂ ਜਾਣਦੇ ਹੀ ਹੋ ਖਾਲੀ ਘਰ ਹੈ, ਹਵੇਲੀਆਂ ਨੂੰ ਜਿੰਦੇ ਲੱਗੇ ਨੇ। ਤਾਂ ਉਦੋਂ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਤੁਹਾਡੇ ਕਰਮਾਂ ਵਿਚ ਤਾਂ ਪੁੱਤਰ ਹੈ ਨਹੀਂ ਸੀ, ਪਰ ਤੁਸੀਂ ਸੰਗਤ ਦੀ ਭਗਤੀ ਰੂਪੀ ਸੇਵਾ ਕਮਾਈ ਹੈ, ਸੰਗਤ ਨੂੰ ਖੁਸ਼ ਕੀਤਾ, ਅਸੀਂ ਆਪਣੀ ਭਗਤੀ ਅੰਸ਼ ਦਾ ਤੁਹਾਨੂੰ ਪੁੱਤਰ ਦਿੰਦੇ ਹਾਂ। ਸੇਵਾ ਸਫਲੀ ਕਰਨੀ ਹੈ, ਗੁਰੂ ਘਰ ਦੀ ਸੇਵਾ ਨਿਸਫਲ ਨਹੀਂ ਜਾਂਦੀ। ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ, ਉਹਦਾ ਨਾਂ ਭਗਤੂ ਰੱਖਿਓ। ਉਹ ਭਗਤੀ ਅੰਸ਼ ਵਿਚੋਂ ਸਾਰ ਅਭਾਰ ਭਰੇ, ਖਾਲੀ ਸੀ ਜਿਨ੍ਹਾਂ ਦਾ ਘਰ, ਉਹ ਭਰ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ। ਤੇ ਗੁਰਸਿੱਖ ਪਿਆਰਿਓ, ਫਿਰ ਭਾਈ ਭਗਤੂ ਜੀ ਦਾ ਜਨਮ ਹੋਇਆ, ਉਹ ਭਗਤੀ ਗੁਰੂ ਅੰਸ਼ ਵਿਚੋਂ ਆਪਣਾ ਪੁੱਤਰ ਦਿੱਤਾ ਗੁਰੂ ਰਾਮਦਾਸ ਜੀ ਨੇ। ਉਹ ਫਿਰ ਸੱਤਵੇਂ ਪਾਤਸ਼ਾਹ ਤੱਕ ਰਿਹਾ ਭਾਈ ਗੁਰੂ ਘਰ ਵਿਚ ਭਾਈ ਭਗਤੂ, ਇੰਨੀ ਲੰਮੀ ਉਮਰ ਹੋਈ ਹੈ ਉਹਦੀ। ਜਦ ਪੰਜਵੇਂ ਪਾਤਸ਼ਾਹ ਨੇ ਸਰੋਵਰ ਬਣਾਏ ਨੇ, ਉਦੋਂ ਵੀ ਭਾਈ ਭਗਤੂ ਜੀ ਸੇਵਾ ਕਰਦੇ ਰਹੇ ਨੇ। ਤੇ ਛੇਵੇਂ ਪਾਤਸ਼ਾਹ ਨੇ ਜਦੋਂ ਜੰਗ ਲੜੇ, ਮਹਾਰਾਜ ਗੁਰੂ ਸਰ ਦਾ ਜੰਗ ਲੜਿਆ ਨਾ, ਉਦੋਂ ਵੀ ਭਾਈ ਭਗਤੂ ਜੀ ਜੰਗ ਵਿਚ ਸ਼ਾਮਲ ਸਨ। ਤੇ ਸੱਤਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਰਹਿੰਦੇ ਸੀ, ਸੱਤਵੇਂ ਪਾਤਸ਼ਾਹ ਦੇ ਨਾਲ ਭਾਈ ਭਗਤੂ ਜੀ ਖੇਤੀ ਕਰਾਉਂਦੇ ਰਹੇ ਨੇ। ਉਹਨਾਂ ਦੀ ਅੰਸ਼ ਵੰਸ਼ ਦੇਖ ਲਓ ਹੁਣ ਕਿੰਨੀ ਸੇਵਾ ਹੋ ਰਹੀ ਹੈ ਭਾਈ ਭਗਤੂ ਦੀ। ਢਾਬ ਥਾਂ ਪਰ ਥਾਂ ਬਣੇ ਹੋਏ ਨੇ। ਭਗਤ ਕੱਲ ਜੀ ਕਹਿੰਦੇ ਨੇ ਭੱਟ ਸਰ ਅਭਰ ਭਰੇ, ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਖਾਲੀ ਘਰਾਂ ਨੂੰ ਵੀ ਭਰ ਦਿੱਤਾ।
1: ਛੂਟਤ ਪਰਵਾਹ ਅਮਰਾ ਪਦ।
0: ਜਦ ਸਤਿਗੁਰ ਪਾਤਸ਼ਾਹ ਜੀ ਨੇਤਰ ਖੋਲਦੇ ਸੀ, ਸਮਝ ਲੋ ਅੰਮ੍ਰਿਤ ਦੇ ਪ੍ਰਵਾਹ ਛੁੱਟ ਪੈਂਦੇ ਸੀ। ਜਦ ਰਸਨਾ ਤੋਂ ਬਚਨ ਬੋਲਦੇ ਸੀ, ਅੰਮ੍ਰਿਤ ਦੇ ਝਰਨੇ ਹੀ ਚੱਲ ਪੈਂਦੇ ਸੀ। ਜਦ ਸਤਿਗੁਰ ਪਾਤਸ਼ਾਹ ਜੀ ਹੱਥ ਨਾਲ ਇਸ਼ਾਰਾ ਕਰਦੇ ਸੀ, ਉਧਰ ਵੀ ਅੰਮ੍ਰਿਤ ਦੀ ਉਹ ਵਰਖਾ ਹੋਣ ਲੱਗ ਜਾਂਦੀ ਸੀ। ਐਸੇ ਸਤਿਗੁਰ ਗੁਰੂ ਰਾਮਦਾਸ ਮਹਾਰਾਜ
1: ਅੰਮ੍ਰਿਤ ਸਰੋਵਰ ਸਦ ਭਰਿਆ।
0: ਗੁਰੂ ਰਾਮਦਾਸ ਜੀ ਦਾ ਕਿਰਦਾ ਰੂਪੀ ਸਰੋਵਰ ਸਦਾ ਅੰਮ੍ਰਿਤ ਨਾਲ, ਮਿਠਾਸ ਨਾਲ ਹੀ, ਨਿਮਰਤਾ ਨਾਲ ਹੀ ਭਰਿਆ ਰਹਿੰਦਾ ਸੀ।
1: ਤੇ ਪੀਵ ਹੈ ਸੰਤ ਕਰੈ ਮਨ ਮੰਜਨ।
0: ਉੱਥੇ ਫਿਰ ਸੰਗਤ ਰੂਪੀ ਸਾਧੂ ਸੰਤ ਇਕੱਠੇ ਹੋ ਕੇ ਗੁਰੂ ਰਾਮਦਾਸ ਜੀ ਦੀ ਜੋ ਸੰਗਤ ਕਰਦੇ ਸੀ, ਉਹਨਾਂ ਦੇ ਗਿਰਦੇ ਰੂਪੀ ਸਰੋਵਰ ਅੰਮ੍ਰਿਤ ਭਰੇ ਵਿੱਚੋਂ ਪੀਂਦੇ ਸੀ। ਤੇ ਪੀਵੇ ਸੰਤ ਤੇ ਬੈਠ ਕੇ ਗੁਰੂ ਦੀ ਸੰਗਤ ਵਿੱਚ ਅੰਮ੍ਰਿਤ ਨਾਮ ਰੂਪੀ ਜਲ ਪੀਂਦੇ ਸਨ। ਕਰ ਮਨ ਕਰਕੇ ਫਿਰ ਮੰਜਨ ਕਰਨ। ਇਹ ਤੁਸੀਂ ਪੜ੍ਹਦੇ ਹੀ ਹੋ, ਬਾਰਾਂ ਮਾਹ ਜਦੋਂ ਮਾਘ ਦਾ ਮਹੀਨਾ ਆਵੇਗਾ, ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਦੋ ਚੀਜ਼ਾਂ ਨੇ, ਇਸ਼ਨਾਨ ਤੇ ਮੰਜਨ ਪ੍ਰੇਮੀਓ। ਇਹੀ ਇੱਥੇ ਹੁਣ ਭਗਤ ਇੱਥੇ ਭੱਟ ਸਾਹਿਬ ਬਚਨ ਕਰਦੇ ਨੇ, ਇੱਕ ਮੱਜਨ ਇੱਕ ਇਸ਼ਨਾਨ, ਦੋਹਾਂ ਦਾ ਅਰਥ ਹੈ ਨਹਾਉਣਾ। ਮੱਜਨ ਵੀ ਨਹਾਉਣਾ ਹੁੰਦਾ, ਇਸ਼ਨਾਨ ਵੀ ਨਹਾਉਣਾ ਹੁੰਦਾ, ਪਰ ਦੋਹਾਂ ਚ ਫਰਕ ਬਹੁਤ ਹੈ ਪ੍ਰੇਮੀਓ। ਇਸ਼ਨਾਨ ਉਹ ਹੁੰਦਾ ਜੋ ਚੁੱਕ ਕੇ ਪਾਣੀ ਪਿੰਡੇ ਪਰ ਪਾਇਆ ਜਾਵੇ, ਜਾਂ ਸ਼ਾਵਰ ਉੱਪਰੋਂ ਪਾਣੀ ਗੇ ਰਿਹਾ ਤੁਸੀਂ ਹੇਠ ਖੜ ਜਾਓ, ਉਹ ਹੁੰਦਾ ਇਸ਼ਨਾਨ। ਜਿਹੜਾ ਪਾਣੀ ਵਿੱਚ ਗੋਤਾ ਲਾ ਕੇ ਨਹਾਇਆ ਜਾਵੇ ਉਹਦਾ ਨਾਮ ਹੁੰਦਾ ਮੱਜਨ। ਜਿਹੜਾ ਸਾਰਾ ਸਰੀਰ ਡਬੋ ਕੇ ਖੜੇ ਪਾਣੀ ਵਿੱਚ ਨਹਾਉਣਾ ਉਹਦਾ ਨਾਮ ਹੁੰਦਾ ਮੱਜਨ। ਇਸੇ ਕਰਕੇ ਪ੍ਰਮਾਣ ਦਿੱਤਾ ਬਾਣੀ ਨੇ, ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਮੇਂਢਕ ਜਦੋਂ ਨਹਾਉਂਦਾ ਡੱਡੂ, ਉਹ ਪਾਣੀ ਚੱਕ ਕੇ ਨੀ ਪਾਉਂਦਾ, ਚੁੱਭਾ ਲਾ ਕੇ ਹੀ ਨਹਾਉਂਦਾ। ਇਸ ਕਰਕੇ ਉਹਦੇ ਨਹਾਉਣ ਨੂੰ ਮਹਾਰਾਜ ਨੇ ਮੱਜਨ ਕਿਹਾ ਬਾਣੀ ਵਿੱਚ। ਮੱਜਨ ਹੁੰਦਾ ਚੁੱਭਾ ਲਾ ਕੇ ਡੁੱਬ ਕੇ ਨਹਾਉਣਾ। ਇੱਥੇ ਹੁਣ ਉਹੀ ਬਚਨ ਹੈ, ਤੇ ਪੀਵੇ ਸੰਤ। ਗੁਰਮੁਖ ਪਿਆਰੇ ਜਾਂਦੇ ਨੇ ਗੁਰੂ ਦੀ ਸੰਗਤ ਵਿੱਚ, ਉਹਨਾਂ ਦਾ ਜੋ ਹਿਰਦਾ ਨਾਮ ਰੂਪੀ ਸਰੋਵਰ ਭਰਿਆ ਹੋਇਆ ਉਹਦੇ ਵਿੱਚੋਂ ਬੁੱਕਾਂ ਭਰ ਕੇ ਪੀਂਦੇ ਹਨ, ਬਾਣੀ ਸੁਣਦੇ ਹਨ, ਕਥਾ ਕੀਰਤਨ ਬਚਨ ਸੁਣਦੇ ਹਨ, ਇਹ ਭਾਈ ਅੰਮ੍ਰਿਤ ਦਾ ਪੀਣਾ ਹੈ। ਇਸੇ ਨੂੰ ਬਾਣੀ ਵਿੱਚ ਲਿਖਿਆ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਗੁਰੂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਜੋ ਨਾਮ ਰੂਪੀ ਅੰਮ੍ਰਿਤ ਹੈ ਉਹ ਸਾਰੀ ਕਥਾ ਕੀਰਤਨ ਸੁਣ ਕੇ ਪੀਣਾ ਕਰੋ। ਉਥੇ ਤੇ ਪੀਵੇ ਸੰਤ ਕਰੇ ਮਨ ਮੱਜਨ, ਮਨ ਦੇ ਨਾਲ ਮੱਜਨ ਹੈ। ਜਦੋਂ ਸੰਗਤ ਵਿੱਚ ਬੈਠ ਕੇ ਤੁਸੀਂ ਨਾਮ ਬਾਣੀ ਨਾਲ ਜੁੜੋਗੇ ਉਦੋਂ ਮਨ ਦਾ ਮੱਜਨ ਕੀ, ਇਹਨੇ ਗੋਤਾ ਲਾ ਲੈਣਾ ਸੰਗਤ ਦੇ ਸਰੋਵਰ ਵਿੱਚ। ਇੱਥੇ ਥੋੜਾ ਜਿਹਾ ਗੰਭੀਰ ਸ਼ਬਦ ਹੈ, ਤੁਸੀਂ ਪੰਜਾਬ ਦੇ ਬੈਠੇ ਹੋ, ਸਾਡੇ ਕੋਲ ਜਦੋਂ ਖੂਹ ਹੁੰਦੇ ਸੀ ਪਿੰਡਾਂ ਚ, ਆਪਾਂ ਬਾਲਟੀਆਂ ਨਾਲ ਪਾਣੀ ਨਹੀਂ ਸੀ ਕੱਢਦੇ ਡੋਲਾਂ ਨਾਲ, ਤੇ ਕਈ ਵਾਰ ਬਾਲਟੀ ਖੂਹ ਚ ਗਿਰ ਜਾਂਦੀ ਸੀ। ਫਿਰ ਦੋਵੇਂ ਤਰੀਕੇ ਹੁੰਦੇ ਸੀ, ਜਾਂ ਤਾਂ ਕੰਡਾ ਫੇਰੀ ਦਾ ਸੀ ਜਾਂ ਫਿਰ ਡਬੋਈਏ ਹੁੰਦੇ ਸੀ ਆਪਣੇ ਪਿੰਡਾਂ ਚ, ਉਹ ਚੁੱਭਾ ਮਾਰ ਕੇ ਕੱਢ ਲਏ ਹੁੰਦੇ ਤੇ। ਉਹੀ ਹੈ ਮੱਜਨ ਗੁਰਸਿੱਖ ਪਿਆਰਿਓ, ਜਦੋਂ ਡਬੋਈਆ ਜਾਂਦਾ ਸੀ ਖੂਹ ਦੇ ਵਿੱਚ ਉਤਰਦਾ ਸੀ ਤੇ ਡੋਲ ਬਾਲਟੀ ਕੱਢਣ ਜਾਂਦਾ ਸੀ, ਉਥੇ ਬਹੁਤ ਅਜੀਬ ਘਟਨਾ ਬੀਤਦੀ ਹੈ ਜੋ ਇੱਥੇ ਤੁਹਾਡੇ ਨਾਲ ਬੀਤ ਰਹੀ ਹੈ ਹੁਣ। ਤੇ ਪੀਵੇ ਸੰਤ ਕਰੇ ਮਨ ਮੱਜਨ, ਮਨ ਦਾ ਗੋਤਾ ਲਾਉਣਾ ਕੀ ਹੈ, ਉਹ ਜਿਹੜਾ ਗੋਤਾਖੋਰ ਹੁੰਦਾ ਨਾ ਪ੍ਰੇਮੀਓ, ਜਦ ਪਾਣੀ ਵਿੱਚ ਡੁੱਬ ਜਾਂਦਾ ਉਹ ਸੰਸਾਰ ਤੋਂ ਟੁੱਟ ਜਾਂਦਾ। ਦੇਖੋ ਗੰਭੀਰ ਸ਼ਬਦ ਹੈ, ਉਹਦਾ ਦੇਖਣਾ ਵੀ ਬੰਦ, ਉਹਦਾ ਬੋਲਣਾ ਵੀ ਬੰਦ, ਉਹਦਾ ਸੁਣਨਾ ਵੀ ਬੰਦ। ਜਦ ਗੋਤਾ ਲਾਉਣ ਵਾਲਾ ਪਾਣੀ ਵਿੱਚ ਡੁੱਬ ਗਿਆ ਨਾ, ਸੰਸਾਰ ਤੋਂ ਟੁੱਟ ਗਿਆ। ਕਿਸੇ ਦੀ ਆਵਾਜ਼ ਨਾ ਸੁਣੇਗਾ, ਨਾ ਬੋਲੇਗਾ, ਨਾ ਕਿਸੇ ਨੂੰ ਦੇਖੇਗਾ। ਇੱਕੋ ਚੀਜ਼ ਦਾ ਧਿਆਨ ਰਹਿ ਜੂ ਜਿਹੜੀ ਉਹ ਟੋਲਣ ਆਇਆ, ਸਾਰੀ ਸ਼ਕਤੀ ਉਹਦੀ ਉਸ ਬਾਲਟੀ ਤੇ ਲੱਗ ਜਾਣੀ, ਉਹ ਬਾਲਟੀ ਕਿੱਥੇ ਪਈ ਹੈ, ਤੇ ਸੰਸਾਰ ਤੋਂ ਟੁੱਟ ਜੂਗਾ। ਇਹੀ ਮੱਜਨ ਇੱਥੇ ਹੈ ਤੁਹਾਡਾ, ਸੰਗਤ ਦੇ ਸਰੋਵਰ ਵਿਚ ਆ ਕੇ ਮਨ ਦਾ ਗੋਤਾ ਲਵਾ ਦੋ, ਸੰਸਾਰ ਤੋਂ ਟੁੱਟ ਗਏ ਅੱਜ ਕਹੇ ਆਖੋ ਸਾਧਨ। ਜਿਵੇਂ ਉਹਦਾ ਇੱਕੋ ਇੱਕ ਧਿਆਨ ਰਹਿ ਜਾਂਦਾ ਕਿ ਬਾਲਟੀ ਲੈਣ ਆਏ ਡੋਲ ਚੱਕਣ ਆਏ, ਇੱਥੇ ਵੀ ਇੱਕੋ ਇੱਕ ਧਿਆਨ ਰਹਿ ਜਾਂਦਾ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ, ਇੱਕ ਵਾਹਿਗੁਰੂ ਵੱਲ। ਇਹ ਸ਼ਬਦ ਵਰਤ ਰਹੇ ਨੇ ਇੱਥੇ ਤੇ ਪੀਵੇ ਸੰਤ ਕਰੇ ਮਨ ਮੱਜਣ, ਮਨ ਦਾ ਗੋਤਾ ਲੱਗ ਜਾਣਾ, ਇਹ ਬਾਹਰ ਨਹੀਂ ਲੱਗੂਗਾ, ਸਰੋਵਰ ਬਿਨਾਂ ਗੋਤਾ ਲੱਗੇ ਨਹੀਂ ਸਕਦਾ। ਸੰਗਤ ਰੂਪੀ ਸਰੋਵਰ ਵਿਚ ਨਾਮ ਦਾ ਅੰਮ੍ਰਿਤ ਜਲ, ਉਥੇ ਮਨ ਜਦੋਂ ਡੁੱਬਦਾ ਹੈ ਵਿਚ ਸੰਸਾਰ ਤੋਂ ਟੁੱਟ ਜਾਂਦਾ। ਇੱਥੇ ਹੁਣ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ। ਦੁੱਖ ਨਾ ਮਨਾਇਓ, ਮੈਂ ਤਾਂ ਆਪਣੀ ਗੱਲ ਕਰਦਾ, ਤੁਹਾਡੀ ਸ਼ਾਇਦ ਉੱਚੀ ਹੋਵੇ। ਬਾਣੀ ਪੜ੍ਹਦਾ ਹੁੰਦਾ ਮੈਂ ਇੰਗਲੈਂਡ ਤੇ ਫਿਰਦਾ ਹੁੰਦਾ ਲੂਲੋ ਅੱਜ ਕਹੇ ਅਖੋ ਸਤਨਾਮ, ਉਹ ਮੱਝਣ ਨਹੀਂ ਲੱਗਣਾ। ਤੇ ਤੁਸੀਂ ਵੀ ਬਾਣੀ ਪੜ੍ਹਦੇ ਹੁੰਦੇ ਘਰ ਬੈਠੇ ਤੇ ਬੈਠੇ ਹੁਣ ਮਨ ਫਿਰਦਾ ਹੁੰਦਾ ਤੁਹਾਡੀ ਜੋਬ ਚ, ਜੇ ਜੋਬ ਚ ਵੀ ਨਾ ਫਿਰਦਾ ਹੋਵੇ ਤਾਂ ਮੌਡਗੇਜ ਤਾਂ ਫਿਰਦਾ ਹੀ ਹੈ। ਅੱਜ ਕਹੇ ਅਖੋ ਸਤਨਾਮ ਵੀ ਕਿਸ਼ਤ ਆਈ ਪਈ ਹੈ, ਦੇ ਨਹੀਂ ਹੋਈ। ਪਰ ਇੱਥੇ ਜਦੋਂ ਗੋਤਾ ਲੱਗ ਗਿਆ, ਸਭ ਮਨ ਦੀਆਂ ਗੱਲਾਂ ਗਈਆਂ। ਬਸ ਇਹ ਗੋਤਾ ਇੱਥੇ, ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੋਵਰ ਸੰਗਤ ਰੂਪੀ ਭਰਿਆ ਹੋਇਆ ਨਾਮ ਅੰਮ੍ਰਿਤ ਜਲ ਨਾਲ, ਤੇ ਪੀਵੇ ਸੰਤ। ਦੂਜਾ ਅਰਥ, ਜਿਹੜੇ ਜਿਹੜੇ ਵੀ ਉਹ ਨਾਮ ਰਸ ਨੂੰ ਪੀਂਦੇ ਨੇ ਉਹੀ ਸੰਤ ਹੈ, ਚੋਹੇ ਪਾਉਣ ਵਾਲੇ ਸੰਤ ਨਹੀਂ। ਇਹ ਵੀ ਮਹਾਂਪੁਰਸ਼ ਵੱਡੇ ਅਰਥ ਕਰਦੇ ਹੁੰਦੇ। ਤੇ ਪੀਵੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਨਾਮ ਰੂਪੀ ਜਲ ਪੀ ਲਿਆ ਉਹੀ ਬਣ ਗਏ ਸਾਧੂ, ਉਹੀ ਹੋ ਗਏ ਸ਼ਾਂਤ। ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਵਿਸ਼ੇ ਵਿਕਾਰ ਮਾਰ ਲਏ। ਤੇ ਪੀਵੇ ਸੰਤ, ਕਿਉਂਕਿ ਉਹਨਾਂ ਦੇ ਮਨ ਨੇ ਨਹਾਤੇ ਨਹੀਂ ਮੱਝਣ ਗੋਤਾ ਲਾ ਲਿਆ, ਡੁੱਬੇ ਗਏ ਸਰੋਵਰ ਦੇ ਵਿਚ। ਡੁੱਬਿਆ ਹੋਇਆ ਬੰਦਾ ਟੁੱਟ ਜਾਂਦਾ ਫਿਰ ਸਾਰਿਆਂ ਤੋਂ। ਤੇ ਪੀਵੇ ਸੰਤ ਕਰੇ ਮਨ ਮੱਝਣ, ਪਰ ਇਹ ਗੱਲ ਪ੍ਰਾਪਤ ਕਿਹਨਾਂ ਨੂੰ ਹੁੰਦੀ ਹੈ ਪ੍ਰੇਮੀਓ? ਪੁੱਬ ਜਿਨੋ ਸੇਵਾ ਕਰੀਆ, ਆਮ ਨਹੀਂ ਪ੍ਰਾਪਤ ਹੋਣੀ ਇਹ ਗੱਲ ਜਿਨ੍ਹਾਂ ਨੇ ਪਿਛਲੇ ਜਨਮ ਵਿਚ ਚੰਗੇ ਕਰਮ ਕੀਤੇ ਨੇ। ਪੁੱਬ ਕਹੀਏ ਪਿਛਲਾ ਜਨਮ, ਪਹਿਲਾ ਜਨਮ, ਜਿਨ੍ਹਾਂ ਨੇ ਪਿਛਲੇ ਜਨਮ ਵਿਚ ਸ਼ੁਭ ਕਰਮ ਕੀਤੇ ਨੇ ਉਹਨਾਂ ਦੀ ਅਵਸਥਾ ਇਹ ਆਉਂਦੀ ਹੈ। ਨਹੀਂ ਆਪਾਂ ਆ ਵੀ ਜਾਂਦੇ ਹਾਂ, ਪਰ ਬਾਣੀ ਪੜ੍ਹ ਵੀ ਲੈਂਦੇ ਹਾਂ, ਕਥਾ ਕੀਰਤਨ ਸੁਣ ਵੀ ਲੈਂਦੇ ਹਾਂ, ਤੇ ਮੇਰੇ ਵਰਗੇ ਭੇਖ ਵੀ ਸੰਤਾਂ ਦਾ ਪਾ ਲੈਂਦੇ ਹਾਂ, ਪਰ ਮਨ ਦਾ ਗੋਤਾ ਨਹੀਂ ਲੱਗਦਾ। ਮਨ ਵਿਕਾਰਾਂ ਵਿਚੇ ਫਰੀ ਜਾਂਦਾ। ਕੱਲ ਸਾਰ ਭਗਤ ਜੀ ਕਹਿੰਦੇ ਨੇ ਗੁਰੂ ਰਾਮਦਾਸ, ਤੁਸੀਂ ਸਰੀਰ ਨਹੀਂ ਹੋ, ਤੁਸੀਂ ਗੁਰੂ ਨਹੀਂ, ਤੁਸੀਂ ਤਾਂ ਅੰਮ੍ਰਿਤ ਦਾ ਸਰੋਵਰ ਹੋ। ਤੁਹਾਡੇ ਕੋਲ ਸਿੱਖ ਸੰਗਤਾਂ ਆ ਕੇ ਗੋਤੇ ਲਾਉਂਦੀਆਂ ਹਨ, ਛਕਦੀਆਂ ਹਨ ਅੰਮ੍ਰਿਤ ਨਾਮ ਜਲ, ਦਰਸ਼ਨ ਕਰਦੀਆਂ ਹਨ, ਪਰ ਕੌਣ? ਜਿਨ੍ਹਾਂ ਦੇ ਪਿਛਲੇ ਜਨਮ ਦੇ ਸ਼ੁਭ ਕਰਮ ਕੀਤੇ ਹੋਏ ਹਨ।
1: ਪੁੱਬ ਜਿਨੋ ਸੇਵਾ ਕਰੀਆ,
0: ਪੁੱਬ ਜਿਨੋ, ਜਿਨ੍ਹਾਂ ਨੇ ਪਿਛਲੇ ਜਨਮ ਵਿਚ ਸੇਵਾ ਸਿਮਰਨ ਕੀਤਾ ਹੈ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ।
1: ਤਿੰਨ ਭਉ ਨਿਵਾਰਨ ਪੈ ਪਦ ਦੀਨਾ,
0: ਬਸ ਉਹਨਾਂ ਨੂੰ ਤੁਸੀਂ ਫਿਰ ਕੀ ਕੀਤਾ? ਜਨਮ ਮਰਨ ਦਾ ਭੈ ਨਿਵਾਰ ਦਿੱਤਾ। ਤਿੰਨ ਭਉ ਨਿਵਾਰ, ਅਨ ਭਉ, ਅਨ ਭਵ, ਯਥਾਰਥ ਗਿਆਨ ਗੁਰਸਿੱਖ ਪਿਆਰਿਓ, ਉਹ ਕੀ ਹੁੰਦਾ? ਸਭ ਗਿਆਨ ਪਿੱਛੇ ਰਹਿ ਜਾਂਦੇ। ਜਿੱਦਣ ਤੈਨੂੰ ਗਿਆਨ ਹੋ ਜਾਵੇ ਕਿ ਮੈਂ ਖੁਦ ਕੀ ਹੈ, ਬਸ ਉਥੇ ਸਾਰੇ ਗਿਆਨਾਂ ਦੀ ਸਮਾਪਤੀ ਹੈ। ਜਿੱਦਣ ਆਪਣੇ ਆਪ ਦਾ ਪਤਾ ਲੱਗ ਜਾਵੇ ਨਾ, ਬਾਕੀ ਸਭ ਗਿਆਨ ਪਿੱਛੇ ਰਹਿ ਗਏ। ਇਸੇ ਵਾਸਤੇ ਗੁਰਬਾਣੀ ਸਭ ਤੋਂ ਉੱਚੀ ਸੈਂਸ ਕਿਉਂ ਹੈ? ਸਭ ਤੋਂ ਵੱਡਾ ਗਿਆਨ ਕਿਉਂ ਹੈ? ਇਹਦੇ ਵਿਚ ਗਿਆਨ ਹੀ ਆਪਣੇ ਆਪ ਦਾ, ਹੋਰ ਤਾਂ ਦੱਸੇ ਹੀ ਨਹੀਂ, ਆਪਣੇ ਆਪ ਦਾ ਗਿਆਨ। ਤੇ ਗੁਰੂ ਨਾਨਕ ਨੇ ਲਿਖ ਦਿੱਤਾ ਬਾਣੀ ਵਿਚ, ਗਿਆਨੀ ਕੌਣ ਹੈ? ਆਪ ਵਿਚਾਰੇ ਸੋ ਗਿਆਨੀ ਹੋਏ। ਜਿਹਨੂੰ ਆਪਣੇ ਆਪ ਦਾ ਪਤਾ ਲੱਗ ਗਿਆ ਉਹ ਹੈ ਗਿਆਨੀ। ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ ਉਹਨਾਂ ਨੂੰ ਤੁਸੀਂ ਯਥਾਰਥ ਗਿਆਨ, ਅਨੁਭਵ ਦਾ ਗਿਆਨ ਬਖਸ਼ ਦਿੱਤਾ।
1: ਸ਼ਬਦ ਮਾਤਰ ਤੇ ਉਦਰ ਧਰੇ,
0: ਬਖਸ਼ਿਆ ਕਿਵੇਂ? ਕਰਮ ਕਾਂਡਾਂ ਵਿਚ ਨਹੀਂ ਪਾਇਆ। ਕੱਲ ਸਾਹਿਬ ਜੀ ਕਹਿੰਦੇ ਸ਼ਬਦ ਦਾ ਮੰਤਰ, ਸ਼ਬਦ ਦੁਆਰਾ ਕੀ ਜਗ ਜੀਰਨ ਸਾਧਨ ਦੂਰ ਕਰੇ, ਪੁੱਠੇ ਲਟਕੜੇ ਧੂਣੇ ਤਾਪਣੇ ਜੰਗਲਾਂ ਵਿਚ ਜਾਣਾ, ਇਹ ਸਭ ਤੁਸੀਂ ਪਿੱਛੇ ਕਰ ਦਿੱਤੇ। ਇਕ ਗੁਰੂ ਦੇ ਸ਼ਬਦ ਦੁਆਰਾ ਹੀ ਯਥਾਰਥ ਗਿਆਨ, ਆਤਮਕ ਗਿਆਨ ਬਖਸ਼ ਦਿੱਤਾ।
1: ਕਵ ਕਲ ਠਾਕੁਰ ਅਰਦਾਸ ਨੇ।
0: ਫਿਰ ਬਚਨ ਓਹੀ ਕਰਦੇ ਹਨ ਕਲ ਸਾਰ ਭਗਤ ਭੱਟ ਜੀ ਹੇ ਹਰਦਾਸ ਬਾਬਾ ਜੀ ਦੇ ਸਪੁੱਤਰ ਗੁਰੂ ਰਾਮਦਾਸ ਮਹਾਰਾਜ।
1: ਗੁਰ ਰਾਮਦਾਸ ਸਰ ਅਪਰ ਪਰੇ।
0: ਗੁਰੂ ਰਾਮਦਾਸ ਮਹਾਰਾਜ ਤੁਸੀਂ ਖਾਲੀ ਸਿੱਖਾਂ ਦੇ ਮਨ ਸ਼ੁਭ ਗੁਣਾਂ ਨਾਲ ਭਰ ਦਿੱਤੇ, ਖਾਲੀ ਸਰੋਵਰ ਤੁਸੀਂ ਅੰਮ੍ਰਿਤ ਨਾਲ ਭਰ ਦਿੱਤੇ।
1: ਸਤਿਗੁਰ ਮਤ ਗੁੜ ਬਿਮਲ ਸਤ ਸੰਗਤ।
0: ਸਤਿਗੁਰ ਕਹੀਏ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੂੜ ਮਤ, ਗੋਜ ਮਤ, ਡੂੰਗੀ ਮਤ, ਭਾਰੀ ਮਤ ਸੀ ਜਿਹੜੀ ਉਹ ਤੁਹਾਨੂੰ ਪ੍ਰਾਪਤ ਹੋਈ। ਉਸ ਮਤ ਵਿਚ ਕੀ ਸੀ? ਬੇਮਲ ਮਾਲ ਤੋਂ ਰਹਿਤ ਕਰਨ ਵਾਲੀ, ਜਿਹੜੀ ਚੀਜ਼ ਖੁਦ ਮੈਲ ਤੋਂ ਰਹਿਤ ਹੋਵੇ ਉਹੀ ਕਿਸੇ ਦੀ ਮੈਲ ਕੱਢ ਸਕਦੀ ਏ। ਗੰਦੇ ਪਾਣੀ ਵਿਚ ਪਾ ਕੇ ਕੱਪੜੇ ਨੂੰ ਕਦੋਂ ਧੋਵੋਗੇ? ਗੰਦੇ ਪਾਣੀ ਨਾਲ ਬਰਤਨ ਕਦੋਂ ਧੋਤਾ ਜਾਵੇਗਾ? ਜੇ ਪਾਣੀ ਨਿਰਮਲ ਹੋਵੇਗਾ ਤਾਂ ਹੀ ਦੂਜੇ ਨੂੰ ਨਿਰਮਲ ਕਰੇਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਤ ਨਿਰਮਲ ਸੀ, ਗੋਜ ਸੀ, ਜੋ ਤੁਹਾਨੂੰ ਪ੍ਰਾਪਤ ਹੋਈ।
1: ਆਤਮ ਰੰਗ ਚਲੂਲ ਭਇਆ।
0: ਉਹਨਾਂ ਦੀ ਮਤ ਲੈ ਕੇ ਗੁਰੂ ਅਮਰਦਾਸ ਜੀ ਦੀ ਸਿੱਖਿਆ ਸ਼ਬਦ ਮਾਤਰੇ ਤੁਸੀਂ ਆਤਮ ਰੰਗ ਚਲੂਲ ਕਹੀਏ ਗੂੜਾ ਗੁਰਸਿੱਖ ਪਿਆਰੇ ਹੋ ਨਾ ਉਤਰਨ ਵਾਲਾ। ਤੁਹਾਡੇ ਮਨ ਨੂੰ, ਤੁਹਾਡੀ ਆਤਮਾ ਨੂੰ ਐਸਾ ਰੰਗ ਚੜਿਆ ਜੋ ਕਦੇ ਨਾ ਉਤਰਨ ਵਾਲਾ ਹੈ।
1: ਜਾਗਾ ਮਨ ਕਵਲ ਸਹਿਜ ਪ੍ਰਕਾਸ਼ਾ।
0: ਜਿਨ੍ਹਾਂ ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ, ਜਿਵੇਂ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਤੋਂ ਇਹ ਪ੍ਰਾਪਤੀ ਕੀਤੀ, ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਤੁਹਾਡੀ ਸੰਗਤ ਕੀਤੀ ਉਹਨਾਂ ਦਾ ਸੁੱਤਾ ਮਨ ਵੀ ਜਾਗ ਪਿਆ, ਕਮਲ ਪ੍ਰਗਾਸ਼ ਪਿਆ, ਕਿਉਂਕਿ ਅਗਿਆਨੇ ਲਾਏ ਸਵਾਲਿਆ ਗੁਰ ਗਿਆਨੇ ਲਾਏ ਜਗਾਵੇ ਗੋ। ਅਗਿਆਨਤਾ ਦੀ ਨੀਂਦ ਨੇ ਸਾਡਾ ਮਨ ਭਾਈ ਸੁਆਇਆ ਹੋਇਆ, ਗਾਫਲ ਕੀਤਾ ਹੋਇਆ। ਇਹ ਅਗਿਆਨਤਾ ਦੀ ਨੀਂਦ ਨੂੰ ਕੋਈ ਸੱਟ ਨਹੀਂ ਠਾਲ ਸਕਦੀ, ਕੋਈ ਵੱਡੇ ਤੋਂ ਵੱਡਾ ਝਟਕਾ ਇਹਨੂੰ ਠਾਲ ਨਹੀਂ ਸਕਦਾ, ਇਹਨੂੰ ਗੁਰੂ ਦਾ ਗਿਆਨ ਹੀ ਜਗਾ ਸਕਦਾ। ਇਹ ਤਾਂ ਸਿੱਧੀ ਗੱਲ ਤੁਹਾਡੇ ਘਰਾਂ ਦੀ ਹੈ, ਸੁੱਤੇ ਪਏ ਨੂੰ ਕੌਣ ਜਗਾਊ ਜਿਹੜਾ ਜਾਗਦਾ ਹੋਵੇ? ਜਿਹੜੇ ਦੋਏ ਸੁੱਤੇ ਪਏ ਨੇ ਇੱਕ ਦੂਏ ਨੂੰ ਕੌਣ ਜਗਾਊਗਾ? ਸਤਨਾਮ, ਦੋਹਾਂ ਚੋਂ ਇੱਕ ਨੂੰ ਜਾਗਣਾ ਚਾਹੀਦਾ ਤੋ ਜਾਗਦਾ ਗੁਰੂ। ਆਪਾਂ ਸੁੱਤੇ ਪਏ ਗੁਰੂ ਕੀ ਜਗਾਵੇਗਾ? ਸੁੱਤੇ ਪਏ ਨੂੰ ਜਗਾਉਣ ਵਾਸਤੇ ਜਾਗੇ ਹੋਏ ਦੀ ਲੋੜ ਹੈ, ਜਾਗਿਆ ਹੋਇਆ ਸਤਿਗੁਰ। ਕੌਣ ਸਤਿਗੁਰ? ਗੁਰੂ ਗ੍ਰੰਥ ਸਾਹਿਬ ਸਤਿਗੁਰ ਜਾਗਤਾ ਹੈ ਦੇਵ। ਇਹ ਜਿਉਂਦਾ ਜਾਗਦਾ ਚੌਵੀ ਘੰਟੇ ਜਾਗਦਾ ਜੋਤ ਸਾਨੂੰ ਬਖਸ਼ੀ ਹੈ। ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਆਪਣੇ ਸਿੱਖਾਂ ਨੂੰ ਅਗਿਆਨਤਾ ਦੀ ਨੀਂਦ ਵਿਚੋਂ ਜਗਾ ਦਿੱਤਾ।
1: ਅਭੈ ਨਿਰੰਜਨ ਕਰੈ ਲਹਾ।
0: ਐਸੀ ਸਿੱਖਿਆ ਦਿੱਤੀ, ਅਭੈ ਨਿਰੰਜਨ ਸਾਰੀ ਕਾਲਖਾਂ ਤੋਂ ਰਹਿਤ, ਸਾਰੇ ਭੈ ਤੋਂ ਰਹਿਤ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਘਰੇ ਲਹਾ। ਜੰਗਲਾਂ ਵਿਚ ਜਾਣ ਨੂੰ ਨੀ ਕਿਹਾ।
2: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫਿਰ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਸ਼ਬਦ ਉਹਨਾਂ ਰਾਗਾਂ ਵਿੱਚ ਹੀ ਗਾਏ ਗਏ ਹਨ ਜਿਨ੍ਹਾਂ ਵਿੱਚ ਗੁਰੂ ਮਹਾਰਾਜ ਨੇ ਉਹਨਾਂ ਨੂੰ ਉਚਾਰਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਪ੍ਰਭੂ ਪਿਆਰ ਤੇ ਮਨੁੱਖੀ ਏਕਤਾ ਦਾ ਸੁਨੇਹਾ ਦੇਣ ਵਾਲੀ ਵੈਰਾਗਮਈ ਬਾਣੀ ਕੁੱਲ 16 ਰਾਗਾਂ ਵਿੱਚ ਉਚਾਰੀ ਸੀ। ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਵਰਣਨ ਉਹਨਾਂ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਦੁੱਤੀ ਤੇ ਅਮਰ ਕਵਿਤਾ ਵਿੱਚ ਕੀਤਾ ਹੈ। ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈਂ ਸਾਕਾ। ਇਨ੍ਹਾਂ ਰਿਕਾਰਡਾਂ ਦੇ ਆਰੰਭ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਦਰਸਾਉਣ ਵਾਲੀ ਦਸਮ ਗੁਰੂ ਜੀ ਦੀ ਇਸ ਪਵਿੱਤਰ ਤੇ ਪ੍ਰਭਾਵਸ਼ਾਲੀ ਰਚਨਾ ਦਾ ਗਾਇਨ।

0: केड़बू दी रंगीली धरती दे वसनीक स्रोतियो, तुसी ए प्रोग्राम FM रेडियो CISU 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम स्लिप तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha and Williams Lake. Any comments and suggestions, please call 250-392-3872.

ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਰਾਤ ਚਿਤ ਭਵਨ ਦਿਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਸੋ ਕਹੋ ਟਲ ਗੁਰ ਸੇਵੀਐ

భోగ శబ్దకు సంబంధి నూరి అరసం పురుషం చట్టీయ ఉదిఠే సచే పాతిశా మళ జనమ జనమంది కట్టియ సతనామ శ్రీ వాహిగురూ జీ తనాశ్రీ మహల్లా పంజవాన్ జా కౌ హర రంగ లాగో ఇస జుగ మహ సో కహీ అత హై సూరా ఆత్మ జిణై సగల వస తాం కై జా కా సతగురు పూరా జా కౌ హర రంగ లాగో ఇస జుగ మహ సో కహీ అత హై సూరా ఆత్మ జిణై సగల వస తాం కై జా కా సతగురు పూరా ठाकुर गाइय आत्म रंग शरणी पावन नाम त्यावन सहज समावन संग राव जन के चरण वसह मिरही अरै संग पुनीता देही जन की तूर देहो कृपा निद नानक कहे सुखेही जन के चरण बसै मिरही अरै संग पुनीता देही जन की तूर देहो कृपा निद नानक कहे सुखेही वाहिगुरु जी का खालसा वाहिगुरु जी की फतेह ਸਤਨਾਮ ਸ੍ਰੀ ਵਾਹਿਗੁਰੂ ਜੀ ਓਮ ਜਪੁ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪੁ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚੈ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਜਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਹੁਕਮ ਨੀਚ ਹੁਕਮ ਲੈ ਕੇ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰਾ ਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਹੀ ਭਾਖਿਆ ਭਾਉ ਅਪਾਰੂ ਆਖਹੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀ ਆਏ ਜਿਤ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਾਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਭਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾ ਬਿਣ ਭਾਣੇ ਕੇ ਨਹਾਈ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਨਿਵਾਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾਂ ਹੋਰ ਦਸਾਉਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾ ਉਹ ਰਖਾਏ ਕਹੇ, ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ, ਦਾਵਾ ਤਾਂ ਨਾ ਪੁੱਛੇ ਕੇ, ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਹੈ ਗੁਣ ਦੇ, ਦੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਦ ਬੀਰ ਸਰਨਾਥ, ਸੁਣਿਆ ਧਰਤ ਧਵਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਣ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅਠੜ ਗਾ ਇਸ਼ਨਾਨ, ਸੁਣਿਆ ਪੜਪੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ, ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅਠੜ ਗਾ ਇਸ਼ਨਾਨ, ਸੁਣਿਆ ਪੜਪੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ, ਮੰਨੇ ਕੀ ਗਾਤ, ਸੁਣਿਆ ਸਰਾ ਗੁਣਾ ਕੇ ਗਾਲ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੂਠਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਤਸ਼ਾਹ ਪ੍ਰਗਟ ਜਾਈ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿਧੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹ ਮਾਨ, ਪੰਚੇ ਸੂਹੈ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਭ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭ

ਵਿਚਾਰ ਵਰ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਾਲ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਤਾਵ ਅਗਮ ਅਗਮ ਅਸੰਖ ਲੋਉ ਅਸੰਖ ਕਹੇ ਸਿਰ ਭਾਰ ਹੋਏ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਯੋਗ ਬਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਦਿਵਤ ਪਾਏ ਜੇਤਾ ਕੀਤਾ ਤੇਤਾ ਨਾਉ ਬਣਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਬੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਪ ਹੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੂ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਗਵਣ ਸੁਵੇਲਾ ਭਗਤ ਗਵਣ ਗਵਣ ਫਿਰਤ ਗਵਣ ਵਾਰ ਗਵਣ ਸਿਰੁਤੀ ਮਾਂ ਕਵਣ ਜਿਤੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਭਗਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਗਿਵ ਕਰ ਆਖਾ ਗਿਵ ਸਾ ਲਾਈ ਗਿਵ ਵਰਨੀ ਗਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣਕ ਦੇ ਬਾਂਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈਆਂ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇ ਕਿਸ ਮਨੋ ਨਾ ਵਿਸਰੈ ਅੰਤ ਨ ਸਿਰਤੀ ਕਰਨ ਨਾ ਅੰਤੋ ਅੰਤ ਨ ਕਰਣਾ ਦੇਣ ਨਾ ਅੰਤੋ ਅੰਤ ਨ ਵੇਖਣ ਸੁਣਨ ਨਾ ਅੰਤੋ ਅੰਤ ਨ ਜਾਪੈ ਗਿਆ ਮਨ ਮੰਤੋ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਹਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਦਸ ਉੱਚੇ ਕਹੁ ਜਾਣੈ ਸੋਏ ਜੇ ਬੜ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਗਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਏ ਕਿਤਿਆਂ ਦੂਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੀ ਕਹੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ।

मुल गुण मुल व्यापार मुल व्यापारी मुल भंडार मुल अभय मुल ल जाए अमुल पाए मुल असमाहे मुल धर्म मुल दीवान मुल तुल मुल प्रवान मुल बख्शीस मुल निशान मुल कर्म मुल फुरमान अमुलो मुल अखर जाए आख आख रहे लिबलाए आख वेद पाठ पुराण आख पढ़े करे बख्याण आख वरमे आख अमल आख है गोपी तय गोविंद आख है ईश्वर आख सद आख है गीते गीते बुद्ध आख है दानवे आख देव आख है सुर नर मुंजन सेव केते आख है आखन पाहे गीते कह कह उठ उठ जाहे ते गीते और करहे दाख न सक कई के जेवड़ पावे तेवड़ होए नानक जाने सचा सोए जे को आख बोल बिगाड़ दा लिखी असर गावा रंग वार सुधर केहा सु कर केहा जित मैं सर्व संभाले वाजे नाद अनेक असंखा हो केते भावण हारे केते राग परिसों कही अन केते गावण हारे गावे तो नो पौन पानी बै संतर गावे राजा धर्म द्वारे गाव है चित गोबद लिख जान है लिख लिख धर्म विचारे गाव है ईश्वर ब्रह्मा देवी सोहन सदा सवारे गाव है इंद्र दासन बैठे देवत्या अंदर नाले गाव है सिद्ध समाधि अंदर गावन साध विचारे गावन जति सति संतोखी गाव है वीर करारे गावन पंडित पढ़न रखी सुर जुग जुग विद्या नाले गावे मोहन या मन मोहन सुरगा मछ बयाले गावन रतन पाए तेरे अड़सठ तीर्थ नाले गावे जोध महाबल सूरा गावे काणी चारी गावे खंड मंडल बर पंडा कर कर रखे थारे सही तुदन गाव है जो तुद पावन रते तेरे भगत रसाले होर केते गावन से मैं चतन आवन नानक क्या विचारे सोई सोई सदा सच साहेब साचा साची नाई है पी होसी जाय न जासी रचना जिन रचाई रंगी रंगी पाती कर कर जिनसी माया जिन पाई कर कर वेख किता अपना जिव तिस दी वड्याई जो तिस पावे सोई कर सी हुक्म न करना जाई सो पात शाह शाह पात साहिब नानक रहन रजाई मुंदा संतोख शर्म पत जोड़ी ध्यान की करें बिभूत खिंसा काल कुआरी काया जुगत डंडा प्रतीत आई पंथी सगल जमाती मंजी तै जग जीत आदेश तथ आदेश आद नील अनाद अनाहत जुग जुग एक वेश भुगत ज्ञान दया भंडारण कड़कड़ बाजह नाद आप नाथ नाथी सब जान की रिद सदरा साध संजोग बजोग दुकार चलावें लिखे आवें भाग आदेश तथ आदेश आद नील अनाद अनाहत जुग जुग एक वेश एका माई जुगत व्याई तन चले प्रवान एक संसारी एक भंडारी एक लाई दीवान जब तिस पावे तब चलावे जब हो वह फुरमान ओहो वेखै ओना नदर न आवै बहुता हे बिडाण आदेश तिस आदेश आद नील अनाद अनाथ जुग जुग एक वेस आसन लोए लोए भंडार जो किश पाया सो एका वार कर कर वेखै सृजनहार नानक सचे की सची कार आदेश दिस आदेश आद नील अनाद अनाथ जुग जुग एको वेस एका माई जुगत व्याई तिन चले प्रवान एक संसारी एक भंडारी एक लाई दीवान जब दस पावै तिवै चलावै जिव हो वह फुरमान ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਤਾ ਆਈ ਰੀਸ ਨਾਨਕ ਨਦਰੀ ਪਾਈ ਐ ਗੂੜੀ ਗੂੜਾ ਠੀਸ आखण जोर च पैन है जोर जोर न मंगण देण न जोर जोर न जीवन मरण न जोर जोर न राजमाल मन सोर जोर न सुरती ज्ञान विचार जोर न जोती छुटै संसार जे साथ जोर कर वेखै सोए नानक उत्तम नीच न कोए
ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਸਾਫ਼ ਰੱਖੀ ਧਰਮਸਾਲ ਜਿਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੁਖਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਗਾਈ ਉਥੈ ਪਾਏ ਨਾਨਕ ਗਇਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਗੇਤੇ ਪਵਨ ਪਾਣੀ ਬੈਸੰਤਰ ਗੇਤੇ ਕਾਨ ਮਹੇਸ਼ ਗੇਤੇ ਬਰਮੇ ਕਾੜਤ ਕੜੀਆਂ ਰੂਪ ਰੰਗ ਕੇਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਗੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸੁਧ ਬੁਧਨਾਥ ਕੇਤੇ ਗੇਤੇ ਦੇਵੀ ਵੇਸ਼ ਗੇਤੇ ਦੇਵਦਾ ਨੂਮਨ ਕੇਤੇ ਗੇਤੇ ਰਤਨ ਸੰਬੰਧ ਗੇਤੀਆਂ ਖਾਣੀ ਗੇਤੀਆਂ ਬਾਣੀ ਗੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਬਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹਿ ਪਿਛੇ ਪਛਤਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਸ ਦੰ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮੈਂ ਮਮਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹੇ ਨਾ ਠੱਗ ਜਾਹੇ ਜਿਨ ਕਹਿ ਰਾਮ ਵਸੇ ਮਨ ਮਾਹੇ ਜਿੱਥੇ ਭਗਤ ਵਸੇ ਕਹਿ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਘਰ ਘਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬਰਭੰਡ ਜੇ ਕੋ ਕਥਾ ਤੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜੋ ਹੁਕਮ ਤਿਵੈ ਤਿਵ ਕਾਰ ਵੇਖਿਆ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰ ਜਸਨ ਆਰ ਵਹਿਰਣ ਮਤ ਬੇਦ ਹਥਿਆਰ ਪਾਓ ਖਲਾਂ ਗੰਧ ਪਤਾਉ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀ ਆਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਦਉ ਪ੍ਰਸਾਦ ਚੱਕਰ ਚਿਹ ਨਰ ਬਰੰਜਾ ਤਿਆਰ ਪਾਤ ਨਹਿਨ ਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕਹਿ ਜਾਏ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਣੇ ਜਾਏ ਤਿਰ ਪਵਨ ਮਹੀਪ ਸੁਰ ਨਾਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤਾ ਜਵੇ ਅਦੇਸੰਗ ਅਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ
नमो सर्व काले नमो सर्व पाले नमस्तास्तु देवाय नमस्तंग अपेवाय नमस्तंग जनमे नमस्तंग सुभान में नमो सर्व गौणे नमो सर्व पावणे अनंगी अनाथे नरसंगी परमाथे नमो पान पाने नमो मन माने नमो चंद्र चंद्रि नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो पद पादे अनंगी अनामे समाधि स्वरूप ब्रह्मंगी परमाते समाधि नमास्तंग नरसाके नमास्तंग नरबाके नमास्तंग रहीमे नमास्तंग करीमे नमास्तंग अनंते नमास्तंग महांते नमास्तास्तरागे नमास्तंग सुहागे नमो सर्वसुखंग नमो सर्वभोगंग नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले जाजरी शांत तव प्रसाद अरूप है अनूप है जूहा पूहा लेखा पेखा नाम है काम है देह पेहा जीता पीता है परमानन दान त्रिवर्ग सर्गया नीला नादा जया जादे अजन्म है वर्ण है भूत है वर्ण है या गांजा है बांझा जूझ है चांझ है अमीका रफीका दंध है बंध है नरभूज है सूझ है काल है जाल है अल्लाह है जह है अनंत है महंत है अलीक है नरसरीक है निर्लंब है सम है अगम है जम है भूत है सूत है अलोक है अशोक है अकर्म है परम है जीत है पीत है बह है गाय मानन दाननी कबरीक है पुजंग प्रयात शंभ नमो सर्वमान्य समाल तीन दाने नमो देव देवे अपेक्षी अपेवे नमो काल काले नमो सर्व पाले नमो सर्व गौणे नमो सर्व पावणे अनंगी अनाथे नरसंगी परमाथे नमो पान पाने नमो मन माने नमो चंद्र चंद्रि नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी अनमे अनामे समाधि स्वरूपे पर भंगी परमाथे समाज दिव पूते कलंकंग बिना ने कलंकी स्वरूपे नमो राज राजेश्वरंग परम रूपे नमो जोग जोगेश्वरंग परम सिद्धे नमो राज राजेश्वरंग परम सिद्धे नमो शस्त्र पाणे नमो अस्त्र माणे नमो परम ज्ञाता नमो लोक माता भेखीय परमीय भोगीय भुगते नमो जोग जोगेश्वरंग परम जुगते नमो नित नारायणे क्रूर कर्मे नमो प्रेत प्रेत देव सुतर्मे नमो रोग हर्ता नमो राग रूपे नमो शशांग नमो भूप भूपे नमो दान धान्य नमो मन माने नमो रोग रोगे नमो संगशनाने नमो मंत्र मंत्रंग नमो जांत्र जांत्रंग नमो इष्टे इष्टे नमो दांत्र दांत्रंग सदा सचिदानंद सर्वंग प्रणाशी अनूपे रूपे समाज तुल निवासी सदा सिद्ध दा बुद्ध दा अभृद करता अधु उर्दर्दंग गंगो घरता पारंग परंग परमेश्वरंग प्रोष पालंग सदा सर्वदा आशिध दाता दयालंग अशेदी अपेदी अनाम कामंग समस्तो ब्राजी समस्तास्त दामंग तेरा जोर जाच रीशंग जले हैं थले हैं पीता वे हैं प्रभु आजुआ देश है पेश है ऐप जंग पर याद शंग अगर दे अबाद दे नंदी स्वरूप है नमो सर्व माने समाज दीन दाने नमास्तुंग नरनाथी नमास्तुंग परमाथे नमास्तवंगा गंजे नमास्तवंगा पंजे नमास्तवंगा काले नमास्तवंगा पाले नमो सर्व देशे नमो सर्व पेशे नमो राज राजे नमो साज साजे नमो शाह शाहे नमो महामाहे नमो गीत गीते नमो प्रीत प्रीते नमो रोख रोखे नमो सुख सुखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जांत्रंग नमो सर्वदृष्टंग नमो सर्वकृष्टंग नमो सर्वरंगे दर्पंगी अनंगे नमो जीव जीवंग नमो बीज बीजे अखिजे बीजे समातंग प्रसिजे कृपालंग स्वरूपे को कर्मंग प्रणासी सदा सर्वदा आरिद सिद्धिंग निवासी चरपट शांत तव प्रसाद अमृत कर्मे अमृत धर्मे अखल योगे अचल भोगे अचल राजे अटल साजे अखल धर्मंग लख कर्मंग सर्वंग दाता सर्वंग ज्ञाता सर्वंग पाने सर्वंग माने सर्वं प्राणं सर्वं त्राणं सर्वं भूता सर्वं जुगता सर्वं देवं सर्वं पेवं सर्वं काले सर्वं पाले रुवाल शांत तव प्रसाद आद रूप अनाद मूर्ति यौन पुरुष पारु सर्वमान त्रमान देव बेवार उदारु सर्वकालक सर्वकालको सर्वगोपन कालु जत्र तत्र विराज ही अवधूत रूप प्रसाद नाम ठाम न जात जा कर रूप रंग न रेख आद पुरुष उदार मूर्त जो नाद शेख देश और न पेश जाकर रूप रेख न राग जत्र तत्र देशा विशा हो फैले वन राग नाम काम विहीन पेखत ताम हो न जाए
ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਗੋਬਰ ਏਕ ਦੇਵ ਪੇਵ ਨਾ ਜਾਨੀ ਜੇ ਬੇਦੌਰਕ ਦੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਨੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰ ਚਦਰ ਜਾਕ ਮਾਨ ਹੀ ਪ੍ਰਤੀਨ ਲੋਕ ਚੌਦਾਂ ਕੇ ਬਿਖੈ ਜਗ ਜਾਪੀ ਜਿਹ ਜਾਪ ਆਦ ਦੀਵਨ ਆਦ ਮੂਰਤ ਥਪ ਸਭ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੁਯਮ ਪਵਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮ ਸੁ ਕਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀ ਕਾਨਸਤ ਦੇਖ ਪੁਰਖ ਅਵਤੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣੀ ਜੇ ਰੂਪ ਰੰਗ ਅਰ ਦੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਪਾਖਤ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਨਾ ਆਵਈ ਬਹੁ ਚਿਤ ਮਦ ਪਾਰ ਛੰਦ ਦਾ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਦਿਨ ਨਾਸ਼ ਰਾਜਨ ਬਾਹ ਸ਼ਾਨ ਸ਼ਾਹ ਰਾਜਨ ਰਾਜ ਪਾਨ ਅਨਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕ ਅਨਰੰਕ ਕਾਲਨ ਕਾਲ ਅਨਭੂਤ ਅੰਗ ਅਪਾਪ ਅੰਗ ਗਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਧ ਪ੍ਰਚੰਡ ਮਿਤ ਗਤਿ ਅਖੰਡ ਅਲਿਸ਼ਟੈ ਕਰਮ ਅਦ੍ਰਿਸ਼ਟੈ ਧਰਮ ਸਰਬਾ ਪ੍ਰਣਾਢਿਆ ਆਂਡੜ ਬਾਢਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਆਏ ਚਤਰ ਚੱਕਰ ਦਾਨੇ ਆਏ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਈ ਜਨਮੰਗ ਅਜਾਈ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤਿਸ਼ਠਾ ਦਿਸ਼ਾ ਦ੍ਰਿਸ਼ਾ ਕ੍ਰਿਸ਼ਾਇ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕਿ ਆਸਜ ਦੇਸਾ ਕਿ ਆਪਿਜ ਪੇਸਾ ਕਿ ਆ ਗੰਜ ਕਰਮੈ ਕਿ ਆ ਪੰਜ ਭਰਮੈ ਕਿ ਆਪਿਜ ਲੋਕਾ ਕਿ ਆ ਦਿੱਤ ਸੋਕਾ ਕਿ ਅਵਧੂਤ ਵਰਨਾ ਕਿਵੇਂ ਭੂਤ ਕਰਨਾ ਕਿ ਰਾਜੰਗ ਪ੍ਰਵਾਹੈ ਕਿ ਧਰਮੰਗ ਤੁਜਾਏ ਕਿ ਅਸ਼ੋਕ ਵਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਤੀਆਂ ਕਿ ਸ਼ਤਰੰਗ ਛਤਰੀਆ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਾ ਅਨੂਪ ਹੈ ਕਿ ਆਦਿ ਦੇਵ ਹੈ ਕਿ ਆਪ ਪੇਵਾਏ ਕਿ ਚਤਰੰਗ ਮਹੀਨਾ ਕਿ ਕਹਿ ਦੀਨਾ ਕਿ ਰੋਜ਼ੀ ਰਜਾ ਕਰ ਹੀ ਮੇਰੇ ਹਾਕ ਹੈ ਕਿ ਪਾਕ ਬੇਐਬ ਹੈ ਕਿ ਗੈਬਲ ਗੈਬ ਹੈ ਕਿ ਆਪ ਵੱਲ ਗੁਨਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਕੁਨਿੰਦਾ ਹੈ ਕਿ ਰੋਜ਼ੀ ਦੇਂਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਪਾਉਣ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਪਾ ਹੋ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਮਾਨੇ ਆਏ ਸਦੈਵ ਪ੍ਰਧਾਨੇ ਆਏ ਕਿ ਸਰਬਤਰ ਜਾਪੇ ਆਏ ਕਿ ਸਰਬਤਰ ਸਾਪੇ ਆਏ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰਾ ਹੈ ਕਿ ਸਰਬੰਗ ਕਲੀਮੈ ਕਿ ਪਰਮੰਗ ਫੀਮ ਹੈ ਕਿ ਅਗਲੋ ਲਾਮੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂਆ ਤਮਾਮ ਰਜੂ ਹੈ ਮੇਸੁਰ ਸਲਾਮੈ ਸਲੀਖਤ ਮਦਾਮੈ ਗਨੀ ਵੱਲ ਸਿਕਾਸਤਾ ਗਰੀਬ ਵੱਲ ਪਰਸਤਾ ਐਬਲ ਅੰਦਰ ਮਕਾਨ ਹੈ ਜ਼ਮੀਨ ਵੱਲ ਜਵਾਨ ਹੈ ਤਮੀਜ਼ ਵੱਲ ਤਵਾਮ ਹੈ ਰੁਜੂ ਵੱਲ ਨਦਾਨ ਹੈ ਹਰੀ ਫਲ ਜੀਮਾ ਰਿਆ ਕਿ ਯਕੀਨ ਹੈ ਨੇਕਲ ਤਰੰਗ ਹੈ ਭੇਦ ਹੈ ਪੰਗ ਹੈ
ਅਜੀ ਜੋ ਨਿਵਾਜ ਹੈ ਗਨੀਵਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਭਗੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਗ ਸੁਦਾ ਹੈ ਸਦੈਵ ਨੂੰ ਸਰੂਪ ਹੈ ਬੇਦੀ ਅਨੂਪ ਹੈ ਸਮਾਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਾਸਤ ਸਲਾਮ ਹੈ ਸਦੈਵ ਦਾ ਕਾਮ ਹੈ ਨਿਰਵਾਸ ਸਰੂਪ ਹੈ ਗਾਹ ਦੈ ਅਨੂਪ ਹੈ ਉਹ ਅੰਗਾਦ ਰੂਪੇ ਨਾਦ ਸਰੂਪ ਹੈ ਨੰਗੀ ਨਾਮੇ ਤ੍ਰਿਪੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੁ ਸਰਬੰਧ ਰਾਗੇ ਤ੍ਰਿਭੁਗ ਸਰੂਪ ਹੈ ਸਜੈ ਸੂਦੈ ਗਿਨਰਗੰ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨਉਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਬੇਗਾ ਲੇਖ ਹੈ ਪਰਮਾ ਕਰਮਾ ਨਾਦ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਤੂਤ ਹੈ ਨਾ ਸਭ ਦਾਸ ਦੰਦ ਹੈ ਬੰਦ ਹੈ ਭਗਤ ਹੈ ਪ੍ਰਗਟ ਹੈ ਨਾਸ ਹੈ ਪ੍ਰਕਾਸ਼ ਹੈ ਨਿਚੰਤ ਸੁਨਿੰਦ ਲਿਖ ਲਿਖ ਹੈ ਅਲੇਖ ਹੈ ਭੇਖ ਹੈ ਟਾਰ ਗਾਏ ਅਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਸੁਨਿਤ ਜਾਤ ਹੈ ਜਾਤ ਹੈ ਚਰਪਟ ਛੰਦ ਤਉ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਪੰਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤਉ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਗਾਸੇ ਅਨੰਗੰ ਸਰੂਪੇ ਭੰਗੰਗ ਬਭੂਤੇ ਪਰਮਾਥੰਗ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਰਸਾਕੰ ਸ੍ਰੀ ਕਹਿ ਮੇ ਤੋਂ ਮੀ ਕਹਿ ਸਦੈਵੰ ਪ੍ਰਵਾਹੈ ਜੈ ਅਜਾਏ ਭਗਵਤੀ ਛੰਦ ਤਉ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜਰ ਹਜੂਰ ਹੈ ਮੇਸਲ ਸਲਾਮ ਹੈ ਸਮਾਜ ਗੁਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਰਹਿੰਦਾ ਹੈ ਕਿ ਰਾਜ ਕਰਿਆਂਦਾ ਹੈ ਕਰੀਮੁਲ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਕਰੀਮੁਲ ਖਰਾਜ ਹੈ ਕਰੀਮੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਰਾਸ ਲੁਫ ਕਨ ਹੈ ਕਲੰਕੰ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾਹ ਹੈ ਕਿ ਸਾਹਿਬ ਗਰਾਏ ਕਿ ਨਰਕੰ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾਹ ਹੈ ਕਿ ਸਾਹਿਬ ਗਰਾਏ ਕਿ ਨਰਕੰ ਪ੍ਰਣਾਸ ਹੈ ਬੈਲਤੁਲ ਨਿਵਾਸ ਹੈ ਕਿ ਸਰਵਲ ਗਵਨ ਹੈ ਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਾਤੁਲ ਅਜੀਜ ਹੈ ਪਰੰਗ ਪਰਮੇਸ਼ ਹੈ ਸਮਾਜ ਤਲਾ ਦੀਸ ਹੈ ਦੀਸਲ ਲੇਖ ਹੈ ਮੇਸਲ ਪੇਖ ਹੈ ਜਮੀਨੋ ਜਮਾ ਹੈ ਮੀ ਕੁਲ ਮਾ ਹੈ ਕਰੀਮਲ ਕਮਾਲ ਹੈ ਕਿ ਜਰੂਰਤ ਜਮਾਲ ਹੈ ਗਚਲਿੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਆਜਮ ਸਰੂਪ ਹੈ ਕਿ ਮਿੱਤੋ ਬਭੂਤ ਹੈ ਕਿ ਅਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲਿੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰਬਰਿਆ ਗਾਂਜੂ ਹਰ ਨਿਰਭਰ ਪਾਂਜੂ ਅਨਗਨ ਪ੍ਰਣਾਮ ਮੁਨ ਮਨ ਸੁਲਾਮ ਹਰ ਨਰਿਆ ਖਾਂਡੂ ਵਰ ਨਰਿਆ ਮਾਂਡੂ ਅਨਪਵਨ ਆਸ ਤ੍ਰੈਤ ਧਰ ਦੁਰਾਸ ਆਜਨ ਬਾਹ ਕੈ ਸਦਾ ਓਂਕਾਰ ਆਦਿ ਕਥਨੀ ਅਨਾਦ ਅਨਪਵਨ ਆਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮੀ ਅੰਸ਼ ਜੀ ਅੰਗ ਆਸੁਨ ਭੰਗ ਉਪਮਾ ਪਾਰ ਗਾਤਮੇ ਤੇ ਉਦਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਪਵਨ ਆਸ ਤ੍ਰਿਤ ਧਰ ਧੁਰਾਸ ਆਜਨ ਬਾਹ ਕੈ ਸਦਾ ਓਂਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਵਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਸਿਜ ਗਾਤ ਅਜਿਜ ਨਾਤ ਅਨਚੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਣਠਟ ਅਪਾਰ ਅਡੀਠ ਧਰਮ ਆਤ ਟੀਠ ਕਰਮ ਅਣ ਵਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰਣਾਲਿਆ ਹੈ ਅਰਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵ ਵਾਰਣ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਮ੍ਰਿਤਾ ਮ੍ਰਿਤਾ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਕਰਣੀ ਕ੍ਰਿਤ ਹੈ ਅਮਰਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜੱਬਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਉ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
अकलं कृत है सर्वा कृत है कर्ता कर है हरता हर है परमात्म है सर्वात्म है आत्म वास है जस के जस है पुजंग प्रयात शम नमो सूर्य सूर्य नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग शांत रूपे नमो परम तत्ंग तत्ंग स्वरूपे नमो योग योगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो पूज पूजे नमो पान पाने नमो कलय कर्ता नमो शांत रूपे नमो इंद्र इंद्रे नादंग भूते कलंकार रूपे अलंकार अलंके नमो आस आसे नमो वांक वांके अपंगी स्वरूपे अनंगी अनामे दर्पंगी दृगाले अनंगी अकामे एक अचरी शंब अजय अलय पय वय पूजुअनाश काश गंज पंज लख बख अकाल दयाल लेख पेख अनाम काम गह टाह नाथे परमाथे अजुनि अमोनी न रागे न रंगे न रूपे न रेखे अकर्मं अपरमं अगंजे लेखे भुजंग प्रयात शंब नमास्तुल प्रणामे समास्तुल प्रणासे अगंजलो नामे समास्तुल निवासे निरकामं भूते समास्तुल स्वरूपे गोकर्मं प्रणासी सुधर्मं भूते सदा सच्चिदानंद सदरंग प्रणासी ग्रीमल गनिंदा समास्तुल निवासे अजायब भूते विजायब गनीमे हरियं करियं करीम रहीमे चतर चक्र वर्ती चतर चक्र भुगते सुयं पव सुभं सर्वदा सर्वजुगते दुकालं प्रणासी दयालं स्वरूपे सदांग संगे अपंगं भूते चतर चक्र वर्ती चतर चक्र भुगते सुयं पव सुभं सर्वदा सर्वजुगते दुकालं प्रणासी दयालं स्वरूपे सदांग संगे अपंगं भूते सतनाम श्री वाहिगुरु साहिब जीओ ताव प्रसाद सवैये को ओंकार सतगुरु प्रसाद ताव प्रसाद सवैये पातशाही दसवीं श्रावक शुद्ध समूह सुधान के देख प्रयोग कर योग जति के सूर सरार्दन शुद्ध सुधा दिख संत समूह अनेक मति के सारे ही देश को देख रहे हो मत को न देखित प्राण पति के श्री भगवान की पाई कृपा हूं ते एक रति विने एक रति के माति मतंग जरियर संग अनूप तंग सुरंग सवारी कोट तुरंग कुरंग से कूदत पौन के गौन को जात निवारी भारी पजान के पूप लीवद न्यावत शीस न जात विचारी ते पय दो काम पय पूप दे अंत को नंग ही पाए पदारी जीत फिरै सब देश दिशान को बाजत ढोल मृदंग नगारी गुंजत गूढ़ गजान के सुंदर हंसत है हजराज हजारी भूत अपवेख भगवान के भूपत कौन करे नहीं जात विचारी सरी पा सरी भगवान भजे बिन सरी पा सरी भगवान कृपा भजे बिन अंत के धाम सुधारी तीर्थ नहानु दयादम दान सुसंजम नेम नेक सिख है वेद पुराण देव पुराण जमीन जवान सुबान के देख है पौन आहार जति जतार सब सुब चार हजार के देख है सरी भगवान भजे बिन भूपत एक रतीवन एक न लिख है शुद्ध सुबहादुर अंत सुसास नादुर जान दलेंगे भारी गुमान परे मन मह करू पर्वत पंखाले नह लेंगे तोर रीन मरोर मवासन मातिम दंगन मान मलाएंगे सरी पद सरी भगवान कृपा बेन त्याग जहान निदान चलेंगे वीर अपार बडे बरियार बवचारे सार की दार बछैया तोर तो देश मलिंद मवासन मत की जान के मान मलैया गढ़ गड़ान को तोड़ नहार सुबत नी जग चार लवैया साहिब श्री सब को सरनायक जाचक अनेक सो एक तवैया दान देव नंदन साचर भूत भवैक भवान जपेंगे जीव जते जल मैं थल मैं पल ही पल मैं सब थाप थपेंगे पुन परतापन वाण जैत दौन पापन के बहु पुंज खपेंगे साध समूह प्रसन्न फिरे जग सदर सब अवलोक जपेंगे मानव इंद्र गजेंद्र निरात अब जो अंतरलोक राज करेंगे गोट नानक जादक दान अनेक स्वयंवर साहिब रहेंगे ब्रह्म महेश्वर विष्णु सचि पद अंत पद जम पाद भरेंगे जे नर श्री पद के परसें भाग ते नर फिर न दे तरेंगे कहाँ पयो जो दो लोचन मुंद कह बैठ रहे हो भगत ध्यान लगायो नहात फिर लिये सात समुद्रन लोग गयो पर लोग गवायो बास की व्यान सो बैठ कह ऐसे ही ऐसे सो बैस बतायो साज कहो सुन लियो सब है जिन प्रेम की ओ दिन प्रभ पायो काहू लै पान पूरी करे सिर काहू लै लिंग करे लटकायो काहू लख्यो अरवाची दिशा मैं काहू बछा कोसी सुनवायो
ਕੋ ਬਦਾਨ ਕੋ ਬੂਜਤ ਹੈ ਬਸ ਕੋ ਮਿਰਦਾਨ ਕੋ ਬੂਜਨ ਦਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਦਾਨ ਕੋ ਬੂਜਤ ਹੈ ਬਸ ਕੋ ਮਿਰਦਾਨ ਕੋ ਬੂਜਨ ਦਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੁਦਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਸਦੈ ਮੁਝੇ ਉਭਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀਆ ਸੋਜੂ ਕਰਿਓ ਰੱਛਾ ਰਾਖ ਲੇਹ ਮੋਹਿ ਰਾਖ ਨਿਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸਿਵ ਜੂ ਅਵਧਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜੀਟੀ ਦੇ ਗੁੰਜਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੇ ਘੜ ਘੜ ਕੇ ਬੜਬੜ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਦਰਦ ਤਬ ਦੇ ਅਪਾਰ ਜਬ ਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਜਾ ਕਾ ਮੂੜੋ ਚਾਰਤ ਭੇਦਾ ਜਾ ਕੋ ਪੇਬ ਨਾ ਪਾਵਤ ਭੇਦਾ ਤਾਂ ਕਉ ਕਰਪਾ ਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਜੀਣਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਿਹੇ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਈ ਭੂਪਾ ਅੰਡਜ ਜੇਰਜ ਸਿਧ ਜਗੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਚੰਪ ਪਵਹੁ ਆਦ ਜੁਗਾ ਸਰੂਪ ਸੁਜੰ ਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਟ ਜੇਤੀ ਉਠ ਬਦੁਦ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਦਿਨਕੇ ਦੋਸ਼ਟ ਦੁਖਦੈ ਮਰੇ ਪੁਰਖ ਯਵਨ ਭਗ ਪਰੇ ਤਿਹਾਰੀ ਦਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰਿਹੋ ਤਾਂ ਕਿ ਦਾਪ ਦਨਕ ਮੋਹ ਹਰਿਹੋ ਰਿਧ ਸਿਧ ਕਰ ਮੋਹ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਬਾਸ ਦੇ ਤਾਹੇ ਉਭਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਦ ਦੋਸ਼ਟ ਦੋਗ ਤੇਰਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਸ ਦੈ ਲਿਓ ਉਭਾਰੀ ਸਰਬ ਠੌਰ ਮੋਹ ਸਹਾਈ ਦੋਸ਼ਟ ਦੋਗ ਤੇ ਲਿਓ ਬਚਾਈ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਸ ਦੈ ਲਿਓ ਉਭਾਰੀ ਸਰਬ ਠੌਰ ਮੋਹ ਸਹਾਈ ਦੋਸ਼ਟ ਦੋਗ ਤੇ ਲਿਓ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹੂ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ ਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾਨੁਜ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ

ਸੋਗਾ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਦਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਬਜਾਈਆਂ। ਸਦਾ ਕੁਰਬਾਨ ਕੀਤਾ ਗੁਰਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ। ਕਹੇ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਰਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਉ ਨਾਹੀ, ਸਭ ਲਾਗ ਸਵਾਰੀਆ। ਕਹੇ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋ ਜਨ ਕਾ ਮੋਹ ਟੁੱਟਾ, ਤਿਨ ਕਾ ਸਬਦ ਸੱਚੇ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਈ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਪੂਲੇ ਫਿਰਦਾ, ਦਿਸ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਾਇਆ ਨਿਰਮਲ, ਜਿੰਨਾ ਪਾਣਾ ਪਾਵੇ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ, ਅਗਥ ਕੀ ਕਰੈਂ ਕਹਾਣੀ, ਕਰੈਂ ਕਹਾਣੀ ਅਗਥ ਗੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਮ ਗੁਰੂ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ, ਇਹ ਮਨ ਚੰਚਲਾ ਜਦ ਰਾਈ ਕਿਨੈ ਨਾ ਪਾਇਆ, ਜਦ ਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿੰਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣ ਜਿੰਨੇ ਕੀਤੀ, ਜਿਣ ਠਗੌਲੀ ਪਾਈਆ, ਕੁਰਬਾਨ ਕੀਤਾ ਦਸੇ ਬਿਟੋ ਜਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਜਦ ਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਚਾ, ਜਿਤ ਅੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗ ਮੈਂ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ, ਜੀ ਜੰਤ ਸਭ ਖੇਲ ਤੇਰਾ, ਕਿਆ ਕੁਵਾਖ ਵਖਾਣੇ, ਆਖਹਿ ਦਾ ਵੇਖੈ ਸਭ ਤੂੰ ਹੈ, ਜਿਨ ਜਗ ਤੋਂ ਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀਵ ਜੰਤ ਸਭ ਦੁੱਧ ਪਾਏ, ਕਬੇਗ ਪਰਸਣ ਆਇਆ, ਲਭ ਲੋਭ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਦੁੱਠਾ, ਆਦਿ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਦ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਦਿਖੀ ਵਾਲੋ ਨਿਕੀਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੇ ਨਾਨਕ ਜਾਲ ਭਗਤਾਂ, ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲਾਂ, ਜਿੰਨਾ ਮਾਰਗ ਪਾਵਹੀ, ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਤਿਆਵਹੀ, ਜਿਸ ਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੈ ਚਲਾਵੇ, ਇਹ ਸੁਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ, ਇਹ ਦਿਨ ਕਹਿ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਉਂ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਈ, ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਈ, ਸਹਿਸਾ ਜੀਉ ਮਲੀਣਾਏ, ਕਦ ਸੰਜਮ ਧੋਤਾ ਜਾਈ, ਮਨ ਧੋਬੋ ਸ਼ਬਦ ਲਾਗੋ, ਅਰਸ ਰਹੋ ਚਿਤ ਲਾਈ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾਹਿਬ ਜਾਏ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨ ਮੰਜੂ ਹਾਰਿਆ,
ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰ ਜਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤ ਮਨ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਨੇ ਵਰਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਬੇਤੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸੁਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਸਤਿਗੁਰੂ ਬਿਨ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸਿਵ ਸ਼ਕਤ ਆਪ ਪਾਏ ਕਹਿ ਕਰਤਾ ਆਪੇ ਹੁਕੁੰਬਰਦਾਏ ਹੁਕੁੰਬਰਦਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੇ ਏ ਕਸ ਸਿਉ ਲਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਦਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆਂ ਰਹਿਣ ਵਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾ ਗਏ ਜਾਗਤ ਰਹਿਣ ਵਿਆਣੀ ਮਾਤਾ ਕੇ ਉਦਰ ਮਹਿ ਬ੍ਰਤ ਬਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੇ ਪੋਹ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕਿਹੋ ਜਿਹੇ ਹੀ ਕਰਤਾ ਖੇਤ ਰਚਾਇਆ ਜਾਂ ਤਿਸ ਪਾਉਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੇ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਜਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਬਖਦ ਰੰਗੇ ਨਾਨਕਾ ਜਿ ਨਰ ਬੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨੱਚਿਆ ਜਪਿਓ ਜੀਓ ਲਾਹਾ ਖਟੋ ਦਿਹਾੜੀ ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਦਿੱਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਦ੍ਰਿਸ਼ਨਾ ਲਾ ਗਏ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅੰਦਰਸ ਵਿਸਰੇ ਜਾ ਹਰ ਵਸੈ ਮਨ ਆਏ ਇਹ ਸ਼੍ਰੀ ਦਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਤ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾਗੇ ਜਨਸ ਪਾਗੇ ਆਪਣਾ ਪਿਰ ਜਾ ਪਏ
अनहत बाणी गुर शब्द जानी हर नाम हर रस भोगो कहे नानक प्रभु आप मिलया करन कारण जोगो ए शरीरा मेरिया इस जग मैं आए कह क्या तुद कर्म कमाया के कर्म कमाया तुद शरीरा जा तू जग मैं आया जिन हर तेरा रचन रचया सो हर मन ना वसाया गुर प्रसादी हर मन वसया पूर्व लिखया पाया कहे नानक ए शरीर प्रवान हुआ जिन सतगुर सो चित लाया ए नेत्रो मेरे हुआ तुम मैं जो धरी हर बिन अवर न देखो कोई हार बिन अवर न देखो कोई नदरी हर निहाल आया ए वे संसार तुम देख दे हर का रूप है हर रूप नदरी आया गुर प्रसादी बुझा जा बेखार कहे हर बिन अवर न कोई कहे नानक नेत्रां दिसे सतगुर मिलया ते बुदरट होई ए श्रवणो मेरे हो साचा सुनने नो बठाए साचा सुनने नो बठाए शरीर लाए सुनो सतबाणी जैत सुनी मन तन हरिया हो आरस नारस सुमाणी साचा लख बडाणी ता की गत कही न जाए कहे नानक अमृत नाम सुनो पवित्र हो साचा सुनने नो बठाए हार जियो गुफा अंदर रख कै वाजा पवन बजाया बजाया वाजा पौन नौ द्वारे प्रगट किए दसवां गुत रखाया गुरुद्वारे लाए पावनी एक न दसवां द्वार दिखाया तह अनेक रूप नाव नवनिध दिसदा अंत न जाई पाया कहे नानक हर प्यारे जियो गुफा अंदर रख कै वाजा पवन बजाया एह साचा सुहिला सच है कर गावो गावो त सुहिला कर सच है जिते सदा सच त्यावे सचो त्यावे जा तुद पावे गुरमुख जना बजावे ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹੇਲਾ ਸੱਚੇ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਹਿਰਦਾਸ।

ఉంటాము.

ਕੋਲ ਦਇਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਾਵ ਨਿਧ ਰਿਧ ਸਿਧ ਹਰ ਲਾਗ ਰਹੀ ਜਨ ਪਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨਾ ਸ੍ਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਰੋਜ਼ ਖਚਾਲਿਆ ਤੇਰੇ ਨਾਲ ਤੇ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਦਾ ਵੇ ਧਰਮ ਬਹਾਲਿਆ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਿਨਮਾਹੀ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋ ਦੁਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਗਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਹੀਂ ਤਰੈ।

ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਕਰੇ। ਪਾਰ ਜਾਤ ਏ ਹਰ ਕੋ ਨਾਮ, ਕਾਮ ਤਹੀਨ ਹਰ ਹਰ ਗੁਣ ਗਾਮ। ਸਭ ਕੇ ਉਤਮ ਹਰ ਕੀ ਕਥਾ, ਨਾਮ ਸੁਨਤ ਗਰਭ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਡ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ। ਨਾਮ

ਪੈਮਾਨੇ ਆਪਹਿ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨ ਸਗਲ ਤੇ ਰਹਿਤ ਸਭ ਕਿਛ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਲੜ ਲਾਏ ਥਾਂ ਥਨੰਤਰ ਸਮਾਏ ਸੋਤੇ

ਸਦੀ ਸੰਤ ਕੈ ਦੁਖ ਨੇ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋ ਬਾਤੇ ਹੀਨ ਸੰਤ ਕੇ ਹਤੇ ਕੌ ਰਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਪਰੈ।

ਜੋ ਪਾਪ ਈਂਧਨ ਨਹੀਂ ਤਾਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉ ਬੁਆੜ ਤਿਲ ਖੇਤ ਮਾਹੀ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਤਿਆ ਕਹਿਤ। ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬੀੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਐ। ਸੰਤ ਕੇ ਦੁਖੀ ਕੀ ਪੁਜੈ ਨਿਆਸਾ, ਸੰਤ ਕਾ ਦੁਖੀ ਉਛਲੈ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਈ। ਪਿਆ ਕਿਰਤਨ ਮੀਤੈ ਕੋਈ, ਨਾਨਕ ਜਾਣੈ ਸੱਚਾ ਸੋਈ। ਸਭ

ਰੱਖ ਕੰਟ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਈ। ਉਸਤ ਮਨ ਮੈਂ ਕਰਦੰਕਾਰ, ਕਰਮਨ ਮੇਰੇ ਸਤ ਦਿਉ ਹਾਰ, ਨਿਰਮਲ ਰਤਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਨ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਪੂਜਲ ਮਥਾ। ਬੜਭਾਗੀ ਤੇ ਜਨ ਜਗ ਮਾਹੀ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਏਕ ਉਤਪੀ ਉਹ ਸੋ ਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੈ, ਕਿਸਕੀ ਜਾਣੋ ਕਿਸ ਨਾ ਬੁਝੈ, ਸਾਧ ਸੰਗ ਹਰ ਹਰ ਜਪ ਕਹਿਤ, ਸਰਬ ਰੋਗ ਤੇ ਉਹ ਹਰਜਨ ਰਹਿਤ। ਹੰਦਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਕਿਸਕੀ ਘਟੀਐ ਜਨ ਕੀ ਪਾਸਾ। ਪਾਰਦਨ ਕੀ ਜਿਸ ਮਨ ਭੂਖ, ਨਾਨਕ ਸਹਿਣ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਬੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਾਥ ਐਸਾ ਦਿਸਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।

ਸਾਰੇ ਸੁਖ ਨਿਧਾਨ ਉਨਹੂੰ ਬਣਾਏ। ਆਪਸ ਕੋ ਆਪ ਦੀਨ ਮਾਨ, ਨਾਨਕ ਪ੍ਰਭ ਜਨੀ ਏਕੋ ਜਾਨ। ਸਲੋ ਸਰਬ ਕਲਾ ਭਰਪੂਰ ਪ੍ਰਭ, ਗ੍ਰਿਥਾ ਜਨ ਨਹਾਰ, ਜਾ ਕੈ ਸਿਮਰਨ ਉਦਰੀ ਐ, ਨਾਨਕ ਤਿਸ ਬਲਹਾਰ। ਰਸਪਦੀ

ਮੁਖ ਉਜਲ ਹਰ ਦਰਗਹਿ ਸੋਈ, ਇਹ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਸੰਕੈ ਸਤ ਬਲਹਾਰ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਥ ਸਾਧ ਕਹੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਬੜਭਾਗੀ ਪਾਈ ਹੈ, ਸਾਧ ਸੰਗ ਹਰ ਕੀ ਸੰਗਾਈ ਹੈ। ਅਣਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਖੈ। ਓਟ ਗਹੀ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ।

ਉਰੇ ਸੁਣ ਸਰਵਣ ਖਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋਜਨ ਗਤ ਪਾਈ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾਤੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼।

ਨਾਨਕ ਐਸਾ ਗੁਰਬੜ ਭਾਗੀ ਪਾਇਐ ਸਫਲ ਦਰਸ਼ਨ ਪੇ ਕਿਥੋਂ ਨਹੀਂ ਪਰ ਸਤਿਕਰਨ ਗਤ ਨਿਰਮਲਰੀ ਹੇਤਲ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨੇ ਆਗਾਨ।

ਅਗਲੀ ਮਨਾ ਸਾਧ ਸੰਗ ਪਾਵੈ ਸਚਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕੋ ਸਮਰ ਏਕੋ ਮਨਿਆਹ ਏਕ ਸੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ।

ਹਾਲ ਨਾ ਭਾਨੇ ਸੋ ਕਿਉਂ ਬਿਸਰੈ ਜੇ ਕੀ ਆ ਜਾਣੇ ਸੋ ਕਿਉਂ ਬਿਸਰੈ ਜਿਨ ਸਭ ਪਿਛੜੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੇ ਗੁਰਪ੍ਰਸਾਦ ਕੁਦਰ ਲਾਲਾ।

ਜਾਂ ਤਿਸ ਪਾਵੈ ਤਾਂ ਕਿਛ ਤੂੰ ਪਾਈ, ਆਪਣੇ ਭਾਣੇ ਲਈ ਸਮਾਈ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗ ਪਰੋਏ, ਜਾ ਕੋ ਕਰ ਜੀਵ ਆਪ ਬੁਝਾਈ।

ਨਾ ਜਾਏ ਅਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਕਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹਿਆ ਕਾ ਖਿਆਲ, ਸਰਬ ਲੋਕ ਪੂਰਨ ਕਿਰਪਾਲ।

ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲੈ ਸਮਾਏ ਇਸਤੇ ਹੋਏ ਸੁਨਾ ਹੀ ਬੁਰਾ ਪੂਰੇ ਕਹੋ ਕਿਨੇ ਕਛ ਕਰਾ ਆਪ ਭਲਾ ਕਰਤੂ ਤੇ ਆਪਣੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਕਾ ਢਾਈ ਸਤਸਾਚ ਤੋਤੋ ਤੇ ਆਪਣੀ ਸੰਗਰਾਚ ਤਾਕੀ ਗਤ ਮਿੱਥੀ ਨ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਕਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੀ ਜਾਨ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਸੋਏ ਉਹ ਧਨਵੰਤ ਕੁਲਵੰਤ ਸਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਜਨ ਆਵਨ ਕਾ ਇਹ ਸੁਆਲ ਜਨ ਕੈ ਸੰਗ ਚਿਤਿਆ ਵੈ ਨਾਲ ਆਪ ਮੁਕਤ

ਸਮ ਲੜਕੀ ਏਕ ਵਿਸ਼ੇਤਾ ਇਹ ਫਲ ਸਿੱਧਨ ਕਹਿ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਸੁਨ ਬਾਣੀ ਸਿਮਰਤ ਸਾਸ ਸੁਦੇਵ ਬਖਾਣੀ ਸਗਲ ਮਤਾ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗਮਿਤੈ ਸੰਤ ਕਿਰਪਾ ਤੇ ਜਨ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਸਾਏ ਸਾਧ ਸਰਨ ਨਾਨਕ ਤੇ ਆਏ

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

नानक समयो रम गयो अब क्यों रोवत अंदर मन माया में रम रहे हो निकसत नाहित नीत नानक मूर्त चित्र ज्यों छाड़त नाहिन पीत मन माया में रम रहे हो लिखत नाहिन मीत नानक मूर्त चित्र ज्यों छाड़त नाहिन पीत। वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी के पावन पवित्र हाजूरी अंदर शोभाए मान खोए बैठे गुरमुख प्यारे सत्संगी जनों जिमें के आप जी ने शाम के दीवान की हाजरी विच सोदर रहराज साहब जी के पाठ तो बाद भी बाबा दर्शन सिंह होरां कोलों भी अज के चमकौर गढ़ी के साके संबंधी सरवण किया गुरमुख प्यारे भाई विजय सिंह होरां ने इलाही गुरबाणी का कीर्तन अज वीर रस नाल संबंधित शब्द आप नूं सरवण कराए जिवें भगत कबीर साहब जी की बाणी विचों दादमा विछाद रे मन बौरा अब तो जरा मरा सिद्ध पाइया लीनू हाथ संदौरा। कबीर साहब का वचन कह रहे हैं कि जदों पति की मौत हो जाए एक हिंदुस्तान की रस्म सी सती प्रथा ते इतिहास के तवारीख के पन्नों पन्ने जदों असीं वाचने हाँ भावां कि हिंदुस्तान अंदर राजा राम मोहन राय जां अंग्रेज ने इस चीज की पाबंदी लगा दी सी कि सती प्रथा एक बहुत वड्डा जुर्म है पर जे कदी गुरु इतिहास के पन्ने खोजिए तो सब तो पहला गुरु अमरदास जी ने गोइंदवाल की धरती से अकबर नूं एक गल कही थी जदों कहिंदा सी मैं लंगर के नां जागीर देनी है ते साहब ने कहा कि अकबर ये लंगर राजियां दियां जागीरां नाल नहीं ये गुरु की संगत की माया संगत के दसवंध नाल चलते ने। फिर उन्हें कहा मैं सेवा की करा हजूर ने कहा रब ने तेनू हकूमत दिती है पर अपनी हकूमत विच एक कानून बना दे कि अज तो बाद कोई भी बच्ची जिहड़ी है वो पति की मौत तो बाद उहदे नाल जींदे दी सदी नहीं होवे। यही कारण हजूर की बाणी विच भी आया सतियां ये ना आखियां जे मरिया लग जलन कहिंदे ओ सतियां नहीं जिहड़ियां चिखा विच सड़ जांदियां ने सतियां ते ओ ने जिहड़ियां प्यारे दे बिरह की चोट नूं सहार लैंदियां ਉਹਦੇ ਵਿਰਹਾ ਦੇ ਵਿੱਚ ਰਹਿੰਦੀਆਂ ਨੇ। ਖੈਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਰਵਣ ਕੀਤਾ ਡਗਮਗ ਛਾੜ ਰੇ ਮਨ ਬੌਰਾ ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸੰਧੋਰਾ ਤੇ ਜਦੋਂ ਬੱਚੀ ਉਹ ਬੀਬੀ ਚਿਖਾ ਵਿੱਚ ਉਹਨੂੰ ਸਤੀ ਕੀਤਾ ਜਾਂਦਾ ਸੀ ਉਹਨੂੰ ਸੰਧੂਰ ਲਗਾ ਕੇ ਸ਼੍ਰੀ ਫਲ ਦਿੱਤਾ ਜਾਂਦਾ ਸੀ ਜਿਸ ਦੇ ਹੱਥ ਵਿੱਚ ਉਹ ਸ਼੍ਰੀ ਫਲ ਆ ਗਏ ਕਈ ਇਹਦੇ ਅਰਥ ਨਾਰੀਅਲ ਵੀ ਕਰਦੇ ਨੇ ਜਿਸਦੇ ਹੱਥ ਵਿੱਚ ਸ਼੍ਰੀ ਫਲ ਆ ਗਿਆ ਉਸ ਬੀਬੀ ਦੇ ਬਚਨ ਦੀ ਕੋਈ ਵੀ ਉਮੀਦ ਨਹੀਂ ਸੀ। ਫਿਰ ਉਹ ਪਤੀ ਦੀ ਸ਼ੀਸ਼ ਨੂੰ ਗੋਦ ਵਿੱਚ ਲੈ ਕੇ ਉਹ ਚਿਖਾ ਵਿੱਚ ਬੈਠਦੀ ਸੀ ਤੇ ਕਬੀਰ ਸਾਹਿਬ ਨੇ ਕਿਹਾ ਜਿੰਨੀ ਦੇਰ ਤੱਕ ਹੱਥ ਵਿੱਚ ਸੰਧੌਰਾ ਨਹੀਂ ਲਿਆ ਸ਼੍ਰੀ ਫਲ ਨਹੀਂ ਲਿਆ ਉਨੀ ਦੇਰ ਤੱਕ ਤਾਂ ਉਮੀਦ ਹੈ ਤਰਲੇ ਲੈ ਕਿਤੇ ਬਚ ਗਏ ਪਰ ਜਦੋਂ ਹੱਥ ਵਿੱਚ ਸ਼੍ਰੀ ਫਲ ਪਕੜ ਲਿਆ ਸਮਝ ਲੈ ਕੇ ਹੁਣ ਮੌਤ ਤੇਰੀ ਆਈ ਗਈ ਆਈ। ਕਬੀਰ ਸਾਹਿਬ ਕਹਿੰਦੇ ਨੂੰ ਡਰਨਾ ਕੀ ਏ ਜਦੋਂ ਹੱਥ ਵਿੱਚ ਅਸੀਂ ਸੰਧੌਰਾ ਪਕੜ ਲਿਆ। ਵਾਕਈ ਅੱਜ ਦਾ ਉਹ ਮਹਾਨ ਦਿਵਸ ਹੈ ਕਹਿ ਦੇਣਾ ਬੜਾ ਸੁੱਖ ਹੈ ਪਿਆਰਿਓ ਸੁਣਾ ਦੇਣਾ ਬੜਾ ਸੁੱਖ ਹੈ ਸੁਣ ਲੈਣਾ ਵੀ ਬੜਾ ਸੁੱਖ ਹੈ ਤੇ ਇਹ ਮਿੱਥ ਦੀ ਕਹਾਣੀ ਨਹੀਂ
ਇਹ ਅਸਲੀਅਤ ਤੇ ਇਹ ਹਕੀਕਤ ਤੇ ਕਿ ਸਾਡੇ ਕੋਲ ਜਿੰਦੇ ਜੀ ਅਸਲੀ ਤੱਤ ਮੌਜੂਦ ਨੇ। ਕਿ ਕਮਾਲ ਦੀ ਗੱਲ ਕਿ ਸਰਸਾ ਨਦੀ ਤੇ ਪਰਿਵਾਰ ਵਿਛੜ ਜਾਏ, ਭਾਵਾਂ ਕਿ ਮੈਂ ਕੋਸ਼ਿਸ਼ ਕਰਾਂਗਾ ਇਸ ਸਤਿਗੁਰੂ ਦੇ ਜੀਵਨ ਨੂੰ ਸ਼ੁੱਕਰਵਾਰ ਤੋਂ ਆਪਾਂ ਆਰੰਭ ਕਰਾਂਗੇ, ਐਤਵਾਰ ਇਹ ਸਾਕਾ ਸੁਣਾਵਾਂਗਾ, ਕਿਉਂਕਿ ਸ਼ਲੋਕ ਅਜੇ ਕਾਫੀ ਨੇ ਅਰਥ ਕਰਨ ਵਾਲੇ। ਪਰ ਮੈਂ ਸੰਖੇਪ ਮਾਤਰ ਅੱਜ ਦੇ ਦਿਨ ਦੀ ਅਰਥ ਕਰਨੀ ਜਿਹੜੀ ਸਰਸਾ ਨਦੀ ਦੇ ਕਿਨਾਰੇ ਮੇਰੇ ਹਜ਼ੂਰ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਮਾਤਾ ਗੁਜਰੀ, ਛੋਟੇ ਸਾਹਿਬਜ਼ਾਦੇ ਇੱਕ ਪਾਸੇ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਇਹ ਇੱਕ ਪਾਸੇ ਨੇ, ਗੁਰੂ ਕਲਗੀ ਵਾਲੇ ਤੇ ਵੱਡੇ ਸਾਹਿਬਜ਼ਾਦੇ ਇਹ ਇੱਕ ਪਾਸੇ ਨੇ। ਹਜ਼ੂਰ ਚਮਕੌਰ ਦੀ ਕੱਚੀ ਹਵੇਲੀ ਵਿੱਚ ਪਹੁੰਚੇ ਨੇ ਤੇ ਦੁਨੀਆ ਵਿੱਚ ਇਹੋ ਜਿਹੀ ਅਦੁੱਤੀ ਜੰਗ ਸ਼ਾਇਦ ਕਦੀ ਪਹਿਲਾਂ ਹੋਈ ਹੋਵੇ। ਸਤਿਗੁਰੂ ਨੇ ਆਪਣੇ ਜ਼ਫਰਨਾਮੇ ਵਿੱਚ ਗੱਲ ਕਹੀ, ਕਹਿਣ ਲੱਗੇ ਔਰੰਗਜ਼ੇਬ ਕਾਹਦੀ ਬਹਾਦਰੀ ਦੀਆਂ ਗੱਲਾਂ ਕਰਨਾ, ਕਾਹਦੀ ਬਹਾਦਰੀ ਦੀਆਂ ਗੱਲਾਂ ਵਜ਼ੀਰ ਖਾਂ ਕਰਦਾ, ਕਾਹਦੇ ਬਹਾਦਰ ਨੇ ਤੇਰੇ ਸਿਪਾਹੀ ਹੱਦ ਹੋ ਗਈ ਹੋਏ। ਕਈ ਮਹੀਨਿਆਂ ਦੇ ਮੇਰੇ ਭੁੱਖੇ ਪਾਣੇ ਸਿੱਖ ਸਨ, ਜਿਨ੍ਹਾਂ ਦੇ ਪੈਰਾਂ ਦੇ ਤਲੀਆਂ ਵਿੱਚ ਛਾਲੇ ਪਏ ਸਨ, ਜਿਨ੍ਹਾਂ ਦੇ ਤਨ ਭੁੱਖ ਨਾਲ ਕਮਜ਼ੋਰ ਹੋ ਚੁੱਕੇ ਸਨ, ਤੇ ਉਹ ਵੀ ਗਿਣਤੀ ਦੇ ਕੇਵਲ 40 ਨੇ। ਕੁਝ ਵਿਦਵਾਨਾਂ ਨੇ ਗਿਣਤੀ ਗੁਰਦੇਵ ਦੇ ਸਮੇਤ 44 ਕੀਤੀ। ਖੈਰ ਸਾਹਿਬ ਨੇ ਸ਼ਬਦ ਵਰਤਿਆ 40, ਕਹਿੰਦੇ ਨੇ 40 ਭੁੱਖੇ ਪਾਣੇ ਸਿੱਖ, ਉਹ 10 ਲੱਖ ਦੀ ਫੌਜ ਤੇ ਔਰੰਗਜ਼ੇਬ ਤੂੰ ਕਹਿੰਦਾ ਬਹਾਦਰ ਕਾਹਦਾ ਤੂੰ ਹੋਏ, ਇਹ ਭੁੱਖੇ ਪਾਣਿਆਂ ਨੂੰ ਘੇਰ ਕੇ ਮਾਰਨ ਦੀ ਕੋਸ਼ਿਸ਼ ਕਰਨੀ ਇਹ ਬਹਾਦਰੀ ਨਹੀਂ। ਸਾਹਿਬ ਨੇ ਬਾਣੀ ਵਿੱਚ ਕਿਹਾ ਜ਼ਫਰਨਾਮੇ ਵਿੱਚ, ਗੁਰਸ਼ਨਾ ਚੇ ਤਾਰੇ ਪੁਨੱਤ ਚਿਹਰ ਨਾਰ, ਭੁੱਖੇ ਪਾਣੇ 40 ਭੁੱਖੇ ਸਿੱਖ ਨੇ, ਗੁਰਸ਼ਨਾ ਚੇ ਤਾਰੇ ਪੁਨੱਤ ਚਿਹਰ ਨਾਰ, ਕੇ 10 ਲੱਖ ਬਰਾਇਤ ਬਰੋ ਬੇਖਬਰ, 10 ਲੱਖ ਦੀ ਤਾਦਾਦ ਵਿੱਚ ਘੇਰ ਲੈਣਾ ਇਹ ਸਾਡੀ ਬਹਾਦਰੀ ਹੈ। ਪਰ ਯਾਦ ਰੱਖ, ਮੇਰੇ ਸੂਰਮੇ ਜਾਨਾ ਖੂਲ ਕੇ ਲੜੇ ਨੇ, ਮੈਂ ਨਹੀਂ ਤਾਂ ਚਾਹੁੰਦਾ ਖੂਨ ਖਰਾਬਾ ਹੋਵੇ, ਪਰ ਬਾਲ ਲਾਚਾਰ ਕੀ ਡਰ ਮੈਂ ਆਮਦੰਦ, ਮੈਨੂੰ ਲਾਚਾਰ ਹੋਣਾ ਪੈ ਗਿਆ ਮੈਦਾਨ ਦੇ ਵਿੱਚ ਆਉਣ ਲਈ। ਇਸੇ ਚਮਕੌਰ ਦੇ ਪਾਕੇ ਵਿੱਚ ਸਾਹਿਬ ਨੇ ਕਿਹਾ, ਜਦੋਂ 10 ਲੱਖ ਨੇ 40 ਨੂੰ ਘੇਰ ਲਿਆ, ਫਿਰ ਉਦੋਂ ਇੱਕੋ ਗੱਲ ਮੈਂ ਕਹੀ ਸੀ, ਚੂਕਾਰ ਅੱਜ ਹਮਾ ਜੀਵਨ ਦੇ ਦਰ ਗੁਜਰ ਹਲਾਲ।

ਪਹੁੰਚਾ ਦਿਆਂ ਕਿ ਮੇਰੇ ਬੱਚਿਆਂ ਵੱਲ ਕੋਈ ਤੱਕ ਨਾ ਸਕੇ। ਵਾਹ ਮੇਰੇ ਗੁਰੂ ਗੋਬਿੰਦ ਸਿੰਘ, ਦੁਨੀਆਂ ਦੇ ਬਾਦਸ਼ਾਹ ਮੁਸੀਬਤ ਪਏ, ਆਪਣੀ ਫੌਜ ਨੂੰ ਮਰਵਾ ਕੇ ਪੁੱਤਰਾਂ ਨੂੰ ਲੁਕਾਉਂਦੇ ਨੇ, ਪਰ ਚਮਕੌਰ ਦੀ ਗੜੀ ਵਿੱਚ ਇਹ ਵੀ ਅਦੁੱਤੀ ਖੇਡ ਸੀ। ਦਇਆ ਸਿੰਘ ਕਹਿੰਦਾ ਸੀ, ਦਾਤਾ ਇਹਨਾਂ ਸਾਹਿਬਜ਼ਾਦਿਆਂ ਨੂੰ ਬਚਾ ਲਈਏ। ਹੱਸ ਕੇ ਕਿਹਾ ਸੀ, ਦਇਆ ਸਿੰਘ ਤੁਸੀਂ ਮੇਰੇ ਸਾਹਿਬਜ਼ਾਦੇ ਨਹੀਂ, ਤੁਸੀਂ ਮੇਰੇ ਪੁੱਤਰ ਨਹੀਂ। ਮੈਂ ਨਹੀਂ ਚਾਹੁੰਦਾ ਆਪਣੇ ਪੁੱਤਰਾਂ ਨੂੰ ਲੁਕਾਵਾਂ। ਇਹ ਵੀ ਪਹਿਲੀ ਮਿਸਾਲ ਹੈ ਦੁਨੀਆਂ ਦੇ ਅੰਦਰ ਕਿ ਬਾਪ ਦੇ ਸਾਹਮਣੇ ਪੁੱਤਰ ਦੀ ਸ਼ਹਾਦਤ ਹੋਵੇ ਤੇ ਦੁਨੀਆਂ ਦਾ ਕੋਈ ਮਨੁੱਖ ਹੁੰਦਾ ਢਾਹਾਂ ਮਾਰ ਕੇ ਰੋ ਪੈਂਦਾ, ਪਰ ਜਦੋਂ ਪੁੱਤਰ ਦੀ ਸ਼ਹਾਦਤ ਹੋਈ ਤੇ ਮੇਰੇ ਗੁਰਦੇਵ ਦੀ ਖੁਸ਼ੀ ਦੇ ਜਕਾਰੇ ਗਜਾਏ। ਅੱਜ ਉਹ ਦਿਨ, ਅੱਜ ਦੀ ਸ਼ਾਮ ਜਿਹੜੀ ਪਈ ਹੈ, ਇਹ ਤੋਂ ਮੁਤਾਬਕ ਮੇਰੇ ਕਲਗੀ ਵਾਲੇ ਐਸ ਸ਼ਾਮ ਨੂੰ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ। ਸਤਿਗੁਰੂ ਨੇ ਸੋਦਰ ਦਾ ਪਾਠ ਕੀਤਾ ਜਿਵੇਂ ਗੁਰਮੁਖਾਂ ਦੱਸਿਆ ਵੀ ਹੈ। ਭਾਵਾਂ ਇਹ ਪ੍ਰਚਲਿਤ ਵੀ ਹੈ ਕਿ ਪੰਜਾਂ ਸਿੰਘਾਂ ਨੇ ਹੁਕਮ ਕੀਤਾ, ਪਰ ਕਈ ਵਾਰੀ ਮਨ ਕਹਿੰਦਾ ਨਹੀਂ ਉਹ ਦੇਖ ਮਣਾ। ਇਤਿਹਾਸਕ ਤੱਥ ਕਈ ਵਾਰੀ ਇਸ ਢੰਗ ਨਾਲ ਸਾਹਮਣੇ ਆਉਂਦੇ ਨੇ, ਜਿਸ ਸਤਿਗੁਰੂ ਦੇ ਦੋ ਪੁੱਤਰ ਸ਼ਹੀਦ ਹੋਏ ਹੋਣ, ਸਿੱਖਾਂ ਨੇ ਤੇ ਰੋ ਕੇ ਗੁਰੂ ਕੇ ਚਰਨ ਪਕੜ ਲੈ ਹੋਣੇ, ਬੈਰਾਗ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ ਤੇ ਸਾਹਿਬ ਨੇ ਆਹ ਜਿਹੜੀ ਰਾਤ ਲੰਘਣੀ ਹੈ ਨਾ, ਇਸੇ ਰਾਤ ਜਿੱਥੇ ਤਾੜੀ ਸਾਹਿਬ ਗੁਰਦੁਆਰਾ, ਇੱਥੇ ਤਾੜੀ ਮਾਰ ਕੇ ਕਿਹਾ ਸੀ ਪੀਰੇ ਹਿੰਦ ਮੇਰ ਵੱਧ, ਪੀਰੇ ਹਿੰਦ ਮੇਰ ਵੱਧ। ਹਜ਼ੂਰ ਨਾਲ ਤਿੰਨ ਸਿੱਖ ਨਿਕਲੇ ਨੇ, ਉਹਨਾਂ ਵਿੱਚੋਂ ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ, ਤਿੰਨ ਜਿਹੜੇ ਸਿੱਖ ਨੇ ਨਿਕਲੇ ਨੇ। ਹਜ਼ੂਰ ਤਾੜੀ ਮਾਰ ਕੇ ਨਿਕਲੇ ਨੇ, ਲੁਕ ਕੇ ਨਹੀਂ। ਗੁਰੂ ਕਿਰਪਾ ਕਰੇ, ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਕੁ ਸੂਝ ਮੈਨੂੰ ਸਤਿਗੁਰੂ ਨੇ ਬਖਸ਼ੀ। ਇਹ ਐਤਵਾਰ ਨੂੰ ਆਵੇ ਤੇ ਸ਼ੁੱਕਰਵਾਰ ਨੂੰ ਆਪਾਂ ਹਜ਼ੂਰ ਦੇ ਇਤਿਹਾਸ ਨੂੰ, ਉਹਨਾਂ ਦੀ ਬਾਣੀ ਨੂੰ ਵਚਨਾ। ਪਰ ਇਹ ਵਾਕਈ ਇਹੋ ਜਿਹਾ ਨਜ਼ਾਰਾ ਦਰਦਨਾਕ ਹੈ। ਅੱਲਾ ਯਾਰ ਖਾਂ ਜੋਗੀ ਦੀਆਂ ਸਤਰਾਂ ਨਾਲ ਮੈਂ ਅੱਗੇ ਤੁਰਾਂ। ਉਹ ਕਹਿੰਦਾ, ਦੁਨੀਆਂ ਦੇ ਲੋਕੋ, ਜੇ ਹਿੰਦੁਸਤਾਨ ਵਿੱਚ ਕਿਸੇ ਤੀਰਥ ਦੇ ਦਰਸ਼ਨ ਕਰਨੇ ਜੇ ਨਾ, ਤੇ ਚਮਕੌਰ ਦੀ ਖਾਕ ਮੱਥੇ ਤੇ ਜ਼ਰੂਰ ਲਾ ਕੇ ਆਏ। ਉਹਨੇ 1913 ਦੇ ਨੇੜੇ ਦੋ ਨਜ਼ਮਾਂ ਲਿਖੀਆਂ ਸਨ। ਇੱਕ ਦਾ ਨਾਮ ਹੈ ਸ਼ਹੀਦਾਂ ਨੇ ਵਫਾ, ਦੂਸਰੀ ਦਾ ਨਾਮ ਹੈ ਗੰਜੇ ਸ਼ਹੀਦਾਂ। ਉਹ ਲਿਖਦਾ, ਬਸ ਇਹ ਹੈ ਹਿੰਦ ਨੇ ਤੀਰਥ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਲੀਏ, ਚਮਕ ਹੈ ਮੇਰ ਹੀ ਚਮਕੌਰ ਤੇਰੇ ਜ਼ਰੋਂ ਨੇ, ਯਹੀ ਸੇ ਸਿਤਾਰੇ ਬਣ ਕੇ ਗਏ ਆਤਮਾ ਕੇ ਲੀਏ। ਕਹਿੰਦਾ, ਉੱਥੋਂ ਦੀ ਖਾਕ ਆਪਣੇ ਮਸਤਕ ਤੇ ਜ਼ਰੂਰ ਲਾਈ, ਇਹ ਸਾਕਾ ਕਿਵੇਂ ਹੋਇਆ, ਪਰਤ ਕੇ ਸੰਸਕਾਰ ਕਿਵੇਂ ਕੀਤੇ, ਇਹ ਗੁਰਦੁਆਰਾ ਕਿਵੇਂ ਲੱਭਿਆ, ਕਿਹੜੇ ਸਿੰਘ ਨੇ ਸੇਵਾ ਕੀਤੀ। ਆਪਾਂ ਪੂਰੇ ਇਤਿਹਾਸ ਨੂੰ ਨਾ ਐਤਵਾਰ ਤੋਂ ਸ਼ੁਰੂ ਕਰਾਂਗੇ, ਜਿੰਨਾ ਹੋ ਸਕਿਆ ਉਦਣ, ਫਿਰ ਬੁੱਧਵਾਰ ਨੂੰ ਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਸੋਝ ਬਖਸ਼ੇ। ਪਰ ਇੱਕੋ ਹੀ ਮਨ ਵਿੱਚ ਅੱਜ ਗੱਲ ਰੱਖ ਲਵੋ, ਸਤਿਗੁਰੂ ਤੁਸੀਂ ਆਪਣੇ ਪੁੱਤਰ ਦੇ ਕੇ ਦਾਤਾ ਜੀ ਸਿੱਖਾਂ ਨੂੰ ਆਪਣੇ ਬੱਚੇ ਬਣਾਇਆ, ਤੇ ਆਪਾਂ ਵੀ ਅਜੀਤ ਜੁਝਾਰ ਦੇ ਵੀਰ ਬਣ ਜਾਈਏ, ਉਸ ਸਤਿਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਕੇ, ਉਸ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਜੁੜ ਕੇ। ਆਓ ਗੁਰੂ ਤੇਗ ਬਹਾਦਰ ਜੀ ਜਿਹਦੇ ਅੱਜ ਪੋਤੇ ਸ਼ਹੀਦ ਹੋ ਗਏ, ਉਸ ਸਤਿਗੁਰੂ ਦੇ ਪਾਵਨ ਪਵਿੱਤਰ ਸ਼ਲੋਕ ਤਿੰਨ ਆਪ ਜੀ ਨੇ ਸਰਵਣ ਕੀਤੇ ਨੇ। ਇਹਨਾਂ ਤਿੰਨਾਂ ਸ਼ਲੋਕਾਂ ਦੀ ਵਿਚਾਰ ਕਰਨੀ ਹੈ, ਕਿਉਂਕਿ ਲੜੀ ਬਣਦੀ ਤਿੰਨਾਂ ਦੀ ਪਈ ਹੈ। ਆਪ ਮੇਰੇ ਤੇ ਕਰੋ ਕਿਰਪਾ, ਗੁਰੂ ਗ੍ਰੰਥ ਸਾਹਿਬ ਤੁਸੀਂ ਮਿਹਰਾਬਤ ਕਰੋ, ਆਪ ਸਾਧ ਸੰਗਤ ਜੀ ਅਸੀਸ ਬਖਸ਼ੋ, ਤਾਂ ਜੋ ਜੀ ਕਾਗਰ ਹੋ ਕੇ ਨਾ ਹਜ਼ੂਰ ਦੇ ਇਹਨਾਂ ਪਵਿੱਤਰ ਬਚਨਾਂ ਨੂੰ ਵਾਜ ਸਕੀਏ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਮਨੁੱਖ ਦੇ ਜੀਵਨ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਜਿਵੇਂ ਸਮੇਂ ਨੂੰ ਮਨੁੱਖ ਤਿੰਨ ਹਿੱਸਿਆਂ ਵਿੱਚ ਵੰਡਦਾ, ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਹਜ਼ੂਰ ਨੇ ਇਨਸਾਨ ਦੀ ਜ਼ਿੰਦਗੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ, ਬਾਲਪਨ, ਬਚਪਨ, ਜਵਾਨੀ ਤੇ ਬੁਢੇਪਾ। ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ, ਕਹਿੰਦੇ ਜੇ ਬਚਪਨ, ਜਵਾਨੀ, ਬੁਢੇਪਾ ਇਹ ਤਿੰਨ ਅਵਸਥਾਵਾਂ ਨੇ, ਜੇ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਤੂੰ ਮਾਲਕ ਦੇ ਨਾਮ ਨੂੰ ਨਹੀਂ ਨਾ ਸਿਮਰਿਆ, ਤੇ ਯਾਦ ਰੱਖੀ ਤੇਰੀਆਂ ਤਿੰਨੇ ਅਵਸਥਾਵਾਂ, ਇਹ ਤਿੰਨਾਂ ਸਮੇਂ ਜਿਹੜੇ ਨੇ ਉਹ ਤੇਰੇ ਬਰਬਾਦ ਹੋ ਗਏ। ਤੇ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ,

0: ਇਧਰ ਦੇਖੋ ਮਨੁੱਖ ਆਪਣੇ ਬਾਲ ਪਲ ਨੂੰ ਆਪਣੀ ਜਵਾਨੀ ਨੂੰ ਆਪਣੇ ਬੁਢੇਪੇ ਨੂੰ ਬਤੀਤ ਕਿਵੇਂ ਕਰ ਦਿੰਦਾ। ਵੈਸੇ ਤਾਂ ਦਿਨ ਲੰਘਦਿਆਂ ਕੋਈ ਦੇਰ ਨਹੀਂ ਲੱਗਦੀ। ਬਾਬਾ ਫਰੀਦ ਸਾਹਿਬ ਦਾ ਪਵਿੱਤਰ ਬਚਨ ਹੈ, ਕਹਿੰਦੇ ਮੈਦਾਨ ਵਿੱਚ ਤਾਂ ਮਨੁੱਖ ਜਿਤਨਾ ਮਰਜ਼ੀ ਦੌੜ ਲਵੇ, ਭਾਵੇਂ 5 ਘੰਟੇ 10 ਘੰਟੇ ਚੱਕਰ ਲਾਈ ਜਾਏ, ਜੇ ਮੈਦਾਨੀ ਇਲਾਕੇ ਵਿੱਚ ਦੌੜਨਾ ਹੋਵੇ ਤੇਰੇ ਕੋਲ ਦਮ ਚਾਹੀਦਾ ਤੂੰ ਦੌੜ ਨਹੀਂ। ਪਰ ਕਹਿੰਦੇ ਜੇ ਕੋਈ ਕੋਠੇ ਦੀ ਛੱਤ ਉੱਤੇ ਦੌੜਨਾ ਚਾਹੇ, ਕਦੀ ਕੋਠੇ ਦੀ ਛੱਤ ਉੱਤੇ ਕੋਈ ਦੌੜ ਸਕਦਾ? ਉਹਦੇ ਦੌੜਨ ਦੀ ਦੇਰ ਏ, ਉਹਦੇ ਕਦਮ ਪੱਟਣ ਦੀ ਦੇਰ ਏ, ਉਹਦੀ ਪੁਲਾਂਗ ਪੱਟਣ ਦੀ ਦੇਰ ਏ, ਉਸੇ ਵਕਤ ਕੋਠੇ ਦੀ ਛੱਤ ਖਤਮ ਹੋ ਜਾਂਦੀ ਏ। ਸਾਹਿਬ ਕਹਿੰਦੇ ਸੱਜਣਾ ਤੇਰੀ ਜ਼ਿੰਦਗੀ ਕੇਵਲ ਸੰਸਾਰ ਵਿੱਚ ਏਨੀ ਕੁ ਆ ਜਿੰਨਾ ਕੁ ਕੋਠੇ ਦੀ ਛੱਤ ਉੱਤੇ ਦੌੜਨਾ ਹੋਵੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਫਰੀਦਾ ਕੋਠੇ ਝੁੱਕਣ ਕੇਤੜਾ, ਕੋਠੇ ਝੁੱਕਣ ਕੇਤੜਾ, ਝੁੱਕਣ ਦਰ ਤੇ ਦੌੜਨਾ ਕੇਤੜਾ ਦਰ ਤੇ ਕਿੰਨਾ ਕੁ ਭਲਿਆ, ਤੂੰ ਮਕਾਨ ਦੀ ਛੱਤ ਤੇ ਕਿੰਨਾ ਕੁ ਦੌੜ ਲਏਗਾ, ਕਿੰਨਾ ਕੁ ਭੱਜ ਲਏਗਾ, ਫਿਰ ਨੀਂਦਰੀ ਨਿਵਾਰ ਤੂੰ ਇਸ ਮਾਇਆ ਦੀ ਨੀਂਦ ਵਿੱਚੋਂ ਉੱਠ, ਕਿਉਂਕਿ ਜੋ ਤੇ ਲੱਦੇ ਗਾਣਵੇਂ ਗਾਣਵੇਂ ਦਰ ਤੇ ਗਿਣਤੀ ਦੇ ਦਰ ਤੇ ਦਿਨ, ਲੱਦੇ ਦਰ ਤੇ ਲੱਭੇ ਜਿਹੜੇ ਤੈਨੂੰ ਉਮਰ ਦੇ ਦਿਨ ਲੱਭੇ ਨੇ ਇਹ ਗਿਣਤੀ ਦੇ ਨੇ, ਜਿਵੇਂ ਇੱਕ ਹਫ਼ਤੇ ਦੇ ਤੂੰ ਗਿਣ ਬੜੀ ਜਲਦੀ ਗਿਣ ਲੈਂਦਾ। ਅਸਲੀਅਤ ਇਹ ਤੇਰੀਆਂ 3 ਅਵਸਥਾਵਾਂ ਵੀ ਕੇਵਲ ਗਿਣਤੀ ਦੀਆਂ ਨੇ, ਤੇ ਵੇਖਦੇ ਵੇਖਦੇ ਇਹ ਦਿਨ ਤੇਰੇ ਤੋਂ ਨਿਕਲ ਜਾਣੇ। ਚੋਦੇ ਲੱਦੇ ਗਾਣਵੇਂ ਗਏ ਦਿਲਾੜ ਦਿਲਾੜ, ਤੇਰੇ ਕੋਲ ਧੱਕੇ ਨਾਲ ਦੂਰ ਚਲੇ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਾ ਮਾਨ ਕੀ ਵਾਰ ਵਿੱਚ ਜਿਹੜਾ ਪਹਿਲਾ ਸਲੋਕ ਉਚਾਰਨ ਕੀਤਾ, 27 ਪੌੜੀਆਂ ਨੇ ਮਾਨ ਕੀ ਵਾਰ ਦੀਆਂ, ਪਹਿਲੇ ਸਲੋਕ ਵਿੱਚ ਹਜ਼ੂਰ ਨੇ ਬਾਲਪਨ ਜਵਾਨੀ ਤੇ ਬੁਢੇਪਾ ਇਹ ਬਤੀਤ ਕਿਵੇਂ ਹੁੰਦਾ। ਤੇ ਵੈਸੇ ਜਦੋਂ ਅਸੀਂ ਬਾਲਪਨ ਤੱਕਦੇ ਹਾਂ ਨਾ, ਬੱਚੇ ਹਮੇਸ਼ਾ ਜਵਾਨੀ ਵੱਲ ਨਜ਼ਰ ਟਿਕਾ ਕੇ ਰੱਖਦੇ, ਸੋਚਦੇ ਹਾਂ ਜਦੋਂ ਬੱਚਾ ਛੋਟਾ ਹੁੰਦਾ ਤੇ ਉਹ ਇਸ ਗੱਲ ਕਹਿੰਦਾ ਮੈਂ ਵੱਡਾ ਹੋ ਕੇ ਇਹ ਬਣਾਂਗਾ, ਮੈਂ ਵੱਡਾ ਹੋ ਕੇ ਆਹ ਕੁਝ ਕਰਾਂਗਾ। ਇਹਦਾ ਮਤਲਬ ਕਿ ਬੱਚੇ ਨੂੰ ਆਉਣ ਵਾਲੇ ਸਮੇਂ ਦੀ ਇੱਕ ਯਾਦ ਹਿਰਦੇ ਵਿੱਚ, ਜਾਂ ਉਹ ਜਵਾਨੀ ਦੀ ਇੰਤਜ਼ਾਰ ਕਰਦਾ। ਤੇ ਜਦੋਂ ਮਨੁੱਖ ਜਵਾਨ ਹੋ ਜਾਂਦਾ ਨਾ, ਤੇ ਉਦੋਂ ਫਿਰ ਇੱਕ ਗੱਲ ਕਰਦਾ, ਹੁਣ ਬਸ ਕੁਝ ਦਿਨਾਂ ਦੀ ਖੇਡ ਏ, ਬੁਢੇਪਾ ਆ ਜਾਣੇ ਤੇ ਬੁਢੇਪੇ ਵਿੱਚ ਟਿਕ ਜਾਵਾਂਗਾ। ਹਜ਼ੂਰ ਕਹਿੰਦੇ ਨੇ ਪਰ ਯਾਦ ਰੱਖੀ, ਬਚਪਨ ਵਿੱਚ ਜਵਾਨੀ ਚੇਤੇ ਆਉਂਦੀ ਏ, ਜਵਾਨੀ ਵਿੱਚ ਬੁਢੇਪਾ ਚੇਤੇ ਆਉਂਦਾ। ਤੇ ਕਹਿੰਦੇ ਨੇ ਜਦੋਂ ਫਿਰ ਬੰਦਾ ਬੁੱਢਾ ਹੋ ਜਾਂਦਾ ਨਾ, ਵਿਰਲੇ ਨੇ ਜਿਨ੍ਹਾਂ ਨੂੰ ਬੁਢੇਪੇ ਤੋਂ ਬਾਅਦ ਮੌਤ ਚੇਤੀ ਆਉਂਦੀ ਹੋਵੇ, ਨਹੀਂ ਤੇ ਬੰਦਾ ਆਪਣੇ ਬੀਤੇ ਦਿਨਾਂ ਨੂੰ ਚੇਤੇ ਕਰ ਕਰਕੇ ਦਿਨ ਪਿਆ ਕਰਦਾ। ਇਹ ਕਾਰਨ ਜਵਾਨ ਆਉਣ ਵਾਲੇ ਸਮੇਂ ਦੀ ਗੱਲ ਕਰਦਾ, ਤੇ ਜਿੱਥੇ ਬੁੱਢੇ ਬੈਠੇ ਹੋਣ ਬਜ਼ੁਰਗ, ਉਹ ਹਮੇਸ਼ਾ ਆਪਣੇ ਬੀਤੇ ਦਿਨਾਂ ਦੀਆਂ ਗੱਲਾਂ ਕਰੀ ਜਾਣ। ਅਸੀਂ ਇਹੋ ਜੈਸਾ ਇਹੀ ਕਾਰਨ ਭਾਈ ਵੀਰ ਸਿੰਘ ਨੇ ਕਿਹਾ, ਬੀਤ ਗਈ ਦੀ ਯਾਦ ਪਈ ਅੱਡਾ ਨੂੰ ਖਾਵੇ। ਕਹਿੰਦੇ ਨੇ ਜਿਹੜਾ ਸਮਾਂ ਲੰਘ ਚੁੱਕਾ, ਤੇ ਜੇ ਬੁਢੇਪੇ ਵੱਲ ਤੱਕਦੇ ਹਾਂ, ਉਹਨਾਂ ਦਿਨਾਂ ਨੂੰ ਯਾਦ ਕਰਕੇ ਮਨੁੱਖ ਪਛਤਾਉਂਦਾ ਹੈ। ਖੈਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਚਪਨ ਜਵਾਨੀ ਤੇ ਬੁਢੇਪਾ ਇਹ ਵਿਅਰਥ ਕਿਵੇਂ ਚਲਾ ਜਾਂਦਾ। ਹਜ਼ੂਰ ਦਾ ਇੱਕ ਪਵਿੱਤਰ ਬਚਨ ਹੁੰਦਾ ਹੈ, ਸਾਹਿਬ ਕਹਿੰਦੇ ਨੇ ਜਦੋਂ ਜਨਮ ਹੋਇਆ ਸਭ ਤੋਂ ਪਹਿਲਾਂ ਸਾਨੂੰ ਕਿਸੇ ਦੀ ਪਹਿਚਾਣ ਨਹੀਂ, ਕੇਵਲ ਇਸ ਮਨੁੱਖ ਨੂੰ ਇੰਨੀ ਕੁ ਸਮਝ ਸੀ ਮੈਂ ਅੰਮਾ ਦਾ ਦੁੱਧ ਪੀਣਾ। ਇੱਥੋਂ ਤੱਕ ਕਿ ਜਿਸ ਮਾਂ ਨੇ ਦੁੱਧ ਪਿਆਣਾ, ਇਸ 84 ਦੇ ਸਰਦਾਰ ਨੂੰ ਉਸ ਮਾਂ ਦੀ ਪਹਿਚਾਣ ਵੀ ਨਹੀਂ। ਸਾਹਿਬ ਕਹਿ ਰਹੇ ਨੇ ਬਾਲ ਜਵਾਨੀ ਅਰ ਬਿਰਧ ਪੁਨ 3 ਅਵਸਥਾ ਜਾਣ, ਤੇ ਨਾਲ ਕਹਿ ਦਿੱਤਾ ਕਉ ਨਾਨਕ ਹਰ ਭਜਨ ਤਿਨ ਬਿਰਥਾ, ਸਭ ਹੀ ਮਾਨ ਤੇ ਬਿਰਧ ਕਿਵੇਂ ਨੇ ਮੈਂ ਅਰਜ਼ ਕਰ ਰਿਹਾ। ਸਾਹਿਬ ਕਹਿ ਰਹੇ ਨੇ ਜਦੋਂ ਪਹਿਲਾ ਸਮੇਂ ਪਹਿਲਾ ਪਿਆਰ ਲੱਗਾ ਸਾਨੂੰ ਦੁੱਧ, ਕੇਵਲ ਸਾਨੂੰ ਦੁੱਧ ਦੀ ਸਮਝ, ਹੋਰ ਕੋਈ ਸਮਝ ਨਹੀਂ। ਦੂਜਾ ਮਾਏ ਬਾਪ ਕੀ ਸੁੱਧ, ਦੁੱਧ ਪੀਂਦੇ ਪੀਂਦੇ ਬੱਚੇ ਨੂੰ ਜਿਹੜੀ ਅਗਲੀ ਸਮਝ ਪੈ ਗਈ ਨਾ, ਉਹ ਮਾਤਾ ਤੇ ਪਿਤਾ ਦੀ ਪਈ ਹੈ। ਮਾਂ ਬਾਪ ਦੀ ਸਮਝ ਪੈ ਗਈ, ਮਾਂ ਦੀ ਆਵਾਜ਼ ਨੂੰ ਪਹਿਚਾਣਦਾ, ਮਾਂ ਦੇ ਚਿਹਰੇ ਨੂੰ ਪਹਿਚਾਣਦਾ, ਤੇ ਬਾਪ ਦੀ ਆਵਾਜ਼ ਤੇ ਬਾਪੂ ਦੇ ਚਿਹਰੇ ਨੂੰ ਪਹਿਚਾਣਦਾ। ਸਾਹਿਬ ਕਹਿੰਦੇ ਦੇਖ 3 ਅਵਸਥਾਵਾਂ ਤੇਰੇ ਕੋਲੋਂ ਨਿਕਲ ਕਿਵੇਂ ਗਈਆਂ। ਪਹਿਲਾ ਪਿਆਰ ਲੱਗਾ ਸਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਦੇਵ, ਜਦੋਂ ਥੋੜਾ ਜਿਹਾ ਵੱਡਾ ਹੋਇਆ ਇੱਕ ਹੋਰ ਸਮਝ ਪੈ ਗਈ, ਭਰਾ ਦੀ ਭੈਣ ਦੀ ਭਰਜਾਈ ਦੀ ਚਾਚੇ ਤਾਇਆਂ ਦੀ ਸਮਝ ਪੈ ਗਈ, ਤੀਜਾ ਭਈਆ ਭਾਬੀ ਦੇਵ, ਚੌਥਾ ਪਿਆਰ ਉਪੰਨੀ ਖੇਡ। ਸਾਹਿਬ ਕਹਿੰਦੇ ਨੇ ਇੱਥੇ ਆ ਕੇ ਹੁਣ ਤੇਰੀ ਬਚਪਨ ਵਾਲੀ ਅਵਸਥਾ ਖਤਮ ਹੋਣ ਲੱਗੀ। ਜਦੋਂ ਚੌਥੀ ਅਵਸਥਾ ਆਈ ਭੈਣਾਂ ਭਰਾਵਾਂ ਦੀ ਪਹਿਚਾਣ ਤੋਂ ਬਾਅਦ ਬੰਦੇ ਨੇ ਖੇਡਣਾ ਸ਼ੁਰੂ ਕੀਤਾ। ਇਸ ਬੱਚੇ ਨੇ ਇਹ ਸਾਰਾ ਦਿਨ ਖੇਡ ਵਿੱਚ ਰੁੱਝਾ ਰਹਿੰਦਾ, ਜਿਹੜਾ ਬੱਚਾ ਪਹਿਲਾਂ ਦੁੱਧ ਤੋਂ ਬਿਨਾ ਮਾਂ ਬਾਪ ਤੋਂ ਬਿਨਾ ਨਹੀਂ ਸੀ ਰਹਿੰਦਾ, ਉਹ ਅੱਜ ਖੇਡ ਵਿੱਚ ਇੰਨਾ ਕੁ ਖੰਜਤ ਹੋ ਗਿਆ, ਉਹਨੂੰ ਰੋਟੀ ਖਾਣੀ ਵੀ ਭੁੱਲ ਗਈ, ਸਾਰਾ ਸਾਰਾ ਦਿਨ ਬਾਹਰ ਖੇਡੀ ਜਾਂਦਾ ਹੈ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਮਨੁੱਖ ਦਾ ਬਚਪਨ ਬਤੀਤ ਹੋ ਜਾਂਦਾ ਹੈ। ਪਹਿਲਾਂ ਪਿਆਰ ਲੱਗਾ ਸਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਦੇਵ, ਚੌਥਾ ਪਿਆਰ ਉਪੰਨੀ ਖੇਡ, ਸਾਹਿਬ ਕਹਿੰਦੇ ਨੇ ਪੰਜਵਾਂ ਖਾਣ ਪੀਣ ਕੀ ਸਾਥ। ਹੁਣ ਜਦੋਂ ਬਚਪਨ ਤੋਂ ਅੱਗੇ ਨਿਕਲਿਆ ਤੇ ਇਸ ਜੀਵ ਨੂੰ ਸਮਝ ਪੈ ਗਈ ਕਿ ਇਸ ਦੁਨੀਆਂ ਨੂੰ ਕੁਝ ਖਾਣਾ ਵੀ ਚਾਹੀਦਾ, ਫਿਰ ਇਹਨੇ ਦੁਨੀਆਂ ਦੇ ਸਵਾਦ ਚੱਕੇ ਨੇ, ਇਹਨੇ ਖੱਟੇ ਮਿੱਠੇ ਨੂੰ ਚੱਕਿਆ, ਤੇ ਜਿਹੜੀਆਂ ਵਸਤੂਆਂ ਨਹੀਂ ਸਨ ਚੱਕਣੀਆਂ ਉਹ ਵੀ ਇਹਨੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖ ਕੇ ਚੱਕੀਆਂ। ਪੰਜਵੇਂ ਖਾਣ ਪੀਣ ਕੀ ਸਾਧ, ਸਾਹਿਬ ਕਹਿੰਦੇ ਨੇ ਛੇਵੇਂ ਕਾਮ ਨਾ ਪੁੱਛੇ ਜ਼ਾਤ। ਜਦੋਂ ਭਰਪੂਰ ਜੋਬਨ ਵਿੱਚ ਆਇਆ ਤੇ ਕਾਮ ਨੇ ਇੰਨਾ ਕੁ ਕਬਜ਼ਾ ਕਰ ਦਿੱਤਾ, ਜਾਤ ਕੁਜਾਤ ਨਹੀਂ ਪੁੱਛਦਾ, ਕੇਵਲ ਕਾਮ ਵਿੱਚ ਅੰਨਾ ਪਿਆ ਹੋਇਆ। ਸਾਹਿਬ ਕਹਿੰਦੇ ਹੁਣ ਜੋਬਨ ਜਾਂਦਾ ਪਿਆ। ਸਤਿਗੁਰੂ ਕਹਿਣ ਲੱਗੇ ਕਿ ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਦਾਤ, ਸੱਤਵੇਂ ਸਾਂਝ ਕੀਆ ਘਰਵਾਸ। ਜਦੋਂ ਸੱਤਵੀਂ ਅਵਸਥਾ ਆਈ, ਘਰਦਿਆਂ ਨੇ ਸ਼ਾਦੀ ਕਰ ਦਿੱਤੀ, ਵਿਆਹ ਕਰ ਦਿੱਤਾ। ਸਾਹਿਬ ਕਹਿੰਦੇ ਨੇ ਅੱਠਵੇਂ ਕ੍ਰੋਧ ਹੋਆ ਤਨ ਨਾਸ, ਜਦੋਂ ਗ੍ਰਿਸ਼ਟੀ ਬਣਿਆ ਤੇ ਇੰਨਾ ਕੁ ਮਨ ਵਿੱਚ ਹੁਣ ਗੁੱਸਾ ਆਉਂਦਾ ਹੈ। ਸਾਹਿਬ ਕਹਿੰਦੇ ਨੇ ਦੇਖੋ ਇਹ ਉਹੀ ਮਨੁੱਖ ਹੈ ਨਾ ਜਿਹਨੂੰ ਪਹਿਲਾਂ ਕੇਵਲ ਦੁੱਧ ਦੀ ਮਾਂ ਬਾਪ ਦੀ ਪਹਿਚਾਣ ਸੀ, ਜਿਹਨੂੰ ਖਾਣ ਪੀਣ ਤੇ ਖੇਡਣ ਤੋਂ ਬਿਨਾਂ ਸਮਝਣੀ ਸੀ, ਅੱਜ ਕੋਈ ਬੰਦਾ ਗੁੱਸੇ ਨਾਲ ਲਾਲ ਪੀਲਾ ਹੋ ਕੇ ਆਪਣੇ ਅੰਦਰ ਨੂੰ ਛਾੜਦਾ ਪਿਆ। ਅੱਠਵੇਂ ਕ੍ਰੋਧ ਹੋਆ ਸੰਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਤਾ ਹੋਆ ਸਵਾਹ। ਹੁਣ ਦਸਵੀਂ ਅਵਸਥਾ ਆ ਗਈ, ਜਦੋਂ ਧੌਲਿਆਂ ਤੋਂ ਬਾਅਦ ਪਹਿਲਾਂ ਤਾਂ ਅੰਦਰ ਦੀ ਅੱਗ ਵੀ ਸੜਦਾ ਸੀ ਤੇ ਪਰਤ ਕੇ ਇਹਨੂੰ ਸਿਖਾ ਦੀ ਅੱਗ ਵਿੱਚ ਰੱਖ ਦਿੱਤਾ ਗਿਆ। ਸਾਹਿਬ ਕਹਿੰਦੇ ਦੇਖ ਸਜਣਾ ਤਿੰਨ ਅਵਸਥਾਵਾਂ ਮਿਲੀਆਂ ਸਨ, ਬਾਲ ਜਵਾਨੀ ਅਰ ਬਿਰਧ ਪੁੰਨ, ਤੀਨ ਅਵਸਥਾ ਜਾਣ ਕਉ ਨਾਨਕਾਰ ਭਜਨ ਬਿਨ ਬਿਰਥਾ, ਸਭ ਇਮਾਨ ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ, ਪਰਮੇਸ਼ਵਰ ਦੇ ਸਿਮਰਤ ਤੋਂ ਬਿਨਾ ਇਹ ਬਿਰਧ ਚਲੀਆਂ ਗਈਆਂ ਨੇ। ਸਤਿਗੁਰੂ ਨੇ ਕਿਰਪਾ ਕਰਕੇ ਬਚਨ ਕੀਤਾ, ਗੁਰਮਤ ਨੇ ਤਾਂ ਸਾਨੂੰ ਸਿੱਖੀ ਇਹ ਦਿੱਤੀ ਹੈ। ਹਜ਼ੂਰ ਕਹਿੰਦੇ ਨੇ ਜੇ ਕਿਸੇ ਨੇ ਮਕਾਨ ਬਣਾਇਆ ਹੋਵੇ, ਮਕਾਨ ਕਰੇ ਸ਼ੁਰੂ ਤੇ ਜਦੋਂ ਸ਼ਿਖਰ ਤੇ ਪਹੁੰਚ ਜਾਏ, ਜਦੋਂ ਛੱਤ ਪੈ ਜਾਏ ਤੇ ਅਚਨਚੇਤ ਮਕਾਨ ਜਿਹੜਾ ਡਿੱਗ ਕੇ ਢੇਰੀ ਹੋ ਜਾਏ, ਰਾਖ ਹੋ ਜਾਏ ਜਾਂ ਜ਼ਮੀਨ ਤੇ ਢਹਿ ਪਏ, ਤੇ ਸਿਆਣੇ ਸੋਚਣ ਵਾਲੇ ਕਹਿਣਗੇ ਵੀ ਇਸ ਮਕਾਨ ਦੀ ਕਿਸੇ ਥਾਂ ਤੇ ਤਾਂ ਨੁਕਸ ਰਹਿ ਗਿਆ ਨਾ, ਜਾਂ ਤਾਂ ਨੀਂਹ ਰੱਖਦਿਆਂ ਕੋਈ ਗਲਤੀ ਹੋ ਗਈ, ਜਾਂ ਇਹਨੂੰ ਦੀਵਾਰਾਂ ਖੜੀਆਂ ਕਰਦੀਆਂ ਗਲਤੀ ਹੋ ਗਈ, ਤੇ ਜਾਂ ਹੁਣ ਛੱਤ ਪੈਂਦਿਆਂ ਜਿਹੜਾ ਝੱਠਾ ਹੈ ਤੇ ਇਹਦੇ ਵਿੱਚ ਕੋਈ ਨੁਕਸ ਜ਼ਰੂਰ ਸੀ। ਹੁਣ ਇਸ ਹੋਵੇ ਰੁੱਖ ਤੇ ਜਿਹੜੀਆਂ ਜਿਹਨੂੰ ਫਲ ਲੱਗਣ ਨਾਲ, ਜਿਹਦੇ ਜਦੋਂ ਫਲ ਲੱਗਣ ਦਾ ਸਮਾਂ ਹੋਵੇ ਤੇ ਆ ਫਲ ਚਲਾ ਜਾਏ ਤੇ ਹੋਵੇ ਫਲਦਾਰ ਕਿਸਮ ਦਾ, ਤੇ ਫਿਰ ਲੋਕ ਕਹਿਣਗੇ ਇਹਦੀਆਂ ਜੜ੍ਹਾਂ ਵਿੱਚ ਕਿਤੇ ਨੁਕਸੇ, ਇਹਦੇ ਤਣੇ ਵਿੱਚ ਕਿਤੇ ਨੁਕਸੇ, ਤੇ ਇੰਨਾ ਬੰਦਾ ਖੜੀਆਂ ਕਰਨ ਦਾ ਸਮਾਂ ਤੇ ਛੱਤ ਪਾਉਣ ਦਾ ਸਮਾਂ ਤੇ ਜਿੰਨਾ ਵੀ ਖਰਚਾ ਆਇਆ, ਬੰਦਾ ਮੱਥੇ ਤੇ ਹੱਥ ਰੱਖ ਕੇ ਕਹਿੰਦਾ ਸਮਾਂ ਵੀ ਬਰਬਾਦ ਕੀਤਾ, ਪੈਸਾ ਵੀ ਲਾਇਆ ਪਰ ਕਿਤੇ ਅਰਥ ਨਹੀਂ। ਜੇ ਇੱਕ ਰੁੱਖ ਨੂੰ ਕਿੰਨਾ ਸਮਾਂ ਪਾਲਦਾ ਰਿਹਾ ਤੇ ਫਲ ਦੇਣ ਦੇ ਵਕਤ ਉਹ ਅਫਲ ਰਹੇ ਤੇ ਬੰਦਾ ਕਹਿੰਦਾ ਕੀ ਕੀਤਾ ਇਸ ਰੁੱਖ ਨੂੰ ਲਾ ਕੇ, ਮੇਰੀ ਮਿਹਨਤ ਨਿਬਲ ਚਲੀ ਗਈ। ਪਿਆਰਿਆ ਜਿਸ ਬੰਦੇ ਦਾ ਬੁਢੇਪਾ ਵੀ ਪਛਤਾਵੇ ਵਿੱਚ ਨਿਕਲੇ, ਜਿਹਨੂੰ ਬੁਢੇਪੇ ਵਿੱਚ ਵੀ ਨਿਰੰਕਾਰ ਕੀਤੇ ਨਹੀਂ, ਇਹਦਾ ਮਤਲਬ ਉਸ ਬੰਦੇ ਦੀ ਹਾਲਤ ਦਾ ਉਸ ਮਕਾਨ ਦੇ ਮਾਲਕ ਦੀ ਤਰ੍ਹਾਂ ਜਿਹੜਾ ਛੱਤ ਤੇ ਆ ਕੇ ਢਹਿ ਪਏ ਤੇ ਉਹਦੇ ਕੋਲ ਕੇਵਲ ਪਛਤਾਵਾ। ਫਿਰ ਜਦੋਂ ਬੰਦਾ ਇੱਥੇ ਆ ਕੇ ਡਿੱਗਦਾ ਹੈ ਫਿਰ ਸੋਚੀਦਾ ਹੈ ਸ਼ਾਇਦ ਇਹਦੀ ਨੀਂਹ ਵਿੱਚ ਇਹਦੇ ਬਚਪਨ ਵਿੱਚ ਕਿਤੇ ਘਾਟ ਸੀ, ਸ਼ਾਇਦ ਇਹ ਜਵਾਨੀ ਵਿੱਚ ਕਿਤੇ ਖੁੰਜ ਗਿਆ। ਇਹੀ ਕਾਰਨ ਹਜ਼ੂਰ ਨੇ ਜਦੋਂ ਰੁੱਖ ਫਲ ਤੇ ਆ ਕੇ ਫਲ ਨਾ ਦੇ ਤੇ ਫਿਰ ਸਾਹਿਬ ਕਹਿੰਦੇ ਨੇ ਛੁੱਟਿਆ ਦਿਲ ਬਵਾਰ ਚੋਂ ਸੁਣਿਆ ਅੰਦਰ ਖੇਤ। ਸੱਜਣਾ ਕਿਤੇ ਨਾ ਕਿਤੇ ਤੇ ਘਾਟ ਰਹਿ ਗਈ ਨਾ, ਪਰ ਗੁਰਮਤ ਨੇ ਜਿਹੜੀ ਗੱਲ ਕਹੀ, ਸਾਹਿਬ ਨੇ ਕਿਹਾ ਸਿੱਖ ਦੀਆਂ ਤਿੰਨੇ ਅਵਸਥਾਵਾਂ ਵਿਅਰਥ ਨਹੀਂ ਜਾ ਸਕਦੀਆਂ। ਪਹਿਲੀ ਗੱਲ ਇੱਕ ਤਾਂ ਯਾਦ ਰੱਖਿਓ, ਗੁਰਮਤ ਵਿੱਚ ਸਮਾਂ ਨਿਸ਼ਚਿਤ ਨਹੀਂ, ਬਈ ਜਿਹੜਾ ਸਮਾਂ ਇੰਨੇ ਸਾਲ ਦੇ ਹੋਵਾਂਗੇ ਤਾਂ ਗੁਰਮਤ ਕਮਾਈ ਜਾਣੀ, ਜਾਂ ਜਵਾਨੀ ਵਿੱਚ ਨਾਮ ਦੀ ਸਮਝ ਪੈਣੀ। ਮੈਂ ਅਰਥ ਕਰਾਂ ਜਿਹਨਾਂ ਬਾਬਿਆਂ ਦਾ ਅਸੀਂ ਦਿਨ ਮਨਾਉਂਦੇ ਪਏ ਹਾਂ ਨਾ, ਸਾਰੇ ਕਹਿੰਦੇ ਆ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਸ਼ਬਦ ਕਿਉਂਕਿ ਸਹਿਣ ਉਹ ਬੱਚੇ ਜਿਹੜੇ ਕੰਮ ਨੂੰ ਲੋਕ ਕਹਿ ਕੇ ਸਾਹ ਲਾ ਕੇ ਕਰਨ ਤੇ ਲੋਕ ਬਜ਼ੁਰਗਾਂ ਨੂੰ ਬਾਬੇ ਕਹਿ ਕੇ ਬੁਲਾਉਂਦੇ ਨੇ, ਉਹਨਾਂ ਬਚਪਨ ਵੇਲੇ ਕਾਰਨਾਮੇ ਕਰ ਦਿੱਤੇ ਕਿ ਬਚਪਨ ਵਿੱਚ ਲੋਕਾਂ ਨੇ ਉਹਨਾਂ ਦੇ ਕਾਰਨਾਮੇ ਨੂੰ ਦੇਖ ਕੇ ਬਜ਼ੁਰਗਾਂ ਨਾਲ ਤੁਲਨਾ ਦੇ ਦਿੱਤੀ। ਉਹ ਬਾਬੇ ਨੇ ਜਿਨ੍ਹਾਂ ਦੇ ਦਿਨ ਅੱਜ ਮਨਾ ਰਹੇ ਹਾਂ। ਤੇ ਇੱਕ ਮੈਂ ਹੋਰ ਇੱਕ ਅਰਜ਼ ਕਰਦਿਆਂ, ਚਾਰ ਸਾਹਿਬਜ਼ਾਦੇ ਨੇ, ਕਈ ਵਾਰੀ ਇਹ ਸਵਾਲ ਉਪਜਦਾ, ਕਈ ਸੱਜਣ ਸਵਾਲ ਕਰਦੇ ਨੇ, ਗੁਰੂ ਗੋਬਿੰਦ ਸਿੰਘ ਦੇ ਕਿੰਨੇ ਮਹਿਲ? ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਨਾ ਚਾਰ ਸਾਹਿਬਜ਼ਾਦੇ ਇੱਕ ਪੁਸਤਕ ਲਿਖੀ ਤੇ ਉਹਦੀ ਭੂਮਿਕਾ ਵਿੱਚ ਉਹਨੇ ਗੱਲ ਬੜੇ ਕਮਾਲ ਦੀ ਕਹੀ। ਕਹਿੰਦਾ ਕਈ ਵਾਰੀ ਜੀ ਗੁਰਮਤਿ ਦੇ ਕੁਝ ਐਸੇ ਨੁਕਤੇ ਨੇ ਜਿਨ੍ਹਾਂ ਨੂੰ ਅਸੀਂ ਕਲੀਅਰ ਨਹੀਂ ਕਰ ਸਕਦੇ, ਤੇ ਕੋਸ਼ਿਸ਼ ਕਰਨੇ ਆ ਲੋਕਾਂ ਸਾਹਮਣੇ ਇਹ ਕਹਿ ਦਈਏ, ਨਹੀਂ ਜੀ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ। ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਨੇ ਤੇ ਚੇਤੇ ਰੱਖਿਓ, ਇਤਿਹਾਸਕ ਤੱਥਾਂ ਨੂੰ ਝੁਠਲਾ ਨਹੀਂ ਸਕੋਗੇ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਹਿਬ ਕੌਰ ਜੀ, ਤਿੰਨਾਂ ਦੇ ਵੱਖ ਵੱਖ ਥਾਵਾਂ ਨੇ ਜਿੱਥੇ ਜਿੱਥੇ ਚਲਾਣਾ ਕੀਤਾ। ਮਾਤਾ ਜੀਤੋ ਜੀ ਦਾ ਬਿਓਰਾ ਅਨੰਦਪੁਰ ਸਾਹਿਬ ਕਦੇ ਦਰਸ਼ਨ ਕਰਿਓ, ਮਾਤਾ ਸੁੰਦਰੀ ਜੀ, ਮਾਤਾ ਸਹਿਬ ਕੌਰ ਦੇ ਵੀ ਅਸਥਾਨ ਆਪਾਂ ਤੱਕਦੇ ਹਾਂ ਦਿੱਲੀ ਦੀ ਧਰਤੀ ਤੇ। ਤੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਦੀ ਕੁੱਖ ਵਿੱਚੋਂ ਆਇਆ। ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਸੀ। ਭਾਈ ਸਾਹਿਬ ਨੇ ਇੱਕ ਸ਼ਬਦ ਪੜ੍ਹਿਆ ਕਿ ਜਦ ਬਾਣ ਲਾਗਿਓ ਤਦ ਰੋਸ ਜਾਗਿਓ। ਇਹਦੇ ਵਿੱਚ ਇੱਕ ਬਚਨ ਆਇਆ ਸੀ, ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ, ਹਜ਼ੂਰ ਨੇ ਭੰਗਾਣੀ ਦਾ ਯੁੱਧ ਜਿੱਤਿਆ। ਜਦੋਂ ਭੰਗਾਣੀ ਦਾ ਜੰਗ ਜਿੱਤਿਆ, ਆ ਭਾਵਾਂ ਸਰਬੰਸ ਦਾਨੀ ਜੀ ਨੇ ਬਣਾਈ ਹੈ ਆ ਮੂਵੀ, ਉਹਨੇ ਗੱਲ ਤਾਂ ਬੜੀ ਕੀਤੀ ਪਰ ਕੁਝ ਇਤਿਹਾਸਕ ਤੱਥ ਐਸੇ ਨੇ। ਉਹ ਕਹਿੰਦਾ ਭੰਗਾਣੀ ਦਾ ਯੁੱਧ ਤੁਰਕਾਂ ਨਾਲ ਹੋਇਆ, ਅਸਲ ਵਿੱਚ ਭੰਗਾਣੀ ਦੇ ਯੁੱਧ ਵਿੱਚ ਤੁਰਕ ਕੋਈ ਨਹੀਂ ਸ਼ਾਮਿਲ ਹੋਇਆ। ਜੇ ਬਾਬਾ ਪੀਰ ਬੁੱਧੂ ਸ਼ਾਹ ਹੋਏ ਨੇ ਗੁਰੂ ਕਲਗੀ ਵਾਲੇ ਵੱਲੋਂ, ਇਹ ਪਹਾੜੀ ਰਾਜਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਸੀ। ਖੈਰ, ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਪੌਂਟਾ ਸਾਹਿਬ ਹੈ। ਜਦੋਂ ਹਜ਼ੂਰ ਭੰਗਾਣੀ ਦਾ ਯੁੱਧ ਜਿੱਤ ਕੇ ਆਏ ਨੇ ਤੇ ਆਉਂਦਿਆਂ ਖਬਰ ਮਿਲੀ ਹੈ ਦਾਤਾ ਜੀ ਆਪ ਜੀ ਦੇ ਘਰ ਸਪੁੱਤਰ ਦਾ ਜਨਮ ਹੋਇਆ ਤੇ ਜੰਗ ਜਿੱਤਣ ਤੋਂ ਬਾਅਦ ਨਾਮ ਰੱਖਿਆ ਸੀ ਬਾਬਾ ਅਜੀਤ ਸਿੰਘ। ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਦੀ ਕੁੱਖ ਵਿੱਚੋਂ ਨੇ, ਮਾਤਾ ਜੀਤੋ ਦੀ ਕੁੱਖ ਵਿੱਚੋਂ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ। ਮਾਤਾ ਸਾਹਿਬ ਕੌਰ ਜੀ ਰੋਹਤਾਸ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਸਿੱਖ ਇਤਿਹਾਸ ਨੇ ਕੁਵਾਰਾ ਡੋਲਾ ਵੀ ਕਿਹਾ। ਮਾਤਾ ਸਾਹਿਬ ਕੌਰ ਜੀ ਆਨੰਦ ਕਾਰਜ ਜ਼ਰੂਰ ਹੋਇਆ ਪਰ ਇਹਨਾਂ ਦੀ ਝੋਲੀ ਵਿੱਚ ਮੇਰੇ ਹਜ਼ੂਰ ਨੇ ਕਿਰਪਾ ਕਰਕੇ ਖਾਲਸਾ ਪਾਇਆ ਸੀ। ਤੇ ਚੇਤੇ ਰੱਖਣਾ ਮਾਤਾ ਸਾਹਿਬ ਕੌਰ ਨੇ ਪਤਾਸੇ ਨਹੀਂ ਪਾਏ, ਪਤਾਸੇ ਅੰਮ੍ਰਿਤ ਸੰਚਾਰ ਦੇ ਵੇਲੇ ਮਾਤਾ ਜੀਤੋ ਜੀ ਨੇ ਪਾਏ। ਮਾਤਾ ਸਾਹਿਬ ਕੌਰ ਤਾਂ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਜੇ ਵਿਸਤਾਰ ਨਾਲ ਦੇਖਣਾ ਤੇ ਦੇਖੋ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼, ਉਹਨੇ ਵੀ ਸੰਖੇਪ ਮਾਤਰ ਅਰਥ ਕੀਤੀ ਹੈ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਤਿਗੁਰੂ ਦੇ ਘਰ ਅੰਦਰ ਬਚਪਨ, ਜਵਾਨੀ ਤੇ ਬੁਢੇਪਾ ਇਹ ਸਫਲ ਹੈ। ਜੇ ਕੋਈ ਬਾਲ ਉਮਰ ਵੀ ਜੁੜ ਜਾਏ ਮਾਲਕ ਦੇ ਚਰਨਾਂ ਨਾਲ, ਉਹਦੀ ਜਵਾਨੀ ਵੀ ਸਫਲ ਹੈ, ਉਹਦਾ ਬੁਢੇਪਾ ਵੀ ਸਫਲ ਹੈ, ਉਹਨੂੰ ਪਛਤਾਵਾ ਨਹੀਂ। ਗੁਰੂ ਅਰਜਨ ਸਾਹਿਬ ਦੇ ਸੰਬੰਧ ਵਿੱਚ ਨਾ ਜਦੋਂ ਭੱਜ ਕੱਲ ਨੇ ਸਵਈਆ ਉਚਾਰਨ ਕੀਤਾ ਤੇ ਪਹਿਲੇ ਸਵਈਏ ਵਿੱਚ ਉਹਨੇ ਹਜ਼ੂਰ ਦੇ ਬਚਪਨ ਦਾ ਜ਼ਿਕਰ ਕੀਤਾ, ਜਿੱਥੇ ਭੱਟਾ ਨੇ ਪ੍ਰਤੱਖ ਅਰਕਿਆ ਜਾਂ ਕਿਹਾ ਗੁਰੂ ਅਰਜਨ ਸਾਹਿਬ ਦਾ ਨਾਂ ਲਿਆ ਜਨਮ ਮਰਨ ਚੱਕਿਆ ਜਾਂਦਾ, ਉੱਥੇ ਬਚਪਨ ਦੀ ਗੱਲ ਕਰਦਿਆਂ ਭੱਜ ਨੇ ਇੱਕ ਗੱਲ ਕਹੀ। ਆਰੰਭ ਹੁੰਦਾ ਹੈ ਕਿ ਸਾਹਿਬ ਦੇ ਬਾਰੇ, ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਗੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਨਿਧਾਰੰਗ, ਗੁਰ ਅਰਜਨ ਗੁਣ ਸਹਿਜ ਵਿਚਾਰੰਗ, ਗੁਰ ਰਾਮਦਾਸ ਕਰਕੇ ਉਹ ਪ੍ਰਗਾਸਾ, ਸਗਲ ਮਨੋਰਥ ਪੂਰਨ ਆਸਾ, ਅੱਗੇ ਕਿੰਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣੇ। ਇਹਦਾ ਮਤਲਬ ਉਹ ਬਚਪਨ ਕਿੰਨਾ ਕੁ ਸਫਲ ਹੈ ਜਿਹਨੇ ਜਨਮ ਤੋਂ ਬਾਅਦ ਭੱਟਾ ਦੇ ਸਵਈਏ ਮੁਤਾਬਕ ਗੁਰੂ ਅਰਜਨ ਦੇਵ ਜੀ ਤੈਨੂੰ ਗੁਰਮਤ ਦੀ ਸਮਝ ਤੇਰੇ ਬਚਪਨ ਵਿੱਚ ਹੀ ਆ ਗਈ। ਉਹਨਾਂ ਨੇ ਸ਼ਬਦ ਹੀ ਜਨਮਤ ਜਨਮਤ ਵਰਤਿਆ। ਗੁਰੂ ਰਾਮਦਾਸ ਕਰਕੇ ਉਹ ਪ੍ਰਗਾਸਾ, ਸਗਲ ਮਨੋਰਥ ਪੂਰਨ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਅੱਗੇ ਕਹਿੰਦੇ ਨੇ ਮੇਰੇ ਦਾਦਾ ਜੀ ਕਿ ਕੱਲ ਕਰ ਜੋੜ ਸੁਜੱਤ ਵਿਖਾਣਿਓ, ਕਿ ਮੈਂ ਹੱਥ ਜੋੜ ਕੇ ਤੇਰਾ ਸੁਜੱਤ ਕਰਨਾ। ਦੇਖੋ, ਜੇ ਆਪਾਂ ਵਾਕਈ ਕਿਸੇ ਬੱਚੇ ਦੇ ਜੀਵਨ ਨੂੰ ਕਰਨਾ ਹੈ, ਸਾਹਿਬ ਕਹਿੰਦੇ ਨੇ ਬਚਪਨ ਨੂੰ ਸੰਭਾਲ, ਗੁਰੂ ਕਿਰਪਾ ਕਰੇ ਬਚਪਨ ਤੋਂ ਬਾਅਦ ਜਵਾਨੀ ਵੀ ਸੰਭਲ ਜਾਏਗੀ। ਤੇ ਜਿਹਨੇ ਜਵਾਨੀ ਦੇ ਜੋਸ਼ ਵਿੱਚ ਮਾਲਕ ਨੂੰ ਜਪ ਲਿਆ, ਕਿਰਪਾ ਤਾਂ ਉਹਦੀ ਹੈ, ਉਹ ਬੁਢੇਪੇ ਵਿੱਚ ਵੀ ਮਾਲਕ ਦੇ ਚਰਨਾਂ ਨਾਲ ਜੁੜਿਆ ਰਹੇ। ਹਜ਼ੂਰ ਗੁਰੂ ਅਰਜਨ ਸਾਹਿਬ ਬਾਰੇ ਜੇ ਭੱਟਾ ਨੇ ਕਿਹਾ ਕਿ ਦਾਤਾ ਜੀ ਤੁਸੀਂ ਜਨਮ ਵਿੱਚ ਬਚਪਨ ਤੋਂ ਗੁਰਮਤ ਨੂੰ ਪਹਿਚਾਣਿਆ, ਤੇ ਜਦੋਂ ਉਹਨਾਂ ਦੇ ਬਚਨ ਪੜੇ ਨਾ ਤੇ ਉਹਨਾਂ ਨੇ ਆਪ ਖੁਦ ਬਾਣੀ ਵਿੱਚ ਕਿਹਾ। ਗੁਜਰੀ ਰਾਗ ਵਿੱਚ ਹਜ਼ੂਰ ਦਾ ਸ਼ਬਦ ਅਸੀਂ ਪੜ੍ਹਦੇ ਹਾਂ। ਆਮ ਤੌਰ ਤੇ ਜਦੋਂ ਬੱਚੇ ਦਾ ਜਨਮ ਦਿਨ ਹੁੰਦਾ ਅਸੀਂ ਕੀਰਤਨੀਆਂ ਸਿੱਖਾਂ ਨੂੰ ਕਹਿੰਦੇ ਹਾਂ ਕਿ ਸ਼ਬਦ ਪੜ੍ਹੋ ਕਿ ਪੋਤਾ ਮਾਤਾ ਦੀ ਅਕੀਸ। ਬੜੇ ਸੋਹਣੇ ਬਚਨ ਕਹਿ ਸਨ ਪ੍ਰਿੰਸੀਪਲ ਸਤਬੀਰ ਸਿੰਘ ਨੇ। ਉਹ ਕਹਿੰਦਾ ਰਸ਼ਕਨ ਨੂੰ ਕਿਤੇ ਪੁੱਛਿਆ ਸੀ ਕਿ ਤੈਨੂੰ ਬਾਈਬਲ ਕਿਵੇਂ ਕੰਠ ਹੋ ਗਈ। ਉਹਨੇ ਇੱਕ ਗੱਲ ਕਹੀ, ਮੇਰੀ ਮਾਂ ਨੇ ਨਾ ਛੋਟੀਆਂ ਦੇ ਨਾਲ ਮੇਰੀ ਚਮੜੀ ਵਿੱਚ ਬਾਈਬਲ ਸਿਖਾ ਦਿੱਤੀ, ਪਰ ਕਹਿੰਦਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਪੁੱਛਣਿਆ ਦਾਤਾ ਤੇਰੇ ਰੋਮ ਰੋਮ ਵਿੱਚ ਗੁਰੂ ਕਿਵੇਂ, ਤੇ ਇੱਕੋ ਆਵਾਜ਼ ਮਿਲਦੀ ਹੈ। ਮਾਂ ਭਾਨੀ ਗੋਦ ਵਿੱਚ ਪਾਉਂਦੀ ਸੀ ਤੇ ਨਾਲੇ ਦਿੰਦੀ ਸੀ ਲੋਰੀਆਂ, ਦੁੱਧ ਪਿਲਾਉਂਦਿਆਂ ਵੀ ਇੱਕੋ ਗੱਲ ਕਹਿੰਦੀ ਸੀ, ਮੇਰੇ ਬੱਚਿਆ ਪੋਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਜਿਸ ਮਾਂ ਨੇ ਬਚਪਨ ਵਿੱਚ ਬੱਚੇ ਦੀ ਲੋਰੀ ਵਿੱਚ ਇਹ ਗੱਲ ਕਹੀ ਹੋਵੇ ਉਹਦੀ ਜਵਾਨੀ ਤੇ ਬੁਢੇਪਾ ਕਦੀ ਦਰਦ ਨਹੀਂ ਜਾ ਸਕਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਸਾਹਿਬ ਕਹਿੰਦੇ ਨੇ ਪਿਆਰੇ ਜੇ ਤੂੰ ਬਾਕੀ ਬੱਚੇ ਦੇ ਜੀਵਨ ਨੂੰ ਘੜਨਾ, ਪਹਿਲੀ ਗੱਲ ਤਾਂ ਇਹ ਕੇਵਲ ਕੀਰਤਨੀਏ ਦੇ ਸ਼ਬਦ ਪੜ੍ਹਨ ਦੇ ਨਾਲ ਅਸੀਂ ਠੀਕ ਹੈ ਸ਼ਬਦ ਅਸਰ ਕਰਦਾ, ਪਰ ਅਸੀਂ ਕਰਮ ਕਾਂਡ ਕਈ ਬਣਾ ਲਏ ਨੇ ਨਾ ਕਿ ਸ਼ਬਦ ਜ਼ਰੂਰ ਪੜ੍ਹੋ। ਤੇ ਹਾਲਾਂ ਜਿਸ ਮਾਂ ਨੇ ਕਹਿਣਾ ਕਿ ਸ਼ਬਦ ਪੜ੍ਹੋ ਜੀ ਪੋਤਾ ਮਾਤਾ ਕੀ ਅਸੀਸ, ਉਸ ਮਾਂ ਨੇ ਤਾਂ ਕਦੀ ਮੂਲ ਮੰਤਰ ਦਾ ਪਾਠ ਨਾ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਹੋਵੇ ਤੇ ਉਹਦੀ ਅਸੀਸ ਕਿੰਨੀ ਕੁ ਬੱਚੇ ਨੂੰ ਲੱਗ ਜਾਣੀ। ਇਹਦਾ ਮਤਲਬ ਬੀਬੀ ਭਾਨੀ ਦੀ ਅਸੀਸ ਤਾਂ ਕੰਮ ਕਰਦੀ ਏ ਜੇ ਬੀਬੀ ਭਾਨੀ ਦੇ ਕਿਰਦੇ ਵਿੱਚੋਂ ਤੇ ਰੋਮ ਰੋਮ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ। ਸਾਹਿਬ ਕਹਿੰਦੇ ਨੇ ਮਾਂ ਨੇ ਬਚਪਨ ਵਿੱਚ ਅਸੀਸ ਦਿੱਤੀ, ਜਿਸ ਸਿਮਰਤ ਸਭ ਕਿਲ ਵਿਖ ਨਾਥ ਹੈ ਤਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਾਦਗੀ ਜਾਪੋ ਚਾਕਾ ਅੰਤ ਨਾ ਪਾਰੋ। ਪੋਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਫਿਰ ਮਾਂ ਇੱਕ ਗੱਲ ਕਹਿੰਦੀ ਹੈ, ਪੁੱਤਰ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ। ਆਮ ਤੌਰ ਤੇ ਬਚਪਨ ਦੇ ਬੱਚੇ ਦਾ ਧਰਨਾ ਅਸੀਂ ਉਹਨੂੰ ਪਹਿਲੀ ਗੁੜਤੀ ਝੂਟਦੀ ਦਿੰਦੇ ਹਾਂ, ਪਰ ਇੱਥੇ ਮਾਂ ਕਹਿੰਦੀ ਹੈ ਬੱਚਿਆ ਮੈਂ ਚਾਹਨੀ ਆ ਭਵਰ ਤੁਮਹਾਰਾ ਇਹ ਮਨ ਹੋਵੋ, ਤੇਰਾ ਮਨ ਭਵਰੇ ਦੀ ਤਰ੍ਹਾਂ ਹੋ ਜਾਏ, ਕਿਉਂਕਿ ਭਵਰਾ ਕੇਵਲ ਮੈਚ ਨਾਲ ਸੰਬੰਧਿਤ ਹੈ, ਭਵਰਾ ਕਦੀ ਚਿੱਕੜ ਵੱਲ ਤੱਕਦਾ ਨਹੀਂ। ਭਵਰ ਤੁਮਹਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਤੇ ਬੱਚਾ ਕਦੀ ਉਹ ਸਮਾਂ ਆਵੇ ਨਾਨਕ ਦਾਸ ਹੁਣ ਸੰਗ ਲਪਟਾਇਓ ਜੋ ਬੂੰਦਾ ਚਾਤਰ ਕਮੌਲਾ। ਜਿਵੇਂ ਭਵਰ ਸੁਗੰਧੀ ਨੂੰ, ਜਿਵੇਂ ਬੇਟਾ ਇੱਕ ਕਮਲ ਦੇ ਫੁੱਲ ਨੂੰ ਭਵਰਾ, ਤੇ ਜਿਵੇਂ ਚਾਤਰਕ ਸਵਾਤੀ ਬੂੰਦ ਨੂੰ ਮੰਗਦਾ ਹੈ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਤਿਵੇਂ ਤਿੰਨ ਅਵਸਥਾਵਾਂ ਨੇ, ਬਚਪਨ ਏ, ਜਵਾਨੀ ਏ ਤੇ ਬੁਢੇਪਾ। ਮੈਂ ਅਰਥ ਕਰ ਰਿਹਾ ਗੁਰਮਤ ਵਿੱਚ ਇਹ ਪਾਬੰਦੀ ਨਹੀਂ ਕਿ ਇਹ ਜਵਾਨ ਹੋਵੇਗਾ ਕਿਰਪਾ ਮਿਲੇਗੀ। ਮੈਂ ਅਰਥ ਕੀਤੀ ਕਈ ਵਾਰੀ, ਇੱਥੇ 72 ਸਾਲ ਦਾ ਬਜ਼ੁਰਗ ਬਾਪੂ ਗਾਗਰ ਹੁੰਦਾ ਹੈ ਤੇ ਉਹ ਵੀ ਗੁਰੂ ਬਣ ਜਾਂਦਾ ਹੈ, ਤੇ ਇੱਥੇ 5 ਸਾਲ ਤੇ 3 ਮਹੀਨੇ ਦੇ ਗੁਰੂ ਹਰਕ੍ਰਿਸ਼ਨ ਨੇ। ਜਦੋਂ ਉਹਨਾਂ ਦੇ ਜੀਵਨ ਨੂੰ ਪੜੀਦਾ ਹੈ ਕਿ ਇਹ ਬਚਪਨ ਹੈ ਨਾ, ਦੁਨੀਆਂ ਦੀਆਂ ਨਜ਼ਰਾਂ ਵਿੱਚ ਇੱਕ ਬਾਲਕ ਹੈ, ਪਰ ਜਦੋਂ ਉਹਨਾਂ ਦੇ ਕਾਰਨਾਮੇ ਤੱਕੋ ਤੇ ਗੁਰੂ ਨਾਨਕ ਦੀ ਜੋਤ 5 ਸਾਲ ਤੇ ਕੁਝ ਮਹੀਨੇ ਦੀ ਉਮਰ ਵਿੱਚ ਵੀ ਉਹਦੇ ਅੰਦਰ ਟਿਕ ਸਕਦੀ। ਸਿੱਖ ਇਤਿਹਾਸ ਨੇ ਇੱਕ ਬੜੀ ਪਿਆਰੀ ਘਟਨਾ ਸਾਂਭੀ ਹੈ। ਗੁਰੂ ਹਰਿ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਹਜ਼ੂਰ ਦੇ ਚਰਨਾਂ ਵਿੱਚ ਕਾਬਲ ਤੋਂ ਇੱਕ ਸਿੱਖ ਆਇਆ ਸੀ, ਤੇ ਇਹ ਘਟਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਉਸ ਵਕਤ 3 ਸਾਲ ਤੇ ਕੁਝ ਮਹੀਨੇ ਦੀ ਸੀ, 3 ਸਾਲ ਕੁਝ ਮਹੀਨੇ ਦੀ। ਤੇ ਉਸ ਗੁਰਸਿੱਖ ਨੇ ਪੁੱਛਿਆ ਸੀ, ਦਾਤਾ ਇਹ ਤਾਂ ਅਸੀਂ ਸੁਣ ਚੁੱਕੇ ਹਾਂ ਭਾਈ ਗੁਰਦਾਸ ਕਰੋ ਕਿ 40 ਪੀੜ੍ਹੀ ਛੋਟੀਆਂ ਰੂਪ ਦਿਖਾਵਣ ਵਾਰੋ ਵਾਰੀ, ਜਾਂ ਅਸੀਂ ਸੁਣ ਚੁੱਕੇ ਹਾਂ ਕਿ ਦਾਤਾ ਜੀ ਕਲਯੁਗ ਪੀੜ੍ਹੀ ਛੋਟੀਆਂ ਅਵਚਲ ਨੀਵ ਉਸਾਰ ਖਿਲਾਰੀ, ਪਰ ਇੱਕ ਗੱਲ ਦੱਸੋਗੇ, ਤੁਹਾਡੇ 2 ਪੁੱਤਰ ਨੇ ਵੱਡੇ ਰਾਮ ਰਾਏ ਨੇ, ਛੋਟੇ ਹਰਿਕ੍ਰਿਸ਼ਨ ਨੇ, ਪਰ ਗੁਰਗੱਦੀ ਕਿਹਨੂੰ ਮਿਲੇਗੀ। ਕਵੀ ਸੰਤੋਖ ਸਿੰਘ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਤੇ ਡਾਕਟਰ ਤਾਰਨ ਸਿੰਘ ਹੋਰਾਂ ਨੇ ਖਾਸ ਕਰਕੇ ਇਸ ਘਟਨਾ ਨੂੰ ਸਿੱਖ ਧਰਮ ਦੇ ਰਹੱਸ ਤੇ ਰਮਜ ਵਿੱਚ ਇਹਨੂੰ ਅੰਕਿਤ ਕੀਤਾ। ਸਾਹਿਬ ਨੇ ਨਾ ਇੱਕ ਸੂਈ ਦਿੱਤੀ ਸੀ, ਕਹਿਣ ਲੱਗੇ ਤੂੰ ਦੇਖਣਾ ਚਾਹੁੰਦਾ ਗੁਰਗੱਦੀ ਗੁਰੂ ਜੋਤ ਕਿਹਨੂੰ ਮਿਲਣੀ ਹੈ। ਕਹਿਣ ਲੱਗਿਆ ਸੂਈ ਲੈ ਲੈ। ਪੁੱਛਿਆ, ਦਾਤਾ ਮੈਂ ਤਾਂ ਕੁਝ ਹੋਰ ਪੁੱਛਣ ਆਇਆ। ਸਾਹਿਬ ਕਹਿੰਦੇ ਤੇਰੇ ਸਵਾਲ ਦਾ ਉੱਤਰ ਸਿੱਖਾ, ਦੋਨੋਂ ਪੁੱਤਰ ਬਾਣੀ ਦਾ ਪਾਠ ਕਰਦੇ ਹੋਣਗੇ ਤੇ ਜਿਸ ਪੀੜੇ ਤੇ ਜਾਂ ਜਿਸ ਜਗ੍ਹਾ ਤੇ ਉਹਨਾਂ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇਗਾ, ਉਸ ਲੱਕੜ ਵਿੱਚ ਤੂੰ ਸੂਈ ਖਬੋ ਕੇ ਦੇਖੀ, ਬਸ ਤੇਰਾ ਉੱਤਰ ਉਹ ਸੂਈ ਨਹੀਂ ਦੇ ਦੇਣਾ। ਕਹਿੰਦੇ ਨੇ ਸਿੱਖ ਗਿਆ, ਰਾਮ ਰਾਏ ਪਾਠ ਕਰਦੇ ਨੇ ਤੇ ਜਦੋਂ ਉਹਨੇ ਨਮਸਕਾਰ ਕੀਤੀ ਤੇ ਉਸ ਲੱਕੜ ਦੇ ਪਾਦੇ ਵਿੱਚ ਸੂਈ ਖਬੋਣ ਲੱਗਾ ਤੇ ਸੂਈ ਲੱਕੜ ਵੀ ਜਾਂਦੀ ਨਹੀਂ, ਵਾਪਸ ਨਮਸਕਾਰ ਕਰਕੇ ਆ ਗਿਆ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਆਏ, ਹੁਣ 3 ਸਾਲ ਦੀ ਉਮਰ, ਜਿਸ ਬੱਚੇ ਨੂੰ 3 ਸਾਲ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਪਿਆ ਕਰਦਾ, ਉਹਦਾ ਬਚਪਨ ਕਿੰਨਾ ਕੁਛ ਹੋਣਾ। ਹਾਲਾਂ ਗੁਰੂ ਬਣੇ ਨਹੀਂ, 3 ਸਾਲ ਦੀ ਉਮਰ ਵਿੱਚ ਪੋਥੀ ਤੋਂ ਪਾਠ ਪਿਆ ਕਰਦੇ ਨੇ ਤੇ ਕਿੰਨੇ ਸਿੱਖ ਨੇ। ਉਸੇ ਵਕਤ ਉਹ ਸੂਈ ਲੱਕੜ ਦੇ ਪਾਵੇ ਵਿੱਚ ਜਦੋਂ ਖਬੋਣ ਲੱਗਾ ਤੇ ਸਿੱਖ ਇਤਿਹਾਸ ਕਹਿੰਦਾ ਉਹ ਸੂਈ ਉਸ ਪਾਵੇ ਵਿੱਚ ਇਸ ਤਰ੍ਹਾਂ ਚਲੀ ਗਈ ਜਿਵੇਂ ਮਾਨੋ ਮੋਮ ਦੀ ਬੱਤੀ, ਜਾਂ ਇਉਂ ਕਹਿ ਲਓ ਮੋਮ ਦਾ ਬਣਿਆ ਹੋਵੇ ਪਾਵਾ, ਤੇ ਉਹਦੇ ਵਿੱਚ ਧਸ ਜਾਏ। ਵਾਪਸ ਆਇਆ, ਕਹਿਣ ਲੱਗਾ ਸਤਿਗੁਰੂ, ਛੋਟੇ ਬਾਲਕ ਹਰਕ੍ਰਿਸ਼ਨ ਜਿੱਥੇ ਉਹ ਪਾਠ ਕਰਦੇ ਨੇ ਨਾ, ਸੂਈ ਉਸ ਪਾਵੇ ਵਿੱਚ ਧਸ ਗਈ ਏ। ਕਹਿਣ ਲੱਗੇ ਸਿੱਖਾ, ਜਿਹਦੇ ਮੁੱਖ ਤੋਂ ਪੜੀ ਜਾਂਦੀ ਹੋਈ ਬਾਣੀ ਉਹ ਲੱਕੜ ਨੂੰ ਵੀ ਮੋਮ ਕਰ ਸਕਦੀ ਏ, ਚੇਤੇ ਰੱਖੀ ਗੁਰੂ ਨਾਨਕ ਦੀ ਜੋਤ ਉਹਦੇ ਗਿਰਦੇ ਵਿੱਚ ਸੀਗੇ। ਇਹਦਾ ਮਤਲਬ ਮੈਂ ਇੰਨੀ ਕੁ ਅਰਜ਼ ਕਰਨੀ ਚਾਹੁੰਦਾ, ਉਹ ਬਚਪਨ ਕਿਹੋ ਜਿਹਾ ਕਮਾਲ ਦਾ ਜਿਹੜਾ ਇਹਨਾਂ ਬਾਣੀ ਨਾਲ ਜੁੜਿਆ, ਉਹ ਬਚਪਨ ਕਿੰਨਾ ਚੰਗਾ ਹੈ ਜਿਹੜਾ ਠੰਡੇ ਗੁਰਜ ਤੇ ਵੀ ਖਲੋ ਕੇ ਕਹਿੰਦਾ ਮਾਂ ਦਾਦੀ ਮਾਂ ਯਾਦ ਰੱਖੀ, ਅਸੀਂ ਗੁਰੂ ਤੇਗ ਬਹਾਦਰ ਦੇ ਪੁੱਤਰ ਹਾਂ, ਪੋਤਰੇ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਅਜੀਤ ਤੇ ਜੁਝਾਰ ਦੇ ਸੱਕੇ ਭਰਾ ਵਾਂ, ਤੂੰ ਇੱਕ ਮਾਣ ਕਰ ਲਵੀ, ਕਦੀ ਮਾਂ ਆਪਣੇ ਦਾਦੇ ਦੀ ਪੱਗ ਨੂੰ ਦਾਜ ਨੀ ਲੱਗਣ ਦਿਆਂ। ਛੋਟੇ ਛੋਟੇ ਬੱਚੇ, ਆਖਰ ਉਹਨਾਂ ਦਾ ਵੀ ਤੇ ਬਚਪਨ ਹੈ, ਪਰ ਗੁਰਤੀ ਗੁਰਮਤੀ ਹੈ। ਸਾਹਿਬ ਕਹਿ ਰਹੇ ਨੇ ਕਿ ਜੇ ਨਹੀਂ ਬਚਪਨ ਸਾਂਭਿਆ ਫਿਰ ਬਾਲ ਜਵਾਨੀ ਔਰ ਬਿਰਧ ਫੁੰਨ, 3 ਅਵਸਥਾ ਜਾਣ, ਇਹ 3 ਅਵਸਥਾਵਾਂ ਨੇ। ਜੇ ਨਾਮ ਨਹੀਂ, ਸਾਹਿਬ ਕਹਿੰਦੇ ਨੇ ਕਹੋ ਨਾਨਕ ਹਰ ਭਜਨ ਬਿਨ, ਉਸ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਸਿਰਸਾ ਸਭ ਹੀ ਮਾਣ, ਸਾਰੀ ਉਮਰ ਜਿਹੜੀ ਬਿਰਧ ਚਲੀ ਗਈ। ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਕਰਨੋ ਕੁੱਤੋ ਸੋ ਨਾ ਪੀਓ, ਜਿਹੜਾ ਕੰਮ ਕਰਨਾ ਸੀ ਕਰਨੋ ਕੁੱਤੋ, ਇਹਦਾ ਅਖਰੀ ਅਰਥ ਜਿਹੜਾ ਕੰਮ ਕਰਨਾ ਸੀ ਸੋ ਨਾ ਪੀਓ, ਉਹ ਤੇ ਕੀਤਾ ਨਹੀਂ, ਪਰ ਉਹ ਲੋਭ ਕਹਿ ਫੰਦ। ਸਾਹਿਬ ਕਹਿੰਦੇ ਨੇ ਪਿਆਰਿਆ ਤੈਨੂੰ ਲਾਲਚ ਦਾ ਫੰਦਾ ਪੈ ਗਿਆ। ਫੰਦਾ ਸ਼ਬਦ ਬੜਾ ਪੁਰਾਣਾ ਹੈ ਹਿੰਦੁਸਤਾਨ ਵਿੱਚ ਨਾ, ਲੁਟੇਰਿਆਂ ਨੇ ਲੁੱਟਣ ਦਾ ਇੱਕ ਤਰੀਕਾ ਜੁਗਤ ਸੀ ਫੰਦਾ। ਫੰਦਾ ਬਣਾਉਂਦੇ ਸਨ ਰੱਸੇ ਦਾ, ਫੰਦੇ ਦਾ ਅਰਥ ਫਾਂਸੀ ਵੀ ਕਰਨੇ ਆ। ਜਦੋਂ ਕਿਤੇ ਲੁਟੇਰਿਆਂ ਨੇ ਲੁਕੇ ਹੋਣਾ ਨਾ ਜੰਗਲ ਬੇਲਿਆਂ ਵਿੱਚ, ਉਹਨਾਂ ਨੇ ਰੱਸੇ ਦੀ ਨਾ ਇੱਕ ਪੋਲੀ ਜੀ ਗੰਢ ਬਣਾ ਲੈਣੀ, ਉਹਨਾਂ ਨੇ ਗਲਾਵਾਂ ਜਿਹਾ ਬਣਾ ਲੈਣਾ। ਜਿਵੇਂ ਤੁਸੀਂ ਦੇਖਦੇ ਹੋ ਅੱਜ ਵੀ ਕਈ ਵਾਰੀ ਘੋੜੇ ਤੇ ਸਵਾਰ ਹੋ ਕੇ ਖੇਡੇ ਕੇ ਛੋਟੇ ਜਿਹੇ ਬੱਚੇ ਨੂੰ ਛੱਡਣਗੇ ਤੇ ਉਹਨਾਂ ਨੇ ਫੰਦਾ ਬਣਾਇਆ ਹੁੰਦਾ ਹੈ, ਤੇ ਅਚਨ ਚੇਤ ਤੋਂ ਬੱਚੇ ਦੇ ਗਲੇ ਵਿੱਚ ਰੱਸਾ ਸੜ ਦਿੰਦੇ ਨੇ ਤੇ ਗਲੇ ਵਿੱਚ ਰੱਸਾ ਪੈਂਦਾ, ਖਿੱਚਣ ਦੇ ਨਾਲ ਉਹ ਗੱਡ ਪੁੱਟੀ ਜਾਂਦੀ, ਉਹਦਾ ਗਲਾ ਪੁੱਟ ਜਾਂਦਾ, ਉਹਨੂੰ ਫੰਦਾ ਕਹਿੰਦੇ। ਪੁਰਾਤਨ ਸਮੇਂ ਲੁਟੇਰਿਆਂ ਨੇ ਇੱਕ ਢਿੱਲੀ ਜੀ ਗੱਡ ਮਾਰਨੀ ਤੇ ਰਸਤੇ ਵਿੱਚ ਲੁਕ ਜਾਣਾ, ਤੇ ਜਦੋਂ ਦੇਖਣਾ ਕੋਈ ਰਾਹੀ ਲੰਘਦਾ ਪਿਆ ਅਚਨ ਚੇਤ ਉਹਦੇ ਉੱਤੇ ਰੱਸਾ ਸੱਟਣਾ, ਤੇ ਪ੍ਰੈਕਟਿਸ ਇੰਨੀ ਹੁੰਦੀ ਸੀ ਗਲੇ ਵਿੱਚ ਰੱਸਾ ਪੈਣਾ, ਇਹਨਾਂ ਰਸਤੇ ਨੂੰ ਖਿੱਚਣਾ ਤੇ ਭਾਈ ਇੱਕੋ ਦਮ ਗਲੇ ਨੇ ਘੁੱਟੇ ਜਾਣਾ, ਜਾਂ ਤਾਂ ਉਹਨੇ ਬੇਹੋਸ਼ ਹੋ ਜਾਣਾ ਜਾਂ ਮਰ ਜਾਣਾ, ਤੇ ਉਸੇ ਵਕਤ ਉਹਨਾਂ ਲੁਟੇਰਿਆਂ ਨੇ ਲੁੱਟ ਲੈਣਾ। ਸਾਹਿਬ ਨੇ ਉਹ ਸ਼ਬਦ ਫੰਦਾ ਵਰਤਿਆ, ਕਹਿੰਦੇ ਨੇ ਸੱਜਣਾ ਜਿਵੇਂ ਲੁਟੇਰਿਆਂ ਦੇ ਹੱਥ ਵਿੱਚ ਫੰਦਾ ਹੈ, ਉਹ ਲੰਘਣ ਵਾਲੇ ਰਾਹੀਆਂ ਨੂੰ ਘਸੀਟ ਲੈਂਦੇ ਨੇ ਫੰਦੇ ਦੇ ਨਾਲ, ਤੇ ਲਾਲਚ ਵੀ ਇੱਕ ਫੰਦਾ ਲੈ ਕੇ ਤੁਰਿਆ, ਉਹਦੇ ਕੋਲ ਰਸਤੇ ਦਾ ਫੰਦਾ ਨਹੀਂ, ਉਹਦੇ ਕੋਲ ਤ੍ਰਿਸ਼ਨਾ ਦਾ ਫੰਦਾ ਹੈ। ਕਰਨੋ ਗੁੱਤੋ ਸੋ ਨਾ ਪੀਓ, ਜਿਹੜਾ ਕੰਮ ਕਰਨਾ ਸੀ ਕਿਹੜਾ ਕੰਮ ਕਰਨਾ ਸੀ, ਨਾਮ ਜਪਣਾ ਸੀ ਉਹ ਨਹੀਂ ਜਪਿਆ, ਪਰ ਉਹ ਲੋਭ ਕਹਿ ਫੰਦ। ਤੇ ਸਾਹਿਬ ਕਹਿੰਦੇ ਨੇ ਨਾਨਕ ਸਮਿਓ ਰਮ ਗਇਓ, ਸਮਿਓ ਦਰ ਤੇ ਸਮਾਂ ਰਮ ਗਇਓ ਤੇਰੇ ਕੋਲੋਂ ਨਿਕਲ ਗਿਆ। ਸਾਹਿਬ ਕਹਿੰਦੇ ਨੇ ਅਬ ਕਿਉਂ ਰੋਵਤ ਅੰਧ, ਤੇ ਅੰਨੇ ਬੰਦੇ ਹੁਣ ਜਵਾਨੀ ਬਚਪਨ ਤੇ ਬੁਢੇਪਾ ਲੰਘ ਚੁੱਕਾ ਹੈ, ਹੁਣ ਤੇਰੀਆਂ ਅੱਖਾਂ ਵਿੱਚੋਂ ਪਾਣੀ ਕੇਵਲ ਪਛਤਾਵੇ ਦਾ ਨਿਕਲਦਾ ਪਿਆ। ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ, ਤੇ ਜਿਹੜਾ ਲੋਭ ਦਾ ਫੰਦਾ ਹੈ ਪਿਆਰਿਓ ਇਹ ਛੇਤੀ ਕੀਤਿਆਂ ਕਿਸੇ ਨੂੰ ਬਖਸ਼ਦਾ ਨੇ। ਹਜ਼ੂਰ ਨੇ ਤਾਕਿਆ, ਕਹਿਣ ਲੱਗੇ ਵੱਡੇ ਵੱਡੇ ਰਾਜਨ ਹਰ ਘੁੰਮਣ, ਇਹ ਫੰਦਾ ਕਿਵੇਂ ਪਕੜਦਾ, ਤਾਂ ਕਿ ਤ੍ਰਿਸ਼ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੁਝੀ, ਦੇਖਿਆ ਮੈਂ ਕਿੰਨੀ ਹੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਧਨ ਨਹੀਂ ਧਰਾਵਦਾ ਬਿਨਾਂ ਅਰਕਾਨ ਅਗਾਈ, ਜਿਵੇਂ ਅੱਗ ਤੇ ਜਿੰਨੀਆਂ ਮਰਜ਼ੀ ਲੱਕੜਾਂ ਸੜ ਦਿਓ ਅੱਗ ਕਦੀ ਰੱਜ ਕੇ ਨਹੀਂ ਕਹਿੰਦੀ। ਬਸ ਸਾਹਿਬ ਕਹਿੰਦੇ ਅੰਦਰ ਵੀ ਕਦੀ ਕਿਸੇ ਦਾ ਰੱਜਿਆ? ਹਜ਼ੂਰ ਨੇ ਬਾਣੀ ਵਿੱਚ ਕਿਹਾ, ਸਹਿਜ ਖਟੇ ਲੱਕ ਕੋ ਉਦਤਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛਾ ਪਾਵੇ। ਸਾਹਿਬ ਕਹਿੰਦੇ ਨੇ ਕਦੀ ਅੰਦਰ ਤ੍ਰਿਪਤ ਹੋਇਆ? ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਹਿਬ ਕਹਿੰਦੇ ਨੇ ਸਾਰੀ ਧਰਤੀ ਦਾ ਰਾਜ ਲੈ ਕੇ ਵੀ ਅੰਦਰ ਨੂੰ ਪੁੱਛ ਕੇ ਦੇਖੇ ਤਾਂ ਅੰਦਰ ਕਦੀ ਤ੍ਰਿਪਤ ਨਹੀਂ। ਤੇ ਜਿਹਨੂੰ ਇਹ ਸੰਧਾ ਪੈ ਗਿਆ ਨਾ, ਉਹਦੀ ਨੀਂਦ ਵੀ ਗਈ, ਉਹਦੇ ਅੰਦਰੋਂ ਸ਼ਾਂਤੀ ਵੀ ਗਈ, ਇਕਾਗਰਤਾ ਵੀ ਗਈ। ਇੱਕ ਅਦੀਬ ਨੇ ਬੜੀ ਸੋਹਣੀ ਕਹਾਣੀ ਦਿੱਤੀ, ਭਾਵੇਂ ਉਹਦੀ ਗੱਲ ਦੁਨਿਆਵੀ ਤੌਰ ਦੀ ਹੈ ਪਰ ਲੋਭ ਦੇ ਸੰਦੇ ਬਾਰੇ ਉਹਨੇ ਵਾਕਈ ਬੰਦੇ ਦੇ ਅੰਦਰ ਦੀ ਤਸਵੀਰ ਪ੍ਰਗਟ ਕੀਤੀ। ਉਹ ਕਹਿੰਦਾ, ਇੱਕ ਵਾਰੀ ਕਿਸੇ ਮਨੁੱਖ ਦੇ ਘਰ ਇੱਕ ਮਹਿਮਾਨ ਆਇਆ ਤੇ ਆ ਕੇ ਪੁੱਛਦਾ ਕੀ ਹਾਲ ਹੈ। ਉਹਨੇ ਉੱਤਰ ਦਿੱਤਾ, ਕਹਿੰਦਾ ਸਾਡਾ ਤੇ ਹਾਲ ਇਸ ਤਰ੍ਹਾਂ ਦਾ ਹੀ ਹੈ, ਕਮਾਨੇ ਵੀ ਰੱਜ ਗਏ ਹਾਂ ਪਰ ਪਤਾ ਨੀ ਘਰ ਵਿੱਚ ਕਲੇਸ਼ ਇੰਨਾ, ਰੋਟੀ ਪੱਕਦੀ ਪਰ ਖਾਣ ਦਾ ਸਮਾਂ ਨੀ ਮਿਲਦਾ, ਰੋਟੀ ਖਾਣੀ ਨਸੀਬ ਨਹੀਂ ਹੁੰਦੀ, ਕਲੇਸ਼ ਇੰਨਾ, ਝਗੜਾ ਇੰਨਾ। ਆ ਸਾਡੇ ਗੁਆਂਢੀ ਨੇ ਕਹਿੰਦਾ ਸਾਰਾ ਦਿਨ ਮਜ਼ਦੂਰੀ ਕਰਦੇ ਨੇ, ਸ਼ਾਮ ਨੂੰ ਆਉਂਦੇ ਨੇ, ਜੋ ਕੁਝ ਕਮਾਉਂਦੇ ਨੇ ਰਾਸ਼ਨ ਲਿਆ ਕੇ ਖਾ ਪੀ ਕੇ ਹੱਸਦੇ ਖੇਡਦੇ ਸੌ ਜਾਂਦੇ ਨੇ, ਸਾਡਾ ਸਾਡਾ ਹਾਲੇ ਦੀ ਚਿੰਤਾ ਵਿੱਚ ਗ੍ਰਸਿਆ, ਅਸਲੀ ਤਾਂ ਇਹ ਨੇ। ਉਸ ਮਹਿਮਾਨ ਨੂੰ ਇੱਕ ਮਜ਼ਾਕ ਜਿਹਾ ਕਹਿਣ ਲੱਗਾ, ਜੇ ਥੋੜੀ ਜਿਹੀ ਕੁਰਬਾਨੀ ਕਰੋ ਤੇ ਤੁਹਾਡੇ ਵਾਲੀ ਸਟੇਜ ਉਹਨਾਂ ਨੂੰ ਵੀ ਲੈ ਆਉਂਦੇ। ਕਹਿਣ ਲੱਗਾ ਇਹ ਕਿਵੇਂ? ਕਹਿੰਦਾ ਸ਼ਾਂਤੀ ਉਹਨਾਂ ਦੀ ਵੀ ਚਲੀ ਜਾਏਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਅਸ਼ਾਂਤ ਕਿਉਂ। ਕਹਿੰਦਾ ਕਿੰਨੀ ਕੁ ਕੁਰਬਾਨੀ? ਕਹਿੰਦਾ 99 ਰੁਪਈਏ ਦਏਗਾ। ਉਹ ਕਹਿੰਦਾ ਕੋਈ ਗੱਲ ਨੀ, 99 ਰੁਪਈਏ ਦਿੱਤੇ ਜੀ। ਦੂਜੇ ਦਿਨ ਮਜ਼ਦੂਰੀ ਕਰਨ ਵਾਲੇ ਚਲੇ ਗਏ, ਮਹਿਮਾਨ ਨੇ ਉਹਨਾਂ ਦੇ ਘਰ ਵਿੱਚ ਰੁਪਈਏ ਛੱਡ ਦਿੱਤੇ। ਹੁਣ ਜਦੋਂ ਸ਼ਾਮ ਨੂੰ ਆਏ, ਭਰਿਆ ਵੇਲਿਆਂ ਦੀ ਗੱਲ ਸੀ, 4 ਪੈਸੇ ਕਿਤੇ ਮਜ਼ਦੂਰੀ ਮਿਲਣੀ, ਸਾਹੂਕਾਰ ਦੇ ਨਾਲ ਦੀ ਕੰਧ ਸੀ ਸਾਂਝੀ। ਤੇ ਜਦੋਂ ਘਰ ਆਏ ਤੇ ਦੇਖੇ ਰੁਪਈਏ ਖਿਲਰੇ, ਇੱਕੋ ਦਮ ਕੰਬ ਗਏ। ਹੁਣ ਬੰਦਾ ਗਰੀਬ ਹੋਵੇ ਤੇ ਉਹਨੂੰ ਦੌਲਤ ਮਿਲ ਜਾਏ ਤੇ ਉਹ ਛੇਤੀ ਕਿਤੇ ਝੱਲੇਗਾ ਕਿਵੇਂ? ਕਹਿੰਦੇ ਨੇ ਉਹਨਾਂ ਨੇ ਇੱਕ ਇੱਕ ਰੁਪਈਆ ਗਿਣਿਆ, ਇਕੱਠੇ ਕੀਤੇ। ਜਦੋਂ ਗਿਣੇ ਤੇ 99 ਹੋਏ ਤੇ ਜਿਹੜਾ ਪਰਿਵਾਰ ਦਾ ਮੁਖੀ ਸੀ ਕਹਿੰਦਾ, ਜੇ ਕਿਤੇ 100 ਹੁੰਦਾ ਨਾ ਤੇ ਗੱਲ ਬਣ ਗਈ ਸੀ। ਉਹ ਮਹਿਮਾਨ ਕਹਿੰਦਾ, ਦੇਖ ਹੁਣ ਚੱਲਣ ਲੱਗੀ 99 ਦਾ ਚੱਕਰ, ਤੂੰ ਕਹਿੰਦਾ ਸੀ ਸ਼ਾਂਤ ਕਿਉਂ ਵਾ, ਲੋਕ ਦਾ ਫੰਦਾ ਕਿਵੇਂ ਪੈਣ ਲੱਗੇ। ਉਹਨੇ ਗਿਣੇ ਤੇ 99। ਕਹਿੰਦਾ ਪੁੱਤਰੋ, ਜੇ ਕਿਤੇ 100 ਹੁੰਦਾ ਨਾ ਗੱਲ ਬਣ ਜਾਣੀ ਸੀ। ਹੁਣ ਇੱਕ ਕੰਮ ਕਰੋ, ਅੱਜ ਰਾਸ਼ਨ ਨਾ ਲੈ ਕੇ ਆਓ, ਜਿਹੜੇ ਆਪਾਂ ਪੈਸੇ ਕਮਾਏ ਨੇ ਜਮ੍ਹਾਂ ਕਰੋ ਤੇ ਜਦੋਂ 1 ਰੁਪਈਆ ਹੋ ਜਾਏਗਾ ਪੂਰਾ 100 ਕਰ ਲਾ। ਉਹ ਕਹਿੰਦਾ, ਹੁਣ ਜਿਹਨੂੰ ਘਰ ਦੋ ਨੇ ਰੋਟੀ ਨਾ ਪੱਕੇ ਤੇ ਡਾਂਗ ਆਪੇ ਖੜਕਣੀ ਹੈ। ਹੁਣ ਉਹਨਾਂ ਦੇ ਘਰ ਰੋਟੀ ਨਾ ਪੱਕੀ, 99 ਰੁਪਈਏ ਸਨ। ਉਸੇ ਵਕਤ ਕਲੇਸ਼ ਪੈ ਗਿਆ। ਉਹਨੇ ਕਿਹਾ, ਲੈ ਸੱਜਣਾ, ਸ਼ਾਂਤੀ ਤੁਹਾਡੇ ਘਰ ਵੀ ਨਹੀਂ ਸੀ ਤੇ ਗੁਆਂਢੀਆਂ ਵੱਲੋਂ ਵੀ ਚਲੀ ਗਈ, ਸ਼ਾਂਤੀ ਜਾਣ ਦਾ ਕਾਰਨ ਹੀ 99 ਦਾ ਚੱਕਰ। ਉਹਦਾ ਮਤਲਬ ਹੈ ਲੋਭ ਦਾ ਇੱਕ ਫੰਦਾ ਐਸਾ ਜਿਹੜਾ ਟਿਕਣ ਨਹੀਂ ਦਿੰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਕਰਨੋ ਕੁੱਤੋ ਸੋ ਨਾ ਕੀਓ, ਪਰ ਉਹ ਲੋਭ ਕਹਿ ਫੰਦ ਤੇ ਕਿੰਨਾ ਕੁ ਲਾਲਚੇ। ਹਜ਼ੂਰ ਨੇ ਤਾਂ ਲਾਲਚ ਨੂੰ ਕੁੱਤੇ ਨਾਲ ਤੁਲਨਾ ਦਿੱਤੀ। ਕਹਿੰਦੇ ਕੁੱਤਾ ਚੱਕੀ ਚੱਕਦਾ, ਆਟਾ ਖਾਂਦਾ ਪਰ ਜਾਣ ਲੱਗਿਆ ਚੱਕੀ ਦਾ ਪਰੋਲਾ ਕੱਪੜਾ ਵੀ ਖਿੱਚ ਜਾਂਦਾ। ਕਹਿੰਦੇ ਇਹ ਤਾਂ ਲੋਭ ਦਾ ਫੰਦਾ ਹੈ। ਹਜ਼ੂਰ ਨੇ ਕਿਹਾ, ਚਾਕੀ ਚਾਟੇ ਚੂਨ ਖਾਏ, ਚਾਕੀ ਕਾ ਕਿਸਰਾ ਕਾ ਲੈ ਜਾਏ, ਕਰਨੋ ਖੁਤੋ ਚੋ ਨਾ ਕੀਓ, ਪਰ ਉਹ ਲੋਕ ਕਹਿ ਫੰਦ। ਹਜ਼ੂਰ ਕਹਿੰਦੇ ਨੇ, ਨਾਨਕ ਸਮਿਓ ਰੰਭ ਗਏ, ਹੁਣ ਲੰਘ ਗਿਆ ਸਮਾਂ, ਬਾਲ ਜਵਾਨੀ ਹਰ ਬਿਰਖ ਹੋਣ ਵਾਲਾ, ਕਿਉਂਕਿ ਸ਼ਲੋਕ ਨੂੰ ਪਹਿਲੇ ਸ਼ਲੋਕ ਨਦੀ ਲੜੀ ਵਿੱਚ ਲਿਆਉਣਾ ਪਏਗਾ। ਨਾਨਕ ਸਮਿਓ ਰੰਭ ਗਏ, ਅੱਬ ਕਿਉਂ ਰੋਵਤ ਅੰਧ। ਹੁਣ ਹਜ਼ੂਰ ਕਹਿੰਦੇ ਨੇ, ਜਦੋਂ ਸਮਾਂ ਲੰਘ ਗਿਆ ਨਾ, ਫਿਰ ਹਜ਼ੂਰ ਕਹਿੰਦੇ ਨੇ, ਥਾਂ ਨਾ ਹੋਵੀ ਪਾਉਣ ਲਈ, ਹੁਣ ਸੁਣਿਆ ਕਿਆ ਰਵਾਇਆ ਤੇ ਬਹਿ ਕੇ ਕਹਿੰਦਾ, ਮਨ ਅੰਧੇ ਜਨਮ ਗਵਾਇਆ। ਹੁਣ ਸਮਾਂ ਲੰਘ ਗਿਆ ਤੇ ਸਾਹਿਬ ਕਹਿੰਦੇ, ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ, ਨਾਨਕ ਸਮਿਓ ਰੰਮ ਗਿਓ, ਸਭ ਕਿਉਂ ਰੋਵਤ ਅੰਧ। ਅਗਲਾ ਸ਼ਲੋਕ ਸਾਹਿਬ ਕਹਿੰਦੇ ਨੇ, ਮਨ ਮਾਇਆ ਮੈਂ ਰੰਮ ਰਹੋ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਭੀਤ। ਮਨ ਮਾਇਆ ਮੈਂ ਰੰਮ ਰਹੋ, ਕਹਿੰਦੇ ਨੇ ਮਨ ਇਸ ਤਰ੍ਹਾਂ ਮਾਇਆ ਦੇ ਖਚਿਤ ਹੋਇਆ ਪਿਆ, ਜਿਵੇਂ ਸਾਹਿਬ ਕਹਿੰਦੇ ਨੇ ਇੱਕ ਚਿੱਤਰ ਦੀਵਾਰ ਦੇ ਉੱਪਰ ਕਿਸੇ ਨੇ ਉਕਰਿਆ ਹੋਵੇ ਤੇ ਜਿਵੇਂ ਇੱਕ ਤਸਵੀਰ ਜਿਹੜੀ ਚਿੱਤਰੀ ਜਾਏ। ਇਸ ਵਾਰ ਚੰਗੇ ਨਾ, ਤਸਵੀਰ ਟੰਗਣਾ ਕੁਝ ਹੋਰ ਚੀਜ਼ ਹੈ ਤੇ ਚਿੱਤਰ ਦੇਣਾ, ਚਿੱਤਰਕਾਰੀ ਕਰਕੇ ਦੀਵਾਰ ਉੱਤੇ ਮੂਰਤ ਬਣਾ ਦੇਣਾ ਕੁਝ ਹੋਰ ਚੀਜ਼ ਹੈ ਤੇ ਜਿਹੜੀ ਮੂਰਤ ਦੀਵਾਰ ਦੇ ਉੱਪਰ ਰੰਗਾਂ ਨਾਲ ਚਿੱਤਰੀ ਜਾਂਦੀ ਹੈ ਨਾ, ਉਹਨੂੰ ਦੀਵਾਰ ਤੋਂ ਕੋਈ ਅਲੈਦਾ ਨਹੀਂ ਜੇ ਕਰ ਸਕਦਾ, ਕਿਉਂਕਿ ਉਹਦਾ ਬੇਸ, ਉਹਦਾ ਜਿਹੜਾ ਮੂਲ ਹੈ ਉਹ ਟਿੱਕੀ ਦੀਵਾਰ ਦੇ ਆਸਰੇ ਵੇ। ਸਾਹਿਬ ਕਹਿੰਦੇ ਨੇ, ਸੱਜਣਾ ਕਦੀ ਝਾਤੀ ਮਾਰੀ ਆ। ਮਾਇਆ ਦੀ ਦੀਵਾਰ ਵਿੱਚ ਤੇਰਾ ਮਨ ਤਸਵੀਰ ਬਣ ਕੇ ਜੁੜ ਚੁੱਕਾ ਹੈ, ਜਿਵੇਂ ਮੂਰਤ ਦੀਵਾਰ ਤੋਂ ਚਿੱਤਰੀ ਹੋਈ ਵੱਖ ਨਹੀਂ ਹੁੰਦੀ, ਤੇ ਇਸੇ ਤਰ੍ਹਾਂ ਤੇਰੇ ਮਨ ਨੇ ਮਾਇਆ ਤੋਂ ਛੇਤੀ ਕੀਤਿਆਂ ਵੱਖ ਨਹੀਂ ਹੋਣਾ। ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਇਨ ਮੂਲ ਮੀਤ, ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਇਨ ਭੀਤ, ਭੀਤ ਦਰ ਤੇ ਦੀਵਾਰ ਜਿਵੇਂ ਕੰਧ ਮੂਰਤ ਨਹੀਂ ਛੱਡਦੀ, ਇਸੇ ਤਰ੍ਹਾਂ ਇਹ ਮਨ ਜਿਹੜਾ ਨਾ ਮਾਇਆ ਖਚਿਤ ਹੋਇਆ ਇਸ ਮਾਇਆ ਨੂੰ ਨਹੀਂ ਛੱਡਦਾ। ਪਰ ਕਿਤਨਾ ਚੰਗਾ ਹੋਵੇ, ਕਈ ਵਾਰੀ ਇਹੋ ਜਿਹੀਆਂ ਦੀਵਾਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਮੂਰਤ ਇਹਦੀ ਸੋਹਣੀ ਹੈ ਕਿ ਦੀਵਾਰ ਦਿਸਦੀ ਨਹੀਂ, ਕੇਵਲ ਮੂਰਤ ਨਜ਼ਰ ਆਉਂਦੀ ਹੈ। ਕਈ ਦੀਵਾਰਾਂ ਹੁੰਦੀਆਂ ਨੇ ਮੂਰਤ ਇੰਨੀ ਭੱਦੀ ਹੁੰਦੀ ਹੈ, ਦੇਖਣ ਵਾਲੇ ਲੋਕ ਵੀ ਨਫ਼ਰਤ ਕਰਦੇ ਨੇ ਤੇ ਬਣਾਉਣ ਵਾਲੇ ਨੂੰ ਵੀ ਲੋਕ ਜਿਹੜੇ ਨੇ ਉਹ ਲਾਹਣਤਾ ਪਾਉਂਦੇ ਨੇ। ਪਰ ਮਨਾ ਤੂੰ ਮਾਇਆ ਦੀ ਦੀਵਾਰ ਵਿੱਚ ਨਾ ਫਿੱਟੋ, ਜੇ ਤੂੰ ਕਿਤੇ ਟਿਕਣਾ ਹੀ ਚਾਹੁੰਦਾ ਤੇ ਨਾਮ ਦੀ ਦੀਵਾਰ ਵਿੱਚ ਕਿਉਂ ਨੀ ਫਿੱਟੋ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਉਤਾ ਇਹੋ ਜਿਹਾ ਲੜਦਾ ਤੂੰ ਜਿੰਨਾ ਨੂੰ ਨਕਸ਼ਣ ਪਾਤੀ ਕਰਿਆ ਮੂੰਹ ਫੇਰ ਨਹੀਂ ਦੁਨੀਆਂ ਵਿੱਚ ਤੇਰੇ ਵਰਗਾ।

0: ਜਨਮ ਧਾਰਿਆ ਜੰਗ ਹੀ ਜੰਗ ਆਦਾ ਤੂੰ ਰੱਖਦਾ ਪਸੰਦ ਜਾਣ ਤੋਂ ਜੂਜਣ ਨੂੰ ਜਾਦਾ ਤੂੰ ਜਿੱਧਰ ਨੂੰ ਚੱਲਦੀ ਤੇਰੀ ਮੁੜਦੀ ਸ਼ਮਸ਼ੇਰ ਨਹੀਂ ਦੁਨੀਆਂ ਵਿੱਚ ਤੇਰੇ ਵਰਗਾ ਸੂਰ ਮੇਰਾ ਸ਼ੇਰ ਨਹੀਂ ਦੁਨੀਆਂ ਵਿੱਚ ਤੇਰੇ ਵਰਗਾ
1: ਲੈ ਜੇ ਤੇਰਾ ਤਲੀਆਂ ਤੇ ਸਰਦਾ ਆਧਾ।

ਖਾਕੇ ਰੱਖਦੀ ਪਰਦੇਸ਼ ਦੀ ਮੁੜ ਕੇ ਤਾਂ ਕਈਆਂ ਲਾਤੀ ਸੁੱਕਦੀ ਰੱਤ ਦੇਸ਼ ਦੀ ਨੀ ਆਵਜ ਚਿਣਿਆ ਤੈਨੂੰ ਐਸੀ ਮੱਤ ਦੇਸ਼ ਦੀ ਜਾਲਮ ਨੇ ਝਿਲਕਿਆ ਪਰ ਤੂੰ ਝਮਿਆ ਦਲੇ ਨਹੀਂ ਦੁਨੀਆ ਵਿੱਚ ਤੇਰੇ ਵਰਗਾ

ਹੋਗੇ ਮਸਲੇ ਮੁਸਲਮਾਂ ਲੀਗ ਨੂੰ ਓੜਦੇ ਚੜਦੇ ਹਾਂ ਆਉਂਦੇ ਤੇਰੇ ਤੇਰੇ ਚਾਰਦੇ ਮਾਘੀ ਸਿੰਘ ਨੱਕ ਮੋੜਦੇ ਚਾਂਬੜੀ ਲਗਾੜਦੇ ਮੁੱਛਾਂ ਵਿੱਚ ਅਣਕਾਂ ਤੇਰੇ ਕੋਈ ਟਿਕਦੇ ਨਹੀਂ ਦੁਨੀਆਂ ਵਿੱਚ ਤੇਰੇ ਵਰਗਾ।

0: जागत जोत हाजरा हजूर सतगुरु तन तन साहब सतगुरु गुरु ग्रंथ साहब महाराज जी के पावन पवित्र चरणा अंदर सुभायमान गुरु प्यारे खालसा जीओ आओ सतगुरु महाराज जी सीच चुकाइए सारे गज वज के बुलाओ फतेह वाहिगुरु जी का खालसा वाहिगुरु जी की फतेह। अज समुचा सिख जगत धन धन बाबा दीप सिंह जी अमर शहीद दमदमी टकसाल के पहले बानी और सतगुरु महाराज जी तो खंडे की पौल प्राप्त करके सिख संघर्ष में अहम योगदान पाने वाली महान आत्मा का मुबारक जन्मदिन मना रहे हैं। साढ़े तो पहलों आपने सिख कौम के वर्तमान जिहड़ियां चुनौतियां ने उन्हां दे संबंध दे विच जागृत होई कौम दे नौजवान वीरां दीआं प्राप्तियां आपने सरवण कीतियां ने, क्योंकि जिहड़ियां कौमां संसार दे उत्ते आजाद जिंदगी जिउणा चाहुंदियां ने उन्हां नूं संसार दे लोकां दे हक देने भी पैंदे ने, अपने हकां दे उत्ते संघर्ष भी करना पैंदा है। क्योंकि किसी विद्वान का बड़ा सुंदर कथन है, वो कहिंदा जे किसी कौम के बल नूं परखना होवे उस कौम के धर्म विच दखल दिओ, अगर धर्म विच दखल सहन कर जावे उहदे राजनीतिक अधिकारां उत्ते उहदे समाजिक अधिकारां उत्ते उहदे आर्थिक अधिकारां उत्ते, ये तीन अधिकार वह ने जिहड़े मानवता वास्ते एक थम वजो जाने जाते हैं। जिहड़ियां कौमां दी आर्थिकता निगर जाती है वह कौमां भिक्षुआं दीआं कौमां बन जांदियां ने, भिखारियां दीआं कौमां बन जांदियां ने। जिन्हां कौमां दी राजनीति खत्म हो जावे वह कौमां दबेल बन जांदियां ने, अपनी खुदमुख्तार जिहड़ी हस्ती है उहनूं खोरा ला बैठदियां ने। जिहड़ियां कौमां समाजिक पक्ष तों एक दूसरे नालों टुट जांदियां ने वह भी कौमां दुनिया के उत्ते अपनी अमिट छाप नहीं छड़ सकदियां। कौम नूं इन्हां तिन्नां जिहड़े संसार दे वड्डे थम ने उन्हां विच कोई मजबूत रख सकदा है ते उह धर्म रख सकदा है, क्योंकि धर्म स्थिरता है और स्थिरता दे द्वारे ये तिन्ने थम जिहड़े ने मजबूत रहिंदे ने। और जिहड़ी कौम साडी वर्तमान समय अंदर जागृति लई है इहदे तों अहसास हो रहा है भाई वह दिन दूर नहीं जदों असी जिहड़ी सतगुरु महाराज के चरणों में अरदास करते हैं सिख बोल वालियां दी उह संसार दे उत्ते जागृत होंगे। पर जिथे असी वर्तमान समय अंदर इन्हां संघर्षां नूं अगे तुरन का यतन करना है उत्थे अपने पुरखियां नूं भी जिन्हां ने इत्थों तक सानूं लियांदा है और बहुत लंबा अरसा जिंदगी का संघर्ष विचों गुजारिया उन्हां नूं भी नेता प्रति याद करके असी अज दे जिहड़ा साडा वर्तमान है उहदे नाल असी जिहड़ा साडा भूतकाल है उहदे विचों लई हुई सेध दे नाल साडा भविखतकाल जिहड़ा है उहनूं असी टिकाणे उत्ते लिजा सकदे हां। आओ जदों बाबा दीप सिंह जी दे मुबारक अज जन्मदिन उत्ते आपां उहनां दी जिंदगी ते विचार करन दा यतन करांगे ते उहनां दा जन्म भी एक सधारण परिवार दे विच पहू विंड दी धरती जिहड़ी अमृतसर दी पावन पवित्र धरती दे विच सुभायमान है उत्थे भाई भगता जी दे घर विच होया। परिवार बड़ा गुरसिखी नाल जुड़िया होया सी, बचपन तो ही सतगुरु महाराज के चरणों में जा के सिखी नाल जुड़ के बहुत वड्डियां सेवावां कीतियां और उन्हां सेवावां विचों सब तो वड्डी अदुत्ती सेवा है जिहड़े गुरमर्त मारतंड विद्या दे माहिर सन, क्योंकि चीन की एक बड़ी सुंदर कहावत है वह कहिंदे जे चलदी रोटी नूं चलाउंदिआं रखणा है, जे दिन ब दिन तुहाडी जिन्नी कु तुसीं खा रहे हो उन्नी कु कमाई करनी है ते फिर आंदे आ फसलां बीजो। जे तुसीं चाहुंदे हो बई असीं 5-7 साल दी रोटी इकट्ठी करनी है ते फिर रुख लाओ, ते जे तुसीं चाहुंदे हो बई तुहाडी पीढ़ियां दी रोटी इकट्ठी हो जावे ते फिर अपने बच्चों चंगी विद्या पढ़ाओ, चंगी विद्या दे नाल जोड़ो। आने वाला समा जिहड़ा विद्या समर्पित है ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਅੱਜ ਤੋਂ 500 ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ, ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ। ਉਹ ਵਿਦਿਆ ਜਿਹੜੀ ਹਮੇਸ਼ ਮਨੁੱਖ ਨੂੰ ਪਰਉਪਕਾਰ ਕਰਦੀ ਹੈ, ਜਿਹੜੀ ਮਨੁੱਖ ਨੂੰ ਸੰਸਾਰ ਦੇ ਕੋਨੇ ਕੋਨੇ ਉੱਤੇ ਹੱਦਾਂ ਬੰਨੇ ਤੋੜ ਕੇ ਖੜਦੀ ਹੈ, ਉਸ ਵਿਦਿਆ ਦੇ ਵਿੱਚ ਵੀ ਆਪਣੇ ਆਪ ਨੂੰ ਮਾਹਿਰ ਕਰਨਾ। ਔਰ ਬਾਬਾ ਦੀਪ ਸਿੰਘ ਜੀ ਵਿਦਿਅਕ ਕੁਮਾਰ ਤੰਡ ਸਨ, ਯੂਨੀਵਰਸਿਟੀ ਸਨ ਸਿੱਖ ਕੌਮ ਦੀ। ਉਹਨਾਂ ਨੇ ਸਾਬੋ ਕੀ ਤਲਵੰਡੀ ਵਿਖੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਹੜੀ ਅੱਜ ਸੰਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰੂਪ ਹੈ, ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਕੇ ਆਖਿਆ ਸੀ, ਗੁਰੂ ਕੇ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਵੇਗਾ। ਇਹਦੀ ਸੰਪੂਰਨਤਾ ਦੇ ਵਿੱਚ ਜਿਹੜੇ ਦੋ ਮਹਾਨ ਵਿਦਵਾਨ ਸਨ, ਉਹ ਸਨ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਹਾਰਾਜ ਜੀ ਨਦੇੜ ਸਾਹਿਬ ਨੂੰ ਚਲੇ ਗਏ ਨੇ, ਅਤੇ ਇਹ ਸਿੱਖਾਂ ਦਾ ਜਿਹੜਾ ਤਖ਼ਤ ਸੀ ਇਹਦੀ ਜ਼ਿੰਮੇਵਾਰੀ ਜਿਹੜੀ ਸੀ ਬਾਬਾ ਦੀਪ ਸਿੰਘ ਦੇ ਜ਼ਿੰਮੇਵਾਰੀ 'ਚ ਰਹੀ, ਭਾਈ ਮਨੀ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਉਹਨਾਂ ਦੇ ਕੋਲ ਆਈ। ਔਰ ਇੱਧਰੋਂ ਹਾਲਾਤ ਐਸੇ ਬਣੇ, ਪੰਜਾਬ ਦੀ ਧਰਤੀ ਉੱਤੇ ਜਦੋਂ ਅਬਦਾਲੀ ਦਿੱਲੀ ਨੂੰ ਲੰਘਿਆ ਅਤੇ ਇਹਨੂੰ ਮੁਰਾਦ ਬੇਗਮ ਅਤੇ ਨਜੀਬੋ ਦੌਲਾ ਨੇ ਜਿਹੜੀ ਦਿੱਲੀ ਦੀ ਲੁੱਟ ਕਰਨ ਦੀ ਖੁੱਲ੍ਹ ਸਿੱਧੀ ਦੇ ਦਿੱਤੀ, ਸਰਕਾਰ ਨੇ ਖੁੱਲ੍ਹ ਦੇ ਦਿੱਤੀ। ਇਹਨੇ ਤਹਿਖਾਨਿਆਂ ਦੇ ਵਿੱਚੋਂ ਮਾਇਆ ਕੱਢੀ, ਸੋਨਾ ਕੱਢਿਆ, ਲੋਕਾਂ ਦੇ ਘਰ ਲੁੱਟੇ, ਲੋਕਾਂ ਦਾ ਸੁੰਦਰਤਾ ਖੋਈ। ਔਰ ਜਦੋਂ ਇਹ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਾ ਅਤੇ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਜੰਮਪਲ ਯੋਧਿਆਂ ਅਤੇ ਗੁਰੂ ਕੇ ਖਾਲਸੇ ਨੇ ਇਹਦਾ ਲੁੱਟਿਆ ਹੋਇਆ ਜਿਹੜਾ ਮਾਲ ਸੁਭਾਵ ਸੀ ਉਹ ਵੀ ਆਪਣੇ ਕਬਜ਼ੇ ਵਿੱਚ ਲਿਆ, ਜਿਹੜੀਆਂ ਇਹ ਬੀਬੀਆਂ ਸਨ ਇਹਨਾਂ ਨੂੰ ਵੀ ਘਰੋਂ ਘਰੀ ਪਹੁੰਚਾਇਆ। ਇਹ ਗੱਲ ਅਬਦਾਲੀ ਨੂੰ ਹਜ਼ਮ ਨਾ ਹੋਈ, ਉਹਨੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਸਤੇ ਬੜੇ ਬੜੇ ਵਿਦਵਾਨਾਂ ਦੀਆਂ ਰਾਇਆਂ ਲਈਆਂ। ਉਹਨਾਂ ਵਿੱਚ ਸਭ ਤੋਂ ਵੱਡੀ ਰਾਇ ਸੀ ਬਈ ਜੇ ਸਿੱਖਾਂ ਨੂੰ ਖਤਮ ਕਰਨਾ ਤਾਂ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਨੂੰ ਖਤਮ ਕੀਤਾ ਜਾਵੇ। ਜਦੋਂ ਇਹ ਅੰਮ੍ਰਿਤ ਸਰੋਵਰ ਵਿੱਚੋਂ ਪੰਜ ਚੁੱਲ੍ਹੇ ਮੂੰਹ ਵਿੱਚ ਪਾਉਂਦੇ ਨੇ, ਪੰਜ ਚੁੱਲ੍ਹੇ ਅੱਖਾਂ ਵਿੱਚ ਪਾਉਂਦੇ ਨੇ, ਪੰਜ ਵਿੱਚ ਚੁੱਲ੍ਹੇ ਸੀਸ ਵਿੱਚ ਪਾਉਂਦੇ ਨੇ, ਇਹਨਾਂ ਵਿੱਚ ਸ਼ਕਤੀ ਪਤਾ ਨਹੀਂ ਕਿੱਧਰੋਂ ਆ ਜਾਂਦੀ ਹੈ। ਇੱਕ ਇੱਕ ਬੰਦਾ ਜਿਹੜਾ ਹਜ਼ਾਰ ਹਜ਼ਾਰ ਬੰਦੇ ਅਤੇ ਲੱਖ ਲੱਖ ਬੰਦੇ ਉੱਤੇ ਭਾਰੂ ਹੋ ਜਾਂਦਾ ਹੈ। ਕਿਉਂ ਨਾ ਇਹਨਾਂ ਦੀ ਜਿਹੜੀ ਇਹ ਸ਼ਕਤੀ ਹੈ ਇਹਨੂੰ ਖਤਮ ਕੀਤਾ ਜਾਵੇ, ਜਿਹਦੇ ਤੋਂ ਬਾਅਦ ਇਹ ਮੁੜ ਕੇ ਸੁਰਜੀਤ ਹੀ ਨਾ ਹੋ ਸਕਣ। ਇਸ ਗੱਲ ਨੂੰ ਲੈ ਕੇ ਇਹਨੇ ਆਪਣੇ ਪੁੱਤਰ ਤੰਬੂਰ ਨੂੰ ਹੁਕਮ ਦਿੱਤਾ ਬਈ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਇਹਨੂੰ ਢਹਿ ਢੇਰੀ ਕਰ ਦਿੱਤਾ ਜਾਵੇ, ਇਹਦੀ ਇੱਟ ਇੱਟ ਖਿਲਾਰ ਦਿੱਤੀ ਜਾਵੇ, ਇਹਦਾ ਅੰਮ੍ਰਿਤ ਸਰੋਵਰ ਜਿਹੜਾ ਪੂਰ ਦਿੱਤਾ ਜਾਵੇ। ਜਹਾਨ ਖਾਨ ਦੀ ਡਿਊਟੀ ਲੱਗੀ, ਇਹਨੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਤੁੱਕੇ ਰੱਖ ਰੱਖ ਕੇ ਬਰੂਦ ਦੇ ਇਹਨੂੰ ਅੜਾਉਣਾ ਸ਼ੁਰੂ ਕੀਤਾ। ਇਹ ਜਿਹੜੀ ਦਾਸਤਾਨ ਜਿਵੇਂ ਬਾਬਾ ਜੀ ਤੱਕ ਪਹੁੰਚੀ ਹੈ ਉਹ ਕਵਿਤਾ ਰਾਹੀਂ ਆਪਦੇ ਨਾਲ ਸਾਂਝੀ ਕਰਨ ਲੱਗੇ। ਆਓ ਸਰਵਣ ਕਰੋ।
1: ਹੱਥ ਜੋੜ ਕੇ ਸੂਏ ਨੇ ਅਰਜ਼ ਕੀਤੀ, ਹੱਥ ਜੋੜ ਕੇ ਸੂਏ ਨੇ।

ਉਹ ਜਿੱਥੇ ਨਾਤੇ ਅਮਰਾਲੀ ਮਹਿਲ ਲੈਂਦੀ ਉਹ ਜਿੱਥੇ ਨਾਤੇ ਅਮਰਾਲੀ

ਉਠੋ ਜੋ ਦਿਓ ਰੋਕੀਏ ਵਾਰੀ ਦੀਆਂ ਆਲਣੇ ਪਾਲੇ ਸ਼ੇਰ ਦੇ ਘਰਨੇ ਵਿੱਚ ਕਾਵਾ ਆਲਣੇ ਪਾਲੇ ਸ਼ੇਰ ਦੇ ਘਰਨੇ ਵਿੱਚ ਕਾਵਾ

0: ਥਾਣ ਬਦਲੇ ਆਪਣੇ ਬੱਚਿਆਂ ਦੀ ਨਾ ਪਰਵਾਹ ਕਰਦਿਆਂ ਹੋਇਆਂ ਜਿਹੜੀਆਂ ਅਸੀਂ ਆਪ ਲੀਹ ਖਿੱਚ ਕੇ ਇਸ ਪਾਵਨ ਪਵਿੱਤਰ ਅਸਥਾਨ ਦੀ ਰਾਖੀ ਬਦਲੇ ਤੁਰੇ, ਜਿਵੇਂ ਬਾਬਾ ਜੀ ਸੰਗਤ ਨੂੰ ਨਾਲ ਲੈ ਕੇ ਤੁਰੇ ਨੇ, ਤਿੰਨ ਕਮਿੰਟ ਦੀ ਕਵਿਤਾ ਕਹਿ ਕੇ ਆਪ ਤੋਂ ਖਿਮਾ ਦੇ ਜਾ ਚੁਕਾਵਾਂਗੇ, ਉਹ ਸਰਵਣ ਕਰੀਏ।
1: ਕੱਠ ਹੋ ਗਏ ਮੀਰ ਦਲਾਰੇ, ਸਭ ਜੋਸ਼ ਛੱਡਣ ਦਕਾਰੇ, ਸੀਲਾਂ ਦੇ ਚੋਟ ਨਗਾਰੇ, ਵੈਰੀ ਦੀ ਭੁਗਤ।

0: ਕਿਲ ਖਿੰਦੇ ਸੰਗ ਕਰੀਰਾਂ ਦੇ ਕਿਲ ਖਿੰਦੇ
1: ਕੋਈ ਸੋ ਦਿਰਿਆਏ ਚੰਡੀ ਕਈ ਵੱਡਾ ਰੇ ਖਾਨਕ ਮੰਡੀ ਜੋ ਬੈਗੇ ਗੱਡ ਕੇ ਚੰਡੀ ਸਿੰਘਾਂ ਦੀ ਅਣਖ ਵੰਗਾਰੀ ਆ ਕਰਮ ਕਾਲੇ।

ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਜੋ ਅੱਜ ਗੁਰੂ ਕਾਂਸ਼ੀ ਦੇ ਨਾਲ ਜਾਣਿਆ ਜਾਂਦਾ, ਜਿੱਥੇ ਸਤਿਗੁਰੂ ਮਹਾਰਾਜ ਨੇ ਵਰ ਦਿੱਤੇ ਨੇ, ਅਸੀਸਾਂ ਦਿੱਤੀਆਂ ਨੇ ਬਈ ਇੱਥੇ ਬੈਲ ਬੁੱਧੀ ਵੀ ਆਵੇ ਤੇ ਉਹ ਵੀ ਵਿਦਿਆ ਮਾਰਤੰਡ ਬਣ ਕੇ ਜਾਵੇਗਾ। ਔਰ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਜਿਹੜੀਆਂ ਸਨ, ਇਤਿਹਾਸ ਦੱਸਦਾ ਬਈ ਕਲਮਾਂ ਘੜ ਕੇ ਝਾੜੀਆਂ ਤੇ ਖਿਲਾਰੀਆਂ ਸਨ। ਇਹ ਇੱਕ ਸੁਨੇਹਾ ਸੀ ਬਈ ਮੇਰੀ ਕੌਮ ਜਿਹੜੀ ਹੈ ਇਹ ਵਿਦਿਅਕ ਪੱਖ ਤੋਂ ਮਜ਼ਬੂਤ ਹੋਵੇ, ਜਿੱਥੇ ਇਹਨਾਂ ਦੀ ਅਦੁੱਤੀ ਰਹਿਨਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਮਹਾਨ ਪਰਉਪਕਾਰੀ ਦਇਆ ਦ੍ਰਿਸ਼ਟੀ ਵਾਲੇ ਅਧਿਆਤਮਿਕ ਰਸ ਵਿੱਚ ਔਰ ਸਮੁੱਚੇ ਰਸਾਂ ਵਿੱਚ ਮਾਨਵਤਾ ਦੀ ਅਗਵਾਈ ਕਰਦੇ ਹੈ, ਉਹਨਾਂ ਕੋਲ ਜਾਣੀ ਹੈ, ਉੱਥੇ ਇਹਨਾਂ ਰਸਾਂ ਦਾ ਇਹ ਪੂਰਾ ਆਨੰਦ ਮਾਣ ਸਕਣ। ਇਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡੇ ਯਤਨ ਕੀਤੇ, ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ ਜੋ ਸੰਧੂ ਸਾਹਿਬ ਜੋ ਇਸ ਪਾਵਨ ਸਥਾਨ ਦੇ ਬਤੌਰ ਸਕੱਤਰ ਸੇਵਾ ਨਿਭਾ ਰਹੇ ਨੇ, ਉਹਨਾਂ ਨੇ ਵੀ ਆਪਦੇ ਨਾਲ ਵਿਚਾਰ ਸਾਂਝੇ ਕੀਤੇ ਸਨ ਬਈ ਅੱਜ ਦਾ ਇਹ ਸਾਡਾ ਆਖਰੀ ਦੀਵਾਨ ਹੈ ਅਤੇ ਫਿਰ ਕਿਤੇ ਸਮਾਂ ਮਿਲੇਗਾ, ਤੁਹਾਡੀਆਂ ਸ਼ੋਭੇ ਸਾਵਾਂ ਅਸੀਸਾਂ ਸਦਕਾ ਸਤਿਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਫਿਰ ਤੁਹਾਡੇ ਦਰਸ਼ਨ ਕਰੀਏ ਆਣ ਕੇ। ਮਨ ਵਿੱਚ ਬੜਾ ਚਾਓ ਆਇਆ ਸੰਗਤ ਵੇਖ ਕੇ, ਇੱਥੋਂ ਦਾ ਪ੍ਰਬੰਧ ਵੇਖ ਕੇ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਬਈ ਇਹ ਜਿਹੜਾ ਪ੍ਰਬੰਧ ਹੈ ਨਿਰੰਤਰ ਇਸੇ ਤਰ੍ਹਾਂ ਹੀ ਚੱਲੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਐਸੀ ਅਵਸਥਾ ਦੇ ਵਿੱਚ ਜਿਸ ਤਰ੍ਹਾਂ ਇਹ ਕਹਿਲਗਿਰੀ ਦਾ ਪਾਵਨ ਸਥਾਨ ਚੱਲ ਰਿਹਾ, ਇਸ ਤਰ੍ਹਾਂ ਹੀ ਸਾਰੇ ਸਾਡੇ ਦੁਨੀਆ ਲੈਵਲ 'ਤੇ ਸਥਾਨ ਚੱਲਣ, ਸਮੁੱਚੀ ਸੰਗਤ ਏਕੇ ਦੇ ਨਾਲ ਸਤਿਗੁਰੂ ਮਹਾਰਾਜ ਦੇ ਚਰਨ ਪਰਖਣ, ਇਹ ਸਾਡੀਆਂ ਦਿਵਾਵਾਂ ਨੇ। ਅਤੇ ਇਹ ਜਥਾ ਜਿਹੜਾ ਤੁਹਾਡਾ ਆਪਣਾ ਜਣਿਆ ਪਛਾਣਿਆ ਦਾਸਿੰਦ ਦਾਸ ਭਾਈ ਸੁਰਜੀਤ ਸਿੰਘ ਕੋਮਲ ਪਿੰਡ ਬੂ ਜ਼ਿਲ੍ਹਾ ਕਪੂਰਥਲਾ ਹੈ, ਸੱਜੇ ਪਾਸੇ ਮੇਰੇ ਭਾਈ ਗਰਮੇਲ ਸਿੰਘ ਜੀ ਉਮਰੀਆਣਾ ਜ਼ਿਲ੍ਹਾ ਮੋਗਾ ਹੈ, ਖੱਬੇ ਪਾਸੇ ਬਹੁਤ ਹੀ ਸੂਝਵਾਨ ਨੌਜਵਾਨ ਹੈ ਭਾਈ ਸਤਨਾਮ ਸਿੰਘ ਜੀ ਪਿੰਡ ਬੁੱਕਣ ਵਾਲਾ ਜ਼ਿਲ੍ਹਾ ਮੋਗਾ ਹੈ। ਸਾਡੀ ਰਿਕਾਰਡਿੰਗ ਕੈਸ ਮਹਾਰਾਣੀ ਜਿੰਦਾਂ ਦੀ ਅੰਤਿਮ ਯਾਤਰਾ ਦੀਆਂ ਕਾਪੀਆਂ ਸਾਡੇ ਕੋਲ ਨੇ, ਜੇ ਕਿਸੇ ਵੀਰ ਨੂੰ ਜ਼ਰੂਰਤ ਹੋਵੇ ਤਾਂ ਉਹ ਸਾਡੇ ਤੋਂ ਲੈ ਸਕਦਾ, ਤਕਰੀਬਨ $1-2 ਦੀ ਭੇਟ ਹੈ, ਕੋਈ ਖਾਸ ਨਹੀਂ, ਪਰ ਚਾਰ ਇੱਕ ਆਪਦੀ ਸੇਵਾ 'ਚ ਨੇ। ਅੱਜ ਦਾ ਦਿਨ ਜਥਾ ਇੱਥੇ ਆਪਦੀ ਸੇਵਾ ਦੇ ਵਿੱਚ ਹੈ। ਆਪ ਜੀ ਦਾ ਕੋਟਨਕੋਟ ਧੰਨਵਾਦ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਇੱਥੋਂ ਦੀ ਨੁਮਾਇੰਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਬੋਲਦਿਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਆਪ ਇੰਨੇ ਸਮੇਂ ਅੰਦਰ ਸਮੁੱਚੀ ਸਾਧ ਸੰਗਤ ਬਖਸ਼ਣ ਯੋਗ ਜੇ, ਆਪਣਾ ਮਿਹਰ ਪ੍ਰਿਆਸ ਜੀ ਹੱਥ ਰੱਖੋ। ਆਓ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਨੂੰ ਅਣਖ ਤੇ ਗੈਰਤ ਦੀ ਮਿਲੀ ਗੁੜਤੀ ਤਾਈਓ ਜੱਗ ਵਿੱਚ ਉੱਚੀ ਹੈ ਸ਼ਾਨ ਸਾਡੀ ਪੜਕੇ ਵੇਖ ਲੋ ਭਾਰਤੀ ਹਿਸਟਰੀ ਨੂੰ ਪੂਰੀ ਵੀਰਤਾ ਕਰੇ ਬਿਆਨ ਸਾਡੀ ਭਾਈ ਨਿਉਂਦਰੇ ਦੀ ਭਾਜਰੀ ਮੋੜਦੇ ਹੈ ਭਾਵੇਂ ਚਲੀ ਜਾਏ ਖਾਲਸਾ ਜੀ ਜਾਨ ਸਾਡੀ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ ਕੋਈ ਵੀ ਰਸਨਾ ਵਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਨ੍ਹਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਨ ਦਾ ਸਤਿਗੁਰਾਂ ਦਾ ਪਾਵਨ ਵਚਨ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੋਂ ਇੱਕੋ ਨਾਮ ਵਖਾਣੀਏ ਵਧਾਈ ਦੇ ਪਾਤਰ ਨੇ ਸਿੱਖ ਸੰਗਤਾਂ ਆਓ ਜਿੰਨਾ ਕੁ ਸਮਾਂ ਮਿਲਿਆ ਉਸ ਸਮੇਂ ਦੇ ਅੰਦਰ ਰਹਿੰਦੇ ਹੋਏ ਹਾਂ ਆਪ ਸਿੱਖ ਸੰਗਤਾਂ ਦੇ ਨਾਲ ਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ ਉਸ ਸਮੇਂ ਦੀ ਗੱਲ ਕਰਨ ਲੱਗੇ ਹਾਂ ਜਿਸ ਸਮੇਂ ਦੁਨੀਆਂ ਦੇ ਉੱਤੇ ਸੰਸਾਰ ਦੇ ਉੱਤੇ ਸਿੱਖ ਕੌਮ ਦਾ ਪੱਤਾ ਪੱਤਾ ਵੈਰੀ ਬਣ ਕੇ ਰਹਿ ਗਿਆ ਲਾਹੌਰ ਦੇ ਤਖ਼ਤ ਦੇ ਉੱਤੇ ਜ਼ਕਰੀਆ ਖਾਨ ਬੈਠਿਆ ਉਸ ਦਾ ਸੂਬੇਦਾਰ ਮੋਮਨ ਖਾਨ ਜਿਹੜਾ ਬੜਾ ਹੀ ਜ਼ਾਲਮ ਬੜਾ ਹੀ ਅਤਿਆਚਾਰੀ ਜਿਹੜਾ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਵਾਸਤੇ ਤੁਲਿਆ ਹੋਇਆ ਜਿਹਨੇ ਲਾਹੌਰ ਦਰਬਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਾਇਬ ਸੂਬੇਦਾਰ ਰਹਿੰਦਿਆਂ ਹੋਇਆਂ 28 ਸਾਲ ਦੇ ਵਿੱਚ ਇੰਨਾ ਸਿੱਖ ਕੌਮ ਦਾ ਨੁਕਸਾਨ ਕੀਤਾ ਜਿਹਦਾ ਕੋਈ ਹਿਸਾਬ ਨਹੀਂ ਮੋਮਨ ਖਾਨ ਉਹ ਜ਼ਾਲਮ ਹੈ ਜਿਸ ਜ਼ਾਲਮ ਦੇ ਹੁੰਦਿਆਂ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜਿਨ੍ਹਾਂ ਦੇ ਸਿਰ ਦਾ ਖੋਪਰ ਉਤਾਰਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣ ਵਾਲਾ ਉਹ ਜ਼ਾਲਮ ਮੋਮਨ ਖਾਨ ਜਦੋਂ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਵਾਉਣ ਦੇ ਵਿੱਚ ਵੱਡਾ ਯੋਗਦਾਨ ਇਸ ਪਾਪੀ ਮੋਮਨ ਖਾਨ ਦਾ ਜਦੋਂ ਮੀਰ ਮਨੂ ਨੇ ਧਰਮੀ ਸਿੰਘਣੀਆਂ ਦੇ ਉੱਤੇ ਜ਼ੁਲਮ ਢਾਹੇ ਅਤਿਆਚਾਰ ਕੀਤੇ ਕਿਉਂਕਿ ਜਿਸ ਸਮੇਂ ਇਹ ਲਾਹੌਰ ਦਰਬਾਰ ਸਿੱਖਾਂ ਦਾ ਖੁਰਾ ਖੁਦ ਮਿਟਾਉਣ ਦੇ ਉੱਤੇ ਤੁਰਿਆ ਹੋਇਆ ਤਾਂ ਉਸ ਸਮੇਂ ਸਿੱਖ ਉਸ ਗਿਣਤੀ ਵਿੱਚ ਬੀਕਾਨੇਰ ਦੀ ਧਰਤੀ ਉੱਤੇ ਜਾ ਕੇ ਲੁਕ ਛੁਪ ਕੇ ਆਪਣਾ ਸਮਾਂ ਬਤੀਤ ਕਰਨ ਲੱਗੇ ਤੇ ਕੁਝ ਸਿੰਘ ਕਾਨੋਬਾਲ ਦੇ ਸੰਭ ਦੇ ਵਿੱਚ ਤੇ ਕੁਝ ਪਹਾੜੀ ਇਲਾਕੇ ਵਿੱਚ ਜਾ ਕੇ ਆਪਣਾ ਵਕਤ ਗੁਜ਼ਾਰਨ ਲੱਗੇ ਆਉਣ ਵਾਲੇ ਸਮੇਂ ਦੀ ਉਡੀਕ ਕਰਨ ਲੱਗੇ ਤਾਂ ਇਧਰੋਂ ਜ਼ਾਲਮ ਨੇ ਸਿੱਖੀ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਮੋਮਨ ਖਾਨ ਨੇ ਸਿੱਖ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਧਰਮੀ ਸਿੰਘਣੀਆਂ ਨੂੰ ਲਿਆ ਕੇ ਉਹਨਾਂ ਨੂੰ ਬੰਦੀ ਬਣਾਇਆ ਬੰਦੀ ਬਣਵਾ ਕੇ ਉਹਨਾਂ ਦੇ ਕੋਲ ਭੁੱਖਿਆਂ ਰੱਖ ਕੇ ਸਵਾ ਸਵਾ ਮਨ ਦੇ ਪੀਸਣੇ ਪਸਵਾਏ ਮਾਵਾਂ ਦੇ ਗੋਦਾਂ ਦੇ ਵਿੱਚੋਂ ਦੁੱਧ ਚੰਗ ਦੇ ਵਿੱਚ ਫੋਕੇ ਨੇਜੇ ਉਹਨਾਂ ਦੇ ਸਰੀਰ ਦੇ ਵਿੱਚ ਨਿਘਾਏ ਪਰਿਵਾਰਾਂ ਦੇ ਫੱਟ ਮਾਰ ਮਾਰ ਕੇ ਦੋ ਦੋ ਟੋਟੇ ਕਰਕੇ ਮਾਵਾਂ ਦੇ ਗਲਾਂ ਵਿੱਚ ਪਾਏ ਜਦੋਂ ਇਹ ਜ਼ੁਲਮ ਕੀਤੇ ਜਾ ਰਹੇ ਸਨ ਮੀਰ ਮਨੂ ਅਤੇ ਮੋਮਨ ਖਾਨ ਦੇ ਵੱਲੋਂ ਤਾਂ ਉਸ ਸਮੇਂ ਇੱਕ ਆਵਾਜ਼ ਬੁਲੰਦ ਹੋਈ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਜਦੋਂ ਇਸ ਕੌਮ ਦੇ ਉੱਤੇ ਇਹ ਸੰਕਟ ਦੁੱਖਾਂ ਦੇ ਘੜੀ ਵਿੱਚ ਬਤੀਤ ਰਹੇ ਹੋ ਰਹੇ ਸੀ ਤਾਂ ਉਸ ਸਮੇਂ ਇਹ ਜ਼ਾਲਮ ਨੇ ਬੜੇ ਜ਼ੁਲਮ ਕਮਾਏ ਸਿੱਖ ਕੌਮ ਦੇ ਸਿੱਖਾਂ ਦੇ ਸਿਰਾਂ ਦੇ ਜ਼ਕਰੀਆ ਖਾਨ ਨੇ ਮੁੱਲ ਪਾਏ ਗੁਰੂ ਕੇ ਸਿੱਖ ਨਾ ਤਾਂ ਜ਼ਾਲਮ ਦੇ ਕੋਲੋਂ ਡੋਲੇ ਅਤੇ ਨਾ ਘਬਰਾਏ ਜਿਵੇਂ ਸਿੱਖ ਕੌਮ ਦਾ ਪੱਤਾ ਪੱਤਾ ਵੈਰੀ ਬਣ ਕੇ ਰਹਿ ਗਿਆ ਉਸ ਦਾਸਤਾਨ ਨੂੰ 18ਵੀਂ ਸਦੀ ਦੀ ਦਾਸਤਾਨ ਨੂੰ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਕੋਲ ਇੰਝ ਸੁਣੋ।

ਜਦੋਂ ਜ਼ਾਲਮਾਂ ਦੇ ਜ਼ੁਲਮ ਵੱਧ ਜਾਇਆ ਕਰਦੇ ਨੇ, ਉਹਨਾਂ ਦਾ ਜਵਾਬ ਦੇਣ ਦੀ ਖਾਤਰ, ਜ਼ਾਲਮ ਦੇ ਜ਼ੁਲਮ ਨੂੰ ਰੋਕਣ ਦੀ ਖਾਤਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪੰਥ ਸਾਜਿਆ। ਜਦੋਂ ਜ਼ੁਲਮ ਦੀ ਅੱਤ ਹੋ ਜਾਵੇ, ਜ਼ੁਲਮ ਸਿਖਰ ਉੱਤੇ ਪਹੁੰਚ ਜਾਵੇ, ਤਾਂ ਉਸ ਨੂੰ ਰੋਕਣ ਖਾਤਰ ਸਦੀਆਂ ਤੋਂ ਪੁਰਾਤਨ ਇਤਿਹਾਸ ਨੂੰ ਪੜ੍ਹ ਕੇ ਵੇਖੋ, ਇੱਥੇ ਹਮਲਾਵਰ ਲੋਕ ਕਿੰਨੇ ਚੜ੍ਹ ਚੜ੍ਹ ਕੇ ਆਏ ਹਿੰਦੁਸਤਾਨ ਦੀ ਧਰਤੀ ਉੱਤੇ। ਉਹ ਇਸ ਨੂੰ ਲੁੱਟ ਕੇ ਧਨ ਦੌਲਤ ਇੱਥੋਂ ਦੀਆਂ ਬਹੁ ਬੇਟੀਆਂ ਲੈ ਕੇ, ਜਿਨ੍ਹਾਂ ਨੂੰ ਗਜਨੀ ਦੇ ਬਾਜ਼ਾਰ ਦੇ ਵਿੱਚ ਟੱਕੇ ਟੱਕੇ ਉੱਤੇ ਵੇਚਿਆ ਜਾਂਦਾ ਸੀ, ਉਹਨਾਂ ਨੂੰ ਫਲ ਪਾਉਣ ਵਾਲਾ ਕੇਵਲ ਤਾਂ ਕੇਵਲ ਇੱਕੋ ਖਾਲਸਾ ਪੰਥ ਹੈ, ਸਿੱਖ ਧਰਮ ਹੈ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਦੀ ਵਿਚਾਰ ਚੱਲ ਰਹੀ ਸੀ ਕਿ ਸਿੱਖ ਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਮਿੱਠ ਬੋਲਣਾ ਆਉਣਾ ਚਾਹੀਦਾ। ਗੁਰੂ ਦਾ ਖਾਲਸਾ ਹਮੇਸ਼ਾ ਹੀ ਮਿੱਠ ਬੋਲਣਾ, ਸਦਾ ਹੀ ਨਿਮਰਤਾ ਦੇ ਵਿੱਚ, ਪਾਣੀ ਦੇ ਵਿੱਚ ਰਹਿਣ ਵਾਲਾ। ਪਰ ਜਦੋਂ ਜ਼ਾਲਮ ਦੇ ਜ਼ੁਲਮਾਂ ਦੀ ਅੱਤ ਵੱਧ ਜਾਵੇ, ਉਦੋਂ ਫਿਰ ਨਿਮਰਤਾ ਵੀ ਨਹੀਂ ਰੱਖਣੀ ਪੈਂਦੀ, ਕਿਉਂ ਜਿਹਦੇ ਅੰਦਰ ਮਰਦਾਨਗੀ ਹੁੰਦੀ ਹੈ ਉਹਦੀ ਮਰਦਾਨਗੀ ਨੂੰ ਆਵਾਜ਼ ਚੜ੍ਹਦਾ, ਉਹ ਜੋਸ਼ ਦੇ ਵਿੱਚ ਆਉਂਦਾ। ਜੇਕਰ ਆਪਾਂ ਬਹੁਤੀ ਪੁਰਾਤਨ ਗੱਲ ਨਾ ਕਰੀਏ, ਤਕਰੀਬਨ 24 ਸਾਲ ਪੁਰਾਣੀ ਗੱਲ ਕਰੀਏ, 25 ਸਾਲ ਪੁਰਾਣੀ ਗੱਲ ਕਰੀਏ, 84 ਤੋਂ ਬਾਅਦ ਦੀ 84 ਦੀ ਗੱਲ ਰੱਖੀਏ, ਜੂਨ 84 ਦੇ ਵਿੱਚ ਜੋ ਕੁਝ ਸਿੱਖ ਕੌਮ ਨੇ ਸੰਤਾਪ ਭੰਡਾਇਆ, ਉਹਦੇ ਵਿੱਚ ਨਿਮਰਤਾ ਵਾਲੀ ਕਿੱਥੇ ਕੁ ਤੱਕ ਬੰਦਾ ਗੱਲ ਸਹਿਣ ਕਰ ਸਕਦਾ। ਜਿਨ੍ਹਾਂ ਦੇ ਸਿਰਾਂ ਦੇ ਉੱਤੇ ਉਹ ਦੁੱਖਾਂ ਦੀ ਘੜੀ ਆਈ, ਉਹ ਕਹਿ ਟੁੱਟਿਆ, ਇਸ ਗੱਲ ਨੂੰ ਉਹ ਪਰਿਵਾਰ ਸਮਝ ਸਕਦੇ ਨੇ। ਉਹ ਪਿਓ, ਉਹ ਪਿਤਾ ਜਿਹਨੇ ਆਪਣੀ ਧੀ ਨੂੰ ਚਾਵਾਂ ਨਾਲ ਪਾਲ ਕੇ ਜਵਾਨ ਕੀਤਾ, ਜੂਨ 84 ਦੇ ਸਮੇਂ ਦੀ ਸਰਕਾਰ ਦੀ ਸਹਿ ਦੇ ਉੱਤੇ ਇੱਕ ਪਿਤਾ ਦੇ ਸਾਹਮਣੇ ਉਹਦੀ ਧੀ ਦੀ ਪੱਤ ਲੁੱਟੀ ਜਾ ਰਹੀ ਹੈ, ਉਹ ਕਿੰਨਾ ਨਿਮਰਤਾ ਦੇ ਵਿੱਚ ਰਹਿ ਸਕਦਾ। ਇੱਕ ਭਰਾ ਜਿਹੜਾ ਆਪਣੀ ਭੈਣ ਦੇ ਵੱਲ ਕਦੇ ਕਿਸੇ ਵੈਰੀ ਦੀ ਮਾੜੀ ਨਿਗਾਹ ਨਹੀਂ ਪੈਣ ਦਿੰਦਾ, ਜਿਹੜਾ ਇਹ ਕਹਿੰਦਾ ਮੇਰੀ ਭੈਣ ਵੱਲ ਝੱਕਣ ਵਾਲੇ ਦੀਆਂ ਅੱਖਾਂ ਕੱਢ ਦੇਵਾਂਗਾ, ਉਸ ਭਰਾ ਦੇ ਸਾਹਮਣੇ ਉਸ ਭਰਾ ਨੂੰ ਆਖਿਆ ਗਿਆ ਆਪਣੀ ਭੈਣ ਦੇ ਵਸਤਰ ਉਤਾਰ। ਕਿੱਥੇ ਤੱਕ ਨਿਮਰਤਾ ਸਿੱਖ ਸਹਿ ਸਕਦਾ, ਜਦੋਂ ਐਡੇ ਐਡੇ ਜਿਨ੍ਹਾਂ ਦੇ ਉੱਤੇ ਪਰਿਵਾਰਾਂ ਉੱਤੇ ਜ਼ੁਲਮ ਹੋਏ, ਅੱਤਿਆਚਾਰ ਹੋਏ, ਉਹਨਾਂ ਦੇ ਅੰਦਰ ਫਿਰ ਅਣਖਨੇ ਵਾਲਾ ਖਾਧਾ। ਸਮੇਂ ਸਮੇਂ ਸਿਰ ਗੁਰੂ ਕਾ ਖਾਲਸਾ ਭਾਣੇ ਵਿੱਚ ਵੀ ਰਿਹਾ, ਪਰ ਜਦੋਂ ਜ਼ਾਲਮ ਦੇ ਜ਼ੁਲਮ ਵੱਧ ਜਾਣ, ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ ਕੌਮ ਦਾ ਮਹਾਨ ਯੋਧਾ, ਜਿਹਦਾ ਪਹਿਲਾ ਜੀਵਨ ਪੜ੍ਹ ਕੇ ਵੇਖੋ, ਸਰਵਣ ਕਰਕੇ ਵੇਖੋ, ਕਿੰਨਾ ਸਿੱਧੇ ਸਾਦੇ ਪਰਿਵਾਰ ਦੇ ਵਿੱਚ ਜਿਹਦੀ ਪਰਵਰਿਸ਼ ਹੋਈ, ਪਰ ਜਦੋਂ ਉਹਨਾਂ ਜ਼ਾਲਮਾਂ ਨੇ ਉਹਦੀ ਮੂੰਹ ਬੋਲੀ ਭੈਣ ਦੀ ਪੱਤ ਰੁੱਟੀ, ਤਾਂ ਕਿਸੇ ਸਮੇਂ ਦੀ ਸਰਕਾਰ ਨੇ ਬਾਂਹ ਨਾ ਫੜੀ, ਸਾਰੇ ਕਾਨੂੰਨ ਅੰਧੇ ਹੋ ਗਏ। ਜਦੋਂ ਇਹ ਜ਼ੁਲਮ ਹੋ ਰਹੇ ਸਨ, ਅੱਤਿਆਚਾਰ ਹੋ ਰਹੇ ਸਨ, ਜਦੋਂ ਨਿਰਦੋਸ਼ੀਆਂ ਦਾ ਖੂਨ ਪਾਣੀ ਵਾਂਗ ਵਹਾਇਆ ਜਾ ਰਿਹਾ ਸੀ, ਜਿਸ ਭੈਣ ਦਾ ਵੀਰ, ਜਿਸ ਪਿਤਾ ਦਾ ਪੁੱਤ ਘਰ ਦੇ ਵਿੱਚੋਂ ਕਿਸੇ ਕੰਮ ਵਾਸਤੇ ਬਾਹਰ ਗਿਆ, ਸਿਰ ਦੇ ਉੱਤੇ ਸਜੀ ਹੋਈ ਦਸਤਾਰ ਵੇਖ ਕੇ ਉਹਨੂੰ ਪੁਲਿਸ ਨੇ ਚੱਕਿਆ, ਉਹ ਝੂਠਾ ਮੁਕਾਬਲਾ ਬਣਾ ਕੇ ਉਸ ਨੂੰ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਉਹ ਪਰਿਵਾਰ ਕਿੱਥੇ ਕੁ ਤੱਕ ਨਿਮਰਤਾ ਦੇ ਵਿੱਚ ਰਹਿ ਸਕਦਾ। ਅੱਜ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ 18ਵੀਂ ਸਦੀ ਦੇ ਵਿੱਚ, ਜਦੋਂ ਜ਼ਕਰੀਆ ਖਾਨ ਚੜ੍ਹਾਈ ਕਰ ਗਿਆ, ਉਹਦਾ ਪੁੱਤ ਯਹੀਆ ਖਾਨ ਬੈਠਿਆ ਲਾਹੌਰ ਦਰਬਾਰ ਦੇ ਉੱਤੇ, ਤਾਂ ਮੋਮਨ ਖਾਨ ਨਾਇਬ ਸੂਬੇਦਾਰ ਬਣਿਆ, ਉਹਦੇ ਪਾਪਾਂ ਦਾ ਘੜਾ ਭਰ ਚੁੱਕੇ ਆ, ਉਹਨੇ ਬੜੇ ਸਿੱਖ ਕੌਮ ਦੇ ਉੱਤੇ ਜ਼ੁਲਮ ਢਾਏ, ਅੱਤਿਆਚਾਰ ਕੀਤੇ। ਤਾਂ ਗੁਰੂ ਕਾ ਖਾਲਸਾ ਸਿੱਖ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਅੱਜ ਕੰਨਵਾਲ ਦੇ ਸਭ ਵਿੱਚ ਬੈਠੇ, ਵੱਡੀ ਗਿਣਤੀ ਵਿੱਚ ਸਿੱਖ ਬੈਠੇ, ਤਾਂ ਇੱਕ ਦੁਖੀ ਹਿਰਦੇ ਦੇ ਨਾਲ, ਜਿਹਦੇ ਪਰਿਵਾਰ ਦੇ ਉੱਤੇ
ਮੋਮਨਕਾ ਦੇ ਅਹਿਰਕਾਰਾਂ ਨੇ ਇੰਨਾ ਕੁ ਜ਼ੁਲਮ ਕੀਤਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਅੱਖ ਬਚਾ ਕੇ ਵੈਰੀਆਂ ਦੇ ਕੋਲੋਂ ਬਚਦਾ ਬਚਾਉਂਦਾ, ਗੁਰੂ ਕੇ ਖਾਲਸੇ ਦੀ ਭਾਲ ਕਰਦਾ ਕਰਦਾ ਕਿੱਥੇ ਪਹੁੰਚਿਆ। ਉਸਨੂੰ ਪਤਾ ਲੱਗਿਆ ਕਿ ਕੰਨੋਵਾਲ ਦੇ ਸੰਭ ਵਿੱਚ ਗੁਰੂ ਕਾ ਖਾਲਸਾ ਵਿਰਾਜਮਾਨ ਹੈ। ਉਸਨੇ ਨਵਾਬ ਕਪੂਰ ਸਿੰਘ ਦੇ ਸਨਮੁਖ ਹੋ ਕੇ ਆਪਣੇ ਨਾਲ ਹੱਡ ਦਿੱਤੀ ਅਤੇ ਇਲਾਕੇ ਦੇ ਵਿੱਚ ਜੋ ਧੀਆਂ ਭੈਣਾਂ ਦੀ ਬੇਪਤੀ ਹੋਈ, ਜੋ ਮੋਮਨ ਖਾਨ ਅਤੇ ਉਸਦੇ ਅਹਿਲਕਾਰਾਂ ਨੇ ਕੀਤੀ, ਉਹ ਸਾਰੀ ਦਾਸਤਾਨ ਜਾ ਕਰਕੇ ਉਸ ਗੁਰੂ ਕੇ ਸਿੱਖ ਨੇ ਜਿਵੇਂ ਨਵਾਬ ਕਪੂਰ ਸਿੰਘ ਦੇ ਕੋਲ ਜਾ ਕੇ ਦੱਸਿਆ। ਨਵਾਬ ਕਪੂਰ ਸਿੰਘ ਨੇ ਇਹ ਹੁੰਦੀ ਬੇਅਦਬੀ, ਹੁੰਦਾ ਨਰਾਦਰ, ਹੁੰਦੀ ਧੀਆਂ ਭੈਣਾਂ ਦੀ ਬੇਅਦਬੀ ਨੂੰ ਸੁਣਦਿਆਂ ਸਾਰ ਜਿਵੇਂ ਭਰੇ ਦੀਵਾਨ ਦੇ ਅੰਦਰ ਇੱਕ ਗੁਰੂ ਕੇ ਖਾਲਸੇ ਨੂੰ ਕਰਕੇ ਇਕੱਤਰ ਇੱਕ ਜੋਰਦਾਰ ਤਕਰੀਰ ਕੀਤੀ। ਆਖਣ ਲੱਗਿਆ ਜੇਕਰ ਪਿਤਾ ਵੀ ਸਿਰ ਦੇ ਉੱਤੇ ਪੱਗ ਲਾਈ ਜਾਂਦੀ ਹੋਵੇ ਤਾਂ ਪੁੱਤ ਦਾ ਕੰਮ ਨਹੀਂ ਕਿ ਉਹ ਟੇਕੇ ਬੈਠ ਕੇ ਦੇਖੀ ਜਾਵੇ। ਅੱਜ ਉਸ ਮੋਮਨ ਖਾਨ ਨੇ ਖਾਲਸੇ ਦੀ ਪੱਤ ਨੂੰ ਹੱਥ ਪਾਇਆ, ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਆ। ਜੋ ਭਰੇ ਦਰਬਾਰ ਦੇ ਅੰਦਰ ਸਿੱਖ ਪੰਥ ਦਾ ਜਥੇਦਾਰ ਜਥੇਦਾਰ ਨਵਾਬ ਕਪੂਰ ਸਿੰਘ ਸਿੰਘਾਂ ਨੂੰ ਲਲਕਾਰ ਕੇ ਜੋ ਕੁਝ ਆਖ ਰਿਹਾ, ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜਥਾ ਇਉਂ ਕਰਵਾ ਰਿਹਾ।

ਉਸਨੇ ਸਿੱਖ ਨਿਰਦੋਸ਼ੇ ਚਰਖੜੀਆਂ ਤੇ ਚਾੜੇ ਨੇ ਚਰਖੜੀਆਂ ਤੇ ਚਾੜੇ।

0: ਤੈਨੂੰ ਕਾਲਾ ਵੀ ਕਰਵਾਇਆ ਸੀ, ਹਾਂ ਕਰਵਾਇਆ ਸੀ, ਤਰਬੀਅਤ ਵੀ ਗੁਰਕਾਮਾਂ ਦੀ ਕਹਿ ਕਮਾਇਆ ਸੀ, ਤਰਬੀਅਤ ਵੀ ਗੁਰਕਾਮਾਂ ਦੀ ਕਹਿ ਕਮਾਇਆ ਸੀ।
1: ਬੱਬਰ ਖਾਲਸਾ।

ਮਾਂ ਉੱਤੇ ਪਰਵਾਨੇ ਦੀ ਉਮਰ ਰਹੀ ਕਿੰਨੀ ਅਣਖੀ ਦੇਖ ਦੇ ਦਾਗ ਨੇ ਧੋ ਜਾਂਦੇ ਹੱਥ ਹੱਥ ਕੇ ਚੜ੍ਹਦੇ ਫੂਲੀਆਂ ਤੇ ਹੱਥ ਹੱਥ ਕੇ ਨੀਹਾਂ ਵਿੱਚ ਖਲੋ ਜਾਂਦੇ ਜਦੋਂ ਕੌਮ ਧਰਮ ਤੇ ਭੀੜ ਪੈਂਦੀ ਇਤਿਹਾਸ ਦੀ ਲੜੀ ਚ ਪਰੋਏ ਜਾਂਦੇ ਜਿਸ ਸਮੇਂ ਨਵਾਬ ਕਪੂਰ ਸਿੰਘ ਨੇ ਕਰਕੇ ਸਿੰਘਾਂ ਨੂੰ ਇਕੱਤਰ ਇੱਕ ਜ਼ੋਰਦਾਰ ਤਕਰੀਰ ਕੀਤੀ ਤਾਂ ਉਸ ਸਮੇਂ ਭਾਈ ਅਗਰ ਸਿੰਘ ਉੱਠ ਕੇ ਖੜਾ ਹੋਇਆ। ਅਗਰ ਸਿੰਘ ਉਹ ਹੈ ਜਿਹਦੇ ਚਾਚਾ ਭਾਈ ਮਨੀ ਸਿੰਘ ਜਿਨ੍ਹਾਂ ਨੂੰ ਲਾਹੌਰ ਦੀ ਧਰਤੀ ਉੱਤੇ ਬੰਦ ਬੰਦ ਕੱਟਿਆ ਗਿਆ, ਜਿਨ੍ਹਾਂ ਨੇ 90 ਸਾਲ ਦੀ ਉਮਰ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਕਰਨ ਵਾਸਤੇ ਆਪਣਾ ਬੰਦ ਬੰਦ ਕਟਵਾਇਆ। ਭਾਈ ਮਨੀ ਸਿੰਘ ਦਾ ਭਤੀਜਾ ਅਤੇ ਭਾਈ ਸਾਹਿਬ ਭਾਈ ਨਗਾਈਆ ਸਿੰਘ ਦਾ ਪੁੱਤਰ ਭਾਈ ਅਗਰ ਸਿੰਘ ਭਰੇ ਦੀਵਾਨ ਦੇ ਵਿੱਚ ਉੱਠ ਕੇ ਹੋਇਆ ਖੜਾ, ਆਖਣ ਲੱਗਿਆ ਖਾਲਸਾ ਜੀ ਮੈਨੂੰ ਹੁਕਮ ਕੀਤਾ ਜਾਵੇ, ਮੈਨੂੰ ਪੰਥ ਦੀ ਆਗਿਆ ਹੋਵੇ, ਮੈਂ ਉਸ ਜ਼ਾਲਮ ਪਾਪੀ ਦਾ ਸਿਰ ਵੱਢ ਕੇ ਪੰਥ ਦੇ ਪਵਿੱਤਰ ਚਰਨਾਂ ਦੇ ਵਿੱਚ ਲੈ ਕੇ ਆਵਾਂ। ਜਿਹਦੇ ਅੰਦਰ ਅਣਖ ਹੁੰਦੀ ਹੈ, ਜਿਹਦੀ ਅਣਖ ਜਿਉਂਦੀ ਹੈ, ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਇੱਕ ਵਚਨ ਹੈ, ਸਰੀਰ ਦੇ ਮਰ ਜਾਣਾ ਮੌਤ ਨਹੀਂ, ਜ਼ਮੀਰ ਦੇ ਮਰ ਜਾਣਾ ਮੌਤ ਹੈ। ਜਿਹਦੀ ਜ਼ਮੀਰ ਮਰ ਗਈ ਉਹਦਾ ਦੁਨੀਆਂ ਦੇ ਉੱਤੇ ਜਿਉਣ ਦਾ ਭਾਵੇਂ ਤੁਰਿਆ ਫਿਰਦਾ, ਉਹਨੂੰ ਲਾਹਣ ਤਾਲ ਨੂੰ ਫਟਕਾਰਾਂ ਪੈਂਦੀਆਂ ਨੇ। ਜਿਹਦੀ ਜ਼ਮੀਰ ਜਿਉਂਦੀ ਹੈ, ਜਿਹਨੇ ਕੌਮ ਦੀ ਖਾਤਰ ਅਣਖ ਦੀ ਖਾਤਰ ਆਪਣਾ ਆਪ ਨਿਸ਼ਾਵਰ ਕਰ ਦਿੱਤਾ, ਫਿਰ ਦੁਨੀਆ ਉਹਨਾਂ ਦੀਆਂ ਬਾਰਾਂ ਗਾਉਂਦੀ ਹੈ, ਉਹਨਾਂ ਦਾ ਜਸ ਗਾਉਂਦੀ ਹੈ, ਉਹਨਾਂ ਦਾ ਇਤਿਹਾਸ ਗਾਇਆ ਜਾਂਦਾ, ਉਹਨਾਂ ਨੂੰ ਧੰਨ ਆਖਿਆ ਜਾਂਦਾ। ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ, ਉਹ ਲਿਖਦਾ ਘਰ ਘਰ ਚੱਲੇ ਸ਼ਹੀਦਾਂ ਦੀ ਗਾਥਾ, ਹਰ ਨਗਰ ਹਰ ਸ਼ਹਿਰ ਹਰ ਗ੍ਰਾਂ ਹੁੰਦੀ ਹੈ, ਭਾਈ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ ਸਦਾ ਜੱਗ ਉੱਤੇ, ਰਹਿੰਦਾ ਬਦਲਦਾ ਜੋ ਵਿਰਸ ਦੀ ਸ਼ਾਂ ਹੁੰਦੀ ਹੈ, ਹਰੀ ਚਾਨਰ ਪਾਲੋਂ ਸੱਚ ਆਖਦੇ ਨੇ ਪੂਜਣ ਯੋਗ ਸ਼ਹੀਦਾਂ ਦੀ ਮਾਂ ਹੁੰਦੀ ਹੈ। ਉਸ ਮਾਂ ਨੂੰ ਵੀ ਫਿਰ ਧੰਨ ਆਖਿਆ ਜਾਂਦਾ ਜਿਸ ਮਾਂ ਦੀ ਪਵਿੱਤਰ ਕੁੱਖ ਦੇ ਵਿੱਚੋਂ ਯੋਧੇ ਜਨਮ ਲੈਂਦੇ ਨੇ, ਬਹਾਦਰ ਜਨਮ ਲੈਂਦੇ ਨੇ, ਸੂਰਮੇ ਜਨਮ ਲੈਂਦੇ ਨੇ, ਉਸ ਮਾਂ ਨੂੰ ਵੀ ਇਹ ਧੰਨ ਆਖਿਆ ਜਾਂਦਾ। ਆਓ ਅੱਜ ਉਹ ਮਹਾਨ ਪਿਤਾ ਦਾ ਮਹਾਨ ਪੁੱਤਰ ਭਾਈ ਘਨੱਈਆ ਜੀ ਦਾ ਪੁੱਤਰ, ਭਾਈ ਨਗਾਈਆ ਜੀ ਦਾ ਪੁੱਤਰ ਭਾਈ ਅਗਰ ਸਿੰਘ ਭਰੇ ਦੀਵਾਨ ਦੇ ਅੰਦਰ ਇੱਕ ਪ੍ਰਣ ਕਰ ਰਿਹਾ ਕਿ ਮੈਨੂੰ ਪੰਥ ਆਗਿਆ ਦੇਵੇ, ਮੈਂ ਉਸ ਜ਼ਾਲਮ ਦਾ ਸਿਰ ਵੱਢ ਕੇ ਲੈ ਕੇ ਆਵਾਂ ਜਿਵੇਂ ਭਰੇ ਦੀਵਾਨ ਦੇ ਅੰਦਰ ਭਾਈ ਅਗਰ ਸਿੰਘ ਨਵਾਬ ਕਪੂਰ ਸਿੰਘ ਦੇ ਸਨਮੁਖ ਹੋ ਕੇ ਜੋ ਕੁਝ ਆਖ ਰਿਹਾ ਉਹਨਾਂ ਲਈਆਂ ਤੋਂ ਢਾਡੀ ਜੱਥਾ ਇਉਂ ਜਾਣੂ ਕਰਵਾ ਰਿਹਾ।

ਭਾਈ ਅਗਰ ਸਿੰਘ ਕੰਨਵਾਲ ਦੇ ਸੰਧ ਦੇ ਵਿੱਚੋਂ ਨਵਾਬ ਕਪੂਰ ਸਿੰਘ ਦੇ ਕੋਲੋਂ ਲੈ ਕੇ ਆ ਗਿਆ, ਲੈ ਕੇ ਪੰਥ ਕੋਲੋਂ ਆ ਗਿਆ। ਗੁਰੂ ਕੇ ਖਾਲਸੇ ਨੇ ਲਾਏ ਬਲੇ ਸੋਹਣਿਆਂ ਦੇ ਜਕਾਰੇ। ਭਾਈ ਅਗਰ ਸਿੰਘ ਹੋ ਕੇ ਘੋੜੇ ਉੱਤੇ ਸਵਾਰ ਉਸ ਪਾਪੀ ਮੋਮਨ ਖਾਨ ਨੂੰ ਸੋਧਣ ਵਾਸਤੇ ਚੱਲਿਆ। ਇਤਿਹਾਸ ਦੀਆਂ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਇਸ ਤਰ੍ਹਾਂ ਉਸ ਪਾਪੀ ਜ਼ਾਲਮ ਦਾ ਸਿਰ ਤੇ ਕੌਮ ਦੇ ਕਾਤਲ ਮੋਮਨ ਖਾਨ ਦਾ ਸਿਰ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰ ਭਾਈ ਅਗਰ ਸਿੰਘ ਨੇ ਵਢਿਆ। ਇਹ ਵਿਚਾਰਾ ਕੱਲ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਨੀਕ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਪਰ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਰਜਾ ਕਰਦੀਆਂ ਨੇ, ਆਪਣੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਆਓ ਅਨੰਦ ਸਾਹਿਬ ਦੇ ਜਾਪ ਹੋਣਗੇ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ। ਉਪਰੰਤ ਅਰਦਾਸਾਂ ਬੇਨਤੀਆਂ ਹੋਣਗੀਆਂ। ਆਓ ਤੁਹਾਡੀ ਜੱਥਾ ਦੀ ਫਤਿਹ ਕਰੋ ਪ੍ਰਵਾਨ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਹਲਤ ਪਲਤ ਹਰ ਹੋਏ ਸਹਾਰ। ਹਰੀ ਪਰਮਾਤਮਾ ਦਾ ਨਾਮ ਸੰਚਨਾ ਇਕੱਠਾ ਕਰਨ ਤੇ ਜਿਨ੍ਹਾਂ ਨੇ ਜਿਨੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਨਾਮ ਇੰਨੇ ਕੰਮ ਕਰਦਾ ਜਿੰਨੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜੀਵਨ ਦੇ ਅੰਦਰ ਵਿਘਨ ਨਹੀਂ ਆਉਂਦਾ ਤੇ ਜਿਨ੍ਹਾਂ ਨੇ ਨਾਮ ਜਪ ਕੇ ਸਤਿਗੁਰ ਪੁਰਖ ਪਰਮਾਤਮਾ ਨੂੰ ਮਨਾ ਲਿਆ, ਜਿਨ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਜਿਨ੍ਹਾਂ ਨੇ ਨਾਮ ਜਪ ਕੇ ਸਤਿਗੁਰ ਪੁਰਖ ਨੂੰ ਮਨਾਇਆ, ਮਨਾਉਣਾ ਪੈਂਦਾ ਤੇ ਮਨਾਉਣਾ ਕਿਸ ਤਰ੍ਹਾਂ ਪੈਂਦਾ? ਸ਼ੁਭ ਗੁਣਾਂ ਦੇ ਨਾਲ, ਚੰਗੇ ਗੁਣਾਂ ਦੇ ਨਾਲ ਪਰਮਾਤਮਾ ਦੀ ਭਗਤੀ ਕਰਕੇ ਰੱਬ ਨੂੰ ਮਨਾਇਆ ਜਾਂਦਾ। ਜਿਨ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਜਿੰਨੀ ਸਤਿਗੁਰ ਪਿਆਰਾ ਸੇਵਿਆ, ਜਿਨ੍ਹਾਂ ਨੇ ਪਿਆਰੇ ਸਤਿਗੁਰ ਨੂੰ ਸੇਵਿਆ ਪੂਜਿਆ। ਗਰੀਬ ਨਵਾਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਸਾ ਜੀ ਦੀ ਵਾਰ ਦਾ 23ਵਾਂ ਸੰਤ ਹੈ। ਜਿੰਨੀ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ, ਜਿੰਨੀ ਸਤਿਗੁਰ ਪਿਆਰਾ ਸੇਵਿਆ ਤਿੰਨਾਂ ਫਿਰ ਵਿਘਨ ਨਾ ਹੋਈ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨਾਂ ਮਿਲਿਆ ਹਰ ਸੋਈ। ਹਰੀ ਪਰਮਾਤਮਾ ਮਿਲ ਜਾਂਦਾ ਨਾਮ ਦੀ ਬਖਸ਼ਿਸ਼ ਦੇ ਨਾਲ, ਨਾਮ ਦੀ ਕਮਾਈ ਦੇ ਨਾਲ ਮਿਲ ਜਾਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਆਪਣਾ ਪਾਵਨ ਸਵਈਆ, ਸਵਈਏ ਮਹੱਲੇ ਚੌਥੇ ਕੇ ਦਾ ਸ਼ਬਦ ਹੈ। ਆਪ ਜੀ ਪਹੁੰਚੋ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਪਰਮ ਪਦਵੀ ਹਾਸਲ ਕੀਤੀ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗਹੁਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਹਾਰ ਕੋ ਨਾਸ, ਕਬ ਕੀਰਤ ਸੰਤ ਚਰਨ ਮੂੜ ਜੋ ਲਾਗੇ, ਤਿੰਨ ਜਨਮ ਮਰਨ ਨਹੀਂ ਜਮ ਕੋ ਤਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰੂ ਰਾਮਦਾਸ, ਸਵਈਏ ਮਹੱਲੇ ਚੌਥੇ। ਸਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸਵਈਆ ਕਹਿੰਦੇ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ। ਜੀਵਨ ਸ਼ਬਦ ਦੀ ਕਮਾਈ ਦਾ, ਜੀਵਨ ਨਾਮ ਦੀ ਕਮਾਈ ਦਾ ਹੈ। ਧਨ ਦੌਲਤ ਦੀ ਕਮਾਈ ਤਾਂ ਹੈ, ਦੁਨੀਆਂ ਦੇ ਅੰਦਰ ਕਮਾਈ ਕਰਦੇ ਹਾਂ, ਇੱਕ ਤੋਂ ਅਨੇਕ ਘਰ ਬਣਦੇ ਨੇ, ਇੱਕ ਤੋਂ ਅਨੇਕ ਬਿਜ਼ਨਸ ਦੇ ਅੰਦਰ ਅਗਾਂਹ ਵਧਨੇ ਆ, ਡਿਗਰੀਆਂ ਹਾਸਲ ਕਰਦੇ ਹਾਂ। ਮਨੁੱਖਤਾ ਦਾ ਚੱਲਣ ਦਾ ਪੰਧ ਜਿਹੜਾ ਹੈ ਸਾਡੇ ਵਾਸਤੇ ਸੌਖਾ ਹੋ ਜਾਂਦਾ। ਸੰਸਾਰ ਦੀ ਜ਼ਿੰਦਗੀ ਜਿਉਣੀ ਸਾਡੇ ਵਾਸਤੇ ਸੌਖੀ ਹੋ ਜਾਂਦੀ ਕੇਵਲ ਧਨ ਨਾਲ, ਨਾਮ ਦੇ ਨਾਲ ਸੰਸਾਰ ਦਾ ਪੈਂਡਾ ਤੈਅ ਕਰਨਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇੱਥੇ ਬ੍ਰਹਮ ਦੀ ਬਾਤ ਕਹੀ ਹੈ, ਜਿਸ ਮਾਰਗ ਉੱਤੇ ਆਪਾਂ ਜਾ ਰਹੇ ਹਾਂ ਉਸ ਮਾਰਗ ਦੀ ਗੱਲ ਕੀਤੀ ਹੈ। ਦੁਨੀਆਂ ਦੇ ਕਮਾਈ ਧੰਦੇ ਤਾਂ ਹਰ ਇੱਕ ਕਰਦਾ ਮਨੁੱਖ, ਕੇਵਲ ਤਾਂ ਕੇਵਲ ਸ਼ਬਦ ਦੀ ਕਮਾਈ ਕਰਨ ਵਾਲੇ ਮਹਾਂਪੁਰਖਾਂ ਦੀ ਬਾਤ ਇੱਥੇ ਕਹੀ ਹੈ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਤਿਨ੍ਹਾਂ ਨੇ ਪਰਮ ਪਦਵੀ ਹਾਸਲ ਕਰ ਲਈ। ਸੇਵਾ ਕਰਤ ਨਾ ਛੋਡਿਓ ਪਾਸ, ਸੇਵਾ ਕਰਦੇ ਰਹੇ ਪਾਸਾ ਨਾ ਛੱਡਿਆ। ਭਾਈ ਚੂਹੜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਸੇਵਾ ਕਰਦਾ, ਬਹੁਤ ਘਾਲਣਾ ਕਮਾਈ ਆਪ ਜੀ ਨੇ। ਜਦੋਂ ਗੁਰੂ ਦਰ ਤੇ ਆਏ ਨਾ ਭਾਈ ਚੂਹੜ ਮਹਾਰਾਜ, ਮਨ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਮਨ ਕੀ ਕਹਿੰਦਾ? ਕਹਿੰਦੇ ਮਨ ਸੰਸਾਰ ਦੇ ਵਿਸ਼ੇ ਪਦਾਰਥਾਂ ਦੇ ਵਿੱਚ ਖਚਤ ਹੈ, ਮਨ ਸੰਸਾਰ ਦੀ ਧਨ ਦੌਲਤ ਵੱਲ ਭੱਜਦਾ। ਮਹਾਰਾਜ ਕਹਿੰਦੇ ਅਜੇ ਮਿੱਟੀ ਨਾਲ ਮੋਹ ਹੈ, ਮਿੱਟੀ ਨਾਲ। ਜਿੰਨਾ ਚਿਰ ਸਾਡਾ ਮਿੱਟੀ ਨਾਲ ਮੋਹ ਹੁੰਦਾ ਨਾ, ਮਨ ਮਿੱਟੀ ਨਾਲ ਪਿਆਰ ਕਰਦਾ, ਕਿਉਂਕਿ ਪ੍ਰਕਿਰਤੀ ਮਿੱਟੀ ਤੋਂ ਬਣੀ, ਸਾਡਾ ਸਰੀਰ ਮਿੱਟੀ ਤੋਂ ਬਣਿਆ, ਪਦਾਰਥ ਖਾਣ ਵਾਲੇ ਸਾਨੂੰ ਮਿੱਟੀ ਤੋਂ ਮਿਲਦੇ ਨੇ, ਕਾਗਜ਼ ਕਲਮ ਧਨ ਦੌਲਤ ਇਹ ਵੀ ਮਿੱਟੀ ਦਾ ਰੂਪ ਹੈ, ਇਹ ਵੀ ਮਿੱਟੀ ਚੋਂ ਮਿਲਦੇ ਨੇ। ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਇਹ ਪ੍ਰਕਿਰਤੀ ਚੋਂ ਮਿਲਦੇ ਨੇ, ਮੈਟਲ ਜਿੰਨੇ ਹਨ ਇਹ ਸਾਰੇ ਦੀ ਸਾਰੀ ਇਹ ਪ੍ਰਕਿਰਤੀ ਹੈ, ਧਰਤੀ ਹੈ। ਸਾਡਾ ਮਿੱਟੀ ਨਾਲ ਮੋਹ ਹੈ ਤਾਂ ਇਹ ਮਿੱਟੀ ਦੀਆਂ ਚੀਜ਼ਾਂ ਬਣੀਆਂ ਹੋਈਆਂ ਸਾਨੂੰ ਮੋਹਦੀਆਂ ਨੇ।
ਕਦੇ ਭਜਦੇ ਆ ਹੀਰੇ ਜਵਾਹਰਾਤ ਵੱਲ, ਕਦੇ ਧਨ ਦੌਲਤ ਵੱਲ, ਕਦੀ ਦੁਨੀਆਂ ਦੇ ਬਣਾਏ ਚੰਗੇ ਚੰਗੇ ਪਦਾਰਥਾਂ ਵੱਲ। ਕਦੇ ਖਾਣ ਦੀ ਰੁਚੀ ਹੈ, ਕਦੇ ਪਹਿਣ ਦੀ ਰੁਚੀ ਜ਼ਿਆਦਾ ਹੈ, ਕਦੇ ਧਨ ਕਮਾਉਣ ਦੀ ਰੁਚੀ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ, ਭਾਈ ਚੂੜ ਮਹਾਰਾਜ, ਮਨ ਅਜੇ ਸੰਸਾਰ ਵੱਲ ਭਜਦਾ ਤਾਂ ਸਤਿਗੁਰੂ ਕਹਿੰਦੇ ਮਿੱਟੀ ਨਾਲ ਪਿਆਰ ਹੈ ਅਜੇ ਇਹਦਾ, ਮਿੱਟੀ ਤੋਂ ਉੱਚਾ ਨਹੀਂ ਉੱਠਿਆ। ਇਹ ਸ਼ਬਦ ਦੀ ਕਮਾਈ ਕਰਕੇ ਅਸੀਂ ਮਿੱਟੀ ਤੋਂ ਥੋੜਾ ਜਿਹਾ ਉੱਚੇ ਉੱਠਨੇ ਹਨ, ਥੋੜਾ ਸਮਾਂ ਤਾਂ ਉੱਪਰ ਚਲੇ ਜਾਂਦੇ ਹਾਂ ਜਿੰਨਾ ਚਿਰ ਨਾਮ ਜਪਦੇ ਹਾਂ। ਜਦੋਂ ਨਾਮ ਛੱਡਦੇ ਹਾਂ ਮੁੜ ਕੇ ਫਿਰ ਆ ਕੇ ਧਰਤੀ ਤੇ ਡਿੱਗ ਜਾਂਦੇ ਹਾਂ, ਮਿੱਟੀ ਦੇ ਵਿੱਚ ਫਿਰ ਆ ਕੇ ਮਿਲ ਜਾਂਦੇ ਹਾਂ। ਮਨ ਜਿਹੜਾ ਹੈ ਇਹ ਮਿੱਟੀ ਤੋਂ ਹੀ ਬਣਿਆ ਤੇ ਮਿੱਟੀ ਨਾਲ ਹੀ ਇਸ ਦੀ ਰੁਚੀ ਹਟਦੀ ਨਹੀਂ। ਸਤਿਗੁਰੂ ਕਹਿੰਦੇ ਮਨ ਨੂੰ ਤਾਂ ਸ਼ਬਦ ਦਾ ਪਹੁਰਾ ਬਣਨ। ਮਨ ਜਦੋਂ ਨਾਮ ਦਾ ਪਹੁਰਾ ਬਣ ਗਿਆ, ਸ਼ਬਦ ਦਾ ਪਹੁਰਾ ਬਣ ਗਿਆ, ਤਾਂ ਇਹ ਫਿਰ ਸ਼ਬਦ ਦੇ ਦੁਆਲੇ ਦੁਆਲੇ ਘੁੰਮੇਗਾ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਬਾਤ ਕਹੀ ਹੈ, ਕਹਿੰਦੇ ਮੱਖੀ ਨੂੰ ਕਦੇ ਵੇਖਿਆ ਹੋਵੇਗਾ, ਫੁੱਲ ਖਿੜਦੇ ਨੇ, ਖਿੜਦੇ ਹੋਏ ਫੁੱਲ ਦੇ ਦੁਆਲੇ ਮੱਖੀ ਜਿਹੜੀ ਹੈ ਭੌਂਦੀ ਫਿਰਦੀ ਹੈ, ਬੜੀ ਆਵਾਜ਼ ਕਰਦੀ ਹੈ, ਬਹੁਤ ਆਵਾਜ਼ ਆਉਂਦੀ ਹੈ ਉਸ ਸਮੇਂ ਮੱਖੀ ਦੀ, ਬਹੁਤ ਆਵਾਜ਼ ਕਰਦੀ ਦੁਆਲੇ ਦੁਆਲੇ ਫੁੱਲ ਦੇ ਘੁੰਮਦੀ ਹੈ, ਆਵਾਜ਼ ਬੜੀ ਕਰਦੀ, ਤੇ ਜਦੋਂ ਫੁੱਲ ਦੇ ਉੱਪਰ ਆ ਕੇ ਬਹਿੰਦੀ ਹੈ ਉਦੋਂ ਆਵਾਜ਼ ਗੁੰਮ ਹੋ ਜਾਂਦੀ, ਆਵਾਜ਼ ਨਹੀਂ ਕਰਦੀ। ਮਹਾਰਾਜ ਫਿਰ ਉਦੋਂ ਕੀ ਕਰਦੀ? ਭਾਈ ਵੀਰ ਸਿੰਘ ਜੀ ਨੂੰ ਪੁੱਛਿਆ ਫਿਰ ਉਦੋਂ ਕੀ ਕਰਦੀ? ਕਹਿੰਦੇ ਉਦੋਂ ਫਿਰ ਆਵਾਜ਼ ਨਹੀਂ ਕਰਦੀ, ਫੁੱਲ ਦੇ ਵਿੱਚ ਛੁਪੇ ਹੋਏ ਰਸ ਨੂੰ ਚੂਸਦੀ ਹੈ, ਫੁੱਲ ਵਿੱਚ ਛੁਪੇ ਹੋਏ ਰਸ ਨੂੰ ਚੂਸਦੀ ਹੈ। ਜਗਿਆਸੂ ਜਦੋਂ ਗੁਰੂ ਕੇ ਨੇੜੇ ਆਉਂਦਾ ਹੈ ਨਜ਼ਦੀਕ, ਤਾਂ ਸ਼ਬਦ ਦੀ ਪੁਕਾਰ ਹਿਰਦੇ ਚੋਂ ਨਿਕਲਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਸ਼ਬਦ ਜਪਦਾ ਚਲਾ ਜਾਂਦਾ ਹੈ, ਕੀਰਤਨ ਕਰਦਾ ਹੈ, ਕਹਾਣੀਆਂ ਕਰਦਾ ਹੈ, ਗਾਉਂਦਾ, ਗੁਰਬਾਣੀ ਦੇ ਨਿਤਨੇਮ ਦੇ ਜਾਪ ਦੇ ਪਾਠ ਕਰਦਾ ਹੈ, ਪਰ ਜਦੋਂ ਸ਼ਬਦ ਦੇ ਵਿੱਚ ਖੁੱਭ ਜਾਂਦਾ ਆਵਾਜ਼ ਬੰਦ ਹੋ ਜਾਂਦੀ, ਆਵਾਜ਼ ਬੰਦ ਹੋ ਜਾਂਦੀ, ਉਦੋਂ ਮਨ ਸ਼ਬਦ ਦੇ ਵਿੱਚ ਗਹਿਰਾ ਖੁੱਭ ਜਾਂਦਾ। ਧਿਆਨ ਦਿਓ ਜੀ, ਸਾਡਾ ਮਾਰਗ ਰਸ ਚੂਸਣ ਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਆ ਗੁਰੂ ਦਰ ਦੇ ਉੱਪਰ ਭਾਈ ਵੀਰ ਸਿੰਘ ਨੂੰ ਚਿੱਠੀ ਲਿਖੀ ਕਿਸੇ ਨੇ, ਕਹਿਣ ਲੱਗੇ ਨਾਮ ਬੜਾ ਜਪਦੇ ਆ ਪਰ ਰਸ ਨਹੀਂ ਆਉਂਦਾ, ਇਹ ਅਧਿਆਤਮਕ ਮਾਰਗ ਦੇ ਪੰਧੀ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਚਿੱਠੀ ਲਿਖੀ ਜਗਿਆਸੂ ਨੇ, ਭਾਈ ਸਾਹਿਬ ਜੀ ਨਾਮ ਤਾਂ ਜਪਦੇ ਆ, ਸ਼ਬਦ ਤਾਂ ਪੜ੍ਹਦੇ ਆ ਪਰ ਰਸ ਨਹੀਂ ਆਉਂਦਾ। ਭਾਈ ਵੀਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਅਜੇ ਰਸ ਲੈਣ ਦੇ ਅਧਿਕਾਰੀ ਬਣੇ ਕਿੱਥੋਂ, ਅਜੇ ਰਸ ਲੈਣ ਦੇ ਅਧਿਕਾਰੀ ਨਹੀਂ ਹੋ, ਅਜੇ ਤਾਂ ਸ਼ਬਦ ਜਪੀ ਜਾਓ, ਰਸ ਦੇਣ ਵਾਲੇ ਨੂੰ ਪਤਾ ਹੈ ਕਦੋਂ ਰਸ ਦੇਣਾ ਤੁਹਾਨੂੰ, ਇਹ ਉਦੋਂ ਦੇਵੇਗਾ ਜਦੋਂ ਪੂਰਨ ਤੌਰ ਤੇ ਭਾਂਡਾ ਜਿਹੜਾ ਹੈ ਸਾਡੇ ਹਿਰਦੇ ਰੂਪੀ ਪੱਕ ਗਿਆ, ਇਹ ਭਰਪੂਰ ਹੋ ਗਿਆ ਨਾਮ ਦੇ ਨਾਲ, ਟੁੱਟਣ ਭੱਜਣ ਤੋਂ ਰਹਿਤ ਹੋ ਗਿਆ, ਉਦੋਂ ਫਿਰ ਉਹ ਰਸ ਇਸ ਦੇ ਵਿੱਚ ਪਾਏਗਾ, ਤੇ ਜਦੋਂ ਰਸ ਆ ਗਿਆ ਇਸ ਦੇ ਵਿੱਚ ਫਿਰ ਇਹ ਪੂਰਨ ਤੌਰ ਤੇ ਖਿੜ ਜਾਏਗਾ, ਖਿੜ ਜਾਏਗਾ। ਭਾਈ ਚੂੜ ਨਾਮ ਜਪੀਆ, ਬਹੁਤ ਨਾਮ ਜਪੀਆ, ਸੇਵਾ ਬੜੀ ਕਮਾਉਂਦਾ, ਸਤਿਗੁਰਾਂ ਨੇ ਭੇਜਿਆ ਕਹਿੰਦੇ ਜਾਓ ਪ੍ਰਚਾਰ ਦੀ ਫੇਰੀ ਤੇ ਪਹੁੰਚੋ, ਪ੍ਰਚਾਰ ਕਰਦਿਆਂ ਕਰਦਿਆਂ ਲਖਨਊ ਸ਼ਹਿਰ ਵਿੱਚ ਆ ਗਏ, ਲਖਨਊ ਸ਼ਹਿਰ ਦੇ ਅੰਦਰ ਆ ਕੇ ਅੰਮ੍ਰਿਤ ਰੂਪੀ ਨਾਮ ਦਾ ਪ੍ਰਚਾਰ ਕੀਤਾ। ਇੱਕ ਪਰਮਾਤਮਾ ਅਕਾਲ ਪੁਰਖ ਅਦੁੱਤੀ ਬ੍ਰਹਮ ਜਿਹੜਾ ਸਾਰਿਆਂ ਦਾ ਪ੍ਰਕਾਸ਼ਮਾਨ ਹੈ, ਇੱਕ ਓਅੰਕਾਰ ਸਤਨਾਮ ਦੀ ਕਥਾ ਆਪ ਜੀ ਨੇ ਕੀਤੀ, ਸਾਰੇ ਦਾ ਸਾਰਾ ਆਲਮ ਢੁੱਕ ਗਿਆ, ਸਾਰਾ ਸ਼ਹਿਰ ਇਕੱਠਾ ਹੋ ਗਿਆ, ਇੱਥੋਂ ਦੀ ਰਾਣੀ ਵੀ ਹੈ, ਇੱਕ ਰਾਜਾ ਵੀ ਹੈ, ਰਾਜ ਮਹਿਲਾਂ ਤੱਕ ਖਬਰ ਪਹੁੰਚੀ, ਰਾਣੀ ਵੀ ਆਈ ਦਰਬਾਰ ਦੇ ਅੰਦਰ ਆ ਕੇ ਕਥਾ ਸੁਣੀ, ਬੜਾ ਮਨ ਪ੍ਰਸੰਨ ਹੋਇਆ, ਨਾਮ ਬਾਣੀ ਦਾ ਪ੍ਰਵਾਹ ਚੱਲਦਾ, ਬੜਾ ਮਨ ਪ੍ਰਸੰਨ ਹੋਇਆ ਕਿ ਆਖਿਰਕਾਰ ਗੁਰੂ ਕੇ ਸ਼ਬਦ ਦੇ ਨਾਲ ਇਸ ਦਾ ਮਨ ਜੁੜ ਗਿਆ, ਇਸ ਦਾ ਜੀਵਨ ਕੁਝ ਐਸੇ ਤਰੀਕੇ ਦੇ ਨਾਲ ਢਲਿਆ ਕਿ ਇਸ ਰਾਣੀ ਨੇ, ਰਾਜੇ ਦੇ ਨਾਲ ਤਾਂ ਮੋਹ ਹੈ, ਰਾਜੇ ਨਾਲ ਬਹੁਤ ਪਿਆਰ ਹੈ, ਪਰ ਇਸ ਦੇ ਪਾਸ ਰਾਜੇ ਦੇ ਕੋਲੋਂ 9 ਲੱਖਾਂ ਹਾਰ ਲੈਣ ਵਾਸਤੇ ਰਾਣੀ ਨੇ ਬੜੇ ਉਦਮ ਉਪਰਾਲੇ ਕੀਤੇ, ਆਖਿਰਕਾਰ ਦਾਸੀਆਂ ਤੇ ਗੋਲੀਆਂ ਤੱਕ ਪੁਕਾਰ ਕਰਕੇ ਰਾਜੇ ਪਾਸੋਂ 9 ਲੱਖਾਂ ਹਾਰ ਲੈ ਲਿਆ। ਇੱਕ ਕਹਿਣ ਦਾ ਸਤਿਗੁਰਾਂ ਨੇ ਤਰੀਕਾ
जीवन दे अंदर समझाया बड़ी कमाल दी बात है। जदों मन दी रुचि पदार्था विच हुंदी है, राजा कहन लगा ए कुछ मंगिया, राणी ने कहन लगे जी हां ए कुछ मंगिया, कहंदे दे दियो खजाना खाली कर दियो, 9 लाख हार नहीं बल्कि सारे हीरे मोती ही दे दियो, जवाहरातां दे थाल भर के दे दियो। राणी दे अगे ढेर ला दित्ते, राणी नूं 9 लाख हार मिल गया। 9 लाख उस समय दी कीमत इस सी जिस दे विच मोती ते पुखराज जड़ता कीते होए ने, सोने दियां किंगारियां जिहड़ियां हन जड़ियां होईयां ने, राणी दे पास आ गईयां। नाल नाल इक चिट्ठी निकली, चिट्ठी विच राजे ने एक संदेशा होर दे दिता, आ लै तू एक मंगिया सी, मैं तेनू कई कुछ दे दिते ने, पर अज तो बाद तेरा महल विच वड़ना, प्रवेश करना, नो एंट्री है तेरे जीवन दी, अज तो बाद तू राज महल विच नहीं आ सकदी, तू अपने ही महल विच रह, अपने ही कमरे विच रह, अपनी दुनिया विच जी, क्योंकि मेरा तेनू मेरे नाल तेनू प्यार नहीं, तेनू पदार्था नाल प्यार। जदों फिर इन्नी गल पढ़ी, राणी ने जीवन दे अंदर पछतावा आ गया। भाई चूड़ के बड़े विद्वान हन, नाम जपिए ने, सतगुर दे दरबार दे विचों बख्शिशां लैके गए। जदों राणी ने यह गल सुनाई तां राणी दे मन दे उपर भाई चूड़ दा बड़ा प्रभाव पिया। राणी ने सारे दा सारा हार तोड़ दिता, हार तोड़ के ते पैरां विच मिदन लग पई, मोतियां नूं पैरां थले मसलन लग पई, मिद दिते सारे दे सारे मोती। ते भाई चूड़ कहन लगे ए की करदी पई है राणी, आ कीमती हार हीरे मोती जवाहरात पैरां थले मिद ते। कहन लगी ए हीरे मोती नहीं हन, ये मेरे वास्ते कंकर ने। कहन लगे क्यों? ते राणी दसन लगी इस राजे इस हार ने मेरे पति राजे नालों वखेड़ के रख दिता है, नखेड़ के रख दिता है, मैनू इस नाल मोह सी, मैं अपने मालक पति परमेश्वर नालों मोह तोड़ लिया ते इस हार दे नाल मोह पा लिया, पर यह हार जिहड़ा है साडे जीवन दे विचकार आ गया, उन्हां दा जीवन अलग हो गया, मेरा अलग हो गया, इस करके इन्हां हारां नूं तोड़ के मैं पैरां थले मसल रही हूं। लिखी कविता भाई साहब भाई वीर सिंह ने, शाला हार टुटे अत विचों तेरे थीवन लाल अजाई, जे जाना हारी नू हार हरेंदा ता हारे हथ ना लाई। कहंदी जे जानदी मैनू हार ने हार करवा देनी, मैं एहो जे हार नू हथ ना लांदी। शाला हार टुटे अत विचों तेरे थीवन लाल अजाई, तेरे लाल जेड़े ने ना अजाई चले जान, पानी च रुड़ जान, एहो जे लाल जिन्हां लालां दे करके मैनू मालक दा प्यार छुट गया। जे जाना हारी नू हार हरेंदा ता हारे हथ ना लाई, एक तू गब्बे मसलत जगदी और किसनू आख सलाई, चूड़ा मन वधे दिया मारा मैं लुट्टी बेपरवाही। भाई चूड़ जी ये मन वध गया सी, मन वध गया सी, जदों मन वध जांदा ना किसे पासे नू, मन किसे पासे वध जांदा साडे मन भी वध जांदे ने, साडे शरीर दा बैलेंस वध जाए ना, अनबैलेंस हो जाए, साडियां विचारां वध जाण, साडा मन किसे पदार्थ वाले पासे नू ज्यादा रुचि रख के उस पासे नू वधदा चला जावे जिस पासे नहीं जाना, फिर लुटिया जांदा मन। भाई साहब नू कहन लगी चूहड़ा मन वधे दियां मारां हो लुट्टी बेपरवाही, मेरा मन वध गया किसे पासे नू, वधना तां रब वाले पासे चाहीदा सी, ए संसार दे पदार्थां वाले पासे वध गया। जदों कोई चीज वध जावे आपे तो बाहर हो जावे, नदियां आपे तो बाहर हो जान वध जान तां फलड आ जांदा है, किनारे टुट जांदे ने, दुनिया उजड़ जांदी है, खून दा दौरा वध जावे मनुख दी मौत तक दा साधन बन जांदा है, शुगर वध जाए लून वध जाए साडे शरीर दे विच कोई भी चीज वध जाए तां माड़ी है। ते ए राणी झालां कहन लगी मन वध गया, मन जदों वध्या संसार वाले पासे ते रब वाले पासे टुट गए। ये ध्यान रखियो जदों मन साडा संसार वाले पासे वधदा है ना वो फिर रब वाले पासे टुट जांदा है, संसार दे पदार्थ तां मिल जांदे ने। धन गुरु अर्जन देव महाराज कहन लगे जिन्हां ने एक ओंकार दे बदले संसार दा सौदा कर लिया, एक ओंकार दा जाप जपिया
ਪਰ ਸੰਸਾਰ ਦਾ ਸੌਦਾ ਕਰ ਲਿਆ ਉਹ ਤਾਂ ਲੁੱਟੇ ਗਏ ਨੇ, ਲੁੱਟੇ ਗਏ ਨੇ। ਇੱਕ ਓਂਕਾਰ ਤਾਂ ਜਪ ਲਿਆ, ਜਦੋਂ ਜਾਪ ਹੱਥ ਵਿੱਚ ਆ ਗਿਆ ਤੇ ਰੱਬ ਰਾਜੇ ਨੇ ਪੁੱਛਿਆ ਕੀ ਚਾਹੀਦਾ, ਅਸੀਂ ਕਿਹਾ ਸਾਨੂੰ ਹਾਰ ਚਾਹੀਦਾ, ਸਾਨੂੰ 9 ਲੱਖਾਂ ਹਾਰ ਚਾਹੀਦਾ, ਸਾਨੂੰ ਪਦਾਰਥ ਚਾਹੀਦੇ ਨੇ ਦੁਨੀਆਂ ਦੇ। ਤੇ ਰਾਜਾ ਕਹਿਣ ਲੱਗਾ ਲੈ ਜਾਓ ਜਿੰਨੇ ਲਿਜਾਣੇ ਨੇ, ਪਰ ਮੇਰੀ ਆਸ ਨਾ ਕਰਿਓ। ਰੱਬ ਕਹਿਣ ਲੱਗਾ ਮੇਰੀ ਆਸ ਨਾ ਕਰਿਓ, ਜਿੰਨਾ ਚਿਰ ਸਿੱਖ ਇੱਕ ਓਂਕਾਰ ਦੇ ਬਦਲੇ ਸੰਸਾਰ ਦੇ ਪਦਾਰਥਾਂ ਨੂੰ ਲੁੱਟਦਾ ਉਦੋਂ ਫਿਰ ਇੱਕ ਓਂਕਾਰ ਦਾ ਸੌਦਾ ਕਰ ਦਿੰਦਾ, ਵਾਹਿਗੁਰੂ ਗੁਰਮੰਤਰ ਦਾ ਸੌਦਾ ਕਰ ਦਿੰਦਾ। ਐਸੇ ਸੰਸਾਰ ਵਿੱਚ ਤਮਾਮ ਪੁਰਸ਼ ਤੁਰੇ ਫਿਰਦੇ ਨੇ, ਜਾਪ ਤਾਂ ਜਪ ਲੈਂਦੇ ਨੇ, ਭਗਤੀ ਹਾਸਲ ਹੋ ਜਾਂਦੀ, ਪ੍ਰਸਿੱਧੀ ਵੀ ਮਿਲ ਜਾਂਦੀ ਏ, ਦੁਨੀਆਂ ਦੇ ਅੰਦਰ ਉਹਨਾਂ ਦਾ ਨਾਮ ਹੋ ਜਾਂਦਾ, ਪਰ ਫਿਰ ਉਹ ਇੱਕ ਓਂਕਾਰ ਨੂੰ ਵੇਚਦੇ ਫਿਰਦੇ ਨੇ, ਇੱਕ ਓਂਕਾਰ ਨੂੰ ਵੇਚਦੇ ਫਿਰਦੇ। ਆਮ ਤੁਹਾਡੇ ਪਾਸ ਸੰਸਾਰ ਦੇ ਹਰ ਕੋਨੇ ਵਿੱਚ ਆਉਂਦੇ ਨੇ ਜਿਹੜੇ ਇੱਕ ਓਂਕਾਰ ਦਾ ਸੌਦਾ ਕਰਦੇ ਫਿਰਦੇ ਨੇ, ਸੌਦਾ ਕਰਕੇ ਤੇ ਲੈ ਜਾਂਦੇ ਨੇ ਲੱਖਾਂ ਹੀ, ਬੜਾ ਕੁਛ ਲੈ ਜਾਂਦੇ ਨੇ, ਪਰ ਬਾਕੀ ਦਾ ਬਾਕੀ ਰੱਬ ਜਿਹੜਾ ਹੈ ਉੱਥੇ ਰਹਿ ਜਾਂਦਾ, ਉਹ ਸਾਡੀ ਝੋਲੀ 'ਚ ਪੈ ਜਾਂਦਾ ਤੇ ਸੰਸਾਰ ਦੀ ਛਾਸ਼ ਲੱਸੀ ਉਹ ਲੈ ਕੇ ਚਲੇ ਜਾਂਦੇ। ਜਦੋਂ ਅਸੀਂ ਸੰਸਾਰ ਦੇ ਵਿੱਚ ਆ ਕੇ ਰੱਬ ਦੇ ਨਾਮ ਦਾ ਸੌਦਾ ਕਰਦੇ ਹਾਂ ਉਦੋਂ ਸੰਸਾਰ ਸਾਡਾ ਫਿਰ ਅਧੂਰਾ ਰਹਿ ਜਾਂਦਾ। ਫਿਰ ਰੱਬ ਰੂਪੀ ਰਾਜਾ ਕਹਿੰਦਾ ਜਾਓ ਚਲੇ ਜਾਓ, ਪਦਾਰਥ ਤਾਂ ਲੈ ਲਓ, ਹੁਣ ਮੇਰੇ ਪਾਸੇ ਨਾ ਆਇਓ, ਮੇਰੇ ਪਾਸੇ ਨਾ ਆਇਓ। ਤੇ ਫਿਰ ਕਰੀਏ ਕੀ ਹੁਣ? ਸਤਿਗੁਰੂ ਗੁਰਦੇਵ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗਾਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਸੰਤ ਚਰਨ ਮੂੜ ਜੋ ਲਾਗੇ, ਤੇ ਜਨਮ ਮਰਨ ਜਮ ਕੋ ਨਹੀਂ ਤ੍ਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ। ਪੰਕਤੀਆਂ ਦਾ ਧਿਆਨ ਵੇਖੋ, ਕੈਸਾ ਕਮਾਲ ਦੀ ਪੰਕਤੀਆਂ ਰੱਖੀਆਂ ਸਤਿਗੁਰਾਂ ਨੇ ਸਾਹਮਣੇ ਆਪ ਜੀ ਦੇ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਗੁਰੂ ਅੰਗਦ ਦੇ ਮਹਾਰਾਜ ਗੁਰਿਆਈ ਤੇ ਬਿਠਾ ਦਿੱਤੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੰਗਤ ਵਿੱਚ ਬਹਿ ਗਏ, ਬਾਬੇ ਲਹਿਣੇ ਨੇ ਹੱਥ ਜੋੜਤੇ, ਸਾਹਿਬ ਗੁਰੂ ਨਾਨਕ ਦੇ ਮਹਾਰਾਜ ਮੇਰੇ ਪਾਤਸ਼ਾਹ ਸਨ, ਪਾਤਸ਼ਾਹ ਤੂੰ ਹੀ ਬਣੇ ਰਹਿਣਾ, ਤੁਸੀਂ ਭਾਵੇਂ ਸੰਗਤ ਵਿੱਚ ਬਹੋ ਭਾਵੇਂ ਸੰਗਤ ਵਿੱਚ ਨਾ ਹੋਵੋ, ਮੈਨੂੰ ਥਾਪ ਦਿੱਤਾ ਆਪ ਜੀ ਨੇ ਤਖ਼ਤ ਦੇ ਉੱਪਰ, ਪਰ ਕਿਰਪਾ ਕਰਿਓ ਮੇਰੇ ਪਾਤਸ਼ਾਹ ਤੇ ਤੁਸੀਂ ਹੋ, ਮੈਨੂੰ ਤੁਸੀਂ ਦੁਨੀਆਂ ਦਾ ਪਾਤਸ਼ਾਹ ਬਣਾ ਦਿੱਤਾ, ਪਰ ਮੇਰਾ ਤਾਂ ਕੋਈ ਪਾਤਸ਼ਾਹ ਹੋਏਗਾ? ਪਾਤਸ਼ਾਹ ਜੀ ਆਪ ਮੇਰੇ ਸੇਵਕ ਨਾ ਬਣੋ, ਆਪ ਮੇਰੇ ਪਾਤਸ਼ਾਹ ਹੀ ਰਹੋ, ਕਿਉਂਕਿ ਮੈਨੂੰ ਪਾਤਸ਼ਾਹ ਦੀ ਲੋੜ ਹੈ, ਮੈਨੂੰ ਮਾਲਕ ਦੀ ਲੋੜ ਹੈ, ਦੁਨੀਆਂ ਦੇ ਪਦਾਰਥਾਂ ਦੀ ਨਹੀਂ ਲੋੜ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਲਹਿਣਿਆ ਜਦੋਂ ਤੂੰ ਯਾਦ ਕਰੇਗਾ ਤੇਰੇ ਅੰਗ ਸੰਗ ਰਹਾਂਗੇ। ਤੇ ਗੁਰੂ ਰਾਮਦਾਸ ਮਹਾਰਾਜ ਨੇ ਮੋਹਰ ਲਾ ਦਿੱਤੀ, ਜਿਵ ਅੰਗਦ ਅੰਗ ਸੰਗ ਨਾਨਕ ਗੁਰ। ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੇ ਅੰਗ ਸੰਗ, ਗੁਰੂ ਅਮਰਦਾਸ ਗੁਰਿਆਈ ਤੇ ਬੈਠੇ, ਬਾਬੇ ਲਹਿਣੇ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿ ਲੱਗੇ 12 ਸਾਲ ਦਾ ਤਪ ਹੈ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਮੇਰੀ ਝੋਲੀ ਚ ਇੱਕ ਮੁਰਾਦ ਪਾ ਦਿਓ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਦੱਸੋ ਪੁਰਖਾ ਅਮਰਦਾਸ ਕੀ ਮੰਗਦੇ ਹੋ? ਕਹਿੰਦੇ 12 ਸਾਲਾਂ ਦੇ ਤਪ ਵਿੱਚੋਂ ਕੇਵਲ ਤੁਹਾਡੇ ਹੀ ਦਰਸ਼ਨ ਮੰਗਣਾ, ਮੇਰੇ ਅੰਗ ਸੰਗ ਰਹੇ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਠੀਕ ਹੈ, ਤੁਸੀਂ ਇਹ ਮੰਗਿਆ, ਸਦਾ ਅਸੀਂ ਤੁਹਾਡੇ ਅੰਗ ਸੰਗ ਆ। ਗੁਰੂ ਰਾਮਦਾਸ ਮਹਾਰਾਜ ਦੀ ਵਾਰੀ ਆਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਪਾਸੋਂ ਇਹੀ ਦਾਤ ਮੰਗੀ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕਹਿ ਗੁਰੂ ਰਾਮਦਾਸ। ਗੁਰੂ ਰਾਮਦਾਸ ਮਹਾਰਾਜ ਸਿੰਘਾਸਨ ਤੇ ਬਿਠਾ ਦਿੱਤੇ ਗਏ, ਤਿਲਕ ਲੱਗ ਗਿਆ। ਸਤਿਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕੁਝ ਬੋਲੋ, ਤਾਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਤੁਸੀਂ ਦੁਨੀਆਂ ਦਾ ਮੈਨੂੰ ਬਣਾਇਆ, ਤਖ਼ਤ ਤੁਹਾਡਾ ਹੈ, ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਉੱਪਰ ਮੈਨੂੰ ਬਿਠਾ ਦਿੱਤਾ, ਪਰ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਾਤਸ਼ਾਹ ਤੁਸੀਂ ਬਣਾਇਆ ਦੁਨੀਆਂ ਦਾ, ਮੇਰੇ ਮਾਲਕ ਤੁਸੀਂ ਹੋ। ਮਤਲਬ ਇਹ ਨਹੀਂ ਜੇ ਪਤੀ ਪਰਮੇਸ਼ਵਰ ਪਤਨੀ ਨੂੰ ਸਾਰਾ ਕੁਝ ਦੇ ਦੇਵੇ, ਚਾਬੀਆਂ ਘਰ ਦੀਆਂ ਦੇ ਦੇਵੇ, ਲੈ ਤੂੰ ਸਾਂਭ ਲੈ, ਤੇ ਇਹਦਾ ਮਤਲਬ ਇਹ ਤੇ ਨਹੀਂ ਨਾ ਪਤਨੀ ਪਤੀ ਦੀ ਵੀ ਮਾਲਕ ਬਣ ਗਈ, ਪਤਨੀ ਪਤੀ ਦੀ ਵੀ ਮਾਲਕ ਬਣ ਗਈ, ਇਹ ਤਾਂ ਗੱਲ ਨਹੀਂ।
पत्नी नूं चाबियां दे अधिकार दे दिते, क्योंकि पति प्रसन्न हो गया, चाबियां फड़ा दित्तियां, सारे घर दी मालक तू है, हर कोने दा तैनू पता होवेगा, मैनू नहीं पता। पर हुण पत्नी अपना अधिकार निभाउंदी है, जिथे सारे संसार दे अंदर परिवार दी मालक बनदी है, और उत्थे पति देव दे विच चरणां नूं हथ ला के कहंदी, पति देव जे मैनू तुसीं दुनिया दा मालक बनाया, मेरे मालक तुसीं। गुरु रामदास महाराज कहण लगे, पातशाह मेरे मालिक गुरु अमरदास महाराज आप जीओ। ता साहब गुरु रामदास महाराज नूं बख्शिश कीती गुरु अमरदास महाराज ने, जदों याद करोगे असी अंग संगा। धन धन गुरु गोबिंद सिंह महाराज कलगी धर ने ए वाक कह दिते, मेरा सिख जिथे मैनू जिथे हर अराधी है, तिथे हर मित सहाय। जिथे अराधोगे मैं उथे ही, मैं तो दूर गया ही नहीं। वेखण वाली अख तुहाडी होनी चाहीदी, मैं तो तुहाडे आसे पासे ही, मैं तो तुहाडे अगे पिछे ही, मैं तो तुहाडे सिर दे उपर ही हूं। पर तुसी मैनू याद रखियो, जदों याद रखोगे दुनिया की हर मुश्किलात, दुनिया की हर औखी घड़ी तुहाडी जिहड़ी है सौखी हो जाएगी, क्योंकि गुरु तुहाडे अंग संग रहे। सतगुरु गरीब नवाज पातशाह जी दीआं मेहरां, जीवन गुरु वाला जदों बणदा, जीवन दे अंदर रंग आ जांदा है परमात्मा की भगती का, जदों भगती का रंग चढ़दा है, ते फिर सतगुरु गरीब नवाज साहब जी की बख्शिश हो जाती, वो आप सिख दे विच वसदा। गुरसिखां अंदर सतगुर वरता है, गुरसिखां दे अंदर सतगुर का निवास हुंदा है। जिहड़े सिख एक ओंकार का सौदा नहीं करते, जिहड़े सिख नाम का सौदा नहीं करते, जिहड़े सिख गुरु का सौदा नहीं करते, जिहड़े सिख गुरु के चरणों के उपर मत्था टेकते ने, चरण पकड़ लैंदे ने घुट के, तेरे नालों संसार प्यारा नहीं। पातशाह कृपा करो, नाम जपियां ने पुछिया साडी भी यह मुराद हुंदी है, नाम चौंकड़ा मार के बह के जपी, चौंकड़ा सुत्या नाम सुत्या भी जप सकते, नाम जिहड़ा है चलदियां फिरदियां जप सप सकते, नाम की कोई विधि कोई आसन कोई सिंघासन किस तरह नाम जपी। गोस्वामी तुलसीदास हिंदू मत के बड़े वड्डे एक कवि होए ने, उन्हें बड़ी सुंदर बात लिखी, वह कह लगे तुहाडा काम केवल हर हर करना, वाहिगुरू वाहिगुरू करना, विधि तो बगैर करो जा विधि सहत करो। कह लगे किसान जदों बीज बीजदा ना, हथ विच इउं लै लैंदा बीज दे दाने, दूर दूर इउं खिलारदा चला जांदा, छट्टे मारदा, जदों छट्टे मारदा बीज जिहड़ा है पुट्ठा डिगदा, बीज जिहड़ा है मूधा डिगदा है, बीज टेढ़े प्रकार दा डिगदा, बीज कोई भी सीधा नहीं डिगदा, पर उगदा बीज जरूर है। गोस्वामी तुलसीदास कहंदे, तुलसी हर हर कीजिए भावे रीज के सीज, ज्यो धरती में हरा होत उल्टा पुलटा बीज। बीज पान वाले ने सट दिता, ए नहीं वेख्या बीज सीधा है या डिंगा, पर बीज जदों धरती चला गया पुट्ठा बीज भी जम पिया। वाहेगुरु वाहेगुरु जपते चले जाइए, बेमर्यादी जपांगे तद भी लाभ है, मर्यादा विच जपते चले जावांगे तद भी लाभ है, इसने तो फल देना ही देना, जे पुट्ठा भी जपांगे तद भी। वाहे गोरा गुरु वाह, नानक दास कहो गुर वाह, गुरु ग्रंथ साहब विच पुट्ठा है, गुरु ग्रंथ साहब महाराज विच ए मंत्र मिठा पुट्ठा है। अगम अगा बेपरवाह, नानक दास करो कहो गुर वाह, कहो गुर वाह। गुरु रामदास महाराज कहंदे कहो गुर वाह, कि ए वाहगुरु बन गए, हुण वाहगुरु करांगे तो पुट्ठा ही हो जाएगा, गुरु वाह हो जाएगा, है वैसे गुरवाह ही है। इस नूं ते जपदिया जपदिया कह रहे हैं, वाह गुर वाह गुर, हे गुरु तू वाह है, तू वाह है, गुरु वाह गुरु वाह गुरु वाह गुरु वाह गुरु तू वाह, गुरु नूं ही वाह कहना, वाह गुरु वाह गुरु। बस गल इको ही है, अखर अगे जां पिछे, ये जपदियां जपदियां सिद्धि हासिल हो जाती है, पर सिद्धि हासिल हो जाती है। सतगुरु कहंदे 24 घंटियां च एक घड़ी है 24 मिनट दी, 24 मिनट समाधि ला के जरूर वाहगुरु वाहगुरु गुरु मंत्र दा जाप करो। एक घड़ी आधी हूं ते आध, 24 मिनट दी एक घड़ी है, ये 24 मिनट नहीं जपया जाता, चौथा हिस्सा तो जप सकते, 1/4 तो जप सकते। एक घड़ी आधी हूं ते आध, 1/4 हो गया,
चौथा हिस्सा हो गया। चौथा हिस्सा किन्ना होया? 6 मिनट। 6 मिनट चौंकड़ी मार के वाहेगुरु वाहेगुरु करना किसनू औखा? कोई औखा नहीं। 6 मिनट तो कोई औखा नहीं। जो 6 मिनट जो फिर स्वाद आंदा फिर अगा वधदा ही चला जाना, वधदा ही चला जाना। ते भाई साहब कहंदे वीर सिंह कहंदे एक बारी वाहेगुरु कहो नजारा आजे, दूजी बारी कहन दा चित परे। कहने ना बनिया होया स्वाद पदार्थ एक बारी खाई जाके होर पा दे बड़ा स्वाद बनिया। वाहेगुरु एक बारी कहो, स्वाद नाल कहो, रस नाल कहो, रस नाल कहो। जदों कहोगे स्वाद आवे अंदरों वाहेगुरु आप निकले। आता जीवन दा रस है, आनंद है। गरीब नवाज मेहरा करन ऐसा साडा जीवन बन जाए, सतगुरु साहब जी दीआं बख्शिशां हो जाण, जीवन दे अंदर रंग आ जाएगा, किसी चीज का घाटा नहीं पेगा। सतगुरां ने इको बात समझाई भाई झूड़ तरां, राणी झाला सतगुर दे दरबार विच आके फिर सेवका बन गई, सेवा कमाउन लगी, सेवा कमा के सतगुर दे शब्द नूं जीवन मुक्त हो गए। जिन्हें माला तोड़ दिती, सतगुर कहंदे तोड़ दे माला, जिहड़ियां तैनूं रब नालों तोड़दियां ने ना मर्यादा तोड़ दे, छड़ दे संसार दीआं रस्मां रीतां रवाजां जिहड़ियां तैनूं रब तों दूर करदियां, जिहड़ियां चीजां पति परमेश्वर नूं नहीं चंगीआं लगदियां तोड़ दे, छड़ दे, मालक तक पहुंचन। सतगुरु सच्चे पातशाह महाराज जी दी भगती कर। तो ऐसा सतगुरु गरीब नवाज है जिसने नाम दी महिमा दित्ती है, नाम जपीए, रस नाल जपीए, सहजे सहजे जपीए, जिवें सतगुरु ने जपण दा तरीका बख्शिए, सहज बलोवो जैसे तत ना जाई, तत ना जावे, जपदिया जपदिया। मौसम का कुछ पता नहीं प्रभाव असर इन्ने दिन का गला ठीक ही नहीं हो, अज कुछ ज्यादा ही। मैं तो कह सकू अज आराम होएगा तो ठीक हो जाएगा, पर कल असी लगातार 10 बजे से निकले, 7 बजे वापस मुड़े हैं। आने भाई करनैल सिंह जी जिहड़े सारा तकरीबन 8 घंटे जिन्होंने ड्राइविंग की गड्डी चलाई, थक तो यह भी गए, थक असी भी गए, पर थकावट विच शरीर ठीक सी। अज वेले सन अज शरीर चिल्ला हो गया क्योंकि अज यह भी कोल नहीं सी, कल तो बोलते गए। वो चीज नूं जिस नूं आराम दे दिए एहो जिहा कम करदी, फिर शरीर नूं आराम देंगा ना तो एहो जिहा कम करेगी। इस करके आराम ना दिओ, जपिए सतगुर सच्चे पातशाह जी की बख्शिश नाल, गरीब नवाज मेहरा करन, आओ रसना नाल जपिए ते आनंदता पड़ी। वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु।

तेरी भगत न छोड़ो भावें लोग हंसे भावें लोग हंसे।

हसे, चरण कमल में रही अरे बसे कबीर, चरण कमल की मौज को

चरण कमल मेरे ही अरे बसे, चरण कमल मेरे ही अरे बसे, तेरी भगत न छोड़।

ਹੁਣ ਧਨ ਨੂੰ ਪਿਆਰ ਕਰਨ ਵਾਲਾ ਪ੍ਰਾਣੀ ਜਿਹੜਾ ਬਹੁਤਾ ਧਨੀ ਪੁਰਸ਼ ਹੁੰਦਾ ਨਾ ਕਮਜ਼ੋਰ ਹੁੰਦਾ ਅੰਦਰੋਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਕਿ ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹਿ ਧਨ ਮੇਰਾ। ਸੂਮੇ ਧਨ ਰਾਖਣ ਕੋ ਦੀਆ, ਕੰਗਾਲ ਆਦਮੀ ਦੇ ਪਾਸ ਬਹੁਤ ਜ਼ਿਆਦਾ ਧਨ ਆ ਗਏ, ਹੁਣ ਉਸ ਧਨ ਨੂੰ ਛੱਡੇ ਹੀ ਨਾ। ਮੂਰਖ ਇਨਸਾਨ ਕਹੇ ਮੇਰਾ ਧਨ ਹੈ ਮੇਰਾ ਹੈ, ਤੇ ਕਹਿੰਦੇ ਸਮਾਂ ਆ ਗਿਆ, ਸਰੀਰ ਛੱਡਿਆ ਗਿਆ, ਧਨ ਇੱਥੇ ਰਹਿ ਗਿਆ। ਜਮਾਂ ਦੀ ਮਾਰ ਪਈ ਨਾ ਜਦੋਂ, ਜਮ ਕਾ ਡੰਡ ਮੂੰਡ ਮੈਂ ਲਾਗੇ ਖਿਨ ਮੈਂ ਕਰੇ ਨਬੇਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਇੱਕ ਪ੍ਰਮਾਣ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਸੂਮੇ ਧਨ ਰੱਖਣ ਕੋ ਦੀ ਆ ਮੁਗਤ ਕਹਿ ਧਨ ਮੇਰਾ। ਸਾਡੀ ਹਾਲਤ ਬਸ ਇਹੋ ਹੀ, ਜਿਹੜੀ ਚੀਜ਼ ਛੱਡਣੀ ਹੈ ਉਹ ਤਾਂ ਫੜੀ ਬੈਠੇ ਹਾਂ, ਤੇ ਜਿਹੜੀ ਪਕੜਨੀ ਹੈ ਉਹ ਛੱਡ ਦਿੱਤੀ। ਵੈਸੇ ਸਿਆਣਾ ਮਨੁੱਖ ਹੈ, ਅੰਦਰੋਂ ਹਰ ਬਾਤ ਨੂੰ ਸਮਝਦਾ, ਕਿਉਂਕਿ ਪਿਓ ਦਾ ਵੇਖ ਲਿਆ, ਦਾਦੇ ਦਾ ਵੇਖ ਲਿਆ, ਪੜਦਾਦੇ ਦਾ ਕਰਮ ਵੇਖ ਲਿਆ, ਧਨ ਆਉਂਦਾ ਜਾਂਦਾ ਵੇਖ ਲਿਆ, ਸੰਸਾਰ ਦੇ ਅੰਦਰ ਬੜੇ ਧਨੀ ਅਮੀਰ ਦੇ ਪੁਰਸ਼ ਵੇਖੇ, ਸਾਰੀ ਉਮਰ ਧਨ ਕਮਾਉਂਦੇ ਲੰਘ ਗਏ, ਰਾਤ ਨੂੰ ਸੁੱਤੇ ਹੀ ਰਹਿ ਗਏ, ਜਿਹਨੇ ਖਬਰਾਂ ਆ ਗਈਆਂ ਵੱਡੇ ਵੱਡੇ ਨਿਊਜ਼ ਦੇ ਵਿੱਚ ਛਪ ਗਈਆਂ ਪੜ੍ਹੀ, ਸਾਰੀ ਉਮਰ ਧਨ ਕਮਾਉਣ ਵਾਲਾ ਵਿਅਕਤੀ ਐਵੇਂ ਚਲਾ ਗਿਆ, ਧਨ ਕਿੱਥੇ ਰਹਿ ਗਿਆ? ਕੀ ਹੁਣ ਫਿਰ ਧਨ ਕਮਾਉਣਾ ਛੱਡ ਦਈ? ਕੀ ਦੌਲਤ ਕਮਾਉਣੀ ਛੱਡ ਦਈ? ਜੇ ਇਹ ਕੰਮ ਹੈ ਤਾਂ ਫਿਰ ਛੱਡ ਹੀ ਦਿੰਦੇ, ਇਹ ਕੰਮ ਧੰਦੇ ਵੀ ਛੱਡ ਦਿੰਦੇ। ਸਤਿਗੁਰੂ ਜੀ ਫਿਰ ਆਪ ਜੀ ਦਾ ਹੁਕਮ ਕੀ ਹੈ? ਮਤਲਬ ਇਹ ਹੈ ਕਿ ਵਿਹਲੇ ਹੋ ਕੇ ਬਹਿ ਜਾਈਏ, ਧਨ ਦੌਲਤ ਕਮਾਉਣੀ ਛੱਡ ਦਈਏ? ਸਤਿਗੁਰੂ ਕਹਿੰਦੇ ਮੈਂ ਤੇ ਆਪ ਧਨ ਕਮਾਇਆ, ਮੈਂ ਤੇ ਆਪ ਦੌਲਤ ਕਮਾਈ, ਮੈਂ ਤੇ ਆਪ ਹੱਟੀ ਕੀਤੀ, ਮੈਂ ਤੇ ਆਪ ਕਿਰਸਾਣੀ ਕੀਤੀ ਹੈ। ਕਿਹੜਾ ਕੰਮ ਮੈਂ ਨਹੀਂ ਕੀਤਾ ਜਿਹੜਾ ਮੈਂ ਤੁਹਾਨੂੰ ਕੰਮ ਵੀ ਤੁਸੀਂ ਛੱਡ ਦਿਓ? ਨਹੀਂ ਤੇ ਆਓ ਫਿਰ ਮੈਂ ਪ੍ਰਮਾਣ ਦੇ ਕੇ ਸਮਝਾਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਰਠ ਮਹੱਲਾ ਪਹਿਲਾ, ਸ਼ਬਦ ਬਹੁਤ ਵਾਰ ਸੁਣਿਆ ਆਪ ਜੀ ਦੇ ਸਾਹਮਣੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਦ। ਚਾਰ ਸਟੈਪ ਨੇ ਇਸ ਸ਼ਬਦ ਦੇ, ਚਾਰ ਪਹਿਰਿਆਂ ਦੇ ਅੰਦਰ ਚਾਰੇ ਹੀ ਧੰਦੇ ਨੇ, ਚਾਰੇ ਧੰਦਾਂ ਨੂੰ ਧੰਦਿਆਂ ਨੂੰ ਸਤਿਗੁਰ ਨੇ ਬੜੇ ਬਾਖੂਬੀ ਨਾਲ ਸਮਝਾਇਆ। ਕਹਿੰਦੇ ਜੇ ਹਾਲੀ ਤੇ ਕਿਰਸਾਣੀ ਕਰਨੀ ਇਹੋ ਜਿਹੀ ਕਿਰਸਾਣੀ ਹੋਵੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਤੇ ਫਿਰ ਜੰਮੇਗੀ, ਪਤਾ ਬਹੁਤ ਜ਼ਿਆਦਾ ਜੰਮੇਗੀ। ਭਾਓ ਕਰਮ ਕਰ ਜਮਸੀ ਸੇ ਘਰ ਭਾਖੜ ਦੇਖ, ਬਾਬਾ ਮਾਇਆ ਸਾਥ ਨਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਧਨ ਤੇ ਠਹਿਰਦਾ ਹੀ ਨਹੀਂ। ਤਲਵੰਡੀ ਦੇ ਅੰਦਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਕਾਨਦਾਰੀ ਕੀਤੀ ਨਾ, ਮਹਿਤਾ ਕਾਲੂ ਆ ਗਏ, ਪਿਤਾ ਆ ਗਏ, ਪਟਵਾਰੀ ਆ ਗਏ, ਹਿਸਾਬ ਕਿਤਾਬ ਦੇ ਬੜੇ ਪੱਕੇ ਨੇ। ਕਹਿਣ ਲੱਗੇ ਦੱਸੋ ਕਿੰਨਾ ਕੁ ਕਮਾਇਆ, ਕਿੰਨਾ ਕੁ ਜੋੜਿਆ? ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਹਾਰਾਜ ਦੋ ਹੱਥ ਨਿਰੰਕਾਰ ਨੇ ਦਿੱਤੇ ਨੇ, ਇੱਕ ਹੱਥ ਚੋਂ ਮਾਇਆ ਆਉਂਦੀ, ਦੂਜੇ ਚੋਂ ਨਿਕਲ ਜਾਂਦੀ। ਇਹ ਤਾਂ ਬ੍ਰਿਜ ਹੈ, ਇਹ ਤਾਂ ਧਰਤੀ ਦਾ ਬ੍ਰਿਜ ਬਣਿਆ, ਇਹ ਮਾਇਆ ਦਾ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀ ਨਹੀਂ, ਇੱਕ ਹੱਥ ਆਉਂਦੀ ਦੂਜੇ ਹੱਥ ਨਿਕਲ ਜਾਂਦੀ। ਇਹ ਤਾਂ ਜੁੜਦੀ ਹੈ ਹੀ ਨਹੀਂ, ਇਹ ਤੇ ਤੇਲ ਨਾਲੋਂ ਬਾਰੀਕ ਸਲਿਪ ਹੋ ਕੇ ਨਿਕਲ ਜਾਂਦੀ, ਰੇਤੇ ਤਰ੍ਹਾਂ ਕਿਰ ਜਾਂਦੀ। ਤੇਲ ਨੂੰ ਹੱਥ ਵਿੱਚ ਪਾ ਲਈਏ, ਜਿੰਨਾ ਮਰਜ਼ੀ ਘੁੱਟੀਏ, ਫਿਰ ਵੀ ਉਹ ਬਿਰਲਾ ਰਾਹ ਨਿਕਲ ਜਾਂਦਾ। ਮਾਇਆ ਸੰਧਿਆਈ ਹੈ, ਕਿੰਨੀ ਕੁ ਜੋੜਨ ਦੀ ਕੋਸ਼ਿਸ਼ ਕਰਾਂਗੇ, ਨਹੀਂ ਜੁੜਦੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਬਾਬਾ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਜਿੰਨੇ ਸ਼ਬਦ ਸ੍ਰੀ ਰਾਗ ਚ ਆਏ ਨੇ, ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਮਹਿਤਾ ਕਾਲੂ ਪਿਤਾ ਪਟਵਾਰੀ ਜੀ ਦੀ ਬਾਬਤ ਹੀ ਆਏ ਹਨ। ਬਾਬਾ ਮਾਇਆ ਸਾਥ ਨਾ ਹੋਏ, ਕਿੰਨ ਮਾਇਆ ਜਗ ਮੋਇਆ ਵਿਰਲਾ ਦੂਜੇ ਤੋਂ। ਜਗ ਨੇ ਮੋਹ ਲਿਆ, ਮਾਇਆ ਨੇ ਜਗ ਨੂੰ ਮੋਹ ਲਿਆ।
ਮੈਂ ਤੇ ਹਾਲੀ ਕਿਰਸਾਨੀ ਕੀਤੀ, ਮੈਂ ਤੇ ਦੁਕਾਨਦਾਰੀ ਕੀਤੀ, ਮੈਂ ਤੇ ਵਪਾਰ ਕੀਤਾ। ਸੁਣ ਸਾਸ ਸੌਦਾਗਰੀ ਸਤ ਘੋੜੇ ਲੈ ਚੱਲ, ਘੋੜਿਆਂ ਤੇ ਵਪਾਰ ਕਰਨ ਵਾਸਤੇ ਵੀ ਗਿਆ। ਸੁਣ ਸਾਸ ਸੌਦਾਗਰੀ ਸਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ। ਲਾਏ ਚਿੱਤ ਕਰ ਚਾਕਰੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਰ ਗੁਰੂ ਨਾਨਕ ਦੇਵ ਮਹਾਰਾਜ ਨੇ ਬੜਾ ਸੁੰਦਰ ਫੈਸਲਾ ਦਿੱਤਾ ਹੈ। ਕਹਿਣ ਲੱਗੇ ਕੰਮ ਧੰਦਾ ਕਰੋ, ਧਨ ਦੌਲਤ ਕਮਾਓ, ਟਾਈਮ ਵੇਸਟ ਨਾ ਜਾਵੇ। ਖੇਤੀ ਵਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਦਾ ਮਾਰੂ। ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਹਨ ਖੇਤੀ ਵਣਜ ਸਭ ਹੁਕਮ ਹੈ। ਖੇਤੀ ਕਰਨੀ, ਵਣਜ ਕਰਨਾ, ਵਪਾਰ ਕਰਨਾ, ਇਹ ਤਾਂ ਹੁਕਮ ਹੈ ਨਿਰੰਕਾਰ ਦਾ, ਤੇ ਹੁਕਮ ਹੈ ਮਨ ਵਡਿਆਈ ਰਾਮ। ਵਪਾਰ ਤਾਂ ਕਰੋ, ਪਰ ਚੰਗਾ ਵਪਾਰ ਕਰੋ ਨਾ, ਖੇਤੀ ਵੀ ਕਰੋ। ਖੇਤੀ ਐਸੀ ਬੀਜੋ ਬਈ ਬੀਜੀਏ ਖੇਤੀ ਤਾਂ ਜੰਮਦੀ ਚਲੀ ਜਾਵੇ, ਕਿਸੇ ਕਿਸਾਨ ਨਾਲ ਧੋਖਾ ਨਾ ਹੋਵੇ। ਵਣਜ ਵਪਾਰ ਕਰੀਏ ਤੇ ਕਿਸੇ ਨਾਲ ਧੋਖਾ ਨਾ ਹੋਵੇ, ਵਪਾਰ ਦੇ ਅੰਦਰ ਛਲ ਨਾ ਹੋਵੇ, ਕਪਟ ਨਾ ਹੋਵੇ, ਫਿਰ ਤੇ ਖੇਤੀ ਜੰਮੀ ਅਗਲੀ ਬਹੁਤ ਜ਼ਿਆਦਾ ਬੋਲ ਲੱਗ ਜਾਣਗੇ, ਢੇਰ ਲੱਗ ਜਾਣਗੇ। ਆਓ ਸ਼ਬਦ ਦੇ ਭਾਵ ਨੂੰ ਸਮਝੀਏ। ਭਗਤ ਨਾਮਦੇਵ ਜੀ ਫਰਮਾਨ ਕਰਦੇ ਆ, ਕਹਿੰਦੇ ਮੇਰੇ ਉੱਪਰ ਤਾਂ ਤਲਵਾਰ ਲਟਕ ਗਈ, ਮੇਰੀ ਮਾਂ ਵੀ ਡੋਲ ਗਈ। ਕਹਿ ਲੱਗੀ ਛੱਡ ਦੇ ਰਾਮ ਨਾਮ ਪਰਮਾਤਮਾ ਦਾ। ਮੈਂ ਕਿਹਾ ਕਿਉਂ ਛੱਡਾਂ ਨਾਮ ਪਰਮਾਤਮਾ ਦਾ? ਹਾਥੀ ਦੇ ਅੱਗੇ ਬੰਨ ਕੇ ਪੋਟਲੀ ਸਿੱਟ ਦਿੱਤਾ ਗਿਆ ਭਗਤ ਨਾਮਦੇਵ ਜੀ ਨੂੰ। ਕਹਿਣ ਤੋਂ ਭਾਵ ਇਹ ਹੈ ਕਿ ਨਾਮ ਇਤਨਾ ਪਿਆਰਾ ਹੈ ਕਿ ਭਗਤਾਂ ਨੇ ਆਪਣੀ ਜਿੰਦ ਵਾਰ ਕੇ ਨਾਮ ਨੂੰ ਖਰੀਦਿਆ, ਤੇ ਨਾਮ ਇਤਨਾ ਪਿਆਰਾ ਹੈ ਸਿੱਖਾਂ ਨੇ ਆਪਣੀ ਜਿੰਦ ਗੁਰੂ ਦੇ ਸਾਹਮਣੇ ਵਾਰ ਦਿੱਤੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੰਨ ਦਿੱਤੇ ਗਏ ਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਸਿੱਖੋ ਮਤੀਦਾਸ ਜੀ, ਸਤੀਦਾਸ ਜੀ, ਦਿਆਲ ਦਾਸ ਜੀ, ਛੱਡ ਦਿਓ, ਜਾਓ, ਇਹ ਜੋ ਕਹਿੰਦੇ ਨੇ ਮੰਨ ਜਾਓ। ਸਤੀਦਾਸ ਤੇ ਮਤੀਦਾਸ ਭਾਈ ਦਿਆਲ ਦਾਸ ਇਹ ਕਹਿਣ ਲੱਗੇ, ਮਹਾਰਾਜ ਤੇਰੇ ਨਾਲੋਂ ਦੁਨੀਆਂ ਹੋਰ ਕਿਹੜੀ ਪਿਆਰੀ? ਜੇ ਤੇਰੇ ਨਾਮ ਤੇ ਇਹ ਤਨ ਦਾ ਬੰਦ ਕੱਟਿਆ ਜਾਵੇ ਤਾਂ ਹੋਰ ਕੀ ਚਾਹੀਦਾ? ਜੇ ਤੇਰੇ ਨਾਮ ਤੇ ਤਨ ਉੱਬਲ ਜਾਵੇ ਤਾਂ ਹੋਰ ਕੀ ਚਾਹੀਦਾ? ਮੌਤ ਤਾਂ ਹੋਣੀ ਹੈ, ਅੱਜ ਨਹੀਂ ਤਾਂ ਕੱਲ ਨੂੰ ਹੋ ਜਾਣੀ। ਜੇ ਨਾਮ ਵਿੱਚ ਮੌਤ ਹੋ ਜਾਏ, ਗੁਰੂ ਦੀ ਖੁਸ਼ੀ ਵਿੱਚ ਮੌਤ ਹੋ ਜਾਏ, ਤਾਂ ਫਿਰ ਹੋਰ ਕੀ ਚਾਹੀਦਾ? ਭਗਤ ਨਾਮਦੇਵ ਕਹਿੰਦੇ, ਬਸ ਮੇਰੀ ਵੀ ਇਹੀ ਹਾਲਤ ਹੈ, ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਨਦੇ, ਜਿਵੇਂ ਆਪਣੇ ਧਨ ਤੋਂ ਮਨੁੱਖ ਲੜਾਈ ਝਗੜਾ ਕਰਕੇ ਮਰਨ ਤੱਕ ਚਲਾ ਜਾਂਦਾ ਪਰ ਆਪਣਾ ਧਨ ਨਹੀਂ ਛੱਡਦਾ, ਐਸੇ ਸੰਤ ਜਨਾ ਰਾਮ ਨਾਮ ਨਾ ਛੱਡ। ਐਸੇ ਸੰਤ ਜਨ ਕਿਵੇਂ ਹੀ ਸੰਤ ਜਨ ਰਾਮ ਨਾਮ ਨੂੰ ਨਹੀਂ ਛੱਡਦੇ? ਪਰ ਅੱਜ ਤੇ ਤਲਵਾਰ ਲਟਕੀ ਨਹੀਂ ਸੰਸਾਰ ਦੇ ਅੰਦਰ। ਅੱਜ ਤੇ ਨਾਮ ਬੜਾ ਸੁਖੱਲਾ, ਬੜਾ ਪਿਆਰਾ ਨਾਮ। ਅੱਜ ਤੇ ਨਾਮ ਜਪਣ ਦੇ ਵਸੀਲੇ ਬੜੇ ਨੇ। ਅੱਜ ਤੇ ਧਨ ਦੌਲਤ ਕਮਾਈ ਵੀ ਬਹੁਤ ਜ਼ਿਆਦਾ, ਸਾਧਨ ਬੜੇ ਨੇ। ਨਾਮ ਸੁਣਨ ਦੇ, ਨਾਮ ਜਪਣ ਦੇ, ਬੈਠਣ ਦੇ, ਚੱਲਣ ਦੇ। ਅੱਜ ਤੋਂ ਪਿਛਾਂ ਜਾਈਏ ਨਾ 500 ਸਾਲ, 400 ਸਾਲ, ਜਿਸ ਸਮੇਂ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਿਹਾ, ਉਸ ਸਮੇਂ ਤਾਂ ਕਮਾਈ ਬੜੀ ਔਖੀ, ਉਸ ਸਮੇਂ ਸਾਧਨਾ ਬੜੀ ਔਖੀ, ਉਸ ਸਮੇਂ ਗੁਰੂ ਧਾਰਨ ਕਰਨਾ ਬੜਾ ਔਖਾ, ਗੁਰੂ ਮਿਲਣਾ ਬੜਾ ਔਖਾ, ਗੁਰੂ ਮਿਲਦਾ ਹੀ ਨਹੀਂ ਸੀ, ਗੁਰੂ ਦੀਕਸ਼ਿਤ ਮੰਤਰ ਨਹੀਂ ਸੀ ਦਿੰਦਾ, ਗੁਰੂ ਮੰਤਰ ਦਿੰਦਾ ਹੀ ਨਹੀਂ ਸੀ ਹੁੰਦਾ। ਅਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਆਏ, ਨਦਰੇ ਕਰਮ ਕਰ ਦਿੱਤਾ ਦੁਨੀਆਂ ਦੇ ਉੱਪਰ ਸਾਰੀ ਲੋਕਾਈ ਤੇ, ਕਹਿਣ ਲੱਗੇ ਲਾਓ ਨਾਮ ਦਾ ਛੱਟਾ ਦੇਣ ਵਾਸਤੇ ਆਏ ਆ, ਲੈ ਲਓ ਨਾਮ। ਮਹਾਰਾਜ ਦਰ ਦਰ ਭਟਕ ਭਟਕ ਕੇ ਵਾਪਸ ਮੁੜ ਆਏ ਆ, ਕਿਸੇ ਨੇ ਨਾਮ ਦੀ ਗੱਲ ਨਹੀਂ ਦਿੱਤੀ। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਚ ਭੱਟ ਆਏ, ਬ੍ਰਾਹਮਣ ਜਾਤੀ ਦੇ ਭੱਟ, ਬੜੇ ਵਿਦਵਾਨ, ਸਵਈਏ ਮਹੱਲੇ ਤੀਜੇ ਕੇ ਭੱਟ ਆ ਗਏ। ਰਹੇ ਹੋ ਸੰਤ ਹੋ ਟੋਲ,
ਆਪ ਜੀ ਦੇ ਸਾਹਮਣੇ ਸਵਈਆ ਆਏਗਾ ਕਿ ਭੱਟ ਜਿਹੜੇ ਨੇ ਬ੍ਰਾਹਮਣ ਸਨ, ਇਹ ਜੈ ਵਿਜੇ ਦਰਗਾਹ ਦੇ ਅੰਦਰ ਇਹ ਚੋਬਦਾਰ ਸਨ, ਵਿਸ਼ਨੂੰ ਦੇ ਦਰਬਾਰ ਦੇ ਅੰਦਰ ਚੋਬਦਾਰ ਸਨ। ਇਹ ਬ੍ਰਹਮਾ ਦਾ ਪੁੱਤਰ ਨਾਰਦ ਮੁਨ ਐਵੇਂ ਹੀ ਆ ਜਾਂਦਾ ਤੇ ਇਹ ਉਸ ਨੂੰ ਰੋਕਦੇ ਕਿ ਅੰਦਰ ਸਭਾ ਚੱਲ ਰਹੀ ਹੈ, ਸਤਸੰਗ ਚੱਲ ਰਹੇ ਹੈ, ਤੁਸੀਂ ਅੰਦਰ ਨਹੀਂ ਜਾ ਸਕਦੇ। ਇਹ ਫਿਰ ਲੜ ਝਗੜ ਪਏ। ਦਰਬਾਰ ਸਨ ਜੈ ਤੇ ਵਿਜੇ, ਭਾਈ ਗੁਰਦਾਸ ਸਾਹਿਬ ਕਹਿੰਦੇ, ਲੜ ਪਏ ਝਗੜ ਪਏ। ਇਹ ਚੋਬਦਾਰ ਹੋਣ ਕਾਰਨ ਅੰਦਰ ਨਾ ਜਾਣ ਦੇਣ। ਉਹ ਕਹੇ ਮੈਂ ਬ੍ਰਹਮਾ ਦਾ ਪੁੱਤਰ ਹਾਂ, ਮੈਂ ਤੇ ਅੰਦਰ ਜਾਵਾਂਗਾ। ਝਗੜਾ ਬੜਾ ਹੋਇਆ ਤੇ ਝਗੜਾ ਹੋਣ ਤੋਂ ਬਾਅਦ, ਕਿਉਂਕਿ ਬ੍ਰਹਮਾ ਦੇ ਪੁੱਤਰ ਦੇ ਪਾਸ ਵੀ ਸ਼ਕਤੀ ਸੀ, ਉਹਨੇ ਕਿਹਾ ਜਾਓ ਜੜ ਬਣ ਜਾਓ, ਡਿੱਗ ਜਾਓ ਧਰਤੀ ਦੇ ਉੱਪਰ। ਇਹ ਵਿਚਾਰੇ ਨਿਮਾਣੇ ਜੇ ਸਨ ਸਾਧੂ ਪੁਰਖ, ਧਰਤੀ ਤੇ ਡਿੱਗ ਗਏ ਪੁਰਾਣਕ ਮਤ ਅਨੁਸਾਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਇਸ ਬਾਤ ਦਾ ਹਵਾਲਾ ਦਿੱਤਾ, ਧਰਤੀ ਤੇ ਗਿਰ ਗਏ ਤੇ ਗਿਰਨ ਤੋਂ ਪਹਿਲਾਂ ਵਿਸ਼ਨੂੰ ਦੇ ਚਰਨਾਂ ਚ ਅਰਦਾਸ ਕਰਨ ਲੱਗੇ। ਕਹਿਣ ਲੱਗੇ ਮਹਾਰਾਜ ਗੁਨਾਹ ਕੀ ਕੀਤਾ, ਤੇਰੇ ਦਰ ਤੇ ਰਹੇ ਹਾਂ ਤੇ ਅੱਜ ਤੁਸੀਂ ਸਾਨੂੰ ਜੜ ਬਣਾ ਕੇ ਧਰਤੀ ਤੇ ਗੇਰ ਰਹੇ ਹੋ। ਕਹਿ ਲੱਗੇ ਧਰਤੀ ਤੇ ਜਾਣ ਦਾ ਸਾਧਨ ਹੀ ਇੱਕੋ ਹੈ, ਕਿਉਂਕਿ ਤੁਸੀਂ ਸਾਡਾ ਦਰ ਛੱਡਣਾ ਹੀ ਨਹੀਂ, ਪਰ ਹੁਣ ਧਰਤੀ ਤੇ ਜਾਓਗੇ ਨਾ, ਕੁਝ ਸਮਾਂ ਤੇ ਭਟਕੋਗੇ, ਭਟਕਣ ਤੋਂ ਬਾਅਦ ਪਹਿਲੇ ਜਾਮੇ ਤੋਂ ਅਗਲਾ ਤੀਜਾ ਜਾਮਾ ਜਦੋਂ ਆਏਗਾ, ਭਟਕਦਿਆਂ ਭਟਕਦਿਆਂ ਗੋਇੰਦਵਾਲ ਸਾਹਿਬ ਜੀ ਦੀ ਨਗਰੀ ਵਿੱਚ ਪਹੁੰਚੋਗੇ, ਤੁਸੀਂ ਤੁਹਾਨੂੰ ਗਿਆਨ ਉੱਥੇ ਮਿਲੇਗਾ, ਸਦੀਵ ਕਾਲ ਵਾਸਤੇ ਮੁਕਤ ਹੋ ਜਾਓਗੇ, ਸਦੀਵ ਕਾਲ ਵਾਸਤੇ ਦੁਨੀਆਂ ਤੁਹਾਨੂੰ ਮੰਨਦੀ ਰਹੇਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ, ਸਵਈਏ ਮਹੱਲੇ ਤੀਜੇ।

0: گڑ تیو ملائے تکھیا جب توں رکھیں تیوروں
1: اینا سارے آندہ آگو پکھا پٹ سی آیا ہتھ وچ کنگ پکڑی ہوئیے گوئندوال صاحب جی دی نگری وچ پرویش کر گیا بزرگ بابا گرو امر داس مہاراج چٹا سفید داڑا چٹے کپڑے چٹا دستارا پا کے سنگھاسن پہ بیٹھے ستگران دے دربار وال ودن لگے نال پچھے ہور برہمن ہن پٹ ہن تے پکھا انہاں دا آگو کنگ پکڑ کے کچھ گاؤندا آؤندا ہے صاحب گریب نواز ستگرو گرو امرداس مہاراج دے چرنا تے متھا ٹیکیا چرن سپرش ہوئے متھے دے نال شانتی مل گئی پٹکنا مک گئی شانتی مل گئی من ٹک گیا من ٹکیا کچھ سمے واسطے گڑوند ہو گئے چپ ہو گئے جی شدھ ہویا ہویا نو صاحب گرو امرداس مہاراج نے ہلایا اٹھو پرکھو کھڑے ہو سامنے حاضر ہوئے تاں سہج سچے پادشاہ مہاراج نو ساری داستان اس سوئیے دے اندر سمجھا دیتی مہاراج بڑا سماں ہو گیا برس ایک ہوں پھرے ہو ایک سال ہو گیا پٹک دیا ایک سال پر دیوتیاں دا ایک سال ساڈے بارہ سالاں دے برابر ہے ساڈے بارہ سال تے دیوتیاں دا ایک سال اینا وڈا انہاں دا سال مطلب بارہ سال پٹکتے رہے ہیں بارہ سالاں دے اندر کوئی بھی نہیں ملیا جس نے سانو سچے نام دا اپدیش دتا ہویا ہووے رہے ہو سنتا ہوں ٹول سادھ بہو تیرے ڈٹھے سادھو سنت مہاتما سنیاسی تپسیے پنڈت سارے دے سارے ویخ لے بس کہندیاں کہندیاں گلاں کہی گئے کہتیاں کہتی سنی کہی گئے کتھنی دے پورے سن کرنی دے پورے نہیں سن کتھنی دے تا پورے سن کرنی دے پورے نہیں سن کہتیاں کہتی سنی بس سن دے رہے اسی میں رہت کو خوشی نہ آیو اندرلی رہت انہاں دی نہیں سی پرائیویٹ پریکٹیکل جیون انہاں دا اندرلا اپنا نہیں سی بڑا انہاں دا جیون ٹھلا سی مہاراج ہر نام چھوڑ دوجے لگے تیرے نام نو چھڈ کے دوجیاں گلاں وال پاسے لگے ہوئے سی انہاں دے گن میں کی کہاں کی کہاں انہاں نو ہے گرو امرداس مہاراج پکھا پٹ بینتی کردا ہے ہن تیرے در تے آ گئے ہاں کرپا کرو جب تو رکھے تب رہو ستگرو گریب نواز گرو امرداس مہاراج پادشاہ نے پاس رکھے تے گرو گرنتھ صاحب مہاراج اندر دھن گرو ارجن دیو مہاراج نے انہاں نو چڑھایا گرو ارجن دیو مہاراج دے سمے تک رہے صاحب گرو انگد دیو مہاراج گرو امرداس گرو رامداس مہاراج جی دی وڈیائی گائن کر کے دسی جویں اگلا سما آئے گا اس دے وچ پٹاں دی زبانی ستگراں دی اپما گائن کیتی جائے گی شری گرو گرنتھ صاحب مہاراج پادشاہ نے تین فارمولے دتے نے کہندے نام جپن والا یاد رکھو بڑی سوکھم جی گل ہے بڑی قیمتی گل ہے نام جپن والا سادھو سنت گرسکھ مہاتما سوئی ورگ ہے نام جپن والا مہاتما نام جپیا گرسکھ ندی ورگ ہے نام جپیا جگیاسو پھل ورگا ہے درخت دے پھل ورگا ہے مہاراج اینیاں وڈیاں گلاں کہیاں نے آپ جی نے سوئی دا مطلب کی ہے ندی دا مطلب کی ہے تے پھل دا مطلب کی ہے تنہاں دی گل سنو سب سچے پاتشاہ کہن لگے سوئی تے سنت انہاں دا اکو کرم ہے گرو دا تے سوئی دا اکو کرم ہے سوئی سیم دی چلی جاندی ہے گرو سیم دا چلا جاندا ہے نام جپیا جوڑ دا چلا جاندا ہے سیم دا چلا جاندا ہے گرو دے نال سوئی دا تے نام جپیے دا کرم اکو ہی پھر ایک دوجی گل ویکھو سوئی پر اپکاری ہے ساری عمر ننگی رہندی ہے سوئی پر دوجیاں دے تن نوں کج دیندی ہے سوئی ساری عمر ننگی رہندی اپنا تن او دا پردا بے پردا ہے پر ساڈے تن نوں کجدی چلی جاندی ہے ساڈے اوگناں نوں ٹکدی چلی جاندی ہے گرو ساری عمر دوجیاں دی چادر بن کے ਦੂਜਿਆਂ ਦੇ ਜੀਵਨ ਨੂੰ ਦੂਜਿਆਂ ਦੇ ਅਵਗਣਾਂ ਨੂੰ ਢੱਕਦਾ ਰਹਿੰਦਾ ਤੇ ਕਹਿੰਦਾ ਆਓ ਤੁਹਾਡੇ ਅਵਗਣ ਮੈਂ ਆਪਣੇ ਨਾਲ ਲੈ ਲਵਾਂ, ਤੁਹਾਨੂੰ ਗੁਣਾਂ ਦਾ ਖਜ਼ਾਨਾ ਬਖਸ਼ਦੇ ਹਾਂ। ਗੁਰੂ ਸੂਈ ਵਰਗੇ ਦੂਜਾ ਪ੍ਰਮਾਣ ਨਾਮ ਜਪੀਆ ਨਦੀ ਵਰਗਾ। ਨਦੀ ਵਰਗਾ ਕਿਵੇਂ? ਕਹਿੰਦੇ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ, ਨਦੀ ਹੀ ਭਰ ਕੇ ਆਉਂਦੀ ਹੈ। ਪਰ ਨਦੀ ਨੂੰ ਕਦੀ ਵੇਖਿਆ ਵੀ ਨਦੀ ਆਪਣਾ ਪਾਣੀ ਆਪ ਪੀਂਦੀ ਹੋਵੇ? ਉਛਲ ਜਾਂਦੀ ਹੈ, ਸਾਰੀ ਬਨਸਪਤੀ ਨੂੰ ਸਬਸਰ ਕਰ ਦਿੰਦੀ ਹੈ, ਹਰਾ ਭਰਾ ਕਰ ਦਿੰਦੀ ਹੈ, ਮਨੁੱਖਾਂ ਵਾਸਤੇ, ਪਸ਼ੂਆਂ ਵਾਸਤੇ, ਪੰਛੀਆਂ ਵਾਸਤੇ ਚੰਗੀਆਂ ਚੰਗੀਆਂ ਸੁਗਾਤਾਂ ਦਿੰਦੀ ਹੈ। ਨਦੀ ਪਾਣੀ ਦੁਆਰਾ ਸਾਰੀ ਦੀ ਸਾਰੀ ਫਸਲ ਨੂੰ ਸਿੰਜ ਕੇ ਸਾਡੇ ਵਾਸਤੇ ਚੰਗੇ ਤੋਂ ਚੰਗੇ ਖਜ਼ਾਨੇ ਬਣਾ ਦਿੰਦੀ। ਨਾਮ ਜਪੀਆ ਨਦੀ ਦੀ ਤਰ੍ਹਾਂ ਜਿੱਧਰ ਜਾਂਦਾ ਸ਼ੀਤਲ ਕਰਦਾ ਜਾਂਦਾ, ਪਾਣੀ ਸਿੰਜਦਾ ਚਰਾ ਜਾਂਦਾ ਤੇ ਹਰ ਇੱਕ ਹਿਰਦੇ ਦੇ ਵਿੱਚੋਂ ਚੰਗੇ ਚੰਗੇ ਖੁਸ਼ਬੂਦਾਰ ਫੁੱਲ, ਚੰਗੇ ਚੰਗੇ ਮਹਿਕਦਾਰ ਵਚਨ ਹਿਰਦੇ ਦੇ ਵਿੱਚੋਂ ਫਿਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਸਤਿਗੁਰ ਦੇ ਨਾਮ ਦੀ ਬਖਸ਼ਿਸ਼। ਨਾਮ ਜਪੀਆ ਦਰਖਤ ਦੀ ਤਰ੍ਹਾਂ, ਬਾਬਾ ਫਰੀਦ ਸਾਹਿਬ ਕਹਿੰਦੇ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾ, ਰੁੱਖਾਂ ਵਰਗਾ ਹੋਵੇ। ਨਾਮ ਜਪੀਆ ਰੁੱਖਾਂ ਵਰਗਾ, ਫਲ ਤਿਆਰ ਕਰਦਾ, ਆਪ ਨਹੀਂ ਖਾਂਦਾ, ਦੂਜਿਆਂ ਨੂੰ ਦੇ ਦਿੰਦਾ। ਭਗਤੀ ਕਰਦਾ, ਭਗਤੀ ਕਰਕੇ ਭਗਤੀ ਦਾ ਫਲ ਆਪ ਨਹੀਂ ਲੈਂਦਾ, ਦੂਜਾ ਆ ਕੇ ਕਹਿੰਦਾ ਮਹਾਰਾਜ ਬੜਾ ਦੁਖੀ ਆ, ਕਿਰਪਾ ਕਰੋ, ਤੇ ਫਿਰ ਅਰਦਾਸ ਕਰਦਾ ਮਹਾਰਾਜ ਇਹਦੇ ਦੁੱਖ ਹਰ ਦਿਓ, ਮੇਰੀ ਭਗਤੀ ਦੇ ਬਦਲੇ ਅਰਦਾਸ ਕਰਦਾ ਦੁੱਖ ਹਰ ਦਿਓ। ਕਿਸੇ ਕਮਾਲ ਦੀ ਗੱਲ, ਪਖੰਡਬਾਜ਼ੀ ਨਹੀਂ ਹੈ। ਆਪਣੀ ਭਗਤੀ ਦੇ ਬਦਲੇ ਜਿਹੜਾ ਭਗਤੀ ਨਹੀਂ ਦੇ ਸਕਦਾ, ਜਿਹੜਾ ਅਰਦਾਸ ਨਹੀਂ ਕਰ ਸਕਦਾ, ਜਿਹੜਾ ਕਿਸੇ ਦਾ ਦੁੱਖ ਨਹੀਂ ਹਰ ਸਕਦਾ, ਉਹ ਗੁਰਸਿੱਖ ਨਹੀਂ ਹੋ ਸਕਦਾ, ਨਾਮ ਜਪੀਆਂ ਨਹੀਂ ਹੋ ਸਕਦਾ। ਪਰ ਤਿੰਨੀ ਫਾਰਮੂਲੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਮਝਾਏ, ਬੜੇ ਕਮਾਲ ਦੇ ਨੇ। ਸੂਈ ਵਰਗਾ ਹੈ ਨਾਮ ਜਪੀਆ, ਨਾਮ ਜਪੀਆ ਨਦੀ ਵਰਗਾ ਹੈ, ਆਪਣੀ ਬਣਾਈ ਚੀਜ਼ ਨੂੰ ਆਪ ਨਹੀਂ ਛਕਦਾ, ਆਪਣੇ ਪਾਣੀ ਨੂੰ ਆਪ ਨਹੀਂ ਪੀਂਦਾ, ਆਪਣੇ ਨਾਮ ਨੂੰ ਆਪ ਨਹੀਂ ਛਕਦਾ, ਦੂਜਿਆਂ ਤੱਕ ਵਰਤਾਉਂਦਾ। ਨਾਮ ਜਪੀਆ ਦਰਖਤ ਵਰਗਾ ਹੈ, ਫਲ ਤਿਆਰ ਕਰਦਾ, ਲੋਕ ਮੱਟੇ ਮਾਰਦੇ ਨੇ, ਵੱਟੇ ਮਾਰਨ ਵਾਲਿਆਂ ਨੂੰ ਫਿਰ ਫਲ ਦੇ ਦਿੰਦਾ। ਕਦੀ ਉਸਨੇ ਇਹ ਨਹੀਂ ਕਿਹਾ ਫਲ ਨਾ ਤੋੜੋ। ਤੇ ਨਾਮ ਜਪੀਆ ਦਰਖਤ ਵਰਗਾ ਇਹੋ ਜਿਹਾ ਵੀ ਗੁਣਾਗਾਰ ਵੀ ਆ ਜਾਏ, ਅਵਗਣਿਆਰਾ ਵੀ ਆ ਜਾਏ, ਲੱਖਾਂ ਗੁਣਾ ਵੀ ਕਰਨ ਵਾਲਾ ਆ ਜਾਏ, ਉਸ ਨੂੰ ਕਹਿੰਦਾ ਲੈ ਜਾ ਫਲ ਤੋੜ ਲੈ। ਇਹ ਨਹੀਂ ਕੇਵਲ ਸੰਤ ਨੂੰ ਹੀ ਦਿੰਦਾ, ਫਲ ਹਰੇਕ ਵਾਸਤੇ ਹੈ। ਗੁਨਾਹਗਾਰਾਂ ਨੂੰ ਉਸਦੀ ਨਿਗਾਹ ਦੇ ਵਿੱਚ ਇੱਕ ਸਮਾਨ ਹੈ, ਇੱਕ ਸਮਾਨ ਹੈ ਦੁਨੀਆ। ਐਸਾ ਜੀਵਨ ਹੈ ਨਾਮ ਜਪਣ ਵਾਲੇ ਮਹਾਂਪੁਰਖਾਂ ਦਾ, ਜਿਨ੍ਹਾਂ ਨਾਮ ਜਪਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਨਾਮ ਜਪਣ ਦੀ ਵਿਧੀ ਕੇਵਲ ਦੋ ਮਿੰਟ ਦੀ, ਉਸ ਤੋਂ ਬਾਅਦ ਆਪਾਂ ਕੀਰਤਨ ਦੀ ਸਮਾਪਤੀ। ਦੇਖੋ ਸਿੰਪਲ ਜਿਹਾ ਫਾਰਮੂਲਾ ਨਾਮ ਜਪਣ ਵਾਲੇ ਮਹਾਂਪੁਰਖ ਕਹਿੰਦੇ, ਸਾਹ ਸਾਡਾ ਨਾ ਜਿਹੜਾ ਇੱਕ ਘੰਟੇ ਦੇ ਅੰਦਰ 1000 ਵਾਰ ਸਾਹ ਲੈਂਦੇ ਹਾਂ, ਸਾਡੀ ਹਾਰਟ ਬੀਟਿੰਗ 24000 ਸਵਾਸ ਲੈਂਦੇ ਹਾਂ 24 ਘੰਟੇ ਚ, 1000 ਸਵਾਸ 1 ਘੰਟੇ ਵਿੱਚ ਲੈਂਦੇ ਹਾਂ। ਮਹਾਂਪੁਰਖ ਕਹਿੰਦੇ ਨਾਮ ਜਪਦੇ ਹੋ ਨਾ ਵਾਹਿਗੁਰੂ ਨੂੰ 4 ਵਾਰੀ ਕਹੋ ਇੱਕ ਸਾਹ ਦੇ ਵਿੱਚ, ਕਿੰਨੀ ਵਾਰੀ ਹੋ ਗਿਆ 4000 ਵਾਰੀ। ਸਹਿਜੇ ਸਹਿਜ ਬਿਲੋਵੋ ਜੈਸੇ ਪਤਨਾ, ਜਿਵੇਂ ਇੱਕ ਸਾਹ ਪਹਿਲਾ ਸਾਹ ਚੌਥੇ ਸਾਹ ਤੇ ਆ ਕੇ ਆਪੇ ਸਾਹ ਟੁੱਟ ਜਾਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਥੇ ਆ ਕੇ ਸਾਹ ਲੈ ਲਓ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਸਾਹ ਦੇ ਵਿੱਚ ਚਾਰ ਵਾਰੀ ਇਹ ਚੌਂਕੜੀ ਬਣਦੀ ਹੈ ਚਾਰ ਅੱਖਰਾਂ ਦੀ। ਇੱਕ ਸਾਹ ਦੇ ਵਿੱਚ ਚਾਰ ਵਾਰੀ ਵਾਹਿਗੁਰੂ ਕਹਾਂਗੇ ਤੇ ਇੱਕ ਘੰਟੇ ਦੇ ਅੰਦਰ 4000 ਵਾਰੀ ਸਾਹ ਵਾਹਿਗੁਰੂ ਹੋ ਜਾਂਦਾ। ਤੇ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਸਵਾਸ ਸਫਲੇ ਹੋ ਜਾਂਦੇ ਨੇ। ਇਦੋਂ ਫਿਰ ਤੇਜ਼ੀ ਕਰੋਗੇ ਜਦੋਂ ਨਾਮ ਤੇ ਇੱਕ ਦੂਜੀ ਪੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਪਰ ਪਹਿਲੇ ਸਹਿਜੇ ਸਹਿਜ ਜਪਣਾ। ਸਹਿਜੇ ਸਹਿਜ ਜਪਣ ਦੇ ਨਾਲ ਹਿਰਦੇ ਦੇ ਅੰਦਰ ਟਿਕੇਗਾ, ਹਿਰਦੇ ਅੰਦਰ ਟਿਕੇਗਾ। ਤੇਜ਼ੀ ਨਹੀਂ ਕਰਨੀ, ਕਾਹਲੀ ਨਹੀਂ ਕਰਨੀ। ਸਹਿਜੇ ਸਹਿਜ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਇਹ ਸਹਿਜ ਦਾ ਮਾਰਗ ਹੈ, ਬੜੇ ਪਿਆਰ ਨਾਲ ਇਹ ਮਿਲਣਾ, ਤੇਜ਼ੀ ਤੇ ਕਾਹਲੀ ਨਾਲ ਨਹੀਂ ਮਿਲਣਾ। ਇਹਦੇ ਪਿੱਛੇ ਦਰਬਾਰ ਸਾਹਿਬ ਗਿਆ, ਹਰਿਮੰਦਰ ਸਾਹਿਬ, ਬੜੇ ਬੜੇ ਮਹਾਂਪੁਰਖ ਮਿਲ ਜਾਂਦੇ। ਕੀਰਤਨ ਦੀ ਹਾਜ਼ਰੀ ਸੀ ਅੰਦਰ ਭਰਨੀ ਸੀ, ਤੇਜ਼ ਤੇ ਤੁਰਿਆ ਜਾਵਾਂ ਮੇਰੀ ਬਾਂਹ ਫੜ ਲਈ। ਅੰਦਰੋਂ ਆ ਰਿਹਾ ਕੋਈ ਬਜ਼ੁਰਗ ਮਹਾਂਪੁਰਖ ਮੇਰੀ ਬਾਂਹ ਫੜ ਕੇ ਕਹਿਣ ਲੱਗੇ, ਬੇਟਾ ਬੜੇ ਕਾਹਲੇ ਜਾ ਰਹੇ ਹੋ। ਮੈਂ ਕਿਹਾ ਜੀ ਟਾਈਮ ਹੋ ਗਿਆ, ਕਿੰਨੇ ਵਜੇ ਬਹਿਣਾ? ਮੈਂ ਕਿਹਾ ਜੀ 4:45। ਕਹਿੰਦੇ ਜੇ ਤੇ 4:15 ਹੋਏ ਨੇ, ਤੁਸੀਂ ਬੜੀ ਕਾਹਲੀ ਜਾ ਰਹੇ ਹੋ। ਮੈਂ ਕਿਹਾ ਜੀ ਮੱਥਾ ਟੇਕ ਕੇ ਆਰਾਮ ਨਾਲ ਬਹਿ ਜਾਂਗੇ। ਕਹਿੰਦੇ ਨਾ, ਸਹਿਜੇ ਸਹਿਜੇ ਹਰ ਕਦਮ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਨੰਦ ਨਾਲ ਜਾਓ। ਬੇਟਾ ਕੀਮਤੀ ਸਮਾਂ ਹੈ, ਕਿਉਂ ਗਵਾਉਂਦੇ ਹੋ ਇੰਨੀ ਕਾਹਲੀ? ਸਹੀ ਕਮਾਲ ਦੀ ਬਾਤ ਕੇ। ਮੈਂ ਕਿਹਾ ਮਹਾਂਪੁਰਖੋ, ਬੜਾ ਆਪ ਜੀ ਨੇ ਜੀਵਨ ਦਾ ਰਾਜ ਦੇ ਦਿੱਤਾ। ਕਹਿ ਲੱਗੇ ਹੈ ਤੇ ਹੈ, ਬਖਸ਼ਿਸ਼ ਹੈ ਗੁਰੂ ਦੀ, ਪਰ ਇਸ ਬਖਸ਼ਿਸ਼ ਨੂੰ ਹੋਰ ਵਧਾਓ। ਸਹਿਜੇ ਸਹਿਜੇ ਜਾਓ ਗੁਰੂ ਕੇ ਚਰਨਾਂ ਵੱਲ, ਗੁਰੂ ਕੇ ਮਾਰਗ ਵੱਲ, ਗੁਰੂ ਕੇ ਦਰਸ਼ਨ ਕਰਨ ਵਾਸਤੇ। ਕਾਹਲੀ ਨਾਲ ਜਾਓਗੇ, ਉਤੇਜਨਾ ਚ ਮਨ ਆ ਜਾਏਗਾ, ਅੰਦਰ ਜਾ ਕੇ ਬਹੋਗੇ, ਇਕਾਗਰਤਾ ਨਹੀਂ ਰਹੇਗੀ, ਇਕਾਗਰਤਾ ਨਹੀਂ ਰਹੇਗੀ, ਸ਼ਬਦ ਦਾ ਰਸ ਨਹੀਂ ਆਏਗਾ। ਬੜੀ ਕਮਾਲ ਦੀ ਗੱਲ ਕਹੀ। ਮੈਂ ਕਿਹਾ ਬੜਾ ਗਹਿਰਾ ਭਾਵ ਦੇ ਤਾ ਮਹਾਰਾਜ, ਬੜੀ ਬਖਸ਼ਿਸ਼ ਕਰ ਦਿੱਤੀ। ਇਹ 2 ਸਾਲ ਪਹਿਲਾਂ ਦੀ ਗੱਲ, ਮਤਲਬ ਕੋਈ ਨਾ ਕੋਈ ਸੰਤ ਮਹਾਤਮਾ ਮਹਾਂਪੁਰਖ ਨਾਮ ਜਪੀ ਆ ਕੋਈ ਮਿਲੀ, ਇਹਦਾ ਮਤਲਬ ਇਹ ਤਾਂ ਨਹੀਂ ਮਨੁੱਖ ਮੁਕੰਮਲ। ਅਤੇ ਹਰ ਸਮੇਂ ਇੰਤਜ਼ਾਰ ਕਰਦਾ ਰਹਿੰਦਾ ਕੋਈ ਆਵੇ ਕੋਈ ਉਪਦੇਸ਼ ਦੇਵੇ। ਤੇ ਫਿਰ ਉਦੋਂ ਬਾਅਦ ਜਿਹੜਾ ਭਾਣਾ ਵਰਤਿਆ ਉਹ ਤੇ ਰੱਬ ਹੀ ਜਾਣੇ ਕੀ ਸੀ। ਮੈਂ 7 ਵਜਨ ਕਹਿ ਕੇ ਚੱਲ ਤੇ ਪਿਆ, ਪਰ ਜਦੋਂ ਫਿਰ ਵੇਖਿਆ ਵੀ ਸਾਨੂੰ ਘੁੰਮ ਕੇ ਕੋਈ ਵੀ ਨਹੀਂ ਸੀ। ਕੌਣ ਹੋਏਗਾ ਗੁਰੂ ਰਾਮਦਾਸ ਮਹਾਰਾਜ, ਕੌਣ ਹੋਏਗਾ ਕੋਈ ਸ਼ਹੀਦ ਸਿੰਘ, ਕੋਈ ਸੰਤ ਮਹਾਤਮਾ, ਕੌਣ ਹੋਏ ਕੀ ਰੱਬ ਜਾਣੇ। ਹੁਣ ਜੀਵਨ ਦੇ ਅੰਦਰ ਸਤਿਗੁਰੂ ਸਾਡੇ ਅੱਠੇ ਪੈਰ ਨਾਲ ਹੈ। ਪ੍ਰਤੀਤ ਕਰਿਓ, ਵਿਸ਼ਵਾਸ ਰੱਖਿਓ, ਜੇ ਇਹ ਨਾ ਗੱਲ ਕਹੋ ਵੀ ਇਹ ਪਖੰਡ ਬਾਜੀ ਹੈ, ਵਿਸ਼ਵਾਸ ਰੱਖਿਓ ਅੱਠੇ ਪੈਰ ਗੁਰੂ ਆਪ ਜੀ ਦੇ ਨਾਲ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਸਿਰ ਉੱਪਰ ਗੁਰੂ ਹੈ, ਅੱਠੇ ਪਹਿਰ ਗੁਰੂ ਹੈ, ਸੱਚ ਜਾਣਿਓ। ਇਸ ਗੱਲ ਨੂੰ ਪ੍ਰਤੀਤ ਅੰਦਰ ਲੈ ਆਓ। ਪ੍ਰਤੀਤ ਭਈ ਜਿਸ ਜਨ ਕੋ ਤਿੰਨ ਕੋ ਪਦਵੀ ਊਚ ਪਈ, ਉਹਨਾਂ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ ਜਿਹਨਾਂ ਨੂੰ ਪ੍ਰਤੀਤੀ ਆ ਜਾਂਦੀ ਹੈ। ਸਵਈਏ ਮਹੱਲੇ ਚੌਥੇ ਕੇ ਸੰਸਾਰ ਅਗਮ ਸਾਗਰ ਤੁਲਹਾ। ਕੱਢੋ ਜਸਜੀਤ ਸਿੰਘ ਜੀ ਇਸ ਦੇ ਸ਼ਬਦ ਦੇ ਅਰਥ ਕਰਕੇ ਤੇ ਸਮਾਪਤੀ ਕਰਾਂਗੇ। ਇਸ ਦੀਆਂ ਹੀ ਪੰਕਤੀਆਂ ਹਨ ਵਿਚਕਾਰਲੀਆਂ, ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਪਰਮਾਤਮਾ ਨੇ ਨਾਮ ਦਿੱਤਾ, ਹਿਰਦੇ ਦੇ ਅੰਦਰ ਨਾਮ ਆ ਗਿਆ। ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਨੇ, ਜਗ ਜਨਮ ਮਰਨ ਭਗਾ, ਇਹ ਆਈ ਹੀ ਆ ਪ੍ਰਤੀਤ। ਪ੍ਰਤੀਤ ਇਹ ਆ ਗਈ ਵੀ ਜਗ ਜਨਮ ਮਰਨ ਦੇ ਵਿੱਚ। ਤੇ ਫਿਰ ਕੀ ਹੋਇਆ? ਪ੍ਰਤੀਤ ਭਾਈ ਜਿਨ ਜਨ ਕਹੋ ਤਿੰਨ ਕੋ ਪਦਵੀ ਊਚ ਪਈ, ਜਿਨ੍ਹਾਂ ਨੂੰ ਪ੍ਰਤੀਤ ਆ ਗਈ। ਪ੍ਰਤੀਤ ਭਾਈ ਪ੍ਰਤੀਤ ਹੀ ਇਹ ਆਈ ਜਿਨ ਜਨਕ ਹੈ ਤਿੰਨ ਕੋ ਪਦਵੀ ਊਚ ਭਈ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਈ। ਐਸਾ ਕਮਾਲ ਦਾ ਅੰਤਰੀਵ ਅਰਥ ਹੈ ਸਤਿਗੁਰ ਦਾ, ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ ਉਹਨਾਂ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ। ਤੇ ਉੱਚੀ ਪਦਵੀ ਵਿਸ਼ਵਾਸ ਨਾਲ ਆਉਣੀ, ਵਿਸ਼ਵਾਸ ਇਹ ਰੱਖਣਾ ਕਿ ਸਤਿਗੁਰੂ ਅੰਗ ਸੰਗ ਹੈ, ਗੁਰੂ ਸਾਡੇ ਹਮੇਸ਼ਾ ਨਾਲ ਹੈ, ਕਦੇ ਇਕੱਲੇ ਨਾ ਜਾਣਨ। ਤਿੰਨ ਕੋ ਪਦਵੀ ਊਚ ਭਈ, ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਈ। ਅਵਲੋਕਿਆ ਬ੍ਰਹਮ, ਅੱਖਾਂ ਨਾਲ ਬ੍ਰਹਮ ਨੂੰ ਵੇਖ ਲਿਆ, ਭਰਮ ਸਭ ਛੁੱਟ ਗਿਆ, ਸਾਰੇ ਦਾ ਸਾਰਾ ਭਰਮ ਛੁੱਟ ਗਿਆ, ਦੂਰ ਹੋ ਗਿਆ। ਦਿਵ ਦ੍ਰਿਸ਼ਟ ਕਾਰਨ ਕਰਨ ਦਿਵਯ, ਅੱਧਾ ਆੜਾ ਪੈਰ ਦੇ ਥੱਲੇ ਦਿਵ ਦ੍ਰਿਸ਼ਟੀ ਦੇ ਮਾਲਕ ਬਣ ਜਾਂਦੇ ਹਨ।
ਤੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨੂੰ ਸੇਵਿਆ, ਸਤਿਗੁਰ ਗੁਰਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਤਾਰ ਲੈਂਦਾ। ਇਸ ਕਰਕੇ ਪਿਆਰਿਓ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਪ੍ਰਤੀਤ ਨਾਲ ਜਪੋ, ਪਿਆਰ ਨਾਲ ਜਪੋ, ਸਹਿਜੇ ਸਹਿਜੇ ਜਪੋ, ਟੁਕੜੇ ਕਰਕੇ ਇੱਕ ਸਾਹ ਦੇ ਅੰਦਰ ਚਾਰ ਵਾਰੀ ਜਪੋ। ਇਸ ਤੋਂ ਅਗਾਂਹ ਹੋਰ ਵਿਧੀਆਂ ਬੜੀਆਂ ਨੇ, ਰਸ ਬਣਾਉਣ ਵਾਸਤੇ ਵਿਧੀਆਂ ਬੜੀਆਂ ਨੇ। ਚਾਰ ਵਾਰੀ ਕਹਿ ਕੇ ਨਾ ਰਸ ਨਾ ਆਵੇ। ਤੇ ਮਹਾਂਪੁਰਖ ਕਹਿੰਦੇ ਸਨ, ਕਹਿੰਦੇ ਜਿਸ ਗੁਰੂ ਨਾਲ ਤੁਹਾਡਾ ਪਿਆਰ ਹੋਵੇ। ਦਸ ਗੁਰੂਆਂ ਨਾਲ ਕਿਸੇ ਦਾ ਗੁਰੂ ਨਾਨਕ ਸਾਹਿਬ ਨਾਲ ਪਿਆਰ ਹੁੰਦਾ, ਬਹੁਤ ਜ਼ਿਆਦਾ ਧੰਨ ਗੁਰੂ ਨਾਨਕ ਦੇਵ, ਗੁਰੂ ਰਾਮਦਾਸ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ। ਜਿਸ ਗੁਰੂ ਦੀ ਰਸਨਾ ਦੇ ਉੱਪਰ ਆਪ ਜੀ ਦੇ ਟਿਕਾ ਹੈ, ਚਾਰ ਵਾਰੀ ਵਾਹਿਗੁਰੂ ਕਹਿ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਗੁਰੂ ਰਾਮਦਾਸ ਹੀ ਵਾਹਿਗੁਰੂ ਹੈ, ਵਾਹਿਗੁਰੂ ਹੀ ਗੁਰੂ ਰਾਮਦਾਸ ਮਹਾਰਾਜ। ਚਾਰ ਵਾਰੀ ਵਾਹਿਗੁਰੂ ਕਹਿ ਕੇ ਧੰਨ ਗੁਰੂ ਨਾਨਕ ਦੇਵ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਵੀ ਵਾਹਿਗੁਰੂ ਹੈ, ਵਾਹਿਗੁਰੂ ਹੀ ਗੁਰੂ ਨਾਨਕ। ਨਾਮ ਜਪਣ ਵਾਲਿਆਂ ਮਹਾਂਪੁਰਖਾਂ ਦੀ ਇਹਦੀ ਰਸ ਵੱਧਦਾ ਚਲਿਆ ਜਾਏਗਾ, ਰਸ ਟੁੱਟੇਗਾ ਨਹੀਂ ਤੇ ਹਿਰਦੇ ਦੇ ਅੰਦਰ ਪ੍ਰਤੀਤੀ ਆਏਗੀ। ਨਾਮ ਜਪਣ ਵਾਲੇ ਮਹਾਂਪੁਰਖੋ, ਆਉਂਦੇ ਹੋ ਸਤਸੰਗੀ ਹੋ, ਇੱਥੇ ਬਹਿ ਕੇ ਨਾਮ ਜਪਣ ਤੇ ਬੜੇ ਪਿਆਰ ਨਾਲ ਅਦਬ ਦੇ ਨਾਲ, ਤੇ ਫਿਰ ਇਹ ਸਤਿਗੁਰੂ ਮਿਹਰ ਕਰਨਗੇ।

0: उम्मीद रखते हां कि इस प्रोग्राम नूं होर भी खोज भरपूर बनाउण लई तुसीं सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

बालकृष्ण ने कंस के सिर पकड़ गिराया, बड़े बड़े मुन देवते कई

ਕਦੇ ਵਿਚਾਰ ਕੀਤੀ ਕਿ ਨਦੀਆਂ ਨਾਲੇ ਵਾਹੜੇ ਸਮੁੰਦਰ ਕੀ ਹੈ? ਕਿ ਸੰਸਾਰ ਦਾ ਦ੍ਰਿਸ਼ਟਮਾਨ ਚੱਕਰ ਜੋ ਨਜ਼ਰ ਆ ਰਿਹਾ ਕੀ ਹੈ? ਹਜ਼ੂਰ ਗਰੀਬ ਨਵਾਜ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਰਾਮਕਲੀ ਮਹੱਲਾ ਪਹਿਲਾ, ਸਮੁੰਦਰ ਵੇਖਿਆ ਤੇ ਸਮੁੰਦਰ ਦੇ ਕਿਨਾਰੇ ਤੇ ਖੜੇ ਹਾਂ, ਵੀਰ ਪੁੱਛਣ ਲੱਗੇ ਦਿਲਬਾਗ ਸਿੰਘ, ਕਹਿੰਦੇ ਸਮੁੰਦਰ ਨੂੰ ਬੜਾ ਗਹਿਰਾ ਵੇਖਦੇ ਪਏ ਹੋ, ਗੱਲ ਕੀ? ਸਤਿਗੁਰਾਂ ਨੇ ਬੜੀ ਗੋਹਜ ਭਰੀ ਰਮਜ ਭਰੀ ਗੱਲ ਲਿਖੀ ਤੇ ਮੈਂ ਕਿਹਾ ਹਜ਼ੂਰ ਦੇ ਵਚਨ ਨੇ ਸਾਗਰ ਦੇਖੋ ਡਰ ਮਰੋ, ਸਾਗਰ ਨੂੰ ਵੇਖੀਏ ਤੇ ਕਹਿੰਦੇ ਡਰ ਲੱਗਦਾ ਮਰ ਜਾਈਦਾ, ਜੇ ਗਹਿਰੇ ਸਾਗਰ ਨੂੰ ਵੇਖ ਲਈ। ਸਾਗਰ ਦੇਖੋ ਡਰ ਮਰੋ ਤਹਿ ਤੇਰੇ ਡਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਸਾਗਰ ਨੂੰ ਵੇਖ ਲਈਏ ਸਮੁੰਦਰ ਨੂੰ ਤਾਂ ਮਨੁੱਖ ਦੇ ਮਨ ਦੇ ਅੰਦਰ ਡਰ ਪੈਦਾ ਹੋ ਜਾਂਦਾ, ਪਰ ਕਹਿੰਦੇ ਤੇਰਾ ਜਿਹੜਾ ਭਵਜਲਦਾ ਸਾਗਰ ਹੈ ਨਾ ਉਹਨੂੰ ਵੇਖ ਕੇ ਤੇਰੇ ਮਨ 'ਚ ਡਰ ਨਹੀਂ ਆਇਆ। ਇਹ ਬੂੰਦ ਤੋਂ ਸਾਗਰ ਬਣਿਆ, ਸਾਗਰ ਮੁੜ ਕੇ ਫਿਰ ਬੂੰਦ ਬਣ ਜਾਣੀ। ਜੀਵ ਪਰਮਾਤਮਾ ਤੋਂ ਬਣਿਆ, ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਣਾ। ਬੂੰਦ ਸ਼ੌ ਸਾਗਰ ਤੋਂ ਨਿਕਲੀ ਹੈ, ਸ਼ੌ ਸਾਗਰ ਵਿੱਚ ਜਾ ਕੇ ਮਿਲਣੀ ਹੈ, ਤਦ ਇਸ ਦੀ ਮੁਕਤੀ ਹੋਣੀ ਹੈ, ਨਹੀਂ ਤੇ ਭਟਕਦੀ ਰਹੇਗੀ।

0: ਮੁਕਤ ਪਰਮ ਗਤ ਹੋਈ।
1: ਜੇ ਕਿਤੇ ਵਿਚਾਰ ਕੀਤੀ ਜਾਵੇ ਤਾਂ ਮਨੁੱਖ ਮੁਕਤ ਹੋ ਜਾਂਦਾ, ਪਰ ਵਿਚਾਰ ਹੀ ਨਹੀਂ ਤੁਰਦਾ। ਮਹਾਰਾਜ, ਵਿਚਾਰਾਂ ਕਿਉਂ ਨਹੀਂ ਤੁਰਦੀਆਂ ਸੱਚੇ ਮਾਰਗ ਦੀਆਂ? ਕਹਿਣ ਲੱਗੇ, ਕਿਉਂਕਿ ਮਾਇਆ ਦੇ ਸਾਈਕਲਾਨ ਨੇ, ਮਾਇਆ ਦੇ ਭੰਬਲ ਭੂਸੇ ਨੇ ਘੇਰਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਇਹ ਤੇ ਮਾਇਆ ਦਾ ਹੁਕਮ ਹੈ, ਚੱਲਦਾ ਜਾ ਰਿਹਾ, ਤੇ ਮਾਇਆ ਦੇ ਹੁਕਮ ਦੇ ਵਿੱਚ ਪਿਆ ਜੀਵ ਵਿਚਾਰ ਹੀ ਨਹੀਂ ਕਰਦਾ, ਰੱਬ ਦੇ ਮਾਰਗ ਦੀ ਵਿਚਾਰ ਹੀ ਨਹੀਂ ਕਰਦਾ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਜਿੰਨਾ ਚਿਰ ਤੂੰ ਵਿਚਾਰ ਕਰਕੇ ਸਾਗਰ ਵਿੱਚ ਨਹੀਂ ਮਿਲਦਾ, ਉਹਨਾਂ ਚਿਰ ਤੇਰੀ ਯਾਤਰਾ ਚਾਲੂ ਰਹੇਗੀ। ਅਸੀਂ ਪਰਮਾਤਮਾ ਦੀ ਅੰਸ਼ ਹਾਂ, ਬੂੰਦ ਜਿੰਨਾ ਚਿਰ ਸਾਗਰ ਨਹੀਂ ਹੋ ਜਾਂਦੀ ਉਹਨਾਂ ਚਿਰ ਮੁਕਤੀ ਨਹੀਂ ਹੈ। ਮਨੁੱਖ ਪਰਮ ਪਰਮਾਤਮਾ ਵਿੱਚ ਜਾ ਕੇ ਜਿੰਨਾ ਚਿਰ ਨਹੀਂ ਸਮਾਉਂਦਾ ਉਹਨਾਂ ਚਿਰ ਮੁਕਤੀ ਨਹੀਂ। ਤੇ ਸਤਿਗੁਰੂ ਕਹਿੰਦੇ, ਇਹ ਤਾਂ ਤੇਰਾ ਹੀ ਸਾਰੇ ਦਾ ਸਾਰਾ ਤਮਾਸ਼ਾ ਅਡੰਬਰ ਬਣਾਇਆ। ਦਿਨ ਦੇ ਅੰਦਰ ਰਾਤ ਹੈ ਤੇ ਰਾਤ ਦੇ ਅੰਦਰ ਦਿਨ ਛੁਪਿਆ। ਪੁਰਖ ਦੇ ਵਿੱਚ ਅੱਧਾ ਹਿੱਸਾ ਨਾਰਦ ਹੈ ਇਸਤਰੀ ਦਾ, ਤੇ ਇਸਤਰੀ ਦੇ ਵਿੱਚ ਅੱਧਾ ਹਿੱਸਾ ਪੁਰਖ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ, ਪੜ੍ਹੋ। ਇਸ ਨੂੰ ਵਿਗਿਆਨ ਤੇ ਮੈਡੀਕਲ ਵਾਲੇ ਜਿਹੜੇ ਨੇ ਇਸ ਚੀਜ਼ ਦੀ ਅਧਿਐਨ ਕਰ ਚੁੱਕੇ ਨੇ ਤੇ ਕਹਿੰਦੇ, ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ। ਹੁਣ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਰੱਬ ਨੂੰ ਜਾਣਨਾ ਧੁਨੀ ਦੇ ਅੰਦਰ, ਧੁਨ ਦੇ ਅੰਦਰ, ਸ਼ਬਦ ਦੇ ਅੰਦਰ ਧਿਆਨ ਜੋੜਨ ਦਾ ਇਹ ਰਸਤਾ ਹੈ। ਜਦੋਂ ਸਾਡਾ ਧਿਆਨ ਗੁਰੂ ਕੇ ਸ਼ਬਦ ਵਿੱਚ ਜੁੜ ਗਿਆ ਤਾਂ ਸਮਝੋ ਪ੍ਰਾਪਤੀ ਹੈ। ਰਸ ਉਨਾ ਚਿਰ ਨਹੀਂ ਆਉਣਾ ਜਿੰਨਾ ਚਿਰ ਅਸੀਂ ਆਸੇ ਪਾਸੇ ਤੁਰੇ ਫਿਰਨੇ ਹਾਂ। ਸ਼ਬਦ ਤਾਂ ਪੜ੍ਹ ਰਹੇ ਹਾਂ, ਬਾਣੀ ਤਾਂ ਪੜ੍ਹ ਰਹੇ ਹਾਂ, ਪਰ ਬਾਣੀ ਵਿੱਚ ਧਿਆਨ ਨਹੀਂ ਜੁੜਦਾ, ਬਾਣੀ 'ਚ ਧਿਆਨ ਨਹੀਂ ਜੁੜਦਾ। ਕੱਲ੍ਹ ਵੀ ਇਹੀ ਵਿਚਾਰ ਸੀ ਨਾ, ਬਈ ਦੋ ਮਨ ਨੇ, ਇੱਕ ਮਨ ਤਾਂ ਕੰਮ ਕਰ ਰਿਹਾ, ਦੂਜਾ ਮਨ ਭਟਕਦਾ ਭੱਜਾ ਫਿਰਦਾ। ਤੇ ਨਾਮ ਜਪਣ ਵਾਲੇ ਮਹਾਂਪੁਰਖਾਂ ਨੇ ਦੋਨਾਂ ਨੂੰ ਵਸ ਕਰ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੁਕਾਰ ਕਰਦੇ ਨੇ, ਕਹਿੰਦੇ, ਵਰਮੀ ਮਾਰੀ ਸਾਪ ਨਾ ਮਰੀ। ਕਹਿੰਦੇ, ਸੱਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸਿਰੀ ਤਾਂ ਫੇਰ ਦਿੱਤੀ, ਪਰ ਮਰਿਆ ਹੋਇਆ ਸੱਪ ਵੀ ਕੁਸ਼ਲ ਹਿਲਾਈ ਗਿਆ। ਮਨ ਨੂੰ ਪਾਰਾ ਵੀ ਕਿਹਾ, ਪਾਰਾ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕ